0: ਮਨ ਵਾਲਾ ਬੰਦਾ ਜਿਹੜਾ ਨਾ ਮੈਲੇ ਮਨ ਵਾਲਾ ਉਹ ਨਹੀਂ ਬਹਿ ਸਕਦਾ। ਜਿਨ ਕੇ ਚਿੱਤ ਕਠੋਰ ਹੈ ਸੇ ਬਹਿ ਨਾ ਸਤਿਗੁਰ ਪਾਸ, ਉੱਥੇ ਸੱਚ ਵਰਤਦਾ ਕੂੜਿਆਰਾਂ ਚਿੱਤ ਉਦਾਸ, ਓਏ ਵਲ ਛਲ ਕਰ ਝੱਤ ਕੱਢ ਦੇ ਫਿਰ ਜਾਏ ਬਹਿ ਹੈ ਕੂੜਿਆਰਾਂ ਪਾਸ। ਕਿਉਂ? ਵਿੱਚ ਸੱਚੇ ਕੂੜ ਨਾ ਗੱਡੀ, ਸੱਚ ਵਿੱਚ ਝੂਠ ਨਹੀਂ ਰਲ ਸਕਦਾ, ਸੱਚ ਅਤੇ ਝੂਠ ਦਾ ਸੰਯੋਗ ਨਹੀਂ ਮੇਲਣੀ ਹੈ। ਵਿੱਚ ਸੱਚੇ ਕੂੜ ਨਾ ਗੱਡਈ, ਮਨ ਵੇਖੋ ਕੋ ਨਰਜਾਸ, ਕੂੜਿਆਰ ਕੂੜਿਆਰੀ ਜਾਏ ਰਲੇ, ਸਚਿਆਰ ਸਿੱਖ ਬੈਠੇ ਸਤਿਗੁਰ ਪਾਸ। ਇਹ ਤਜਰਬਾ ਤੁਸੀਂ ਕਰਕੇ ਵੇਖ ਸਕਦੇ, ਮਨ ਨੂੰ ਵੇਖਣਾ ਹੋਏ ਨਾ ਵੀ ਮੇਰਾ ਮਨ ਕਿਹੋ ਜਿਹਾ। ਜਿਹੜਾ ਡਿੰਗਾਂ ਮਾਰਦੇ ਲੋਕ ਵੀ ਸਾਡਾ ਮਨ ਬੜਾ ਸਾਫ਼ ਹੈ ਜੀ, ਇੱਕ ਵਾਰੀ ਵਾਹਿਗੁਰੂ ਕਹਿ ਦਈਏ ਤਾਂ ਸਰ ਜਾਂਦਾ, ਝੂਠ ਬੋਲ ਰਹੇ ਹੋ, ਤੁਹਾਡਾ ਮਨ ਸਾਫ਼ ਨਹੀਂ ਹੈ। ਸਾਫ਼ ਮਨ ਦੀ ਇਹ ਨਿਸ਼ਾਨੀ ਹੈ ਵੀ ਉਹਨੂੰ ਪਰਮਾਤਮਾ ਦਾ ਨਾਮ ਚੰਗਾ ਲੱਗਦਾ, ਉਹਨੂੰ ਦੁਨਿਆਵੀ ਗੱਲਾਂ, ਨਿੰਦਿਆ ਚੁਗਲੀ, ਆਲੇ ਬੰਗਾਲੇ ਦੀਆਂ ਗੱਲਾਂ ਉਹ ਨਹੀਂ ਚੰਗੀਆਂ ਲੱਗਣਗੀਆਂ। ਜਿਹਨੂੰ ਉਹ ਚੰਗੀਆਂ ਲੱਗਣਗੀਆਂ ਮਤਲਬ ਮਨ ਮੈਲਾ। ਰੱਬ ਦਾ ਨਾਮ ਸੁਣਨ ਲੱਗਿਆਂ ਨਾਮ ਸੁਣਤ ਜਨ ਬਿਸ਼ੂ ਡਸਾਨਾ, ਮਾਨੋ ਕਿ ਬਿਸ਼ੂ ਡੰਗ ਮਾਰ ਜਾਂਦਾ ਰੱਬ ਦਾ ਨਾਮ ਸੁਣਨ ਲੱਗਿਆਂ। ਔਖਾ ਕੰਮ ਇਸੇ ਵਾਸਤੇ, ਸਿਰਫ ਅੜਿੱਕਾ ਇਹ ਮਨ ਹੀ ਹੈ। ਅਤੇ ਦਾਸ ਨੇ ਆਪਣੇ ਜੀਵਨ ਵਿੱਚ ਗੁਰਮੁਖ ਵੇਖੇ ਨੇ। ਇੱਕ ਵਾਰੀ ਦਰਬਾਰ ਸਾਹਿਬ ਦਿਵਾਲੀ ਦੀ ਰਾਤ ਸੀ, ਅਸੀਂ ਕੁਝ ਸਿੰਘ ਗਏ ਅਤੇ ਸਾਨੂੰ ਇੱਕ ਮਿਲਿਆ ਗੁਰਮੁਖ ਪਿਆਰਾ, ਉਹ ਪਹਿਲਾਂ ਮਹੀਂ 'ਤੇ ਆ ਗਿਆ, ਸਾਡੇ ਨਾਲ ਗਿਆ। ਲੁਧਿਆਣੇ ਜ਼ਿਲ੍ਹੇ 'ਚ ਮਾਛੀਆਂ ਪਿੰਡ ਆ ਮੇਰਾ ਖਿਆਲ ਲੁਧਿਆਣੇ ਤੋਂ 12 ਕਿਲੋਮੀਟਰ ਦੀ ਵਿੱਥ 'ਤੇ, ਉੱਥੋਂ ਦਾ ਗੁਰਮੁਖ ਪਿਆਰਾ ਸੀ। ਪਤਲਾ ਜਿਹਾ ਸਰੀਰ ਸੀ ਉਹਦਾ, ਗ੍ਰਿਸ਼ਤੀ, 4 ਪੁੱਤਰ ਸੀ ਉਹਦੇ, ਪਰ ਮਹਾਰਾਜ ਦੇ ਨਾਮ ਵਿੱਚ ਉਹਦਾ ਚਿੱਤ ਜੁੜਿਆ ਹੋਇਆ ਸੀ। ਬਹੁਤ ਤਕੜਾ ਅਭਿਆਸੀ ਸੀ, ਪੜ੍ਹਿਆ ਹੋਇਆ ਨਹੀਂ ਸੀ, ਪਰ ਬੜੀ ਉੱਚੀ ਅਵਸਥਾ ਸੀ। ਉਹ ਪਰਿਕਰਮਾ 'ਚ ਬਰਾਂਡੇ 'ਚ ਬੈਠਾ, ਸਾਰੀ ਰਾਤ ਬੈਠਾ ਰਿਹਾ, ਦਿਨ ਚੜ੍ਹੇ ਤੱਕ। ਉਹਦੇ ਚਿਹਰੇ 'ਤੇ ਨੀਂਦ ਦਾ ਪ੍ਰਭਾਵ ਨਹੀਂ ਸੀ, ਉਸੇ ਤਰ੍ਹਾਂ ਬੁਸ਼ਾਸ਼ਤ ਚਿਹਰਾ ਖਿੜਿਆ ਹੋਇਆ ਸੀ। ਅਤੇ ਇਸ ਪ੍ਰਕਾਰ, ਕਿਉਂਕਿ ਚਿੱਤ ਉਹਦਾ ਜੁੜਿਆ ਹੋਇਆ ਸੀ ਨਾਮ ਵਿੱਚ, ਇਸ ਕਰਕੇ ਸਰੀਰ ਨੂੰ ਕੋਈ ਥਕੇਵਾਂ ਨਹੀਂ ਸੀ। ਲੁਧਿਆਣੇ ਜਿਹੜੇ ਜੋਧੀ ਵਾਲੇ ਸੰਤ ਸੁੱਚਾ ਸਿੰਘ ਸੀ, ਉਹਨਾਂ ਨੇ ਸਭ ਤੋਂ ਪਹਿਲੀ ਵਾਰੀ ਗੁਰਮਤਿ ਅਦੁੱਤੀ ਸੰਗੀਤ ਸੰਮੇਲਨ ਕਰਾਇਆ। ਉਹਦੇ 'ਚ ਸੰਤ ਬਾਬਾ ਠਾਕੁਰ ਸਿੰਘ ਜੀ ਗਏ ਅਤੇ ਜਿਉਂ ਬੈਠੇ ਦੀਵਾਨ ਵਿੱਚ ਉੱਠਣ, ਸਿੰਘ ਵਾਰ ਵਾਰ ਕਹਿਣ ਵੀ ਮਹਾਂਪੁਰਸ਼ੋ ਕੋਈ ਛਕ ਲਓ, ਪਰ ਉੱਠੇ ਨਹੀਂ, ਇਸ਼ਾਰਾ ਕਰਦਿਆ ਕਰਨ ਵੀ ਬਸ। 8-9-10 ਘੰਟੇ ਸ਼ਾਇਦ ਬੈਠੇ ਰਹੇ। ਜਦੋਂ ਉੱਠੇ ਤਾਂ ਕਹਿਣ ਲੱਗੇ, ਸਿੰਘੋ ਇਹ ਦੱਸੋ ਵੀ ਸੱਚਖੰਡ ਵਿੱਚ ਵਾਸਾ ਹੋਏ ਤਾਂ ਬਾਹਰ ਜਾਣ ਨੂੰ ਦਿਲ ਕਰੇਗਾ? ਸੱਚਖੰਡ ਵਿੱਚ ਵਾਸਾ ਹੋਏ, ਸੱਚਖੰਡ 'ਚੋਂ ਬਾਹਰ ਜਾਣ ਨੂੰ ਕਿਹਦਾ ਦਿਲ ਕਰਦਾ? ਜਿਹਨੂੰ ਮਾਤ ਲੋਕ ਵਿਚਲੇ ਸਤਸੰਗਤ ਰੂਪੀ ਸੱਚਖੰਡ ਵਿੱਚ ਰਹਿਣਾ ਪਸੰਦ ਨਹੀਂ, ਉਹ ਮਰ ਕੇ ਸੱਚਖੰਡ ਨਹੀਂ ਜਾਏਗਾ। ਜਿਹਨੂੰ ਇਸ ਮਾਤ ਲੋਕ ਵਿਚਲੇ ਜਿੱਥੇ ਦਰਬਾਰ ਸਾਹਿਬ ਆ ਜਿਵੇਂ, ਜਾਂ ਜਿੱਥੇ ਕੀਰਤਨ ਹੋ ਰਿਹਾ, ਭਜਨ ਪਾਠ ਹੋ ਰਿਹਾ, ਉੱਥੇ ਬਹਿਣਾ ਪਸੰਦ ਨਹੀਂ ਅਤੇ ਗੱਲਾਂ ਬਾਤਾਂ ਨਿੰਦਿਆ ਚੁਗਲੀ ਕਰਨੀ ਪਸੰਦ ਆ ਬਾਹਰ ਨਿਕਲ ਕੇ। ਟੋਰਾਂਟੋ ਵਿਖੇ ਇੱਕ ਆਨੰਦ ਕਾਰਜ ਸੀ, ਪਿਓ ਪੁੱਤਰ ਦੋਵੇਂ ਆਏ ਦਫ਼ਤਰ ਵਿੱਚ। ਮੈਨੇਜਰ ਨੇ ਕਿਹਾ ਵੀ ਢਾਡੀ ਜਥਾ ਵੀ ਹਾਜ਼ਰ ਆ, ਕਥਾਵਾਚਕ ਸਿੰਘ ਵੀ ਆ, ਰਾਗੀ ਸਿੰਘ ਵੀ ਬੜੇ ਵਧੀਆ ਆਏ ਨੇ, ਅਤੇ 1.25 ਘੰਟਾ ਕੀਰਤਨ ਕਥਾ ਹੋ ਜਾਏ। ਕਹਿਣ ਕੇ ਨਹੀਂ ਨਹੀਂ ਸਾਡੇ ਕੋਲ ਸਮਾਂ ਨਹੀਂ। ਕਹਿੰਦੇ ਚਲੋ ਢਾਡੀ ਸਿੰਘ ਨਹੀਂ ਲਾਉਣੇ ਅਤੇ ਕਥਾ 10-15 ਮਿੰਟ ਹੋ ਜਾਏਗੀ। ਅਤੇ ਉਹ ਪਿਓ ਪੁੱਤ ਕਹਿਣ ਲੱਗੇ, ਤੁਹਾਨੂੰ ਕਥਾਵਾਚਕ ਦਾ ਫਿਕਰ ਆ ਵੀ ਉਹਨੂੰ 4 ਦਮੜੇ ਹੋ ਜਾਣਗੇ, ਸਾਨੂੰ ਸਾਰੇ ਲੋਕਾਂ ਦਾ ਫਿਕਰ ਆ, ਦੂਰੋਂ ਦੂਰੋਂ ਲੋਕ ਚੱਲ ਕੇ ਆਏ ਨੇ। ਇੰਝ ਕਰਦਿਆਂ ਕਰਦਿਆਂ ਉਹ ਮੈਂ ਵੀ ਨੇੜੇ ਚਲਾ ਗਿਆ ਦਫ਼ਤਰ 'ਚ, ਅਤੇ ਮੁੰਡਾ ਕਹਿਣ ਲੱਗਾ ਆਹ ਕਥਾ ਕਰਨੀ ਆ, ਬਕਵਾਸ ਹੀ ਕਰਨੀ ਆ ਨਾ। ਜਦੋਂ ਉਹਨੇ ਇੰਨੇ ਅੱਖਰ ਕਹੇ ਤਾਂ ਮੈਂ ਪਹੁੰਚ ਗਿਆ। ਮੈਂ ਮੈਨੇਜਰ ਸਾਹਿਬ ਨੂੰ ਕਿਹਾ ਵੀ ਹੁਣ $1,00,000 ਵੀ ਮੇਰੇ ਅੱਗੇ ਢੇਰੀ ਕਰਨ ਤਾਂ ਮੈਂ ਕਥਾ ਨਹੀਂ ਸੁਣਾ ਸਕਦਾ। ਇਹ ਕਹਿੰਦੇ ਕਥਾ ਬਕਵਾਸ ਹੈ, ਰੱਬ ਦੀ ਗੁਰੂ ਕੀ ਕਥਾ ਨੂੰ ਇਹ ਬਕਵਾਸ ਕਹਿ ਰਹੇ ਨੇ। ਮੈਂ ਤੇਰੇ ਥਾਂ ਹੁੰਦਾ ਤਾਂ ਇੱਥੇ ਆਨੰਦ ਕਾਰਜ ਨਹੀਂ ਸੀ ਹੋਣ ਦੇਣਾ ਇਹਨਾਂ ਦਾ। ਇਹ ਗੁਰੂ ਦਰਬਾਰ 'ਚ ਲੈਣ ਕੀ ਆਏ ਆ? ਜੇ ਇਹ ਕਥਾ ਬਕਵਾਸ ਆ ਤਾਂ ਇੱਥੇ ਕੀ ਲੈਣ ਆਏ? ਫਿਰ ਇਹਨਾਂ ਵਿਆਹ ਕਰਨਾ, ਕੋਈ ਮਾਲਾ ਮੂਲਾ ਪਾ ਕੇ ਵਿਆਹ ਕਰ ਲੈਣ, ਕਿਸੇ ਥੀਏਟਰ ਚਲੇ ਜਾਣ, ਕੋਈ ਰੈਸਟੋਰੈਂਟ ਕਰ ਲੈਣ, ਫਿਰ ਗੁਰਦੁਆਰੇ ਕੀ ਲੈਣ ਆਉਣਾ? ਇੱਥੋਂ ਜੀ ਬਿਰਤੀ ਸਾਡੀ ਨੀਵੀਂ ਹੋ ਗਈ ਆ। ਤਾਂ ਫਿਰ ਮੈਂ ਕਿਹਾ ਉਹ ਮੈਨੇਜਰ ਨੂੰ ਵੀ ਤੁਸੀਂ ਹੁਣ ਆਨੰਦ ਕਾਰਜ ਤਾਂ ਕਰਾਉਣਾ ਹੀ ਆ, ਪਰ ਆਨੰਦ ਕਾਰਜ ਹੋ ਲੈਣੇ ਦਿਓ। ਜਿਹੜੇ ਇਹ ਕਹਿੰਦੇ ਆ ਨਾ ਵੀ ਸਾਡੇ ਰਿਸ਼ਤੇਦਾਰ ਬੜੀ ਬੜੀ ਦੂਰੋਂ ਆਏ ਨਾ ਜਾਣਾ, ਇੱਥੇ ਟੋਲੀਆਂ ਬਣਾ ਕੇ ਨਾ ਬਾਹਰ ਖੜ੍ਹੇ ਹੋਣਗੇ ਤਾਂ ਗੱਲ ਕਰਿਓ, ਇੱਥੇ 2-3 ਘੰਟੇ ਇੰਨਾ ਬਤੀਤ ਕਰਨੇ ਆ ਗੱਲਾਂ ਬਾਤਾਂ ਮਾਰਦੇ ਹਾਂ। ਅਤੇ ਹੋਇਆ ਇੰਝ, ਮੈਂ ਕਿਹਾ ਨਿਕਲ ਬਾਹਰ ਵੇਖ ਜ਼ਰਾ। ਪਾਰਕਿੰਗ ਲਾਟ ਦੇ ਵਿੱਚ ਟੋਲੇ ਬਣਾ ਕੇ ਗੱਲਾਂ ਮਾਰ ਰਹੇ ਕਿ ਨਹੀਂ ਐਵੇਂ ਇੱਕ ਦੂਜੇ ਦੀ ਬਰਖਲਾਫੀ ਨਿੰਦਿਆ ਚੁਗਲੀ ਕਰੀ ਜਾਂਦੇ ਨੇ, ਫਲਾਣੇ ਨੇ ਉਹ ਕਰਤਾ ਫਲਾਣੇ ਨੇ ਉਹ ਕਰਤਾ, ਜਾਂ ਬਿਜ਼ਨਸ ਦੀਆਂ ਗੱਲਾਂ ਬਾਤਾਂ, ਇਹੋ ਕੁਛ ਹੀ ਹੋ ਰਿਹਾ। ਗੁਰਦੁਆਰਿਆਂ ਨੂੰ ਵੀ ਅਸੀਂ ਇਹੋ ਜਿਹੇ ਅੱਡੇ ਬਣਾ ਲਿਆ ਗੱਲਾਂ ਬਾਤਾਂ ਮਾਰਨ ਦੇ ਮਨੋਰੰਜਨ। ਇੱਥੇ ਇੱਕ ਵਾਰੀ ਆਇਆ ਸੀ ਦਾਸ, ਅਤੇ 11 ਵਜੇ ਅਸੀਂ ਟਾਈਮ ਆਨੰਦ ਕਰਦਾ, 11:15 ਆ ਗਏ। ਸਾਰੇ ਦਰਬਾਰ ਵਿੱਚ ਇੰਨਾ ਰੌਲਾ ਪੈ ਰਿਹਾ ਸੀ ਜਿਵੇਂ ਚਿੜੀਆਂ ਕਾਂ ਬੋਲ ਰਹੇ ਹੋਣ। ਕਥਾ ਉੱਥੇ ਬੰਦ ਕਰ ਦਿੱਤੀ ਸੀ ਮੈਂ ਵੀ ਹੁਣ ਰਾਗੀ ਸਿੰਘਾਂ ਨੂੰ ਪੁੱਛ ਲਓ ਕੀਰਤਨ ਕਰਨਾ ਕਿ ਨਹੀਂ। ਗੁਰੂ ਦਰਬਾਰਾਂ 'ਚ ਆ ਕੇ ਤਾਂ ਰੱਬ ਦੀ ਗੱਲ ਹੁੰਦੀ ਆ, ਕਥਾ ਕੀਰਤਨ ਸੁਣਨਾ ਚਾਹੀਦਾ। ਕਹਿੰਦੇ ਅਸੀਂ ਦੀਵਾਨ ਸੁਣਨ ਥੋੜ੍ਹਾ ਆਏ ਹਾਂ, ਅਸੀਂ ਤਾਂ ਵਿਆਹ 'ਤੇ ਆਏ ਹਾਂ। ਇਹੋ ਜਿਹੀ ਬਿਰਤੀ ਸਾਡੀ ਬਣ ਗਈ ਆ ਵੀ ਗੁਰੂ ਦਰਬਾਰਾਂ 'ਚ ਵਿਆਹ 'ਤੇ ਵੀ ਆਏ ਹੋ ਅਤੇ ਨਾਲ ਸਤਸੰਗ ਹੋ ਜਾਏਗਾ, ਭਲਾ ਹੋ ਜਾਏਗਾ ਤੁਹਾਡਾ, ਕਿਉਂ ਰੱਬ ਦੀ ਕਰੋਪੀ ਸਹੇੜਦੀ ਆ। ਗੁਰੂ ਕੇ ਪਿਆਰਿਓ, ਇਸ ਵਾਸਤੇ ਬਿਰਤੀਆਂ ਬਹੁਤ ਨੀਵੀਆਂ ਹਨ, ਮਨ ਮੈਲੇ ਹਨ, ਇਹਨਾਂ ਨੂੰ ਰੱਬ ਦੀ ਗੱਲ ਚੰਗੀ ਨਹੀਂ ਲੱਗਦੀ। ਪਤਾ ਬਾਅਦ 'ਚ ਲੱਗੇਗਾ ਨਾ ਵੀ ਕੀ ਖੱਟਿਆ ਕੀ ਗਵਾਇਆ। ਪੁੰਨ ਦੀ ਥਾਂ 'ਤੇ ਪਾਪ ਸਹੇੜ ਕੇ ਮੁੜ ਜਾਣਾ, ਇਹ ਤਾਂ ਮੂਰਖਾਂ ਵਾਲੀ ਗੱਲ ਆ। ਇੱਥੋਂ ਪੁੰਨ ਖੱਟਣ ਆਈਦਾ, ਰਹੋ ਵਿਚਾਰ। ਸੋ ਸੰਤ ਗਿਆਨੀ ਗੁਰਬਚਨ ਸਿੰਘ ਜੀ ਨੇ ਜਦੋਂ ਉੱਥੇ ਚਮਕੌਰ ਸਾਹਿਬ ਸਿਮਰਨ ਕੀਤਾ ਤਾਂ ਉਹਨਾਂ ਆਪ ਇਹ ਬਚਨ ਦੱਸਿਆ, ਸਿੰਘੋ ਗੁਰੂ ਕਲਗੀਧਰ ਪਾਤਸ਼ਾਹ ਨੇ ਐਡਾ ਵੱਡਾ ਰੂਪ ਧਾਰਿਆ ਸੀ ਕਿ ਜਿਹੜੇ ਚਮਕੌਰ ਸਿੰਘ ਸਾਹਿਬ 40 ਸਿੰਘ ਸ਼ਹੀਦ ਹੋਏ ਸਾਰਿਆਂ ਨੂੰ ਆਪਣੀ ਜੱਫੀ 'ਚ ਲਿਆ ਹੋਇਆ ਸੀ, ਐਡਾ ਵੱਡਾ ਰੂਪ ਧਾਰਿਆ। ਤਾਂ ਅਸੀਂ ਹੱਥ ਜੋੜੇ ਮਹਾਰਾਜ ਸਾਹਿਬ ਅੱਗੇ, ਤਾਂ ਉਹਨਾਂ ਨੇ ਇਸ਼ਾਰਾ ਕੀਤਾ ਵੀ ਤੂੰ ਵੀ ਆ ਜਾ। ਤਾਂ ਗੁਰੂ ਮਹਾਰਾਜ ਨੇ ਮੈਨੂੰ ਵੀ ਆਪਣੇ ਹਸਤਕਮਲਾਂ ਦਾ ਸਪਰਸ਼ ਬਖਸ਼ਿਆ। ਫਿਰ ਸੰਤ ਸੁੰਦਰ ਸਿੰਘ ਖਾਲਸਾ ਜੀ ਦੇ ਜਥੇ ਜੋ ਰਲ ਗਏ, ਅਤੇ ਭੱਠਾ ਸਾਹਿਬ ਜਿਹੜਾ ਰੋਪੜ ਹੈ ਉੱਥੇ ਸੀ ਜਥਾ, ਅਤੇ ਮਹਾਂਪੁਰਸ਼ 2:15 ਉੱਠ ਪੈਂਦੇ ਸੀ। ਉਦੋਂ ਇਸ਼ਨਾਨ ਕਰਕੇ ਫਿਰ ਰਾਤ ਦੇ 9 ਵਜੇ ਤੱਕ 10 ਵਜੇ ਤੱਕ ਭਜਨ ਪਾਠ ਵਿੱਚ ਸੇਵਾ 'ਚ ਰਹਿੰਦੇ ਸਨ, ਸੇਵਾ ਵੀ ਕਰਦੇ ਸੀ, ਗ੍ਰੰਥੀ ਸਿੰਘ ਦੀ ਸੇਵਾ ਉਹ ਕਰਦੇ ਸੀ, ਅਤੇ ਕਥਾ ਦਾ ਪਾਠ ਨਾਲ ਕਰਾਉਂਦੇ ਸੀ, ਕਥਾ ਸਾਰੀ ਸੁਣਦੇ ਸਨ, ਕੀਰਤਨ ਸੁਣਦੇ ਸੀ, ਰੰਗ ਵਿੱਚ ਰੰਗੇ ਰਹਿੰਦੇ ਸੀ। ਉਹ 2:15 ਉੱਠ ਕੇ ਜਦੋਂ ਇਸ਼ਨਾਨ ਕਰਨ ਕਹਿੰਦੇ ਅਸੀਂ ਚੱਲੇ, ਤਾਂ ਜਿਵੇਂ ਤਾੜੀ ਵੱਜਦੀ ਇੰਝ ਖੜਾਕ ਆਇਆ। ਅਸੀਂ ਵੇਖਣ ਲੱਗ ਪਏ, ਦਿਸਿਆ ਕੁਛ ਨਹੀਂ, ਫਿਰ ਖੱਬੇ ਪਾਸੇ, ਸੱਜੇ ਪਾਸੇ, ਫਿਰ ਅਗਲੇ ਪਾਸੇ ਗੁਰੂ ਕਲਗੀਧਰ ਪਾਤਸ਼ਾਹ ਪ੍ਰਗਟ ਹੋਏ। ਤਾਂ ਮਹਾਰਾਜ ਨੇ ਇਸ਼ਾਰਾ ਕੀਤਾ ਵੀ ਮੇਰੀ ਜੱਫੀ 'ਚ ਆਓ। ਜਿਹਨੂੰ ਮਨ ਨਿਰਮਲ ਹੋਇਆ ਕਹਿੰਦੇ ਨੇ, ਮਨ ਨਿਰਮਲ ਕੀ ਹੁੰਦਾ? ਤਾਂ ਕਹਿੰਦੇ ਉਸ ਵੇਲੇ ਮੈਂ ਪਿਛਾਂ ਹਟਿਆ ਅਤੇ ਕਿਹਾ ਮਹਾਰਾਜ ਮੈਂ ਇਸ਼ਨਾਨ ਅਜੇ ਕਰਨਾ। ਗੁਰੂ ਮਹਾਰਾਜ ਕਹਿਣ ਲੱਗੇ, ਗੁਰਬਚਨ ਸਿੰਘ ਜੀ, ਜਿਹੜਾ ਇਸ਼ਨਾਨ ਜ਼ਰੂਰੀ ਹੁੰਦਾ ਉਹ ਹੋ ਚੁੱਕਾ, ਭਾਈ ਤੁਹਾਡੇ ਮਨ ਦਾ ਇਸ਼ਨਾਨ ਹੋ ਗਿਆ, ਮਨ ਪਵਿੱਤਰ ਹੋ ਗਿਆ, ਇਸ ਕਰਕੇ ਆਓ ਜੱਫੀ 'ਚ। ਤਾਂ ਗੁਰੂ ਮਹਾਰਾਜ ਨੇ ਬਦੋ ਬਦੀ ਸਾਨੂੰ ਜੱਫੀ 'ਚ ਲੈ ਲਿਆ, ਗੁਰੂ ਕਲਗੀਧਰ ਪਾਤਸ਼ਾਹ ਨੇ। ਇਹ ਇੰਜੀ ਫਰਿੱਜ ਨੇ ਕਿਹਾ, ਰੱਬ ਨੂੰ ਪਰਮਾਤਮਾ ਨੂੰ ਖੋਜਣ ਦੀ ਲੱਭਣ ਦੀ ਲੋੜ ਨਹੀਂ ਕਿ ਪਰਮਾਤਮਾ ਕਿੱਥੇ ਰਹਿੰਦਾ। ਆਪ ਸਵਾਰ, ਆਪ ਸਵਾਰ ਹੈ, ਮੈਂ ਮਿਲ ਹੈ, ਮੈਂ ਮਿਲਿਆ ਸੁਖ ਹੋਏ, ਫਰੀਦਾ ਜੇ ਤੂੰ ਮੇਰਾ ਹੋਏ ਰਹੇ ਸਭ ਜੱਗ ਤੇਰਾ ਹੋਏ। ਆਪਾਂ ਹੀ ਸਵਾਰਨ ਦੀ ਲੋੜ ਹੈ। ਫਿਰ ਕਬੀਰ ਜੀ ਕਹਿੰਦੇ, ਕਬੀਰ ਮਨ ਨਿਰਮਲ ਭਇਆ, ਜੈਸਾ ਗੰਗਾ ਨੀਰ ਪਾਛੈ ਲਾਗੋ ਹਰ ਫਿਰੈ ਕਹਿਤ ਕਬੀਰ ਕਬੀਰ। ਜਿਹਦਾ ਮਨ ਨਿਰਮਲ ਹੋਇਆ ਉਹ ਰੱਬ ਦੇ ਪਿੱਛੇ ਨਹੀਂ ਜਾਂਦਾ, ਰੱਬ ਉਹਦੇ ਪਿੱਛੇ ਭੱਜਾ ਫਿਰਦਾ ਵੀ ਆ ਕਬੀਰਾ ਮੇਰੀ ਛਾਤੀ ਨਾਲ ਲੱਗ, ਪਰੇ ਕਿਉਂ ਜਾਂਦਾ? ਜਦੋਂ ਮਨ ਸਾਫ਼ ਹੋ ਗਿਆ ਤਾਂ ਤੂੰ ਰੱਬ ਰੂਪ ਹੋ ਗਿਆ, ਰੱਬ ਵਿੱਚ ਅਤੇ ਤੇਰੇ 'ਚ ਕੋਈ ਫਰਕ ਨਹੀਂ ਰਹਿ ਜਾਣਾ, ਅਭੇਦਤਾ ਹੋ ਜਾਏਗੀ। ਸੁਣ ਸਖੀ, ਕਬੀਰ ਜੀ ਦੇ ਸਲੋਕਾਂ 'ਚ ਬਚਨ, ਸੁਣ ਸਖੀ ਪੀਓ ਮੈਂ ਜੀਓ ਬਸੈ, ਜੀ ਮੈਂ ਬਸੈ ਕਿ ਪੀਓ, ਜੀਓ ਪੀਓ ਬੂਝੋ ਨਹੀਂ, ਘੱਟ ਮੈਂ ਜੀਓ ਕਿ ਪੀਓ। ਹੁਣ ਨਹੀਂ ਪਤਾ ਲੱਗਦਾ ਮੈਨੂੰ ਕਬੀਰ ਨੂੰ ਵੀ ਇਸ ਘੱਟ ਹਿਰਦੇ ਅੰਦਰ ਜੀਵ ਆਤਮਾ ਵੱਸਦੀ ਹੈ ਕਿ ਪੀਓ ਪਰਮਾਤਮਾ ਵੱਸ ਰਿਹਾ, ਦੋਵਾਂ ਦਾ ਸੰਯੋਗ ਹੋ ਗਿਆ। ਧਨ ਪਿਰ ਕਾ ਇੱਕ ਹੀ ਸੰਗ ਵਾਸਾ, ਵਿੱਚ ਹੋਮੈ ਭੀਤ ਕਰਾਰੀ। ਧਨ ਜੀਵ ਇਸਤਰੀ ਦਾ, ਜੀਵ ਆਤਮਾ ਦਾ, ਅਤੇ ਪਿਰ ਪਰਮਾਤਮਾ ਦਾ, ਇਸ ਸਰੀਰ ਦੇ ਅੰਦਰ ਦੋਵਾਂ ਦਾ ਵਾਸਾ, ਕੀ ਵਿੱਚ ਫਰਕ ਕੀ ਪਿਆ ਹੋਇਆ ਜੀ? ਤਾਂ ਮਹਾਰਾਜ ਕਹਿੰਦੇ, ਹੋਮੈ ਦੀ ਕੰਧ ਹੈ ਬੜੀ ਕਰੜੀ, ਹੋਮੈ ਭੀਤ ਕਰਾਰੀ ਕਰੜੀ। ਫਿਰ ਮਹਾਰਾਜ ਉਹ ਕੰਧ ਕਿਵੇਂ ਟੁੱਟੇ? ਗੁਰਪੂਰੈ ਹੋਮੈ ਭੀਤ ਤੋਰੀ, ਜਨ ਨਾਨਕ ਮਿਲੇ ਬਨਵਾਰੀ। ਪੂਰਨ ਸਤਿਗੁਰੂ ਚਾਹੀਦਾ, ਅਧੂਰਾ ਗੁਰੂ ਨਹੀਂ, ਪੂਰਾ ਗੁਰੂ ਚਾਹੀਦਾ। ਜਿਹਦੇ ਆਪਣੇ ਅੰਦਰ ਕੰਧ ਹੈ ਨਹੀਂ, ਰੱਬ ਵਿੱਚ ਭੇਦਤਾ, ਉਹ ਤੁਹਾਡੇ ਹਿਰਦੇ ਦੀ ਕੰਧ ਤੋੜ ਦੇਗਾ, ਹੋਮੈ ਦੀ ਹੰਕਾਰ ਹੀ ਅੰਦਰ ਭਰਿਆ ਹੋਇਆ। ਗੌਰ ਫਰਮਾਓ ਅਸੀਂ ਸਾਰੇ ਲੋਕ, ਕਿਸੇ ਬਾਰੇ ਕੀ ਕਹਿਣਾ, ਮੈਂ ਆਪਣੇ ਬਾਰੇ ਕਹਿ ਰਿਹਾ। ਇਹ ਕਾਹਦੀ ਹਉਮੈ ਚੁੱਕੀ ਫਿਰਦਾ? ਨਾ ਤਾਂ ਇਹ ਸਰੀਰ ਮੈਂ ਬਣਾਇਆ, ਨਾ ਮਨ ਵਿੱਚ ਪਾਇਆ, ਨਾ ਆਤਮਾ ਵਿੱਚ ਪਾਈ। ਮੈਨੂੰ ਕੁਛ ਨਹੀਂ ਪਤਾ ਇਹ ਬਣਤਰ ਕਿਵੇਂ ਬਣੀ। ਹੁਣ ਮੇਰੇ ਅਖਤਿਆਰ ਵਿੱਚ ਵੀ ਨਹੀਂ। ਹੁਣੇ ਰੱਬ ਸਵਾਸਾਂ ਦਾ ਬਟਨ ਦੱਬਦੇ, ਸਵਾਸਾਂ ਦੀ ਤੰਦ ਤੋੜਦੇ ਅਤੇ ਖਾਕ ਬਣ ਜਾਣਾ ਮੁਰਦਾ, ਅਤੇ ਹੰਕਾਰ ਕਿਸ ਚੀਜ਼ ਦਾ? ਜਦੋਂ ਸਰੀਰ ਹੀ ਨਹੀਂ ਰਹਿਣਾ, ਆਪਣਾ ਹੈ ਹੀ ਨਹੀਂ, ਆਪਣ ਤਨ ਨਹੀਂ, ਜਾ ਕੋ ਗਰਬਾ ਜਿਹਦਾ ਗਰਬ ਤਕੱਬਰ ਚੱਕੀ ਫਿਰਦਾ। ਆਪਣਾ ਤਨ ਵੀ ਹੈ ਨਹੀਂ, ਇਹ ਆਪਣਾ ਨਹੀਂ ਹੈ, ਰੱਬ ਦਾ, ਕਿਉਂਕਿ ਉਹਦੇ ਅਖਤਿਆਰ ਵਿੱਚ ਆ। ਜਿੰਨਾ ਚਿਰ ਉਹਦੀ ਆਗਿਆ ਹੈ, ਤੁਰਿਆ ਫਿਰਦਾ, ਬੋਲਦਾ, ਚੱਲਦਾ, ਕੰਮ ਧੰਦੇ ਕਰਦਾ, ਜਦੋਂ ਉਹਦੀ ਆਗਿਆ ਦਾ ਬਟਨ ਦੱਬਿਆ ਗਿਆ, ਸਵਾਸਾਂ ਦੀ ਤੰਦ ਟੁੱਟ ਗਈ ਅਤੇ ਇਹ ਖਾਕ ਮਿੱਟੀ 'ਚ ਮਿਲ ਜਾਏਗਾ। ਕੀ ਚੀਜ਼ ਹੈ ਇਹ? ਕਾਹਦਾ ਮਾਣ ਹੰਕਾਰ ਆ? ਮਹਾਂਪੁਰਸ਼ ਬਾਬਾ ਠਾਕੁਰ ਸਿੰਘ ਜੀ ਇੱਕ ਵਾਰੀ ਬਾਣੀ ਸੁਣਦੇ ਸੁਣਦੇ ਮਹਿਤੇ ਪਿੰਡ ਦੀਆਂ ਮੜੀਆਂ ਉੱਥੇ ਜਾ ਬੈਠੇ। ਸਿੰਘ ਨੇ ਛੇਤੀ ਨਾਲ ਕੱਪੜਾ ਵਿਛਾਇਆ, ਬਹਿ ਗਏ, ਬਾਣੀ ਸੁਣੀ ਜਾਣ। ਕੁਝ ਸਮੇਂ ਬਾਅਦ ਬੋਲੇ, ਕਹਿੰਦੇ ਸਿੰਘਾ, ਸਾਰੀ ਉਮਰ ਬੰਦਾ ਖੋਪਰੇ 'ਚੋਂ ਹੰਕਾਰ ਨਹੀਂ ਛੱਡਦਾ, ਵਡਿਆਈ ਭਾਲਦਾ। ਇਹਦੀ ਸ਼ਾਨ ਦੇ ਖਿਲਾਫ਼ ਕੋਈ ਬੋਲੇ, ਕੋਈ ਨਿੰਦਾ ਕਰੇ ਤਾਂ ਕਹਿੰਦਾ ਹੈ ਮੈਨੂੰ ਇੰਝ ਕਿਉਂ ਕਿਹਾ, ਇਹ ਚੇਤਾ ਭੁਲਾ ਦਿੰਦਾ ਵੀ ਮੈਂ ਤਾਂ ਖਾਕ ਰੂਪ ਹਾਂ। ਜੇ ਕਿਸੇ ਨੇ ਕੁਛ ਕਹਿ ਵੀ ਦਿੱਤਾ ਕਿਹੜੀ ਗੱਲ ਹੈ, ਪਰ ਝੱਲਦਾ ਨਹੀਂ ਨਾ ਮਨ। ਕਹਿੰਦੇ ਇੱਥੇ ਮਿੱਟੀ 'ਚ ਮਿੱਟੀ ਹੋ ਜਾਣਾ, ਆ ਵੇਖ ਕਿੰਨੇ ਖੋਪਰੇ ਇੱਥੇ ਭਸਮ ਹੋ ਗਏ, ਉੱਤੇ ਘਾਹ ਉੱਗਾ ਪਿਆ। ਕੋਈ ਹੈ ਜਾਣ ਪਛਾਣ ਵੀ ਇੱਥੇ ਕਿਹੜਾ ਕਿਹੜਾ ਫੂਕਿਆ ਗਿਆ? ਅਤੇ ਜਿਉਂਦਿਆਂ ਹੀ ਮਾਣ ਛੱਡ ਦੇਣਾ ਚਾਹੀਦਾ, ਕਿਉਂ ਚੱਕੀ ਫਿਰੀ ਹੈ? ਹੰਕਾਰ ਹੀ ਰੱਬ ਦੇ ਵਿੱਚ ਰੋੜਾ ਬਣਿਆ ਹੈ, ਪਰਮਾਤਮਾ ਅਤੇ ਸਾਡੇ ਮਿਲਾਪ ਵਿੱਚ ਰੋੜਾ ਹੰਕਾਰ ਆ। ਇਹਨੇ ਛੱਡ ਦਿੱਤਾ, ਬਾਕੀ ਵਿਕਾਰ ਵੀ ਖਤਮ ਹੋ ਜਾਣਗੇ। ਸਭ ਤੋਂ ਵੱਡਾ ਗੁਣ ਹੈ ਨਿਮਰਤਾ, ਗਰੀਬੀ। ਸਭ ਤੋਂ ਵੱਡਾ ਔਗੁਣ ਹੈ ਹੰਕਾਰ। ਪਰ ਹੰਕਾਰ ਕੇਵਲ ਮੂੰਹ ਤੋਂ ਬੋਲਣ ਵਾਲੇ ਬਚਨ ਨਹੀਂ ਹੁੰਦੇ, ਹਿਰਦੇ 'ਚ ਗੁਮਾਨ ਬੈਠਾ ਹੋਇਆ, ਸਭ ਕੁਛ ਕੋਈ ਨਾ ਕੋਈ ਬਣ ਕੇ ਕੁਝ ਬੈਠਾ ਹੋਇਆ। ਹਮ ਵੱਡ ਕਬ ਕੁਲੀਨ, ਹਮ ਪੰਡਿਤ, ਹਮ ਯੋਗੀ ਸੰਨਿਆਸੀ, ਗਿਆਨੀ ਗੁਣੀ ਸੂਰ, ਹਮਦਾਤੇ ਬੁੱਧ ਕਵੇ ਨਾਨਾਸੀ। ਰੱਬ ਦੇ ਪਿਆਰਿਆਂ, ਬੰਦਗੀ ਵਾਲਿਆਂ ਨੇ ਇਹ ਹੰਕਾਰ ਦੀਆਂ ਰਗਾਂ ਕੁੱਟੀਆਂ, ਇਹ ਹੰਕਾਰ ਖਤਮ ਕੀਤਾ, ਮਰ ਗਿਆ, ਆਪਾਂ ਨਿਸ਼ਾਵਰ ਹੋ ਗਿਆ ਅਤੇ ਵਾਹਿਗੁਰੂ ਜੀ ਉੱਥੇ ਪ੍ਰਗਟ ਹੋ ਗਿਆ। ਇਸ ਪ੍ਰਕਾਰ ਸੰਤ ਸੁੰਦਰ ਸਿੰਘ ਖਾਲਸਾ ਜੀ ਜਦੋਂ ਕਥਾ ਕਰਦੇ ਸਨ, ਹੋਰ ਸਿੰਘ ਤਾਂ ਕਾਪੀਆਂ 'ਤੇ ਲਿਖਦੇ ਸੀ, ਪਰ ਇਹ ਸਿਮਰਨ ਭਜਨ ਦੁਆਰਾ ਜਿਹਦੀ ਬੁੱਧ ਨਿਰਮਲ ਹੋ ਜਾਂਦੀ ਹੈ, ਸਵੱਛ, ਉਹਦੇ 'ਚ ਇਕਾਗਰਤਾ ਬਹੁਤ ਹੁੰਦੀ ਹੈ। ਅਤੇ ਮਹਾਂਪੁਰਸ਼ ਸੰਤ ਗੁਰਭਜਨ ਸਿੰਘ ਜੀ ਵਿਦਿਆਰਥੀ ਸੀ, ਨਾਲੋਂ ਨਾਲ ਟੇਪ ਰਿਕਾਰਡ ਹੋਈ ਜਾਂਦੀ ਸੀ ਸਾਰੀ ਕਥਾ, ਕਿਤੇ ਨਹੀਂ ਲਿਖਿਆ ਕੁਛ ਵੀ ਉਹਨਾਂ ਨੇ, ਕੋਈ ਬਚਨ ਲਿਖਿਆ ਨਹੀਂ, ਸਭ ਕੁਝ ਅੰਦਰ ਲਿਖਿਆ ਗਿਆ। ਅਤੇ ਉਹ ਪੜ੍ਹਿਆ ਕਰਦੇ ਸੀ ਬਚਨ, ਕਲੋ ਮਸਾਜ ਨੇ ਕਿਹਾ ਸਦਾਈਆ ਹਿਰਦਾ ਹੀ ਲਿਖ ਲਿਓ। ਹਿਰਦੇ 'ਚ ਲਿਖੀ ਜਾਂਦੇ, ਹਿਰਦਾ ਸਵੱਛ, ਉੱਥੇ ਕਿਸੇ ਵਿਕਾਰ ਦਾ ਫੁਰਨਾ ਨਹੀਂ, ਕੋਈ ਹੰਕਾਰ ਨਹੀਂ, ਕੋਈ ਇੱਧਰ ਉੱਧਰ ਦੀ ਗੱਲ ਨਹੀਂ ਦੁਨੀਆ ਦੀ। ਉੱਥੇ ਕਥਾ ਟੇਪ ਹੁੰਦੀ ਜਾਂਦੀ ਸੀ, ਰਿਕਾਰਡ ਹੋ ਗਈ। ਅਤੇ ਫਿਰ ਸੰਤ ਸੁੰਦਰ ਸਿੰਘ ਖਾਲਸਾ ਜੀ ਨੇ ਜਦੋਂ ਸਰੀਰ ਤਿਆਗਣਾ ਸੀ, ਉਸ ਵੇਲੇ ਕਿਹਾ, ਸਿੰਘਾਂ ਦੀ ਪਰਖ ਕੀਤੀ ਵੀ ਕੱਲ੍ਹ ਨੂੰ ਸ਼ੰਕਾ ਨਾ ਰਹਿ ਜਾਏ। ਮਹਾਂਪੁਰਸ਼ ਕਹਿਣ ਲੱਗੇ, ਕੋਈ ਸਿੰਘ 5 ਮਿੰਟਾਂ 'ਚ ਸਾਨੂੰ ਜਪਜੀ ਸਾਹਿਬ ਦਾ ਸਿਧਾਂਤ ਸੁਣਾਵੇ, ਸਾਰਾ ਸਿਧਾਂਤ 5 ਮਿੰਟਾਂ 'ਚ, ਜਪਜੀ ਸਾਹਿਬ ਦੇ ਅਰਥ ਭਾਵ ਕੀ ਨੇ। ਸਿੰਘ ਸੁਣਾਉਣ, ਪਰ ਸਮਾਂ ਵੱਧ ਜਾਂਦਾ ਸੀ, 5 ਮਿੰਟ ਤੋਂ ਅੱਗੇ ਲੰਘ ਜਾਂਦੇ ਸੀ। ਜਦੋਂ ਇਹਨਾਂ ਵੱਲ ਇਸ਼ਾਰਾ ਕੀਤਾ, ਗਿਆਨੀ ਸਿੰਘ ਜੀ ਤੁਸੀਂ ਜਪਜੀ ਸਾਹਿਬ ਦਾ ਸਿਧਾਂਤ ਸੁਣਾਓ। ਕਹਿੰਦੇ ਮਹਾਂਪੁਰਸ਼ੋ, ਵਾਰਤਕ ਵਿੱਚ ਕਿ ਕਾਵ ਦੇ ਵਿੱਚ ਸੁਣਾਵਾਂ? ਕਹਿੰਦੇ ਕਵਿਤਾ 'ਚ ਸੁਣਾ ਦਿਓ, ਉਹ ਕਵਿਤਾ ਲਿਖੀ ਹੋਈ ਆ। ਮਹਾਂਪੁਰਸ਼ਾਂ ਨੇ 3 ਮਿੰਟਾਂ 'ਚ ਜਪਜੀ ਸਾਹਿਬ ਦਾ ਇਕੱਲੀ ਇਕੱਲੀ ਪੌੜੀ ਦਾ ਸਿਧਾਂਤ ਸੁਣਾ ਦਿੱਤਾ। ਫਿਰ ਮਹਾਂਪੁਰਸ਼ਾਂ ਨੇ ਕਿਹਾ, ਸੰਤ ਸੁੰਦਰ ਸਿੰਘ ਜੀ ਨੇ ਇਹਨਾਂ ਕੋਲੋਂ ਕਥਾ ਸੁਣਨੀ ਆ, ਤਾਂ 40 ਦਿਨਾਂ 'ਚ 5 ਘੰਟੇ ਸਵੇਰੇ ਅਤੇ 3 ਘੰਟੇ ਸ਼ਾਮਾਂ ਨੂੰ, 8 ਘੰਟੇ ਰੋਜ਼ ਗੁਰੂ ਗ੍ਰੰਥ ਸਾਹਿਬ ਦੀ ਕਥਾ ਸੰਤ ਸੁੰਦਰ ਸਿੰਘ ਜੀ ਨੇ ਸੁਣੀ ਆਪ ਇਹਨਾਂ ਪਾਸੋਂ, ਔਰ ਸੰਪੂਰਨ ਕਥਾ ਸੁਣੀ। ਫਿਰ ਉਹਨਾਂ ਨੇ ਇਹ ਬਚਨ ਕੀਤੇ ਕਿ ਸਾਡੇ ਕੋਲੋਂ ਅਨੇਕਾਂ ਸਿੰਘ ਪੜ੍ਹੇ, ਕੁਝ ਪੜ੍ਹ ਕੇ ਭੁੱਲ ਗਏ, ਕੁਝ ਨੌਕਰੀਆਂ 'ਤੇ ਜਾ ਲੱਗੇ, ਕੋਈ ਕਿਤੇ ਜਾ ਕੇ ਫਸ ਗਿਆ, ਕੋਈ ਕਿਤੇ, ਪਰ ਜੋ ਕੁਝ ਸਾਡੇ ਕੋਲੋਂ ਇਸ ਗਿਆਨੀ ਸਿੰਘ ਨੇ ਸੁਣਿਆ ਪੜ੍ਹਿਆ, ਉਹ ਸਾਰਾ ਕੁਝ ਇਹਨੇ ਸਾਂਭ ਲਿਆ, ਸਾਰੀ ਵਿੱਦਿਆ ਇਹਨਾਂ ਦੇ ਪਾਸ ਹੈ, ਅਤੇ ਅਸੀਂ ਹੁਣ ਅਗਾਂਹ ਦਸਤਾਰਬੰਦੀ ਇਹਨਾਂ ਨੂੰ ਕਰਨੀ। ਕੁਝ ਸਿੰਘਾਂ ਈਰਖਾ ਕੀਤੀ, ਕਿਹਾ ਸਰੋਪਾ ਲਿਆਓ। ਮਹਾਂਪੁਰਸ਼ਾਂ ਦਾ ਸਰੀਰ ਢਿੱਲਾ ਸੀ, ਉਹਨਾਂ ਬਾਰੇ ਵੀ ਥੋੜ੍ਹੀ ਜਿਹੀ ਬੇਨਤੀ ਕਰ ਦਿੰਦਾ। ਜਦੋਂ ਉਹਨਾਂ ਸਰੀਰ ਤਿਆਗਣਾ ਸੀ, ਚੀਫ ਖਾਲਸਾ ਦੀਵਾਨ ਦੇ ਔਨਰੈਰੀ ਸੈਕਰੇਟਰੀ ਸਨ ਡਾਕਟਰ ਦੀਵਾਨ ਸਿੰਘ ਨਾਂ ਸੁਣਦਾ, ਉਹ ਬਾਈ ਕਾਰ ਅੰਮ੍ਰਿਤਸਰ ਸਾਹਿਬ ਤੋਂ ਲੁਧਿਆਣੇ ਮਹਾਂਪੁਰਸ਼ਾਂ ਕੋਲ ਪਹੁੰਚੇ ਅਤੇ ਕਹਿਣ ਲੱਗੇ, ਕਿ ਮੈਂ ਸੰਤ ਅਤਰ ਸਿੰਘ ਜੀ ਮਸਤੂਆਣੇ ਵਾਲਿਆਂ ਦੇ ਵੀ ਪਾਸ ਸੀ ਜਦੋਂ ਉਹਨਾਂ ਸਰੀਰ ਤਿਆਗਿਆ। ਉਹਨਾਂ ਦੇ ਦਰਸ਼ਨ ਅਤੇ ਬਚਨ ਮੈਨੂੰ ਪ੍ਰਾਪਤ ਹੋਏ। ਫਿਰ ਮੈਂ ਸੰਤ ਬਾਬਾ ਸ਼ਾਮ ਸਿੰਘ ਆਟਾ ਮੰਡੀ ਅੰਮ੍ਰਿਤਸਰ ਸਾਹਿਬ ਵਾਲੇ, ਜਿਨ੍ਹਾਂ ਸ਼੍ਰੀ ਦਰਬਾਰ ਸਾਹਿਬ 70 ਸਾਲ ਨਿਸ਼ਕਾਮ ਕੀਰਤਨ ਦੀ ਸੇਵਾ ਨਿਭਾਈ ਹੈ ਬਿਨਾਂ ਨਾਗਾ 70 ਸਾਲ, ਔਰ ਸਰੰਦੇ ਨਾਲੋਂ ਕੀਰਤਨ ਕਰਦੇ ਸੀ, ਬਹੁਤ ਉੱਚ ਕੋਟੀ ਦੇ ਮਹਾਂਪੁਰਸ਼ ਹੋਏ ਨੇ। 123 ਸਾਲ ਉਮਰ ਹੰਢਾ ਕੇ ਫਿਰ ਉਹਨਾਂ 1926 'ਚ ਸਰੀਰ ਛੱਡਿਆ ਅੰਮ੍ਰਿਤਸਰ ਸਾਹਿਬ, 123 ਸਾਲ ਉਮਰ, ਅਤੇ ਉਹਦੇ ਵਿੱਚੋਂ 70 ਸਾਲ ਉਹਨਾਂ ਦਰਬਾਰ ਸਾਹਿਬ ਕੀਰਤਨ ਦੀ ਸੇਵਾ ਨਿਭਾਈ। ਅਤੇ ਕਹਿਣ ਲੱਗੇ ਜੀ ਉਹਨਾਂ ਦੇ ਦਰਸ਼ਨ ਵੀ ਮੈਨੂੰ ਪ੍ਰਾਪਤ ਹੋਏ। ਹੁਣ ਮੇਰੇ ਸੁਭਾਗ ਕਿ ਮੈਂ ਆਪ ਜੀ ਨੂੰ ਮਿਲਣ ਵਾਸਤੇ ਆਇਆ, ਦਰਸ਼ਨ ਤਾਂ ਕਰ ਲਏ, ਬਚਨ ਸੁਣਾਓ। ਸੰਤ ਸੁੰਦਰ ਸਿੰਘ ਕਹਿਣ ਲੱਗੇ ਭਈ ਭਾਈ ਸਾਹਿਬ ਡਾਕਟਰ ਸਾਹਿਬ ਤੁਸੀਂ ਕੋਈ ਬਚਨ ਸੁਣਾਓ। ਉਹ ਕਹਿਣ ਲੱਗਾ ਜੀ ਮੈਨੂੰ ਪਤਾ ਬ੍ਰਹਮ ਗਿਆਨੀ ਢੋਲ ਵਰਗੇ ਹੁੰਦੇ ਨੇ, ਢੋਲ 100 ਸਾਲ ਪਿਆ ਰਹੇ ਉਹਦੇ ਵਿੱਚੋਂ ਆਵਾਜ਼ ਨਹੀਂ ਨਿਕਲਦੀ, ਡਗਾ ਮਾਰੀਏ ਫਿਰ ਆਵਾਜ਼ ਨਿਕਲਦੀ ਹੈ। ਅਤੇ ਮਹਾਂਪੁਰਸ਼ੋ ਮੈਂ ਡਗਾ ਮਾਰਦਾ ਫਿਰ ਤਾਂ ਤੁਸੀਂ ਬੋਲੋਗੇ। ਹੱਸ ਪਏ, ਕਹਿੰਦੇ ਹਾਂ ਹਾਂ ਸੁਣਾਓ ਕੋਈ ਬਚਨ। ਉਹਨੇ ਕਿਹਾ ਜੀ ਅੱਜ ਮੈਂ ਜਦੋਂ ਕਾਰ ਲੈ ਕੇ ਆ ਰਿਹਾ ਸੀ ਅਤੇ ਮੈਨੂੰ ਕਾਰ ਦੇ ਵਿੱਚੋਂ ਆਵਾਜ਼ ਆ ਰਹੀ ਸੀ ਵਾਹਿਗੁਰੂ ਵਾਹਿਗੁਰੂ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਵਾਹਿਗੁਰੂ, ਇਹ ਮੈਨੂੰ ਆਵਾਜ਼ ਸੁਣਾਈ ਦਿੰਦੀ। ਮਹਾਂਪੁਰਸ਼ ਹੱਸ ਪਏ, ਕਹਿੰਦੇ ਵਾਹ ਵਾਹ ਡਾਕਟਰ ਸਾਹਿਬ ਐਸਾ ਜਾਪ ਮੈਨੂੰ ਵੀ ਸੁਣਾਓ। ਉਹ ਕਹਿਣ ਲੱਗਾ ਜੀ ਹੁਣ ਢੋਲ ਨਾਲੋਂ ਵੀ ਕਰੜੇ ਨਾ ਬਣੋ, ਮੈਂ ਡਗਾ ਮਾਰਿਆ ਹੁਣ ਤਾਂ ਬਚਨ ਸੁਣਾਓ। ਅਤੇ ਸੰਤ ਕਹਿਣ ਲੱਗੇ ਫਿਰ ਇੰਝ ਕਰੋ ਡਾਕਟਰ ਸਾਹਿਬ ਸਾਡੇ ਸਰੀਰ ਨੂੰ ਚੈੱਕ ਕਰੋ ਅਤੇ ਰੋਗ ਕੀ ਆ। ਕਹਿਣ ਲੱਗਾ ਨਹੀਂ ਜੀ ਬਚਨ ਸੁਣਾਓ। ਕਹਿੰਦੇ ਨਹੀਂ ਡਾਕਟਰ ਸਾਹਿਬ ਬਚਨ ਮੰਨ ਕੇ ਤਾਂ ਵੇਖੋ। ਜਦੋਂ ਡਾਕਟਰ ਨੇ ਸਟੈਥੋਸਕੋਪ ਰੱਖਿਆ ਉਹਨਾਂ ਦੇ ਦਿਲ ਵਾਲੇ ਥਾਂ ਅਤੇ ਉਹ ਨਾਲੀਆਂ ਕੰਨਾਂ ਨੂੰ ਲਾਈਆਂ ਅਤੇ ਡਾਕਟਰ ਸਾਹਿਬ ਨੀਮ ਬੇਹੋਸ਼ ਬਸੁੱਧ ਹੋ ਗਏ, ਕਿੰਨਾ ਚਿਰ ਬੋਲੇ ਹੀ ਨਾ। ਮਹਾਂਪੁਰਸ਼ਾਂ ਨੇ ਬਾਹੋਂ ਫੜ ਕੇ ਹਿਲਾਇਆ। ਜਦੋਂ ਹਿਲਾਇਆ ਤਾਂ ਕਹਿੰਦੇ ਡਾਕਟਰ ਸਾਹਿਬ ਕੀ ਗੱਲ ਹੋਈ, ਰੋਗ ਨਹੀਂ ਲੱਭਾ? ਕਹਿਣ ਲੱਗੇ ਵਾਹ ਖਾਲਸਾ, ਤੁਸੀਂ ਆਪਣੇ ਨਾਮ ਨਾਲ ਜੋੜਿਆ ਗਿਆਨੀ ਸੁੰਦਰ ਸਿੰਘ ਖਾਲਸਾ, ਅਸਲ ਮਹਿਨਿਆਂ ਵਿੱਚ ਖਾਲਸਾ ਤੁਸੀਂ ਹੋ, ਜਿਹਦੀ ਪਰਿਭਾਸ਼ਾ ਦਿੱਤੀ ਹੈ ਦਸਮ ਪਾਤਸ਼ਾਹ ਨੇ, ਜਾਗਤ ਜੋਤ ਜਪੈ ਨਿਸ ਬਾਸਰ ਏਕ ਬਿਨਾ ਮਨ ਨਾਇਕ ਨਾ ਆਨਾ, ਪੂਰਨ ਪ੍ਰੇਮ ਪ੍ਰਤੀਤ ਸਜਾ ਬਰਤ ਗੋਰ ਮੜੀ ਮੱਟ ਭੂਲ ਨਾ ਮਾਨਾ, ਤੀਰਥ ਦਾਨ ਦਇਆ ਤਪ ਸੰਜਮ ਏਕ ਬਿਨਾ ਨਾ ਏਕ ਪਛਾਨਾ, ਪੂਰਨ ਜੋਤ ਜਗੈ ਘਟ ਮੈਂ ਤਬ ਖਾਲਸ ਤਾਹੇ ਨਖਾਲਸ ਜਾਨਾ, ਆਤਮ ਰਸ ਜੇ ਜਾਨ ਹੀ ਸੋ ਹੈ ਖਾਲਸ ਦੇਵ, ਪ੍ਰਭ ਮੈਂ ਮੋਹ ਮੈਂ ਤਾਸ ਮੈਂ ਰੰਚਕ ਨਾ ਹਿਨ ਭੇਵ। ਕਲਗੀਧਰ ਦੀ ਆਗਿਆ ਬਚਨ ਹੈ ਸਾਨੂੰ ਵੀ ਜਿਹੜਾ ਆਤਮ ਰਸ ਤੱਕ ਪਹੁੰਚ ਜਾਂਦਾ ਉਹਦੇ ਮੇਰੇ ਅਤੇ ਪਰਮਾਤਮਾ 'ਚ ਤਿੰਨਾਂ 'ਚ ਕੋਈ ਭੇਦ ਨਹੀਂ ਰਹਿ ਜਾਏਗਾ, ਅਸੀਂ ਤਿੰਨੇ ਇੱਕੋ ਰੂਪ ਹੋਵਾਂਗੇ, ਇਹ ਗੁਰੂ ਕਲਗੀਧਰ ਦਾ ਬਚਨ ਹੈ। ਮਹਾਂਪੁਰਸ਼ੋ ਤੁਹਾਡੇ ਦਿਲ ਵਾਲੇ ਥਾਂ ਸਟੈਥੋਸਕੋਪ ਰਾਹੀਂ ਬੜੀ ਤੀਬਰਤਾ ਨਾਲ ਵਾਹਿਗੁਰੂ ਮੰਤਰ ਦਾ ਝਰਨਾ ਝਰਦਾ ਮੈਨੂੰ ਸੁਣਾਈ ਦਿੱਤਾ ਅਤੇ ਮੈਨੂੰ ਐਸਾ ਆਨੰਦ ਆ ਗਿਆ, ਤੁਸੀਂ ਖਰੇ ਕਿਹੜੇ ਆਨੰਦ ਵਿੱਚ ਹੋ? ਅਤੇ ਫਿਰ ਮਹਾਂਪੁਰਸ਼ ਕਹਿੰਦੇ ਹੱਥਾਂ ਪੈਰਾਂ ਦੀਆਂ ਤਲੀਆਂ 'ਤੇ ਵੀ ਲਾ ਕੇ ਵੇਖੋ ਆਪਣਾ ਯੰਤਰ ਜਿਹਾ, ਕਿਤੇ ਹੋਰ ਥਾਂ ਨਾ ਰੋਗ ਹੋਵੇ। ਉਹਨੇ ਕਿਹਾ ਨਹੀਂ ਖਾਲਸਾ ਜੀ, ਨਾ ਇੱਥੇ ਕੋਈ ਰੋਗ ਅਤੇ ਨਾ ਇਹਦਾ ਕੋਈ ਇਲਾਜ, ਇਹ ਤੁਹਾਡੀ ਆਪਣੀ ਕੋਈ ਖੇਡ ਆ, ਤੁਸੀਂ ਖੇਡ ਵਰਤਾਈ ਆਪਣਾ ਸਰੀਰ ਤਿਆਗਣ ਦਾ ਬਹਾਨਾ ਬਣਾਇਆ, ਇੱਥੇ ਰੋਗ ਕਿੱਥੇ ਪਹੁੰਚ ਸਕਦਾ ਇਸ ਅਵਸਥਾ ਜਿਸ ਆਨੰਦ ਵਿੱਚ ਤੁਸੀਂ ਰਹਿ ਰਹੇ ਹੋ? ਤਾਂ ਐਸੇ ਸੀ ਮਹਾਂਪੁਰਸ਼ ਬਾਹਰੀ ਤੌਰ 'ਤੇ ਸਰੀਰ ਨੂੰ ਜਲੋਧਰ ਹੋਇਆ ਦਿਖਾਈ ਦੇ ਰਿਹਾ ਸੀ, ਉਹ ਵੀ ਕਿਸੇ ਦੇ ਰੋਗ ਨੂੰ ਆਪਣੇ 'ਤੇ ਲੈ ਲਿਆ ਹੋਇਆ। ਇੱਦਾਂ ਮਹਾਂਪੁਰਸ਼ ਨਹਿਰ ਦੀ ਪਟੜੀ ਰਾਹੀਂ ਆ ਰਹੇ ਸੀ ਅਤੇ ਇੱਕ ਜੱਟ ਜ਼ਿਮੀਂਦਾਰ ਖੇਤਾਂ 'ਚ ਕੰਮ ਕਰ ਰਿਹਾ ਸੀ। ਉਹਨੇ ਮਹਾਂਪੁਰਸ਼ਾਂ ਨੂੰ ਸੁਣਾ ਕੇ ਗੱਲ ਕਹੀ ਅਤੇ ਹੁਣ ਵੀ ਕੋਈ ਸਾਧੂ ਸੰਤ ਅਤੇ ਨਾ ਗੁਰੂ ਦੀ ਬਾਣੀ ਵਿੱਚ ਸ਼ਕਤੀ ਰਹੀ ਆ। ਅਤੇ ਜਦੋਂ ਇੰਝ ਕਿਹਾ ਤਾਂ ਸੰਤ ਖਲੋ ਗਏ, ਕਹਿੰਦੇ ਸਿੰਘਾ ਕੀ ਗੱਲ, ਐਸਾ ਬਚਨ ਤੂੰ ਕਿਉਂ ਬੋਲਿਆ? ਕਹਿਣ ਲੱਗਾ ਮੇਰੇ ਪੁੱਤਰ ਨੂੰ ਜਲੋਧਰ ਦਾ ਰੋਗ ਆ ਅਤੇ ਮੈਂ ਬਾਣੀ ਦਾ ਪਾਠ ਕਰਾਇਆ, ਗੁਰੂ ਕੀ ਬਾਣੀ ਦਾ ਪਾਠ ਸਹਿਜ ਪਾਠ, ਮੇਰੇ ਪੁੱਤਰ ਦਾ ਰੋਗ ਨਹੀਂ ਹਟਿਆ। ਮਹਾਂਪੁਰਸ਼ ਕਹਿੰਦੇ ਜੇ ਤਾਂ ਤੂੰ ਇੰਨਾ ਹੀ ਬਚਨ ਕਹਿੰਦਾ ਵੀ ਹੁਣ ਇਸ ਵੇਲੇ ਸਾਧੂ ਸੰਤ ਕੋਈ ਨਹੀਂ, ਫਿਰ ਅਸੀਂ ਖਲੋਣਾ ਨਹੀਂ ਸੀ। ਜਿਹੜਾ ਬਚਨ ਤੂੰ ਕੀਤਾ ਵੀ ਗੁਰੂ ਕੀ ਬਾਣੀ ਵਿੱਚ ਸ਼ਕਤੀ ਨਹੀਂ ਰਹੀ, ਇਹ ਅਸੀਂ ਜਰ ਨਹੀਂ ਸਕਦੇ। ਤੂੰ ਇਹ ਗੱਲ ਕਹੀ ਹੈ ਨਾ ਵੀ ਪਾਠ ਕਰਾਇਆ ਅਤੇ ਫਿਰ ਵੀ ਰੋਗ ਨਹੀਂ ਹਟਿਆ, ਅਸੀਂ ਗੁਰੂ ਦੇ ਸਿੱਖ ਹਾਂ, ਬਾਣੀ ਪੜ੍ਹਨ ਵਾਲੇ, ਅਸੀਂ ਕਹਿ ਦਿੱਤਾ ਜਾ ਤੇਰਾ ਪੁੱਤਰ ਅੱਜ ਨੌਂ ਵਰਨ ਹੋ ਜਾਏਗਾ, ਅੱਜ ਹੀ ਰੋਗ ਹਟ ਜਾਏਗਾ। ਬਚਨ ਕਰਕੇ ਮਹਾਂਪੁਰਸ਼ ਧਰਮਕੋਟ ਪਹੁੰਚੇ, ਫਿਰੋਜ਼ਪੁਰ ਜ਼ਿਲ੍ਹੇ ਜਿਹੜਾ ਧਰਮਕੋਟ ਹੈ, ਇੱਥੇ ਸੰਤਾਂ ਨੇ ਖਲੋ ਕੇ, ਗਰਮੀ ਦੀ ਰੁੱਤ ਸੀ, 5 ਘੰਟੇ ਸੰਗਤ ਨੂੰ ਕੀਰਤਨ ਸੁਣਾਇਆ, ਨਾਲੇ ਵਖਿਆਨ ਪ੍ਰਚਾਰ ਸੁਣਾਇਆ। ਅਤੇ ਗੁਰੂ ਕੇ ਪਿਆਰਿਓ ਉਹਨਾਂ ਦੇ ਪ੍ਰਚਾਰ ਵਿੱਚ ਉਹਨਾਂ ਦੀ ਕਥਾ ਵਿੱਚ ਜ਼ਿਆਦਾ ਤਾਂ ਤਾਬਿਆ ਬਹਿ ਕੇ ਕਥਾ ਕਰਦੇ ਸੀ, ਪਰ ਕਈ ਵਾਰੀ ਵੱਡੇ ਦੀਵਾਨਾਂ 'ਚ, ਕਿਉਂਕਿ ਉਹ ਕੀਰਤਨ ਵਿੱਚ ਸਿੱਖੇ ਹੋਏ ਸੀ, ਅਤੇ ਖਲੋ ਕੇ ਉੱਚੀ ਥਾਂ ਵਾਜਾ ਰੱਖ ਕੇ ਅਤੇ ਗੁਰੂ ਮਹਾਰਾਜ ਦੀ ਬਾਣੀ ਦਾ ਕੀਰਤਨ ਦੂਰ ਤੱਕ ਆਵਾਜ਼ ਚਲੀ ਜਾਏ, ਉਦੋਂ ਸਪੀਕਰ ਨਹੀਂ ਸੀ ਹੁੰਦੇ, ਇਸ ਕਰਕੇ ਖਲੋ ਕੇ ਆਵਾਜ਼ੇ ਨਾਲ ਕੀਰਤਨ ਵੀ ਕਰਿਆ ਕਰਦੇ ਸੀ। ਇੱਕ ਵਾਰੀ ਉਹ ਕੀਰਤਨ ਕਰ ਰਹੇ ਸਨ ਅਤੇ ਸ਼ਬਦ ਗਾਇਆ ਜਾ ਰਿਹਾ ਸੀ, ਸਾਜਨੜਾ ਮੇਰਾ ਸਾਜਨੜਾ ਨਿਕਟ ਖਲੋਇਆੜਾ ਮੇਰਾ ਸਾਜਨੜਾ, ਤਾਂ ਸੰਗਤ ਵਿੱਚ ਇਕਾਗਰਤਾ ਛਾਈ ਹੋਈ ਸੀ, ਬੜਾ ਰਸ ਵਰਸ ਰਿਹਾ ਸੀ। ਇੱਕ ਸਿੰਘ ਦਾ ਮਨ ਇਕਾਗਰ ਹੋਇਆ, ਉਹਨੂੰ ਗੁਰੂ ਕਲਗੀਧਰ ਪਾਤਸ਼ਾਹ ਦੇ ਦਰਸ਼ਨ ਹੋਏ, ਉਹ ਝੱਲ ਨਾ ਸਕਿਆ ਅਤੇ ਉੱਚੀ ਉੱਚੀ ਬੋਲਣ ਲੱਗ ਪਿਆ, ਸੰਗਤ ਜੀ ਪਾਸੇ ਹੋ ਜਾਓ, ਗੁਰੂ ਮਹਾਰਾਜ ਗੁਰੂ ਕਲਗੀਧਰ ਜੀ ਆ ਰਹੇ ਨੇ। ਅਤੇ ਫਿਰ ਉਹ ਖਲੋ ਕੇ ਕਹੀ ਜਾਵੇ, ਉਹ ਵੇਖੋ ਮਹਾਰਾਜ ਗੁਰੂ ਗ੍ਰੰਥ ਸਾਹਿਬ ਦੀਆਂ ਪਰਿਕਰਮਾ ਕਰ ਰਹੇ ਨੇ, ਹੁਣ ਸੰਤ ਸੁੰਦਰ ਸਿੰਘ ਦੇ ਸੱਜੇ ਮੋਢੇ 'ਤੇ ਹੱਥ ਰੱਖ ਕੇ ਮਹਾਰਾਜ ਖੜ੍ਹੇ ਨੇ, ਉਹ ਵੇਖੋ ਦਰਸ਼ਨ ਕਰੋ। ਜਦੋਂ ਹਟਿਆ ਨਾ ਤਾਂ ਮਹਾਂਪੁਰਸ਼ ਕਹਿ ਵਾਜਾ ਰੋਕਿਆ, ਕਹਿੰਦੇ ਸਿੰਘ ਨੂੰ ਅੰਦਰ ਲੈ ਜਾਓ, ਇਹ ਮਸਤਾਨਾ ਹੋ ਗਿਆ ਅਤੇ ਸਿਰ 'ਚ ਮੱਖਣ ਚੱਸੋ। ਦੋ ਦਿਨ ਸੰਤਾਂ ਨੇ ਅੰਦਰੋਂ ਨਹੀਂ ਨਿਕਲਣ ਦਿੱਤਾ, ਮੱਖਣ ਚੱਸੀ ਗਏ ਸਿੰਘ। ਜਦੋਂ ਉਹਨੂੰ ਬਾਹਰ ਕੱਢਿਆ, ਕਹਿਣ ਲੱਗਾ, ਜੀ ਚੰਗੇ ਭਲੇ ਨੂੰ ਕਮਲਾ ਬਣਾਉਣ ਤਾਂ ਮਹਾਂਪੁਰਸ਼ੋ ਦਰਸ਼ਨ ਹੋ ਰਹੇ ਸੀ। ਅਤੇ ਸੰਤ ਫਿਰ ਸਹਿਜ ਨਾਲ ਕਹਿਣ ਲੱਗੇ, ਇਹ ਦੱਸ ਤੂੰ ਕਹਿ ਰਿਹਾ ਸੀ ਕਿ ਸੁੰਦਰ ਸਿੰਘ ਦੇ ਸੱਜੇ ਮੋਢੇ 'ਤੇ ਹੱਥ ਰੱਖ ਕੇ ਮਹਾਰਾਜ ਖੜ੍ਹੇ ਨੇ। ਕਹਿੰਦਾ ਜੀ ਹਾਂ ਖੜ੍ਹੇ ਸੀ। ਕਹਿੰਦੇ ਜਿਹਦੇ ਮੋਢੇ 'ਤੇ ਹੱਥ ਰੱਖਿਆ ਉਹਨੂੰ ਨਹੀਂ ਸੀ ਦਰਸ਼ਨ ਹੁੰਦੇ? ਕਹਿਣ ਲੱਗਾ ਵੀ ਤੁਹਾਨੂੰ ਵੀ ਹੁੰਦੇ ਸੀ। ਅਤੇ ਮਹਾਂਪੁਰਸ਼ ਕਹਿੰਦੇ, ਗੁਰੂ ਕੀ ਬਾਣੀ ਦਾ ਬਚਨ ਹੈ, ਕਹੋ ਨਾਨਕ ਅਜਰ ਜਿਨ ਜਰਿਆ ਤਿਸ ਹੀ ਕੋ ਬਣ ਆਵਤ। ਅਜਰ ਚੀਜ਼ ਨੂੰ ਜਰੀਦਾ ਹੁੰਦਾ, ਸਿਮਰਨ ਭਜਨ ਦੁਆਰਾ ਜਰਨ ਸ਼ਕਤੀ ਪੈਦਾ ਕਰੋ ਆਪਣੇ ਅੰਦਰ। ਸਤਿਗੁਰੂ ਤਾਂ ਸਦਾ ਹੀ ਅਜਰ ਨਾਜਰ ਆ, ਅਤੇ ਗੁਰੂ ਮਹਾਰਾਜ ਦੇ ਇੱਕ ਵਾਰੀ ਦਰਸ਼ਨ ਹੋਇਆ ਅਤੇ ਬੋਲ ਉੱਠਿਆ, ਰੌਲਾ ਹੀ ਪਾਈ ਜਾਂਦਾ, ਇੰਝ ਨਹੀਂ ਕਰੀਦਾ ਹੁੰਦਾ। ਇੱਕ ਵਾਰੀ ਉਹ ਕਥਾ ਕਰਨ ਮਹਾਂਪੁਰਸ਼, ਅਤੇ ਜਿਹੜਾ ਉੱਪਰ ਚੰਦੋਵਾ ਲੱਗਾ ਸੀ ਗੁਰੂ ਮਹਾਰਾਜ ਦੇ ਤਾਬੇ ਬੈਠੇ ਸੀ, ਅਤੇ ਚੰਦੋਵੇ ਦੇ ਵਿੱਚੋਂ ਅੰਮ੍ਰਿਤ ਰਸ ਚੋਣ ਲੱਗ ਪਿਆ, ਸਿੰਘਾਂ ਨੇ ਚੱਖਿਆ, ਬਹੁਤ ਜ਼ਿਆਦਾ ਸਵਾਦੀ ਸੀ, ਮਿਠਾਸ ਭਰਪੂਰ। ਅਤੇ ਉਹ ਚੰਦੋਵਾ ਭਿੰਡਰੀ ਅਕਾਲ ਕੁਟੀਆ ਸਥਾਨ 'ਤੇ ਹੈਗਾ ਸੀ, ਹੁਣ ਦਾ ਪਤਾ ਨਹੀਂ। ਉਹ ਚੰਦੋਵਾ ਉਸੇ ਤਰ੍ਹਾਂ ਦਾਗ ਲੱਗੇ ਹੋਏ ਸੀ ਜਿਹਦੇ ਵਿੱਚੋਂ ਅੰਮ੍ਰਿਤ ਚੋਇਆ ਸੀ। ਇੰਨਾ ਰਸ ਸੀ ਉਹਨਾਂ ਦੇ ਮੁੱਖ ਤੋਂ ਨਿਕਲੀ ਕਥਾ ਵਿੱਚ, ਮਾਨੋ ਕਿ ਅੰਮ੍ਰਿਤ ਦੀ ਗੰਗਾ ਵਗ ਰਹੀ ਹੈ। ਇਸ ਪ੍ਰਕਾਰ ਦੇ ਸੀ ਸੰਤ ਸੁੰਦਰ ਸਿੰਘ ਜੀ। ਉਹਨਾਂ ਦੀ ਕਥਾ ਸੁਣ ਕੇ ਹਿੰਦੂ ਮਤ ਦੇ 500 ਸਾਧੂ ਵਿਦਵਾਨ ਸਿੰਘ ਸਜੇ ਸੀ ਕਾਂਸ਼ੀ ਵਿਖੇ। ਉਹਨਾਂ ਦੀ ਰਸਨਾ ਤੋਂ ਕਥਾ ਸੁਣ ਕੇ 100 ਪਠਾਨ ਪੰਜਾ ਸਾਹਿਬ, ਉਹ ਪਹਿਲਾਂ ਸ਼ਸਤਰ ਲੈ ਕੇ ਅਤੇ ਸੰਤਾਂ ਦੇ ਖਿਲਾਫ ਆਏ ਸੀ, ਪਰ ਇਸ ਤਰੀਕੇ ਨਾਲ ਮਹਾਂਪੁਰਸ਼ਾਂ ਕਥਾ ਕੀਤੀ ਕਿ ਉਹਨਾਂ ਦੇ ਪ੍ਰਭਾਵ ਪਿਆ ਅਤੇ ਉਹਨਾਂ ਅੰਮ੍ਰਿਤ ਛਕ ਲਿਆ ਸੀ। ਸਾਨੂੰ ਪਾਕਿਸਤਾਨ ਇੱਕ ਨੌਜਵਾਨ ਮਿਲਿਆ ਸੀ, ਵੀ ਪੁਰਾਣੇ ਸਮੇਂ 'ਚ ਸਾਡੀਆਂ ਦਾਦੀਆਂ ਪੜਦਾਦੀਆਂ ਪਠਾਣੀਆਂ ਸੀ, ਉਹਨਾਂ ਨੇ ਅੰਮ੍ਰਿਤ ਛਕਿਆ ਸੀ, ਅਸੀਂ ਉਹਨਾਂ ਦੀ ਔਲਾਦ ਹਾਂ। ਇਸ ਪ੍ਰਕਾਰ ਵੀ ਗੁਰਮਤਿ ਗੁਰਸਿੱਖੀ ਦਾ ਪ੍ਰਭਾਵ ਮੁਸਲਮਾਨ ਪਠਾਣਾਂ 'ਤੇ ਵੀ ਪਿਆ, ਅਤੇ ਪਠਾਣ ਜਿਹੜੇ ਪਿਸ਼ੌਰ ਵਿਖੇ ਹਨ ਉਹ ਅੱਜ ਵੀ ਸਿੰਘਾਂ ਦਾ ਬੜਾ ਸਤਿਕਾਰ ਕਰਦੇ ਨੇ। 1947 ਵਿਖੇ ਵਿੱਚ ਵੀ ਉਹਨਾਂ ਜਿਹੜੀਆਂ ਫੈਮਿਲੀਆਂ ਪੰਜਾਬ 'ਚ ਵੱਸਦੀਆਂ ਸੀ, ਲਹਿੰਦੇ ਪੰਜਾਬ 'ਚ, ਉਹਨਾਂ ਪਠਾਣਾਂ ਬਚਾਈਆਂ ਸੀ, ਸਾਡੇ ਪਰਿਵਾਰ ਉਹਨਾਂ ਬਚਾਏ ਸੀ ਪਠਾਣਾਂ ਨੇ, ਵੀ ਸਾਨੂੰ ਮਾਰ ਕੇ ਤੁਹਾਡੇ ਕੋਲ ਕੋਈ ਆਏਗਾ। ਇਹ ਪੁਰਾਣੇ ਸਮੇਂ ਦਾ ਪ੍ਰਭਾਵ ਪਠਾਣਾਂ 'ਤੇ ਵੀ ਹੈਗਾ। ਸਿੱਖ ਧਰਮ ਦੇ ਗੁਰਮੁਖਾਂ ਨੂੰ ਸੂਰਮੇ ਮੰਨਦੇ, ਮਹਾਰਾਜਾ ਰਣਜੀਤ ਸਿੰਘ ਰਾਜ ਵੇਲੇ ਵੀ ਕਾਫੀ ਪ੍ਰਭਾਵ ਪਿਆ। ਖੈਰ, ਸੰਤ ਸੁੰਦਰ ਸਿੰਘ ਖਾਲਸਾ ਜੀ ਐਸੀ ਉੱਚੀ ਅਵਸਥਾ ਦੇ ਮਾਲਕ, ਉਹਨਾਂ ਨੇ ਕਿਹਾ ਸਿੰਘੋ ਸਰੋਪਾ ਲਿਆਓ, ਤਾਂ ਲਿਆਏ ਨਹੀਂ। ਫਿਰ ਮਹਾਂਪੁਰਸ਼ਾਂ ਨੇ ਵਾਜੇ ਦੀ ਫੁਲਕਾਰੀ ਸੰਤ ਗੁਰਬਚਨ ਸਿੰਘ ਖਾਲਸਾ ਦੇ ਸਿਰ 'ਤੇ ਰੱਖੀ, ਕਹਿੰਦੇ ਸਿੰਘਾ ਇਹੋ ਸਰੋਪਾ ਸਮਝ ਲੈ, ਅਤੇ ਸਰੋਂ ਦੇ ਫੁੱਲ ਤੋੜ ਕੇ ਉਹਨਾਂ ਦੇ ਸੀਸ 'ਤੇ ਰੱਖੇ, ਅਤੇ ਫਿਰ ਕਿਹਾ ਬਸੰਤ ਰੁੱਤ ਦੇ ਨਾਲ ਸਾਡਾ ਵਾਅਦਾ ਸੀ ਕਿ ਜਦੋਂ ਤੂੰ ਆਵੇਂਗੀ ਖੇੜੇ ਵਿੱਚ ਉਦੋਂ ਅਸੀਂ ਸੱਚਖੰਡ ਨੂੰ ਜਾਵਾਂਗੇ, ਪਰ ਸਾਡੇ ਸੱਚਖੰਡ ਜਾਣ ਦਾ ਸਮਾਂ ਹੋ ਗਿਆ। ਉਹਨਾਂ ਫਿਰ ਅਖੰਡ ਪਾਠ ਸਾਹਿਬ ਆਰੰਭ ਕਰਾਇਆ, ਅਤੇ ਜਿੱਦਣ ਭੋਗ ਪਿਆ ਬੋਪਾ ਰਾਏ ਜ਼ਿਲ੍ਹਾ ਲੁਧਿਆਣੇ ਵਿੱਚ, ਜਿੱਦਣ ਭੋਗ ਪਿਆ ਅੰਮ੍ਰਿਤ ਵੇਲੇ, ਫਿਰ ਉਹਨਾਂ ਨੇ ਸਰੀਰ ਛੱਡਿਆ ਸੀ ਇੱਥੇ ਬੋਪਾ ਰਾਏ ਜ਼ਿਲ੍ਹਾ ਲੁਧਿਆਣਾ 'ਚ। ਅਤੇ ਫਿਰ ਉਹਨਾਂ ਦੇ ਦੁਸਹਿਰੇ 'ਤੇ ਫਿਰ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਜੀ ਨੂੰ ਦਸਤਾਰਬੰਦੀ ਹੋਈ। ਉਹਨਾਂ ਨੇ ਫਿਰ ਆਪਣੇ ਜੀਵਨ ਵਿੱਚ 39 ਸਾਲਾਂ 'ਚ ਗੁਰੂ ਗ੍ਰੰਥ ਸਾਹਿਬ ਦੀਆਂ 27 ਕਥਾ ਸੰਪੂਰਨ ਕੀਤੀਆਂ। 28ਵੀਂ ਕਥਾ 1187 ਅੰਗ 'ਤੇ ਚੱਲ ਰਹੀ ਸੀ ਜਦੋਂ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਜੀ ਨੇ ਸਰੀਰ ਤਿਆਗਿਆ। ਔਰ ਉਹਨਾਂ ਦੇ ਜੀਵਨ ਦੀਆਂ ਵੀ ਬੇਅੰਤ ਘਟਨਾਵਾਂ ਹਨ। ਜਿਵੇਂ ਦਿੱਲੀ ਇੱਕ ਵਾਰੀ ਗਏ, ਸੰਤ ਕਰਤਾਰ ਸਿੰਘ ਜੀ ਗੜਵਾਈ ਸੀ, ਇੱਕ ਡਾਕਟਰ ਦੇ ਕੋਲ ਚਲੇ ਗਏ, ਮਹਾਂਪੁਰਸ਼ਾਂ ਨੇ ਕੋਈ ਉਹਨੂੰ ਲਾਗ ਲਾਉਣੀ ਸੀ, ਅਤੇ ਸੰਤ ਕਹਿਣ ਲੱਗੇ ਸਾਡਾ ਸਰੀਰ ਚੈੱਕ ਕਰੋਗੇ ਡਾਕਟਰ ਸਾਹਿਬ? ਸਿੱਖ ਸੀ ਡਾਕਟਰ। ਕਹਿਣ ਲੱਗਾ ਜੀ ਬਹਿ ਜਾਓ। ਮਹਾਂਪੁਰਸ਼ ਕਹਿੰਦੇ ਨੇ ਬੈਠਣਾ ਨਹੀਂ, ਅਸੀਂ ਖਲੋਤਿਆਂ ਖਲੋਤਿਆਂ ਸਰੀਰ ਚੈੱਕ ਕਰਾਉਣਾ ਅਤੇ ਉਹ ਗੁੱਸੇ 'ਚ ਆ ਗਿਆ, ਦੱਸਿਆ ਨਹੀਂ ਉਹਨੇ ਕੁਛ ਵੀ, ਉਹਨੇ ਬੇਹੋਸ਼ੀ ਵਾਲਾ ਟੀਕਾ ਸੰਤਾਂ ਨੂੰ ਲਾ ਤਾ ਅਤੇ ਸੰਤ ਖੜ੍ਹੇ ਰਹੇ। ਫਿਰ ਕਹਿੰਦਾ ਜੀ ਬੈਠੋ, ਕਹਿੰਦਾ ਨਹੀਂ ਤੈਨੂੰ ਕਿਹਾ ਡਾਕਟਰ ਸਾਹਿਬ ਅਸੀਂ ਬੈਠਣਾ ਨਹੀਂ। ਦੁਬਾਰਾ ਫਿਰ ਟੀਕਾ ਭਰ ਕੇ ਲਿਆ ਲਾ ਤਾ, ਕਹਿੰਦਾ ਜੀ ਹੁਣ ਕਿਵੇਂ ਆ? ਹੱਸ ਪਏ, ਕਹਿੰਦੇ ਡਾਕਟਰ ਸਾਹਿਬ ਚੜ੍ਹਦੀ ਕਲਾ। ਤੀਜਾ ਟੀਕਾ ਫਿਰ ਲਿਆ ਉਹਨੇ ਭਰ ਕੇ ਲਾਇਆ ਅਤੇ ਕਹਿੰਦਾ ਜੀ ਹੁਣ ਹੈਰਾਨ ਜਿਹਾ ਵੀ ਹੋ ਰਿਹਾ ਸੀ ਅਤੇ ਹੁਣ ਜੀ ਕੀ ਹਾਲਤ ਆ, ਕਹਿੰਦੇ ਪਹਿਲਾਂ ਵਰਗੀ ਆ। ਅਤੇ ਸੰਤ ਤੁਰ ਪਏ, ਕਹਿੰਦੇ ਡਾਕਟਰ ਸਾਹਿਬ ਤੁਸੀਂ ਤਾਂ ਸਾਡਾ ਸਰੀਰ ਨਹੀਂ ਚੈੱਕ ਕਰਦੇ, ਅਸੀਂ ਚੱਲੇ ਹਾਂ। ਅਤੇ ਉਹਨੇ ਘੇਰ ਲਿਆ ਗੁਆਂਢੀ, ਕਹਿੰਦਾ ਨਹੀਂ ਜੀ ਅਤੇ ਤੁਸੀਂ ਡਿੱਗ ਪਾਓਗੇ। ਮਹਾਂਪੁਰਸ਼ ਕਹਿੰਦੇ ਨਹੀਂ ਡਿੱਗਦੇ, ਅਸੀਂ ਤੈਨੂੰ ਦੱਸਿਆ ਅਤੇ ਇਹ ਬੇਹੋਸ਼ੀ ਵਾਲੇ ਟੀਕੇ ਜਿਹੜੇ ਨਸ਼ੇ ਵਾਲੇ ਲਾ ਰਹੇ ਸਾਨੂੰ ਕੁਛ ਨਹੀਂ ਕਰਦੇ। ਅਤੇ ਫਿਰ ਉਹ ਕਹਿਣ ਲੱਗਾ ਜੀ ਇਸ ਦਸਖਤ ਕਰੋ। ਸੰਤ ਕਰਤਾਰ ਸਿੰਘ ਜੀ ਕਹਿੰਦੇ ਫਿਕਰ ਨਾ ਕਰ, ਚੜ੍ਹਾਈ ਨਹੀਂ ਕਰਨਗੇ ਜੇ, ਇਹਨੇ ਜਾਣਾ ਨਹੀਂ ਦੁਨੀਆ ਤੋਂ। ਅਤੇ ਸੰਤ ਕਰਤਾਰ ਸਿੰਘ ਨੂੰ ਡਾਕਟਰ ਕਹਿਣ ਲੱਗਾ ਤੂੰ ਪਾਗਲ ਜਾਪਦਾ। ਉਹ ਗੁੜਵਈ ਸਨ ਨਾ, ਕਹਿੰਦੇ ਤੂੰ ਪਾਗਲ ਜਾਪਦਾ। ਕਹਿੰਦੇ ਹੋ ਸਕਦਾ? ਕਹਿੰਦਾ ਫਿਰ ਤੁਸੀਂ ਸਾਈਨ ਕਰੋ, ਜੇ ਇਹਨਾਂ ਨੂੰ ਕੁਝ ਹੋ ਗਿਆ ਮੈਂ ਜ਼ਿੰਮੇਵਾਰ ਨਹੀਂ। ਸੰਤ ਕਰਤਾਰ ਸਿੰਘ ਜੀ ਕਹਿਣ ਲੱਗੇ ਸਾਈਨ ਮੈਂ ਕਰ ਦਿੰਦਾ, ਪਰ ਕੱਲ੍ਹ ਨੂੰ ਮਾਘੀ ਆ, ਮਾਘੀ ਦੇ ਸੰਬੰਧ 'ਚ ਨਾ 40 ਮੁਗਤਿਆਂ ਦੀ ਚੜ੍ਹਦੀ ਕਲਾ ਨਾਲ ਕਥਾ ਸੁਣਾਉਣੀ, ਨਾਲੇ ਮਾਘ ਦੀ ਸੰਗਰਾਂਦ ਦੀ ਕਥਾ ਹੋਣੀ ਹੈ ਮਾਘ ਮਹੀਨੇ ਦੀ, ਤੁਸੀਂ ਡਾਕਟਰ ਸਾਹਿਬ ਆਇਓ। ਉਹ ਡਾਕਟਰ ਸਾਹਿਬ ਪਹੁੰਚ ਗਏ ਅਤੇ ਜਿਸ ਵੇਲੇ ਪੂਰੇ ਜਾਹੋ ਜਲਾਲ ਵਿੱਚ ਕਥਾ ਕਰ ਰਹੇ ਸੀ, ਡਾਕਟਰ ਵੇਖੀ ਜਾਂਦਾ ਸੀ ਜਦੋਂ ਸਮਾਪਤੀ ਹੋਈ ਅਤੇ ਉਸ ਪੜ੍ਹੇ ਲਿਖੇ ਡਾਕਟਰ ਨੇ ਮੈਕ ਫੜ ਕੇ ਕਿਹਾ ਵੀ ਇਹ ਇਸ ਦੁਨੀਆ ਦੇ ਬੰਦੇ ਨਹੀਂ, ਪਤਾ ਨਹੀਂ ਕਿਸ ਦੇਸ਼ ਤੋਂ ਆਏ ਅਤੇ ਕਿਹੜੇ ਦੇਸ਼ ਨਾ ਜਾਣਾ, ਇਹਨਾਂ 'ਤੇ ਕਿਸੇ ਰੋਗ ਦਾ ਕਿਸੇ ਟੀਕੇ ਦਵਾਈ ਦਾ ਕੋਈ ਅਸਰ ਨਹੀਂ ਹੈ। ਇਸ ਪ੍ਰਕਾਰ ਦੀ ਅਵਸਥਾ ਪ੍ਰਾਪਤ ਹੁੰਦੀ ਹੈ ਮਹਾਰਾਜ ਦੇ ਸਿਮਰਨ ਦੁਆਰਾ, ਬੰਦਗੀ ਦੁਆਰਾ। ਇਹੋ ਜਿਹੀਆਂ ਅਵਸਥਾ ਵਾਲੇ ਗੁਰਮੁਖ ਸਾਡੇ ਪੰਥ ਵਿੱਚ ਹੋਏ ਨੇ ਗੁਰੂ ਕੇ ਪਿਆਰਿਓ, ਉਹਨਾਂ ਦੀਆਂ ਕਮਾਈਆਂ ਨੂੰ ਸਜਦੇ ਕਰਨੇ ਨਮਸਕਾਰਾਂ ਕਰਨੀਆਂ ਬਣਦੀਆਂ। ਉਹਨਾਂ ਦੇ ਨਾਲ ਇੱਕ ਸਿੰਘ ਰਹਿੰਦਾ ਸੀ ਭਾਈ ਹੀਰਾ ਸਿੰਘ, ਲੌਡਾ ਪੈਰ ਸੀ ਉਹਦਾ, ਥੋੜ੍ਹਾ ਸਰੀਰ ਢਿੱਲਾ ਹੋਇਆ ਜਿਵੇਂ ਬੁਖਾਰ ਚੜ੍ਹਦਾ। ਮਹਾਂਪੁਰਸ਼ਾਂ ਨੂੰ ਪਤਾ ਸੀ ਕਿ ਅੰਤ ਸਮਾਂ ਆ ਗਿਆ ਅਤੇ ਸਿੰਘਾਂ ਨੂੰ ਕਹਿਣ ਲੱਗੇ ਵਾਰੀ ਵਾਰੀ ਇਸ ਸਿੰਘ ਦੇ ਕੋਲ ਸੁਖਮਨੀ ਸਾਹਿਬ ਦਾ ਪਾਠ ਕਰੋ ਅਤੇ ਜਦੋਂ ਅਸੀਂ ਕਹਾਂਗੇ ਉਦੋਂ ਹਟਣਾ, ਪਹਿਲਾਂ ਨਹੀਂ। ਅਤੇ ਸਿੰਘਾਂ ਦੀ ਡਿਊਟੀ ਲਾ ਦਿੱਤੀ ਚਾਰ ਸਿੰਘਾਂ ਦੀ, ਵਾਰੀ ਵਾਰੀ ਪਾਠ ਸੁਣਾਉਣ ਲੱਗ ਪਏ। ਪਹਿਲਾ ਪਾਠ ਅੱਠਵੀਂ ਅਸ਼ਟਪਦੀ 'ਤੇ ਪਹੁੰਚਾ ਅਤੇ ਉਸ ਸਿੰਘ ਨੇ ਉਹ ਹੱਥ ਖੜ੍ਹਾ ਕੀਤਾ ਅਤੇ ਸਿੰਘ ਪੁੱਛਣ ਲੱਗੇ ਕੀ ਗੱਲ ਹੋਈ? ਕਹਿਣ ਲੱਗਾ ਸਿਰਫ ਇਹ ਬੇਨਤੀ ਕਰਨੀ ਹੈ ਵੀ ਅੱਗੇ ਵੀ ਸਾਰੀ ਉਮਰ ਮੈਂ ਬਾਣੀ ਦਾ ਪਾਠ ਕਰਦਾ ਰਿਹਾ ਰੋਜ਼, ਪਰ ਅੱਜ ਬਾਣੀ ਸੁਣ ਕੇ ਜੋ ਰਸ ਅਤੇ ਆਨੰਦ ਆ ਰਿਹਾ ਪਹਿਲਾਂ ਕਦੇ ਨਹੀਂ ਆਇਆ। ਮੇਰੀ ਬੇਨਤੀ ਹੈ ਵੀ ਹੁਣ ਮੇਰੇ ਲਾਗੇ ਕੋਈ ਗੱਲ ਨਹੀਂ ਹੋਣੀ ਚਾਹੀਦੀ, ਲਗਾਤਾਰ ਮੈਨੂੰ ਮਹਾਰਾਜ ਦੀ ਬਾਣੀ ਸੁਣਾਓ, ਮੈਂ ਇਸ ਬਾਣੀ ਦਾ ਅੰਮ੍ਰਿਤ ਪੀਣਾ ਚਾਹੁੰਦਾ। 10 ਪਾਠ ਹੋਏ ਉਹਦੇ ਸਿਰਾਣੇ, 10 ਪਾਠ ਅੰਮ੍ਰਿਤ ਵੇਲੇ ਤੱਕ। ਅਤੇ 4 ਵਜੇ ਇੱਕ ਕੌਤਕ ਹੋਇਆ, ਅਸਮਾਨ ਤੋਂ ਜਿਵੇਂ ਹਜ਼ਾਰ ਹਜ਼ਾਰ ਵਾਟ ਦੇ ਕਈ ਬਲਬ ਜਗਦੇ ਨੇ, ਇਸ ਤਰ੍ਹਾਂ ਉਹ ਪ੍ਰਕਾਸ਼ ਉਹ ਚਾਨਣ ਥੱਲੇ ਨੂੰ ਆਇਆ। ਜਿਸ ਵੇਲੇ ਆਇਆ ਅਤੇ ਮੁੜ ਕੇ ਉਹ ਚਾਨਣ ਜਿਹਾ ਉੱਪਰ ਨੂੰ ਗਿਆ ਅਤੇ ਵੇਖਿਆ ਤਾਂ ਭਾਈ ਹੀਰਾ ਸਿੰਘ ਜੀ ਸਰੀਰ ਛੱਡ ਚੁੱਕੇ ਸੀ। ਉਸ ਵੇਲੇ ਫਿਰ ਦਿਨ ਚੜ੍ਹੇ ਗੱਲ ਹੋ ਸਕਦੀ ਸੀ, ਮਹਾਂਪੁਰਸ਼ਾਂ ਦਾ ਨਿਯਮ ਸੀ ਅੰਮ੍ਰਿਤ ਵੇਲੇ ਜਦੋਂ ਉਹ 2:15 ਵਜੇ ਉੱਠਦੇ ਸੀ, ਆਪ ਪਹਿਲਾਂ ਇਸ਼ਨਾਨ ਕਰਦੇ ਸੀ, ਫਿਰ ਕਿਸੇ ਸਿੰਘ ਨੂੰ ਬੋਲਣਾ ਨਹੀਂ ਹੁੰਦਾ, ਬਾਣੀ ਜਪਜੀਤ ਸਾਹਿਬ ਦੇ ਪਾਠ ਕਰਦੇ ਹੁੰਦੇ ਸੀ। ਪਹਿਲਾਂ 3 ਪਾਠ ਜਪਜੀਤ ਸਾਹਿਬ ਦੇ, ਫਿਰ 5 ਬਾਣੀਆਂ, ਫਿਰ 5 ਗ੍ਰੰਥੀਆਂ 'ਚ ਬਾਣੀ ਪੜ੍ਹਨੀ ਜਾਂ ਸੁਣਦੇ ਰਹਿਣਾ। ਅਤੇ ਜਦੋਂ ਉਹਨਾਂ ਨੇ ਇਸ਼ਨਾਨ ਕਰਕੇ ਆਉਣਾ ਅਤੇ ਗੜਵੇ ਦੇ ਵਿੱਚ ਜਲ ਹੁੰਦਾ ਸੀ, ਸਿੰਘਾਂ 'ਤੇ ਛੱਟਾ ਦੇਣਾ ਵੀ ਉਠਾ ਦੇਣਾ ਵੀ ਸਿੰਘ ਉੱਠ ਖੜ੍ਹੇ ਹੋ। ਅੰਮ੍ਰਿਤ ਵੇਲੇ ਦੇ ਨਿਤਨੇਮ ਕੀਰਤਨ ਕਥਾ ਤੋਂ ਬਾਅਦ ਹੀ ਕੋਈ ਗੱਲ ਕਰ ਸਕਦਾ ਸੀ, ਪਹਿਲਾਂ ਕੋਈ ਬਚਨ ਨਹੀਂ ਸੀ ਕਰ ਸਕਦਾ। ਇਹ ਨਿਯਮ ਸੀ ਉਹਨਾਂ ਦਾ, ਇੰਨੀ ਸਖਤਾਈ ਉਹ ਰੱਖਦੇ ਸੀ, ਇਹਨਾਂ ਮਹਾਰਾਜ ਨਾਲ ਜੁੜੇ ਅਤੇ ਜੋੜਦੇ ਸਨ। ਅਤੇ ਫਿਰ ਉਹ ਸਿੰਘਾਂ ਨੇ ਦੱਸਿਆ ਜੀ ਜਦੋਂ ਭਾਈ ਹੀਰਾ ਸਿੰਘ ਨੇ ਸਰੀਰ ਛੱਡਣਾ ਸੀ ਉਦੋਂ ਇਹ ਖੇਡ ਵਰਤੀ ਆ। ਅਤੇ ਮਹਾਂਪੁਰਸ਼ ਕਹਿੰਦੇ ਹਾਂ ਭਾਈ, ਉਹਦਾ ਚਿੱਤ ਜੁੜ ਗਿਆ ਸੀ ਮਹਾਰਾਜ ਦੀ ਬਾਣੀ 'ਚ ਅਤੇ ਸਤਿਗੁਰੂ ਨਾਨਕ ਦੇਵ ਦੇ ਚਰਨਾਂ 'ਚ ਚਲਾ ਗਿਆ, ਹੁਣ ਉਹਦਾ ਦੁਨੀਆ 'ਤੇ ਫੇਰਾ ਨਹੀਂ ਹੋਵੇਗਾ। ਇਸ ਪ੍ਰਕਾਰ ਦੀ ਦਾਤ ਉਹਨਾਂ ਦੀ ਸੰਗਤ ਵਿੱਚੋਂ ਸਿੰਘਾਂ ਨੂੰ ਮਿਲੀ। ਕਿੰਨੇ ਕੁ ਬਚਨ ਉਹਨਾਂ ਦੇ ਜੀਵਨ ਦੇ ਸੁਣਾਏ ਜਾਣ। ਇੱਕ ਤਾਰਾ ਸਿੰਘ ਨਾਂ ਦਾ ਸਿੰਘ ਉਹਨਾਂ ਦੇ ਜਥੇ 'ਚ ਰਹਿੰਦਾ ਸੀ, ਭਾਈ ਤਾਰਾ ਸਿੰਘ, ਅਤੇ ਮਹਾਂਪੁਰਸ਼ ਬਾਣੀ ਸੁਣਦੇ ਤੁਰੇ ਜਾਣ। ਅੱਗੋਂ ਉਹ ਮਿਲ ਪਿਆ ਅਤੇ ਉਹਦੇ ਬਸਤਰ ਕੁਝ ਮਸਤਾਨੇ ਸੀ, ਕੱਪੜੇ ਚੋਲਾ ਕਸ਼ਹਿਰੇ ਪੁਰਾਣੇ ਹੋ ਗਏ ਸੀ। ਮਹਾਂਪੁਰਸ਼ ਕਹਿੰਦੇ ਸਿੰਘਾ ਮਾਇਆ ਲੈ ਜਾ ਅਤੇ ਆਪਣੇ ਬਸਤਰ ਸਵਾ ਲਾ ਨਵੇਂ। ਕਹਿੰਦਾ ਜੀ ਮਾਇਆ ਮੇਰੇ ਪਾਸ ਹੈ, ਮੈਂ ਸਵਾ ਲਵਾਂਗਾ। ਕੁਝ ਦਿਨਾਂ ਬਾਅਦ ਫਿਰ ਇੰਜ ਹੋਇਆ, ਉਹੀ ਬਸਤਰ ਪਾਏ ਹੋਏ, ਚੋਲਾ ਉਹੀ ਪਾਇਆ ਹੋਇਆ। ਅਤੇ ਮਹਾਂਪੁਰਸ਼ਾਂ ਫਿਰ ਕਿਹਾ, ਉਹ ਫਿਰ ਉਹੀ ਵਚਨ ਦੁਹਰਾਇਆ। ਥੋੜ੍ਹਾ ਜਿਹਾ ਅੱਗੇ ਜਾ ਕੇ ਕਹਿਣ ਲੱਗੇ, ਪਿਛਲੇ ਜਨਮ ਵਿੱਚ ਛੀਂਬਿਆਂ ਦੇ ਘਰ ਦਾ ਜਨਮ ਸੀ ਇਹਦਾ, ਅਤੇ ਉਹ ਸੰਸਕਾਰ ਪਿਆ ਹੋਇਆ, ਕੱਪੜੇ ਨਾਲ ਮੋਹ ਬੜਾ ਕਰਦਾ। ਜਦੋਂ ਕੱਪੜੇ ਚੰਗੀ ਤਰ੍ਹਾਂ ਮਸਤਾਨੇ ਹੋ ਜਾਂਦੇ, ਪਾੜ ਜਾਂਦੇ, ਫਿਰ ਹੀ ਬਦਲਦਾ, ਇਹ ਸੰਸਕਾਰ ਹੈ ਇਹਦੇ ਅੰਦਰ। ਫਿਰ ਸਿੰਘ ਖਹਿੜੇ ਪੈ ਗਏ, ਜੀ ਮਹਾਂਪੁਰਸ਼ੋ ਪਿਛਲੇ ਜਨਮ 'ਚ ਕਿੱਥੇ ਸੀ? ਫਿਰ ਸੰਤਾਂ ਨੇ ਸੁਲਤਾਨਪੁਰ ਲੋਧੀ ਲਾਗੇ ਇੱਕ ਪਿੰਡ ਦੱਸਿਆ, ਸ਼ਾਇਦ ਤਲਵੰਡੀ ਚੌਧਰੀਆਂ ਪਿੰਡ ਆ। ਸੰਤ ਕਹਿਣ ਲੱਗੇ ਉਸ ਪਿੰਡ ਵਿੱਚ ਛਿੰਬਿਆਂ ਦਾ ਘਰ ਸੀ, ਇਹਦਾ ਜਨਮ ਸੀ। ਉੱਥੇ 18 ਵਰੇ ਦੀ ਉਮਰ ਸੀ ਅਤੇ ਪੁਰਾਣੇ ਸਮੇਂ ਛਿੰਬੇ ਲੋਕਾਂ ਦੇ ਪਿੰਡ ਦੇ ਲੋਕਾਂ ਦੇ ਕੱਪੜੇ ਧੋਇਆ ਕਰਦੇ ਸੀ। ਇਹ ਕੱਪੜੇ ਧੋ ਰਿਹਾ ਸੀ, ਇਹਦਾ ਪੈਰ ਫਿਸਲ ਗਿਆ। ਜਿਹੜੀ ਉਹ ਵੇਈ ਹੈ ਨਾ ਸੁਲਤਾਨਪੁਰ ਲੋਧੀ ਦੇ ਨੇੜਿਓਂ ਲੰਘਦੀ, ਉੱਥੇ ਕੱਪੜੇ ਧੋ ਰਿਹਾ ਸੀ, ਇਹਦਾ ਪੈਰ ਫਿਸਲ ਗਿਆ ਅਤੇ ਡੁੱਬ ਕੇ ਇਹਦੀ ਮੌਤ ਹੋਈ ਸੀ। ਪਰ ਇਹਨੂੰ 12 ਬਾਣੀ ਕੰਠ ਸੀ ਅਤੇ ਉਹਦਾ ਪਾਠ ਕਰ ਰਿਹਾ ਸੀ ਇਹ ਡੁੱਬਣ ਵੇਲੇ, ਇਸ ਕਰਕੇ ਦਾਤ ਮਿਲੀ। ਸਿੱਖਾਂ ਦੇ ਘਰ ਜਨਮ ਹੋਇਆ ਅਤੇ ਜਥੇਬੰਦੀ 'ਚ ਰਹਿੰਦਾ, ਕਥਾ ਕੀਰਤਨ ਸੁਣਦਾ, ਸਾਰਾ ਦਿਨ ਬਾਣੀ ਪੜ੍ਹਦਾ ਰਹਿੰਦਾ, ਇਹ ਉਹ ਦਾਤ ਮਿਲੀ ਹੈ ਇਹਨੂੰ। ਤਾਂ ਫਿਰ ਸਿੰਘਾਂ ਨੇ ਉਸ ਪਿੰਡੋਂ ਜਾ ਕੇ ਪਤਾ ਕੀਤਾ ਸੀ ਅਤੇ ਪਤਾ ਲੱਗ ਗਿਆ ਹਾਂ ਜੀ ਇਹ ਕੁਝ ਹੋਇਆ ਸੀ। ਤਾਂ ਇਸ ਪ੍ਰਕਾਰ ਸਾਧ ਸੰਗਤ ਜੀ ਇੰਨੀ ਉਹ ਦੂਰ ਦ੍ਰਿਸ਼ਟੀ ਵਾਲੇ ਸੀ। ਇੱਕ ਵਾਰੀ ਮੈਨੂੰ ਬਾਪੂ ਜਗੀਰ ਸਿੰਘ ਨੇ ਦੱਸਿਆ ਵੀ ਮਹਾਂਪੁਰਸ਼ਾਂ ਸਾਰਾ ਜਥਾ ਇਕੱਠਾ ਕਰਕੇ ਇਕੱਲੇ ਇਕੱਲੇ ਸਿੰਘ ਬਾਰੇ ਦੱਸਿਆ। ਪਹਿਲੇ ਨੰਬਰ 'ਤੇ ਸੀ ਬਾਬਾ ਠਾਕੁਰ ਸਿੰਘ ਜੀ। ਕਹਿਣ ਲੱਗੇ ਭਾਈ ਠਾਕੁਰ ਸਿੰਘ ਜੀ, ਤੁਹਾਡਾ ਅਗਲਾ ਕੋਈ ਜਨਮ ਨਹੀਂ ਹੈ, ਤੁਸੀਂ ਮੁਕਤ ਹੋ। ਔਰ ਦੂਸਰੇ ਨੰਬਰ 'ਤੇ ਬਾਪੂ ਜਗੀਰ ਸਿੰਘ ਜੀ ਸਨ ਜਿਨ੍ਹਾਂ ਨੇ ਮੈਨੂੰ ਬਚਨ ਦੱਸਿਆ। ਕਹਿੰਦੇ ਮਹਾਂਪੁਰਸ਼ਾਂ ਕਿਹਾ ਭਾਈ ਜਗੀਰ ਸਿੰਘ ਜੀ, ਇਸ ਜਨਮ ਵਿੱਚ ਤੁਹਾਡੀ ਉਮਰ 75 ਸਾਲ ਆ ਅਤੇ ਤੁਸੀਂ ਸਰੀਰ ਤਿਆਗ ਕੇ ਇੱਕ ਬੜੇ ਧਨਾੜ ਗੁਰਸਿੱਖ ਪਰਿਵਾਰ ਵਿੱਚ ਅਗਲਾ ਜਨਮ ਹੋਣਾ ਤੁਹਾਡਾ, ਉੱਥੇ ਉਮਰ 25 ਸਾਲ ਹੋਵੇਗੀ। ਦੇਖ ਲਓ ਅਗਲੇ ਜਨਮ ਦੀ ਉਮਰ ਵੀ ਪਿਛਲੇ ਸੰਸਕਾਰਾਂ ਦੇ ਅਨੁਸਾਰ ਮੁਕਰਰ ਹੋਈ ਹੋਈ ਆ। ਮਹਾਂਪੁਰਸ਼ ਕਹਿੰਦੇ ਬਾਕੀ ਤੁਹਾਡਾ ਨਿਬੇੜਾ ਹੋ ਗਿਆ, ਪਰ ਇੱਕ ਜਨਮ ਹੋਰ ਹੋਵੇਗਾ, ਬੜੇ ਧਨਾੜ ਗੁਰਸਿੱਖਾਂ ਦੇ ਘਰ ਜਨਮ ਹੋਏਗਾ, 25 ਸਾਲ ਦੀ ਉਮਰ ਵਿੱਚ ਤੁਸੀਂ ਸਰੀਰ ਤਿਆਗੋਗੇ, ਫਿਰ ਉਹਨੂੰ ਅੱਗੇ ਕੋਈ ਫੇਰਾ ਨਹੀਂ ਹੋਵੇਗਾ, ਮਹਾਰਾਜ ਦੇ ਚਰਨਾਂ 'ਚ ਨਿਵਾਸ ਹੋ ਜਾਏਗਾ। ਫਿਰ ਹੋਰਨਾਂ ਸਿੰਘਾਂ ਨੂੰ ਦੱਸਿਆ ਵੀ ਤੇਰੇ ਸਿੰਘਾਂ 2 ਜਨਮ ਰਹਿੰਦੇ ਆ, ਤੇਰੇ 3 ਰਹਿੰਦੇ, 4 ਰਹਿੰਦੇ ਨੇ। ਇਹ ਵੀ ਗੱਲ ਸੀ ਉਹਨਾਂ 'ਚ ਵੀ ਜੇ ਕੋਈ ਸਿੰਘ ਜਥੇ 'ਚ ਰਹਿਣ ਵਾਸਤੇ ਆਉਂਦਾ ਸੀ ਨਾ, ਮੱਥਾ ਵੇਖ ਕੇ ਦੱਸ ਦਿੰਦੇ ਸੀ ਵੀ ਇਹ ਵਿੱਦਿਆ ਪੜ੍ਹ ਸਕਦਾ ਕਿ ਨਹੀਂ। ਇਹ ਅੱਜ ਵੀ ਇੱਕ ਸਿੰਘ ਮੌਜੂਦ ਆ ਮੇਰੇ ਪਿੰਡ ਦੇ ਨਾਲ, ਪਿੰਡ ਆਦੋ ਵਾਲੀ, ਉਸ ਪਿੰਡ ਦਾ ਸਿੰਘ ਭਾਈ ਹਰਜਿੰਦਰ ਸਿੰਘ। ਉਹਨੇ ਮੈਨੂੰ ਦੱਸਿਆ ਵੀ ਜਥੇਦਾਰ ਗੁਰਦਿੱਤ ਸਿੰਘ ਤਰਨਾ ਦਲ ਨਾਲ ਸੰਬੰਧ ਰੱਖਦੇ ਸੀ, ਬੜੇ ਬੰਦਗੀ ਵਾਲੇ ਸੀ ਗੁਰਮੁਖ, ਬੜਾ ਤਗੜਾ ਜਵਾਨ ਸੀ ਸਰੀਰ ਉਹਨਾਂ ਦਾ, ਭਰਵਾਂ ਚਿਹਰਾ ਸੀ, ਜਦੋਂ ਕੀਰਤਨ ਕਰਦੇ ਸੀ ਲਾਲ ਸੁਰਖ ਚਿਹਰਾ ਹੁੰਦਾ ਸੀ ਉਹਨਾਂ ਦਾ, ਬੰਦਗੀ ਵਾਲੇ ਸਨ। ਉਹਨਾਂ ਨੇ ਫਰਮਾਇਸ਼ ਕੀਤੀ ਵੀ ਮਹਾਂਪੁਰਸ਼ੋ, ਇਹ ਭਜੰਗੀ ਸਿੰਘ ਨੂੰ ਜਥੇ 'ਚ ਰੱਖ ਲਓ। ਅਤੇ ਮਸਤਕ ਵੱਲ ਵੇਖ ਕੇ ਕਹਿਣ ਲੱਗੇ, ਜਥੇਦਾਰ ਜੀ, ਇਹ ਸਿੰਘ ਦੇ ਭਾਗਾਂ 'ਚ ਬਹੁਤੀ ਵਿੱਦਿਆ ਨਹੀਂ, ਇਹ ਬਹੁਤਾ ਚਿਰ ਰਹਿ ਨਹੀਂ ਸਕੇਗਾ। ਤਾਂ ਕਹਿਣ ਲੱਗੇ, ਜੀ ਕੋਈ ਗੱਲ ਨਹੀਂ, ਫਿਰ ਤੁਹਾਡੇ ਚਰਨਾਂ 'ਚ ਰਹਿ ਕੇ ਕੁਝ ਤਾਂ ਪ੍ਰਾਪਤ ਕਰਕੇ ਜਾਏਗਾ ਨਾ, ਤੁਹਾਡੀ ਸੰਗਤ ਵਿੱਚੋਂ ਕੁਛ ਤਾਂ ਮਿਲ ਜਾਏਗਾ। ਕਹਿੰਦੇ ਹਾਂ, ਜੇ ਤੁਸੀਂ ਫਰਮਾਇਸ਼ ਕਰ ਰਹੇ ਹੋ ਫਿਰ ਅਸੀਂ ਰੱਖ ਲੈਂਦੇ ਹਾਂ, ਪਰ ਬਹੁਤੀ ਵਿੱਦਿਆ ਨਹੀਂ ਪੜੇਗਾ। ਫਿਰ ਉਹ ਮੈਨੂੰ ਦੱਸਦਾ ਸੀ ਵੀ ਗੌੜੀ ਰਾਗ ਤੱਕ ਸੰਥਿਆ ਹੋਈ ਅਤੇ ਮੈਂ ਦੌੜ ਆਇਆ ਸੀ, ਨਹੀਂ ਰਹਿ ਸਕਿਆ। ਖੈਰ ਇੱਕ ਹੋਰ ਬਚਨ ਯਾਦ ਆ ਗਿਆ, ਉਹ ਸਿੰਘ ਨੇ ਆਪਣਾ ਹੱਡ ਬੀਤਿਆ ਸੁਣਾਇਆ। ਉਹਦਾ ਨਾਂ ਸੀ ਬਾਪੂ ਲਾਹੌਰਾ ਸਿੰਘ, ਔਰ ਉਹਨੇ ਦੱਸਿਆ ਵੀ ਮੇਰਾ ਲੁਹਾਰਾਂ ਦੇ ਘਰ ਦਾ ਜਨਮ ਸੀ, ਮਾਂ ਪਿਓ ਚੜ੍ਹਾਈ ਕਰ ਗਏ ਸਨ, ਮੇਰੇ ਚਾਚਾ ਜੀ ਨੇ ਅਤੇ ਚਾਚੀ ਜੀ ਨੇ ਮੈਨੂੰ ਪਾਲਿਆ, ਅਤੇ ਜਦੋਂ ਮੈਂ ਜਵਾਨ ਹੋਇਆ ਮੇਰੇ ਕੋਲੋਂ ਕੰਮ ਨਹੀਂ ਸੀ ਕਰਾਉਂਦੇ ਮੇਰੇ ਚਾਚਾ ਜੀ। ਮਹਾਂਪੁਰਸ਼ ਸਾਡੇ ਪਿੰਡ 'ਚ ਆਏ ਅਤੇ ਮੇਰੇ ਚਾਚਾ ਜੀ ਕਹਿਣ ਲੱਗੇ, ਜੀ ਮੇਰਾ ਭਤੀਜਾ ਭਰਾ ਭਰਜਾਈ ਗੁਜ਼ਰ ਚੁੱਕੇ ਹਨ, ਮੈਂ ਲਾਡਲਾ ਜਿਹਾ ਰੱਖਿਆ, ਇਹਨੂੰ ਆਪਣੇ ਜਥੇ 'ਚ ਰੱਖ ਲਓ, ਸੇਵਾ ਕਰਿਆ ਕਰੇਗਾ। ਅਤੇ ਮਹਾਂਪੁਰਸ਼ ਕਹਿੰਦੇ, ਸਿੰਘਾ ਸਾਨੂੰ ਅਜੇ ਬਹੁਤੇ ਸਿੰਘ ਰੱਖਣ ਦੀ ਆਗਿਆ ਨਹੀਂ, ਜਦੋਂ ਗੁਰੂ ਮਹਾਰਾਜ ਦੀ ਆਗਿਆ ਹੋਈ ਫਿਰ ਅਸੀਂ ਇਸ ਸਿੰਘ ਨੂੰ ਲੈ ਜਾਵਾਂਗੇ। ਕੁਝ ਸਾਲਾਂ ਬਾਅਦ ਫਿਰ ਆਏ ਅਤੇ ਉਦੋਂ ਸੰਤਾਂ ਨਾਲ 150 ਦੇ ਕਰੀਬ ਸਿੰਘ ਸੀ, ਪਹਿਲਾਂ ਥੋੜ੍ਹੇ ਸਿੰਘ ਰੱਖੇ। ਸੰਤ ਸੁੰਦਰ ਸਿੰਘ ਜੀ ਜਦੋਂ ਸ਼ੁਰੂ ਕੀਤਾ ਜਥਾ ਫਿਰ ਕੇ ਵਿਚਰ ਕੇ ਪ੍ਰਚਾਰ ਕਰਨਾ, ਉਦੋਂ 16 ਸਿੰਘ ਸੀ ਨਾਲ, ਅਤੇ ਸੰਤ ਗੁਰਭਜਨ ਸਿੰਘ ਖਾਲਸਾ ਜੀ 25-30 ਸਿੰਘ ਨਾਲ ਪਹਿਲਾਂ ਰੱਖੇ ਆ, ਬਾਅਦ ਵਿੱਚ 150 ਸਿੰਘਾਂ ਦਾ ਜਥਾ ਉਹਨਾਂ ਨਾਲ ਰਿਹਾ। ਅਤੇ ਉਹ 150 ਸਿੰਘ ਸੀ ਨਾਲ ਅਤੇ ਸਾਡੇ ਪਿੰਡ ਆਏ, ਮੇਰੇ ਚਾਚਾ ਜੀ ਨੇ ਕਿਹਾ, ਜੀ ਹੁਣ ਜਥੇ ਰੱਖ ਲਓ। ਤਾਂ ਮੇਰੇ ਮਸਤਕ ਵੱਲ ਵੇਖ ਕੇ ਕਹਿਣ ਲੱਗੇ ਵੀ ਸਿੰਘਾ ਇਹਦੇ ਭਾਗਾਂ 'ਚ ਦਾਤ ਹੈ ਨਹੀਂ। ਕਹਿੰਦਾ ਜਦੋਂ ਇੰਝ ਕਿਹਾ, ਪਤਾ ਨਹੀਂ ਕੀ ਹੋਇਆ, ਮੈਂ ਉਹਨਾਂ ਦੇ ਚਰਨਾਂ 'ਤੇ ਡਿੱਗ ਪਿਆ। ਉਹ ਨਮਸਕਾਰ ਨਹੀਂ ਸੀ ਕਿਸੇ ਨੂੰ ਕਰਨ ਦਿੰਦੇ, ਗੋਡਿਆਂ ਨੂੰ ਹੱਥ ਵੀ ਨਹੀਂ ਸੀ ਲਾਉਣ ਦਿੰਦੇ, ਪਰ ਮੈਂ ਡਿੱਗਾ ਉਹਨਾਂ ਦੇ ਚਰਨਾਂ 'ਚ। ਸੰਤ ਖੜ੍ਹੇ ਰਹੇ, ਕੁਛ ਨਹੀਂ ਕਿਹਾ। ਅਤੇ ਮੇਰੇ ਚਾਚਾ ਜੀ ਨੂੰ ਕਹਿਣ ਲੱਗੇ, ਸਿੰਘਾ ਤੁਸੀਂ ਅਖੰਡ ਪਾਠ ਸਾਹਿਬ ਕਰਵਾ ਸਕਦੇ ਹੋ? ਮੇਰੇ ਚਾਚਾ ਜੀ ਕਹਿੰਦੇ, ਜੀ ਜ਼ਰੂਰ। ਉਹਨਾਂ ਸਮਿਆਂ 'ਚ ਕਹਿੰਦਾ ਮੇਰੇ ਚਾਚਾ ਜੀ ਨੇ ਆਪਣੀ ਕਮਾਈ ਵਿੱਚੋਂ 500 ਰੁਪਈਆ ਜਮ੍ਹਾਂ ਕੀਤਾ ਹੋਇਆ ਸੀ। ਭਾਵਨਾ ਬੜੀ ਸੀ, ਕਹਿੰਦਾ ਜੀ ਅਸੀਂ ਅਖੰਡ ਪਾਠ ਸਾਹਿਬ ਕਰਾਵਾਂਗੇ। ਕਹਿੰਦੇ ਠੀਕ। ਜਥੇ ਦੇ ਸਿੰਘ ਲੱਗ ਗਏ, ਅਖੰਡ ਪਾਠ ਸਾਹਿਬ ਆਰੰਭ ਹੋਇਆ। ਉਹਨੇ ਖਰਚ ਬੜਾ ਕੀਤਾ, ਸੰਗਤ ਬੜੀ ਸੱਦੀ, ਉਹ 500 ਰੁਪਈਆ ਸਾਰਾ ਖਰਚ ਕਰਤਾ ਅਤੇ ਅਸੀਂ ਬਾਣੀ ਵੀ ਬੜੀ ਸੁਣੀ, ਚਾਚਾ ਚਾਚੀ ਜੀ ਨੇ, ਮੈਂ ਵੀ, ਪਰਿਵਾਰ ਸਾਰੇ ਨੇ। ਜਦੋਂ ਭੋਗ ਪਿਆ, ਸੰਤਾਂ ਨੇ ਅਰਦਾਸ ਆਪ ਕੀਤੀ, ਮੁੱਖ ਵਾਕ ਲਿਆ, ਅਤੇ ਫਿਰ ਵੇਖ ਕੇ ਮੇਰੇ ਵੱਲ ਕਹਿਣ ਲੱਗੇ, ਸਿੰਘਾ ਹੁਣ ਅਸੀਂ ਇਹਨੂੰ ਲੈ ਜਾਵਾਂਗੇ। ਫਿਰ ਮੈਨੂੰ ਨਾਲ ਰੱਖ ਲਿਆ ਅਤੇ ਫਿਰ ਜਿਸ ਵੇਲੇ ਕਹਿੰਦਾ ਮੇਰੇ ਅੰਦਰ ਉਤਸ਼ਾਹ ਹੀ ਇੰਨਾ ਭਰ ਗਿਆ ਵੀ ਮੈਂ ਆਪਣੀ ਡਿਊਟੀ ਤੋਂ ਅਲੈਦਾ ਡਿਊਟੀ ਜਿਹੜੀ ਲੰਗਰ 'ਚ ਹੁੰਦੀ ਸੀ ਰਾਤ ਨੂੰ ਬਰਸ਼ਾ ਫੜ ਕੇ ਪਹਿਰਾ ਦਿਆ ਕਰਦਾ ਸੀ। ਮੇਰੀ ਡਿਊਟੀ ਨਹੀਂ ਸੀ ਬਰਸ਼ੇ ਦੀ, ਪਰ ਮੈਂ ਰਾਤ ਕਿਹਾ ਵੀ ਬਾਣੀ ਪੜ੍ਹਾਂਗੇ, ਨਾਲੇ 3 ਵਜੇ ਤੱਕ ਮੇਰਾ ਪਹਿਰਾ ਹੁੰਦਾ ਸੀ, 3 ਵਜੇ ਪਹਿਰਾ ਬਦਲਦਾ ਸੀ। ਸੰਤ ਉੱਚੇ ਆਸਣ 'ਤੇ ਬੈਠ ਕੇ ਸੋਹਲਾ ਸਾਹਿਬ ਦਾ ਪਾਠ ਆਪ ਸੁਣਾਉਂਦੇ ਸੀ ਸਿੰਘਾਂ ਨੂੰ, ਕਿਉਂਕਿ ਜਿਵੇਂ ਬਾਣੀ ਪੜ੍ਹਨ ਦੀ ਉੱਚੇ ਥਾਂ ਚਾਹੀਦਾ, ਮਹਾਂਪੁਰਸ਼ਾਂ ਦਾ ਪਲੰਘ ਉੱਚਾ ਹੁੰਦਾ ਸੀ, ਇਸ ਕਰਕੇ ਸਾਰੇ ਸਿੰਘਾਂ ਨੂੰ ਉਹ ਸੋਹਲਾ ਸਾਹਿਬ ਦਾ ਪਾਠ ਸੁਣਾਉਂਦੇ ਸੀ। ਅਤੇ ਉਦੋਂ ਬਾਅਦ ਅਰਦਾਸ ਕਰਕੇ ਫਿਰ ਸਿੰਘ ਬਰਾਜ ਜਾਂਦੇ ਸੀ। ਅੰਮ੍ਰਿਤ ਵੇਲੇ ਦੇ ਨਿਤਨੇਮ ਤੋਂ ਪਹਿਲਾਂ ਕੋਈ ਗੱਲਬਾਤ ਨਹੀਂ ਸੀ ਕਰ ਸਕਦਾ, ਤਾਂ ਇਸ ਤਰ੍ਹਾਂ ਸਿਮਰਨ ਭਜਨ ਵਿੱਚ ਸਾਰੇ ਲੀਨ ਹੋ ਜਾਂਦੇ ਸੀ, ਵਾਹਿਗੁਰੂ ਵਾਹਿਗੁਰੂ ਕਰਦੇ ਸੌਂਦੇ। ਉਹ ਕਹਿੰਦਾ ਵੀ ਮੈਂ ਪਹਿਰੇ 'ਤੇ ਖੜ੍ਹਾ ਅਤੇ ਮਹਾਂਪੁਰਸ਼ ਸੋਹਲਾ ਸਾਹਿਬ ਦਾ ਪਾਠ ਕਰ ਰਹੇ ਸੀ ਅਤੇ ਸਤਿਗੁਰੂ ਨਾਨਕ ਦੇਵ ਜੀ ਉਹਨਾਂ ਦੇ ਸਿਰਹਾਣੇ ਵੱਲ ਮਹਾਰਾਜ ਖੜ੍ਹੇ ਹੋਏ। ਇੱਕ ਪਾਸੇ ਭਾਈ ਬਾਲਾ ਜੀ ਨੇ ਮੋਰ ਦੇ ਖੰਭਾਂ ਦਾ ਮੁੱਠਾ ਫੜਿਆ ਹੋਇਆ ਚੌਰ, ਭਾਈ ਬਾਲ ਮਰਦਾਨਾ ਜੀ ਕੋਲ ਰਬਾਬ ਸੀ, ਅਤੇ ਦਰਸ਼ਨ ਮੈਨੂੰ ਜਦੋਂ ਹੋਏ ਅਤੇ ਮੇਰਾ ਹਿਰਦਾ ਕਲਵਲੀਆਂ ਲਵੇ ਵੀ ਮੈਂ ਸੰਤਾਂ ਨੂੰ ਦੱਸਾਂ, ਪਰ ਰਾਤ ਮਸਾਂ ਮਸਾਂ ਕੱਢੀ, ਅੰਮ੍ਰਿਤ ਵੇਲੇ ਸਵੇਰੇ ਮੈਂ ਦੱਸਿਆ ਜੀ ਜਦੋਂ ਤੁਸੀਂ ਸੋਹਲਾ ਸਾਹਿਬ ਦਾ ਪਾਠ ਕਰ ਰਹੇ ਸੀ ਉਦੋਂ ਇੰਝ ਮੈਨੂੰ ਗੁਰੂ ਮਹਾਰਾਜ ਦੇ ਦਰਸ਼ਨ ਹੋਏ ਆ। ਤਾਂ ਸੰਤ ਹੱਥ ਜੋੜ ਕੇ ਕਹਿਣ ਲੱਗੇ ਭਾਈ ਲਾਹੌਰਾ ਸਿੰਘ ਜੀ ਅਰਦਾਸ ਕਰੋ ਮੈਨੂੰ ਵੀ ਦਰਸ਼ਨ ਹੋਣ, ਪਰ ਉਹ ਸਮਝਿਆ ਨਾ ਉਹ ਬਚਨ 'ਚ ਕੀ ਗੱਲ। ਫਿਰ ਕੁਝ ਦਿਨਾਂ ਬਾਅਦ ਕਹਿੰਦਾ ਦਸਾਂ ਸਤਿਗੁਰਾਂ ਦੇ ਦਰਸ਼ਨ ਹੋਏ, ਅਤੇ ਫਿਰ ਮੈਂ ਸਵੇਰੇ ਦੱਸਿਆ, ਫਿਰ ਸੰਤ ਕਹਿਣ ਲੱਗੇ ਜਿਹਦੇ ਸਿਰਹਾਣੇ ਮਹਾਰਾਜ ਖੜ੍ਹੇ ਸੀ ਕਿ ਉਹਨੂੰ ਦਰਸ਼ਨ ਨਹੀਂ ਸੀ ਹੁੰਦੇ? ਕਹਿੰਦੇ ਜੀ ਤੁਹਾਨੂੰ ਵੀ ਹੁੰਦੇ ਹੀ ਹੋਣਗੇ, ਤਾਂ ਮੈਂ ਦੱਸ ਰਿਹਾ। ਮਹਾਂਪੁਰਸ਼ ਕਹਿੰਦੇ ਫਿਰ ਅਸੀਂ ਤਾਂ ਰੌਲਾ ਨਹੀਂ ਪਾਉਂਦੇ, ਤੂੰ ਰੌਲਾ ਕਿਉਂ ਪਾਉਣਾ? ਸਿੰਘਾ ਸਤਿਗੁਰਾਂ ਕੋਲੋਂ ਸਦਾ ਦੀ ਬਖਸ਼ਿਸ਼ ਮੰਗੀ ਦੀ ਆ, ਇੱਕ ਵਾਰੀ ਦਰਸ਼ਨ ਹੋਣ ਨਾਲ ਰੌਲਾ ਨਹੀਂ ਪਾਉਣ ਲੱਗ ਪਈਦਾ। ਅਤੇ ਫਿਰ ਸੰਤਾਂ ਨੇ ਕਿਹਾ ਜਿੰਨਾ ਚਿਰ ਸਾਡਾ ਸਰੀਰ ਇਸ ਦੁਨੀਆਂ ਵਿੱਚ ਇਹ ਬਚਨ ਨਹੀਂ ਅੱਗੇ ਦੱਸਣਾ, ਤੈਨੂੰ ਦਰਸ਼ਨ ਹੋ ਗਏ ਰੌਲਾ ਨਹੀਂ ਪਾਈਦਾ। ਫਿਰ ਉਹ ਬਿਰਧ ਹੋਇਆ ਹੋਇਆ ਸੀ ਬਾਪੂ ਲਾਹੌਰਾ ਸਿੰਘ, ਨਹੀਂ ਤਾਂ ਉਹ ਪ੍ਰਸ਼ਾਦ ਵਰਤਾਇਆ ਕਰਦਾ ਸੀ, ਉਦੋਂ ਉਹਨੇ ਬਚਨ ਦੱਸਿਆ ਵੀ ਇਹੋ ਜਿਹੇ ਸੀ ਉਹ ਜਿਨ੍ਹਾਂ ਦੀ ਸੰਗਤ ਕਰਕੇ ਦਾਤਾਂ ਮਿਲੀਆਂ। ਇੱਥੇ ਫਰੀ ਮਾਊਂਟ ਭਾਈ ਗੋਪਾਲ ਸਿੰਘ ਨੂੰ ਇੱਕ ਬਜ਼ੁਰਗ ਉਸ ਕੋਈ ਸੁਣਾ ਰਿਹਾ ਸੀ ਬਚਨ ਸੰਤਾਂ ਦਾ, ਅਤੇ ਭਾਈ ਗੋਪਾਲ ਸਿੰਘ ਸ਼ਹੀਦ ਨੇ ਕਿਹਾ ਵੀ ਸਿੰਘਾ ਸੱਚ ਦੱਸੀ ਜੋ ਸੰਤ ਗੁਰਬਚਨ ਸਿੰਘ ਦਰਸ਼ਨ ਕੀਤਾ ਉਦੋਂ ਬਾਅਦ ਕਦੇ ਉਹੋ ਜਿਹਾ ਇਨਸਾਨ ਤੈਨੂੰ ਦਿਸਿਆ ਮਿਲਿਆ ਜ਼ਿੰਦਗੀ 'ਚ? ਉਹਨੇ ਕਿਹਾ ਨਹੀਂ, ਜੋ ਸੰਤ ਗੁਰਬਚਨ ਸਿੰਘ ਸੀ ਉਹੀ ਸਨ, ਉਹੋ ਜਿਹਾ ਮੁੜ ਕੇ ਮੈਨੂੰ ਦੁਨੀਆਂ 'ਚ ਕੋਈ ਨਹੀਂ ਮਿਲਿਆ। ਇਹ ਉਸ ਬਜ਼ੁਰਗ ਦੇ 70-80 ਸਾਲ ਉਮਰ ਸੀ, ਉਹਨੇ ਦੱਸਿਆ ਵੀ ਮੈਂ ਦਰਸ਼ਨ ਕਰਦਾ ਰਿਹਾ ਉਹਨਾਂ ਵਰਗਾ ਮੁੜ ਕੇ ਨਹੀਂ ਕੋਈ ਦੱਸਿਆ। ਇਸ ਪ੍ਰਕਾਰ ਸਾਧ ਸੰਗਤ ਜੀ ਕਿਹੜੇ ਕਿਹੜੇ ਬਚਨ ਉਹਨਾਂ ਦੇ ਜੀਵਨ ਦੇ ਸੁਣਾਏ ਜਾਣ, ਇਹ ਜਿਹਨਾਂ ਸੰਗ ਸੰਗਤ ਮਾਣੀ ਉਹਨਾਂ ਦੀ, ਸੋ ਬੜੇ ਬੜੇ ਗੁਰਮੁਖ ਪਿਆਰੇ ਦਾਸ ਨੂੰ ਮਿਲਦੇ ਰਹੇ ਅਤੇ ਉਹਨਾਂ ਆਪਣੇ ਹੱਡ ਬੀਤੇ ਬਚਨ ਕਈ ਸੁਣਾਏ, ਸੋ ਇਉਂ ਉਹਨਾਂ ਦੀ ਵਡਿਆਈ ਮਹਾਨ ਹੀ ਹੈ ਜਿਹੜੇ ਗੁਰੂ ਮਹਾਰਾਜ ਦੇ ਚਰਨਾਂ ਨਾਲ ਜੁੜੇ, ਪੂਰਵਲੇ ਜਨਮਾਂ ਦੀ ਕਮਾਈ, ਸਤਿਗੁਰਾਂ ਦੀ ਬਖਸ਼ਿਸ਼। ਇਸ ਪ੍ਰਕਾਰ ਦੇ ਸਾਨੂੰ ਸਾਡੇ ਪੰਥ ਨੂੰ ਇਸ ਗੱਲ ਦਾ ਮਾਣ ਹੈ ਅਤੇ ਇਹੋ ਜਿਹੇ ਗੁਰਮੁਖ ਪਿਆਰੇ ਗੁਰਸਿੱਖ ਮਹਾਤਮਾ ਸਾਡੇ ਪੰਥ ਵਿੱਚ ਹੋਏ ਨੇ, ਸੋ ਸਾਰੇ ਸਤਿਕਾਰਯੋਗ ਹੋਏ। ਆਪੋ ਆਪਣੀ ਕਮਾਈ ਜਿੰਨੀ ਜਿੰਨੀ ਕੀਤੀ ਤਾਂ ਬ੍ਰਹਮ ਗਿਆਨ ਇੱਕੋ ਜਿਹਾ ਹੁੰਦਾ। ਸਾਧੂਆਂ ਸੰਤਾਂ, ਸੰਤ ਜਵਾਲਾ ਸਿੰਘ ਹੋਏ, ਸੰਤ ਉਤਰ ਸਿੰਘ ਹੋਏ, ਸੰਤ ਕਰਮ ਸਿੰਘ ਹੋਤੀ ਮਰਦਾਨ ਵਾਲੇ, ਇਹ ਸਾਰੇ ਸਾਧੂ ਸੰਤ ਮਹਾਂਪੁਰਖ ਗੁਰਮੁਖ, ਇਹਨਾਂ ਨੇ ਬੜੀ ਪੰਥ ਨੂੰ ਦੇਣ ਦਿੱਤੀ, ਬੜੀ ਪੰਥ ਦੀ ਸੇਵਾ ਕੀਤੀ ਆ, ਸੋ ਉਹਨਾਂ ਨੂੰ ਚੇਤੇ ਰੱਖਣਾ ਚਾਹੀਦਾ। ਸੋ ਇਹ ਪੋਥੀ ਸਾਹਿਬ ਪ੍ਰਕਾਸ਼ ਹੈ ਅਤੇ ਇਸ ਪ੍ਰਕਾਰ ਇਹ ਕੁਝ ਬਚਨ ਮਹਾਂਪੁਰਸ਼ਾਂ ਦੇ ਜੀਵਨ ਵਿੱਚੋਂ ਸੁਣਾਏ ਗਏ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਰਲ ਸੁਭਾਅ ਦੇ ਹਨ, ਭਰਾ ਚਾਹੁੰਦੇ ਸੀ ਕਿ ਜਿਹੜੀ ਪੂਜਾ ਪ੍ਰਤਿਸ਼ਠਾ ਇੰਨਾ ਧਨ ਆ ਰਿਹਾ ਉਹਦੇ 'ਚੋਂ ਸਾਨੂੰ ਕੁਛ ਮਿਲੇ, ਗੁਜਰਾਨ ਹੋਵੇ, ਕਿਉਂਕਿ ਬਾਕੀ ਵਾਹ ਲਾ ਕੇ ਵੇਖ ਲਏ ਸੀ ਉਹ, ਅਤੇ ਸਾਰੀਆਂ ਸੰਗਤਾਂ ਗੁਰੂ ਅਰਜਨ ਸਾਹਿਬ ਦੇ ਚਰਨਾਂ 'ਚ ਆਉਂਦੀਆਂ ਸੀ। ਫਿਰ ਭਾਈ ਗੁਰਦਾਸ ਨੇ ਵਿੱਚ ਵਿਚੋਲੇ ਬਣ ਕੇ ਕੁਝ ਇਲਾਕੇ ਅੰਮ੍ਰਿਤਸਰ ਸਾਹਿਬ ਦਾ ਜਿਹੜਾ ਮਹਿਸੂਲ ਸੀ ਬਾਬਾ ਮਹਾਂਦੇਵ ਜੀ ਜਿਹਨਾਂ ਵਿਆਹ ਨਹੀਂ ਕਰਾਇਆ, ਗੁਰੂ ਅਰਜਨ ਦੇਵ ਤੋਂ ਵੱਡੇ ਭਰਾ ਸੀ, ਉਹਨਾਂ ਨੂੰ ਦਿੱਤਾ, ਅਤੇ ਕੁਝ ਬਾਜ਼ਾਰਾਂ ਦਾ ਜਿਹੜਾ ਠੇਕਾ ਸੀ ਪਹਾੜਾ ਸੀ ਉਹ ਪਿਰਥੀ ਚੰਦ ਨੂੰ ਦੇ ਦਿੱਤਾ। ਅਤੇ ਇਸ ਪ੍ਰਕਾਰ ਜਿਹੜੀ ਰਸ ਰਸਾਈ ਬਣ ਗਈ ਬਾਹਰੋਂ, ਅੰਦਰੋਂ ਤਾਂ ਪਿਰਥੀ ਚੰਦ ਸ਼ਰੀਕਾ ਨਹੀਂ ਛੱਡਿਆ, ਵੈਰ ਨਹੀਂ ਛੱਡਿਆ, ਪਰ ਬਾਹਰੀ ਤੌਰ 'ਤੇ ਰਸ ਰਸਾਈ ਬਣ ਗਈ। ਇਸ ਤੋਂ ਅੱਗੇ ਕੀ ਹੋਇਆ ਆਪ ਸਰਵਣ ਕਰੋ।
1: ਰਾਮਦਾਸਪੁਰ ਵਾਸ ਕਰੰਤੇ,
0: ਸ਼੍ਰੀ ਰਾਮਦਾਸਪੁਰਾ ਜਿਸਦਾ ਨਾਂ ਸੀ ਪਹਿਲਾਂ ਚੱਕ ਗੁਰੂ ਕਾ, ਫਿਰ ਨਾਂ ਪਿਆ ਚੱਕ ਰਾਮਦਾਸ, ਫਿਰ ਗੁਰੂ ਕੀ ਬਾਣੀ 'ਚ ਆਇਆ ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ। ਇਹ ਗੁਰੂ ਰਾਮਦਾਸ ਦੇ ਨਾਂ 'ਤੇ ਬਣਿਆ ਨਾ ਨਗਰ, ਅਤੇ ਪੁਰ ਨਾਮ ਸ਼ਹਿਰ ਦਾ, ਇਸ ਕਰਕੇ ਰਾਮਦਾਸਪੁਰਾ ਅੰਮ੍ਰਿਤਸਰ ਸਾਹਿਬ ਦਾ ਇਹ ਨਾਂ ਸੀ। ਬਾਅਦ ਵਿੱਚ ਅੰਮ੍ਰਿਤ ਸਰੋਵਰ ਕਰਕੇ ਨਾਮ ਪਿਆ ਸ਼੍ਰੀ ਅੰਮ੍ਰਿਤਸਰ ਸਾਹਿਬ। ਤਾਂ ਇਸ ਤਰ੍ਹਾਂ ਰਾਮਦਾਸਪੁਰੇ ਵਿੱਚ ਗੁਰੂ ਅਰਜਨ ਦੇਵ ਜੀ ਦੇ ਨਾਲ ਹੀ ਪਿਰਥੀ ਚੰਦ ਤੇ ਮਹਾਂਦੇਵ ਜੀ ਵਾਸ ਰੱਖਦੇ ਸਨ।
1: ਦੁਰਿਓ ਸ਼ਰੀਕਾ ਕਰ ਬਰਜੰਤੇ,
0: ਪਰ ਹਿਰਦੇ ਚ ਸ਼ਰੀਕਾ ਭਾਵ ਜਿਹੜਾ ਸੀ ਉਹ ਛੁਪਾਇਆ ਹੋਇਆ, ਛੁਪ ਛੁਪ ਕੇ ਸ਼ਰੀਕੇ ਵਾਲਾ ਵਰਤਾਓ ਕਰਦੇ ਹਨ।
1: ਸ਼੍ਰੀ ਗੁਰ ਅਰਜਨ ਸਰਲ ਸਧੀਰ,
0: ਧੰਨ ਗੁਰੂ ਅਰਜਨ ਦੇਵ ਮਹਾਰਾਜ ਸਰਲ ਹਿਰਦੇ ਵਾਲੇ, ਧੀਰਜ ਦੇ ਸਹਿਤ ਰਹਿਣ ਵਾਲੇ, ਕੋਈ ਚੀਜ਼ ਉਹਨਾਂ ਦੇ ਹਿਰਦੇ ਨੂੰ ਡੁਲਾਏ ਮਾਨ ਨਹੀਂ ਕਰ ਸਕਦੀ।
1: ਸਮਚਿਤ ਬਿਨਾ ਬੇਕਾਰ ਸਰੀਰ,
0: ਉਹਨਾਂ ਦੇ ਜੀਵਨ ਵਿੱਚ ਕਿਸੇ ਤਰ੍ਹਾਂ ਦਾ ਕੋਈ ਵਿਕਾਰ ਨਹੀਂ ਹੈ, ਸਾਰਿਆਂ ਨਾਲ ਸਮਚਿਤ ਹੋ ਕੇ ਵਰਤਦੇ ਹਨ।
1: ਪ੍ਰਿਥੀਆ ਕੁਟਿਲ ਪਨੋ ਨਿਤ ਕਰੈ,
0: ਜਿਹੜਾ ਵੱਡਾ ਭਰਾ ਪ੍ਰਿਥੀ ਚੰਦ ਹੈ ਉਹ ਕੁਟਲ ਪੁਣਾ, ਜਿਵੇਂ ਕਹਿੰਦੇ ਕੁਟਲ ਨੀਤੀ, ਵਿੰਗਿਆ ਟੇਢਾ ਸੁਭਾਅ ਹਿਰਦੇ ਦਾ ਰੱਖਦਾ ਸੀ।
1: ਤਉ ਨਾ ਕੁਛ ਕੈਸੇ ਉਰ ਧਰੈ,
0: ਔਰ ਇਸ ਪ੍ਰਕਾਰ ਤਾਂ ਵੀ ਗੁਰੂ ਅਰਜਨ ਦੇਵ ਜੀ ਉਹਦੀਆਂ ਵਧੀਕੀਆਂ ਸਹਾਰਦੇ ਸਨ, ਹਿਰਦੇ ਚ ਧਾਰਨ ਨਹੀਂ ਸੀ ਕਰਦੇ।
1: ਸਭ ਸੋ ਵਰਤਤ ਹੈ ਮਨ ਨੀਕੇ,
0: ਸਤਿਗੁਰੂ ਮਹਾਰਾਜ ਜੀ ਨੀਕੇ ਚੰਗੇ ਸੁਭਾਅ ਦੇ ਨਾਲ ਹੀ ਸਭ ਨਾਲ ਵਰਤੋਂ ਵਿਹਾਰ ਕਰਦੇ ਸਨ।
1: ਨਹਿ ਜਨ ਹੈ ਕੁਛ ਧਰਨ ਸ਼ਰੀਕੇ,
0: ਸ਼ਰੀਕਾ ਕਰਨਾ ਸਤਿਗੁਰਾਂ ਵਿੱਚ ਕਿੱਥੇ ਆ ਸਕਦਾ ਸੀ, ਜਿਵੇਂ ਪਰਮਾਤਮਾ ਨੂੰ ਕਿਸੇ ਦਾ ਸ਼ਰੀਕਾ ਨਹੀਂ ਹੈ। ਨਿਰਸ਼ਰੀਕ ਹੈ ਤੇਰਾ ਸ਼ਰੀਕ ਕੋ ਨਾ ਹੀ, ਜਿਸ ਨੂੰ ਲਵੈ ਲਾਏ ਸੁਣਾਇਆ, ਤੁਧ ਜੇਵੜ ਤੂੰ ਹੈ ਨਿਰੰਜਨਾ, ਤੂੰ ਹੈ ਸੱਚ ਮੇਰਾ ਮਨ ਭਾਇਆ। ਜਿਵੇਂ ਵਾਹਿਗੁਰੂ ਦਾ ਕੋਈ ਸ਼ਰੀਕ ਨਹੀਂ ਹੈ, ਇਸ ਤਰ੍ਹਾਂ ਜੋ ਵਾਹਿਗੁਰੂ ਵਿੱਚ ਭੇਦ ਹੋਏ ਹੋਏ ਨੇ ਸੰਤ, ਉਹਨਾਂ ਦਾ ਵੀ ਕੋਈ ਸ਼ਰੀਕਾ ਨਹੀਂ ਹੁੰਦਾ।

0: ਭਰਾ ਪਿਰਥੀ ਚੰਦ ਦੇ ਘਰ ਵਿੱਚ ਪੁੱਤਰ ਨੇ ਜਨਮ ਲਿਆ,
1: ਮਿਹਰਵਾਨ ਤੇ ਨਾਮ ਬਖਾਨਾ,
0: ਔਰ ਉਹਦਾ ਨਾਮ ਰੱਖਿਆ ਗਿਆ ਮਿਹਰਵਾਨ।
1: ਭਈ ਵਧਾਈ ਆਨੰਦ ਮਹਾਨਾ,
0: ਔਰ ਵਧਾਈਆਂ ਮਿਲੀਆਂ, ਖੁਸ਼ੀਆਂ ਵੱਜ ਗਈਆਂ ਤੇ ਬੜਾ ਆਨੰਦ ਖੁਸ਼ੀ ਛਾ ਗਈ।
1: ਕਿਤਕ ਮਾਸ ਕੋ ਪੇਖ ਸੁਖ ਪਾਵ ਹੈ,
0: ਔਰ ਕੁਝ ਮਹੀਨਿਆਂ ਦਾ ਹੋਇਆ, ਵੇਖ ਵੇਖ ਕੇ ਸਾਰੇ ਸੁਖ ਪ੍ਰਾਪਤ ਕਰ ਰਹੇ ਸਨ।
1: ਸ੍ਰੀ ਗੁਰ ਅਰਜਨ ਢਿੱਗ ਦੇ ਆਵ ਹੈ,
0: ਤੇ ਆਪਣੇ ਪੁੱਤਰ ਨੂੰ ਪਿਰਥੀ ਚੰਦ ਤੇ ਉਹਦੀ ਘਰ ਵਾਲੀ ਸਤਿਗੁਰੂ ਅਰਜਨ ਦੇਵ ਜੀ ਦੇ ਪਾਸ ਲਿਆਉਂਦੇ ਹਨ।
1: ਕਰਹਿ ਪ੍ਰੇਮ ਇਵ ਲੇਵ ਹੈ ਗੋਦ,
0: ਪ੍ਰੇਮ ਕਰਕੇ ਸਤਿਗੁਰੂ ਜੀ ਉਸ ਆਪਣੇ ਭਤੀਜੇ ਨੂੰ ਗੋਦ ਵਿੱਚ ਲੈ ਲੈਂਦੇ ਸਨ।
1: ਅਧਿਕ ਦੁਲਾਰ ਹੈ ਵਧ ਹੈ ਪ੍ਰਮੋਦ,
0: ਔਰ ਬੜਾ ਲਾਡ ਪਿਆਰ ਕਰਦੇ ਖਿਡਾਉਂਦੇ ਸਨ, ਬੜਾ ਪ੍ਰਮੋਦ ਖੁਸ਼ੀ ਵੱਧ ਜਾਂਦੀ ਸੀ ਸਾਰਿਆਂ ਨੂੰ।
1: ਸਰਲ ਸੁਭਾਉ ਜਾਣ ਕਰ ਆਛੇ,
0: ਔਰ ਸਰਲ ਸੁਭਾਅ ਹੋਣ ਕਰਕੇ ਅੱਛਾ ਜਾਣਦੇ ਸੀ ਭਤੀਜੇ ਨੂੰ।
1: ਸਭ ਕੋ ਭਲੋ ਹੋਣ ਔਰ ਬਾਂਠੇ,
0: ਜੋ ਸਤਿਗੁਰੂ ਜੀ ਸਭ ਦਾ ਭਲਾ ਹੋਣਾ ਹੀ ਹਿਰਦੇ ਚ ਲੋਚਦੇ ਹਨ।
1: ਅਧਿਕ ਸਨੇਹ ਸਨੇਹ ਸਿਸ ਸਾਥਾ,
0: ਔਰ ਬੜੇ ਸਨੇਹ ਦੇ ਨਾਲ ਇਸ ਬਾਲਕ ਨੂੰ ਖੜਾਉਂਦੇ ਹਨ।
1: ਅੰਨ ਹੈ ਨਿਤ ਪ੍ਰਤ ਢੇਗ ਗੁਰਨਾਥਾ,
0: ਸਾਰੇ ਉਹ ਕਰਮੋ ਤੇ ਉਹਦਾ ਪਤੀ ਪਿਰਥੀ ਚੰਦ ਤੇ ਹੋਰ ਉਹਨਾਂ ਦੇ ਜਿਹੜੇ ਨੌਕਰ ਚਾਕਰ ਸੀ ਗੁਰੂ ਮਹਾਰਾਜ ਦੇ ਕੋਲ ਲਿਆਉਂਦੇ ਸੀ ਮਿਹਰਵਾਨ ਨੂੰ।
1: ਸੰਮਤ ਬੀਤੇ ਉਹ ਵਧਿਓ ਸਰੀਰ,
0: ਇੱਕ ਸਾਲ ਗੁਜ਼ਰ ਗਿਆ ਉਹਦਾ ਸਰੀਰ ਵਧਿਆ ਵੱਡਾ ਹੋਇਆ, ਸਾਲ ਦਾ ਹੋ ਗਿਆ ਮਿਹਰਵਾਨ।
1: ਖੇਲ ਹੈ ਆਨ ਗੁਰੂ ਕੇ ਤੀਰ,
0: ਸਤਿਗੁਰਾਂ ਦੇ ਕੋਲ ਲਿਆਉਂਦੇ ਸੀ, ਉਹ ਰਿੜਦਾ ਫਿਰਦਾ ਸੀ, ਖੇਡਦਾ ਸੀ ਗੁਰੂ ਮਹਾਰਾਜ ਦੇ ਪਾਸ।
1: ਨਿਤ ਸਨੇਹ ਕਰ ਬਹੁਤ ਦੁਲਾਰ ਹੈ,
0: ਸੱਚੇ ਪਾਤਸ਼ਾਹ ਬੜਾ ਸਨੇਹ ਕਰਕੇ ਉਹਦੇ ਨਾਲ ਲਾਡ ਪਿਆਰ ਕਰਦੇ ਖਿਡਾਉਂਦੇ ਸਨ।
1: ਗਹਿ ਪੁਜਾ ਨਿਜ ਅੰਕ ਬਿਠਾਰ,
0: ਜਦੋਂ ਕੋਲ ਆਉਂਦਾ ਸਤਿਗੁਰੂ ਬਾਂਹ ਤੋਂ ਫੜ ਕੇ ਆਪਣੀ ਗੋਦ ਵਿੱਚ ਲੈ ਲੈਂਦੇ ਸਨ।
1: ਨਿਜ ਢਿੱਗ ਤੇ ਭੂਖਨ ਘਰ ਵਾਏ,
0: ਆਪਣੇ ਕੋਲੋਂ ਸਤਿਗੁਰਾਂ ਨੇ ਕਹਿ ਕੇ ਸੋਨੇ ਦੇ ਗਹਿਣੇ ਕੰਗਣਾ ਵਗੈਰਾ ਕਢਵਾਏ,
1: ਸੁੰਦਰ ਕੰਚਨ ਕੇ ਪਹਿਰਾਏ,
0: ਕੰਚਨ ਸੋਨੇ ਦੇ ਜਿਹੜੇ ਕੰਗਣ ਸੀ ਉਹਨੂੰ ਪਹਿਨਾਏ,
1: ਤਥਾ ਵਸਤਰ ਆਛੇ ਪਹਿਰਾਏ,
0: ਕਹਿ ਕੇ ਸਤਿਗੁਰਾਂ ਨੇ ਸੋਹਣੇ ਵਸਤਰ ਵੀ ਬਣਵਾਏ ਉਹਦੇ ਲਈ।
1: ਗੋਟਾ ਉਪਰ ਤਿਨਹੋਂ ਲਗਾਏ,
0: ਜਰੀ ਗੋਟਾ ਦੇ ਉਹਨਾਂ ਵਸਤਰਾਂ ਤੇ ਲਾਇਆ ਗਿਆ।
1: ਜਿਵੇਂ ਨਿਜ ਸੁਤ ਕੋ ਜਨ ਹੈ ਤੈਸੇ,
0: ਜਿਵੇਂ ਆਪਣਾ ਪੁੱਤਰ ਹੋਵੇ ਇਸ ਤਰ੍ਹਾਂ ਹੀ ਭਤੀਜੇ ਨੂੰ ਜਾਣਦੇ ਹਨ ਸਤਿਗੁਰੂ।
1: ਪ੍ਰਤੀਆ ਕਰਹਿ ਬਿਲੋਕਨ ਐਸੇ,
0: ਪਿਰਥੀ ਚੰਦ ਜਦੋਂ ਇਸ ਤਰ੍ਹਾਂ ਵੇਖਦਾ ਸੀ,
1: ਨਿਜ ਤ੍ਰਿਆ ਸਾਥ ਬਖਾਨਾ ਹੈ ਕਬੈ,
0: ਕਦੇ ਕਦੇ ਆਪਣੀ ਘਰ ਵਾਲੀ ਕਰਮੋ ਨੂੰ ਪਿਰਥੀ ਚੰਦ ਕਹਿੰਦਾ ਸੀ,
1: ਹਮ ਹੀ ਮਾਲਕ ਵਸਤੂ ਸਭੈ,
0: ਸਾਰੀਆਂ ਵਸਤੂਆਂ ਦੇ ਅਸੀਂ ਮਾਲਕ ਬਣਾਂਗੇ।
1: ਸ੍ਰੀ ਅਰਜਨ ਕੇ ਹੋਏ ਸੁੱਤ ਨਾਹੀ,
0: ਇਸ ਅਰਜਨ ਦੇਵ ਦੇ ਘਰ ਵਿੱਚ ਪੁੱਤਰ ਨਹੀਂ ਹੋਵੇਗਾ।
1: ਲਖੀਅਤ ਗੁਰਤਾ ਹੋਵੇ ਹਮ ਪਾਹੀ,
0: ਜਾਣ ਲੈ ਕਰਮੋ ਤੂੰ ਤਾਨੇ ਦਿੰਦੀ ਸੀ ਨਾ ਵੀ ਗੁਰੂ ਰਾਮਦਾਸ ਦੇ ਤੂੰ ਨੇੜੇ ਨਹੀਂ ਰਿਹਾ ਤੇ ਗੁਰਤਾ ਨਹੀਂ ਮਿਲੀ, ਗੁਰੂ ਗੁਰਿਆਈ ਘਰੋਂ ਚਲੀ ਗਈ ਹੈ, ਤੂੰ ਫਿਕਰ ਨਾ ਕਰ, ਹੁਣ ਜਾਣ ਇਹ ਗੁਰਿਆਈ ਸਾਡੇ ਪੁੱਤਰ ਨੂੰ ਮਿਲ ਜਾਣੀ, ਸਾਡੇ ਘਰ ਚ ਹੀ ਆ ਜਾਣਾ ਸਾਰਾ ਕੁਝ।
1: ਹਮਰੇ ਸੁਤ ਕੋ ਲਾਡ ਲਡਾਵ ਹੈ,
0: ਇਹ ਸਾਡੇ ਭਰਾ ਅਰਜਨ ਦੇਵ ਸਾਡੇ ਪੁੱਤਰ ਨੂੰ ਮਿਹਰਵਾਨ ਨੂੰ ਬੜੇ ਲਾਡ ਲਡਾਉਂਦੇ ਹਨ।
1: ਬਸਨ ਵਿਭੂਖਨ ਸਭ ਪਹਿਰਾਵ ਹੈ,
0: ਸੁੰਦਰ ਬਸਤਰ ਸੁੰਦਰ ਗਹਿਣੇ ਪਹਿਨਾਉਂਦੇ ਹਨ।
1: ਇਨਕੋ ਦੇਹ ਅੰਤ ਜਬ ਹੋਏ,
0: ਔਰ ਇਸ ਪ੍ਰਕਾਰ ਜਦੋਂ ਇਸ ਅਰਜਨ ਦੇਵ ਦੇ ਸਰੀਰ ਦਾ ਅੰਤ ਹੋਵੇਗਾ,
1: ਹਮ ਕੋ ਹੀ ਪੂਜ ਹੈ ਸਭ ਕੋਏ,
0: ਤਾਂ ਸਾਡੀ ਪੂਜਾ ਹੋਵੇਗੀ, ਸਾਰੇ ਲੋਕ ਸਾਡੇ ਸਾਨੂੰ ਪੂਜਣਗੇ।
1: ਗੁਰਤਾ ਗਈ ਬਹੁਰ ਕਰ ਪਾਵੇ,
0: ਜਿਹੜੀ ਗੁਰਿਆਈ ਸਾਡੇ ਘਰੋਂ ਚਲੀ ਗਈ ਆ ਦੁਬਾਰਾ ਮਿਲ ਜਾਏਗੀ।
1: ਬੰਸ ਹਮਾਰੋ ਜਗ ਬਿਰਧਾਵੇ,
0: ਸਾਡੀ ਅੰਸ ਬੰਸ ਦੁਨੀਆਂ ਚ ਬੜੀ ਵੱਧ ਜਾਏਗੀ।
1: ਧਰਹਿ ਕੁਟਿਲਤਾ ਇਸਤੇ ਆਦ,
0: ਇਤਿਆਦਿਕ ਇਹੋ ਜਿਹੀਆਂ ਗੱਲਾਂ ਕਰਦਾ ਪਿਰਥੀ ਚੰਦ, ਕੁਟਲਤਾ ਵਿੰਗੀ ਨੀਤੀ ਰੱਖਦਾ ਹਿਰਦੇ ਚ, ਸਰਲ ਸੁਭਾਅ ਨਹੀਂ ਹੈ।
1: ਨਿਜ ਨੰਦਨ ਤੇ ਹੋਏ ਅਹਿਲਾਦ,
0: ਆਪਣੇ ਪੁੱਤਰ ਵੱਲ ਵੇਖ ਕੇ ਬੜਾ ਖੁਸ਼ ਹੁੰਦਾ ਹੈ।
1: ਪ੍ਰਭ ਕੀ ਗਤ ਕੋ ਜਾਣਤ ਨਾਹੀ,
0: ਪ੍ਰਭੂ ਅਕਾਲ ਪੁਰਖ ਦੀ ਗਤੀ ਨੂੰ ਹਰ ਕੀ ਗਤ ਨੇ ਕੋਊ ਜਾਣੈ, ਸੋ ਇਸ ਪ੍ਰਕਾਰ ਪਰਮਾਤਮਾ ਅਕਾਲ ਪੁਰਖਿਨ ਮੈਂ ਰਾਓ ਰੰਗ ਕਉ ਕਰੇ, ਰਾਓ ਰੰਗ ਕਰ ਡਾਰੇ, ਰੀਤੇ ਭਰੇ ਭਰੇ ਸਖ ਨਾਵੈ ਯਾ ਤਾਂ ਕੋ ਵਿਵਹਾਰੇ, ਪਰਮਾਤਮਾ ਦੀ ਗਤੀ ਨੂੰ ਕੌਣ ਜਾਣਦਾ ਹੈ।
1: ਰਤ ਹੈ ਅਪਰ ਅਪਰੈ ਬਨ ਜਾਹੀ,
0: ਨਰ ਚਾਹਤ ਕਸ਼ ਔਰ ਔਰੈ ਕੀ ਔਰੈ ਭਈ, ਸੋ ਇਸ ਪ੍ਰਕਾਰ ਮਨੁੱਖ ਰਚਨਾ ਹੋਰ ਰਚਦੇ ਹਨ, ਮਤਾ ਕਰੈ ਪੱਛਮ ਕੈ ਤਾਈ ਪੂਰਬ ਹੀ ਲੈ ਜਾਤ, ਖਿਰਮੈ ਥਾਪ ਉਥਾਪਨ ਹਾਰਾ ਆਪਣ ਹੱਥ ਮਤਾਂਤ, ਸਿਆਣਪ ਕਾਹੂ ਕਾਮਨਾ ਆਤ ਜੋ ਅਨਰੂਪਿਓ ਠਾਕੁਰ ਮੇਰਾ ਹੋਇ।
2: ਯੂ ਆਰ ਲਿਸਨਿੰਗ ਟੂ KRPI 1550 ਰੇਡੀਓ ਫਰਨਡੇਲ ਵਾਸ਼ਿੰਗਟਨ। 1550 KRPI ਰੇਡੀਓ ਤੇ ਚੱਲ ਰਿਹਾ ਹੈ ਲਾਈਵ ਫਰੋਮ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਕਾਟ ਰੋਡ ਸਰੀ।
1: ਪਿਤਾ ਕੋ
0: ਧੰਨ ਗੁਰੂ ਰਾਮਦਾਸ ਜੋ ਪਿਤਾ ਜੀ ਹਨ,
1: ਸਿਮਰਤ ਬਾਕ ਹਮੇਸ਼,
0: ਉਹਨਾਂ ਦੇ ਬਚਨਾਂ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਹਮੇਸ਼ਾ ਚਿਤਵਦੇ ਹਨ, ਸਿਮਰਦੇ ਯਾਦ ਕਰਦੇ ਹਨ।
1: ਅੰਮ੍ਰਿਤਸਰ ਬਨ ਹੈ ਜਿਵੇਂ
0: ਸ੍ਰੀ ਅੰਮ੍ਰਿਤ ਸਰੋਵਰ ਬਣਨਾ ਹੈ,
1: ਉਹ ਸਾਹਿਜ ਦਰਬ ਵਿਸ਼ੇਸ਼।
0: ਮਹਾਰਾਜ ਕਹਿੰਦੇ ਬਹੁਤ ਜ਼ਿਆਦਾ ਧਨ ਚਾਹੀਦਾ ਹੋਵੇਗਾ ਇਹ ਅੰਮ੍ਰਿਤ ਸਰੋਵਰ ਲਾਉਣ ਵਾਸਤੇ।
1: ਚੌਪਈ ਇੱਕ ਦਿਨ ਬੈਠੇ ਸਭਾ ਮਝਾਰੀ
0: ਇਸ ਖਿਆਲ ਨਾਲ, ਕਿਉਂਕਿ ਸਤਿਗੁਰੂ ਜੀ ਸ਼ਕਤੀਆਂ ਦੇ ਸਮੁੰਦਰ ਆ, ਤਿੰਨਾਂ ਲੋਕਾਂ ਦੀ ਮਾਇਆ ਉਹਨਾਂ ਦੀ ਦਾਸੀ ਆ, ਪਰ ਸਤਿਗੁਰਾਂ ਨੇ ਸਿੱਖਾਂ ਦੀ ਕਮਾਈ ਜਿਹੜੀ ਉਹ ਸਫਲੀ ਕਰਨੀ ਹੈ। ਤਾਂ ਮਹਾਰਾਜ ਸੱਚੇ ਪਾਤਸ਼ਾਹ ਇੱਕ ਦਿਨ ਬੈਠੇ ਹੋਏ ਸੀ ਸਭਾ 'ਚ, ਦੀਵਾਨ ਲਾ ਕੇ
1: ਸਭਨ ਸੁਣਾਵਤ ਗਿਰਾ ਉਚਾਰੀ,
0: ਸਾਰੇ ਸਿੱਖਾਂ ਨੂੰ ਸੁਣਾ ਕੇ ਬਚਨ

0: ਸਭ ਤੋਂ ਚੰਗਾ ਕਰਮ ਸੀ ਖੂਹ ਲਵਾ ਦੇਣੇ ਲੋਕਾਂ ਦੇ ਪਾਣੀ ਪੀਣ ਵਾਸਤੇ।
1: ਪ੍ਰਾਣੀ ਅਨੇਕ ਕਰਹਿ ਸੁਖ ਪਾਵਨ,
0: ਔਰ ਅਨੇਕਾਂ ਪ੍ਰਾਣੀ ਸੁਖ ਪ੍ਰਾਪਤ ਕਰਦੇ ਉਸ ਖੂਹ ਤੋਂ ਸਹਾਇਤਾ ਮਿਲਦੀ ਆ।
1: ਇਸ ਤੇ ਉੱਤਮ ਸਿਰਜਨ ਤਾਲਾ,
0: ਤੇ ਖੂਹ ਤੋਂ ਉੱਤੇ ਆ ਜਿਹੜਾ ਸਰੋਵਰ ਰਚ ਦੇਣਾ ਹੈ ਸਾਰਿਆਂ ਲਈ।
1: ਕਰ ਪਸ ਪੰਛੀ ਸੁਖ ਲਹਿ ਜਾਲਾ,
0: ਤਾਂ ਉੱਥੋਂ ਪਸ਼ੂ ਪੰਛੀ ਮਨੁੱਖ ਸਾਰੇ ਭਾਰੀ ਸੁਖ ਪ੍ਰਾਪਤ ਕਰਦੇ, ਜਿਵੇਂ ਬਾਬਾ ਸਵਾਇਆ ਸਿੰਘ ਜੀ ਹੋਏ ਸਾਡੇ ਪੰਥ ਵਿੱਚ ਅੰਮ੍ਰਿਤਸਰ ਸਾਹਿਬ, ਉਹਨਾਂ ਨੇ ਇਹੋ ਜਿਹੇ ਕਾਰਜ ਬਹੁਤ ਕੀਤੇ ਹਨ। ਉਹਨਾਂ ਸਮਿਆਂ 'ਚ ਬੜੀ ਲੋੜ ਸੀ ਪਸ਼ੂਆਂ ਪੰਛੀਆਂ, ਬਲਦ ਜਿਹੜੇ ਜੱਟ ਲੈ ਕੇ ਆਉਂਦੇ ਸੀ ਅੰਮ੍ਰਿਤਸਰ ਸਾਹਿਬ ਗੱਡੇ, ਉਹਨਾਂ ਵਾਸਤੇ ਪਾਣੀ ਨਹੀਂ ਸੀ ਮਿਲਦਾ ਹੁੰਦਾ। ਇਹ ਬਾਬਾ ਸਵਾਇਆ ਸਿੰਘ ਨੇ ਬੜੇ ਉਪਕਾਰ ਕੀਤੇ ਸਨ। ਅੱਜ ਵੀ ਇੱਕ ਛਬੀਲ ਅੰਮ੍ਰਿਤਸਰ ਸਾਹਿਬ ਸਰੋਵਰ ਦੀਆਂ ਪਰਿਕਰਮਾ 'ਚ ਬਾਬਾ ਸਵਾਇਆ ਸਿੰਘ ਵਾਲੀ ਛਬੀਲ ਵੱਜਦੀ ਹੈ, ਉਹਨਾਂ ਗੁਰਮੁਖਾਂ ਸ਼ੁਰੂ ਕੀਤੀ ਸੀ। ਹਾਂਜੀ,
1: ਇਸ ਤੇ ਉੱਤਮ ਤੀਰਥ ਹੇਠ,
0: ਤੇ ਇਸ ਪ੍ਰਕਾਰ ਸਰੋਵਰ ਆਮ ਹੋਣਾ ਵੀ ਹੋਰ ਗੱਲ ਹੈ, ਉਹ ਤੋਂ ਉੱਤੇ ਤੀਰਥ ਰਚ ਦੇਣਾ ਜਿੱਥੇ ਸਦਾ ਭਜਨ ਬੰਦਗੀ ਹੋਵੇ।
1: ਚੌਹਾਂ ਦਿਸ਼ ਤੇ ਸੁਪਾਨ ਕਰ ਦੇਤ,
0: ਉਹ ਸਰੋਵਰ ਦੇ ਤੀਰਥ ਦੇ ਚਾਰ ਚਫੇਰੇ ਪੌੜ ਪੱਕੇ ਬਣਾ ਦੇਣੇ।
1: ਰਹਿ ਇਸ਼ਨਾਨ ਦਾਨ ਤਹਿ ਆਏ,
0: ਉੱਥੇ ਜਿਹੜੇ ਲੋਕ ਇਸ਼ਨਾਨ ਕਰਦੇ ਹਨ ਦਾਨ ਕਰਦੇ ਹਨ,
1: ਇਸ ਕੋ ਫਲ ਵੱਡ ਆਨੰਦ ਪਾਏ,
0: ਤਾਂ ਉਹਨਾਂ ਦੇ ਇਹਨਾਂ ਕਰਮਾਂ ਦਾ ਵੱਡਾ ਫਲ ਆਨੰਦ ਦੀ ਪ੍ਰਾਪਤੀ ਹੋਵੇਗੀ ਜਿਹੜੇ ਇਹੋ ਜਿਹੇ ਕਾਰਜ ਕਰਦੇ ਹਨ। ਇਸ ਤੋਂ ਅੱਗੇ ਕੀ ਹੋਇਆ, ਸਤਿਗੁਰਾਂ ਕੀ ਬਚਨ ਕੀਤੇ, ਅੰਮ੍ਰਿਤ ਸਰੋਵਰ ਸਾਹਿਬ ਕਿਵੇਂ ਲੱਗਾ, ਇਹ ਆਪ ਜੀ ਆਉਣ ਵਾਲੇ ਦੀਵਾਨਾਂ ਸਰਵਣ ਕਰੋਗੇ, ਭੁੱਲਾਂ ਚੁੱਕਾਂ ਹੋਈਆਂ ਸਤਿਗੁਰੂ ਮਹਾਰਾਜ ਅਤੇ ਆਪ ਸੰਗਤ ਨੇ ਖਿਮਾ ਕਰਨੀਆਂ, ਅੱਗੇ ਵਾਸਤੇ ਸੁਮਤ ਬਖਸ਼ਣੀ ਜੀ। ਦੋ ਪੰਕਤੀਆਂ ਪੜ੍ਹੋ।
1: ਕਰਹਿ ਇਸ਼ਨਾਨ ਦਾਨ ਤਹਿ ਆਏ, ਤਿਸ ਕੋ ਫਲ ਵੱਡ ਆਨੰਦ ਪਾਏ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਾਂਪੁਰਖ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਮਹਾਂਪੁਰਖ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਉਹਨਾਂ ਦੇ ਪਾਵਨ ਪਵਿੱਤਰ ਜੀਵਨ ਦੀ ਸਾਂਝ ਅਤੇ ਚੱਲ ਰਹੀ ਲੜੀਵਾਰ ਇਤਿਹਾਸ ਦੀ ਕਥਾ ਆਪ ਸੰਗਤਾਂ ਦੇ ਨਾਲ ਸਾਂਝ ਪਾ ਰਹੇ ਸਨ। ਬਹੁਤ ਹੀ ਸਤਿਕਾਰਯੋਗ ਗਿਆਨੀ ਦਲਜੀਤ ਸਿੰਘ ਜੀ ਦਮਦਮੀ ਟਕਸਾਲ ਵਾਲੇ ਸਮੂਹ ਸੰਗਤ ਵੱਲੋਂ ਗਿਆਨੀ ਜੀ ਦਾ ਬਹੁਤ ਬਹੁਤ ਧੰਨਵਾਦ। ਗੁਰੂ ਸਾਹਿਬ ਜੀ ਰਹਿਮਤ ਕਰਨ। ਇਸੇ ਤਰ੍ਹਾਂ ਹੀ ਚੜ੍ਹਦੀ ਕਲਾ ਦੇ ਨਾਲ ਕੌਮ ਦੀ ਪੰਥ ਦੀ ਸੇਵਾ ਕਰਦੇ ਰਹਿਣ। ਸੋ ਖਾਲਸਾ ਜੀ, ਜੋ ਮਹਾਂਪੁਰਖਾਂ ਦੀ ਸਾਲਾਨਾ ਬਰਸੀ ਹੈ, ਉਹ ਆਪ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਮਨਾਈ ਜਾ ਰਹੀ ਹੈ। ਉਹਨਾਂ ਦੇ ਪਵਾਵਨ ਪਵਿੱਤਰ ਜੀਵਨ ਦੇ ਵਿੱਚੋਂ ਆਪਾਂ ਵਿਚਾਰ ਸਰਵਣ ਕਰਦੇ ਹਾਂ। ਔਰ ਖਾਲਸਾ ਜੀ, ਇੱਕੋ ਹੀ ਮਕਸਦ ਹੁੰਦਾ ਜਦੋਂ ਆਪਾਂ ਮਹਾਂਪੁਰਖਾਂ ਦੇ ਜੀਵਨ ਦੇਖਦੇ ਹਾਂ ਜਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪੁਰਬ ਮਨਾਉਂਦੇ ਹਾਂ, ਸ਼ਹੀਦਾਂ ਨੂੰ ਯਾਦ ਕਰਦੇ ਹਾਂ, ਇੱਕੋ ਹੀ ਮਕਸਦ ਹੁੰਦਾ ਹੈ ਕਿ ਉਹਨਾਂ ਦੇ ਜੀਵਨ ਦੇ ਵਿੱਚੋਂ ਦੇਖ ਕਰਕੇ ਅਸੀਂ ਵੀ ਸਿੱਖਿਆ ਪ੍ਰਾਪਤ ਕਰੀਏ। ਸੋ ਸੰਤ ਮਸਕੀਨ ਸਿੰਘ ਜੀ ਉਹ ਵੀ ਇੱਕ ਬਚਨ ਕਰਿਆ ਕਰਦੇ ਸਨ ਕਿ ਖਾਲਸਾ ਜੀ, ਜੇ ਧਾਰਮਿਕ ਜੀਵਨ ਜੀਣਾ ਹੈ ਤਾਂ ਜਿਹੜੇ ਤੁਹਾਡੇ ਤੋਂ ਅੱਗੇ ਨੇ, ਜਿਨ੍ਹਾਂ ਦਾ ਉੱਚਾ ਸੁੱਚਾ ਜੀਵਨ ਹੈ ਮਹਾਂਪੁਰਖਾਂ ਦਾ, ਉਹਨਾਂ ਦੇ ਜੀਵਨ ਦੇ ਵੱਲ ਦੇਖ ਕੇ ਜੀਣਾ ਚਾਹੀਦਾ ਹੈ। ਔਰ ਦੁਨਿਆਵੀ ਜੀਵਨ ਆ ਜਿਹੜਾ, ਉਹ ਜਿਹੜਾ ਤੁਹਾਡੇ ਤੋਂ ਥੱਲੇ ਹੈ ਉਹਦੇ ਵੱਲ ਦੇਖ ਕੇ ਜੀਣਾ ਚਾਹੀਦਾ। ਸੋ ਮਹਾਂਪੁਰਖਾਂ ਦੇ ਜੀਵਨ ਦੀ ਗਾਥਾ ਆਪਾਂ ਸਰਵਣ ਕਰਦੇ ਹਾਂ, ਔਰ ਸਰਵਣ ਕਰਕੇ ਮਨ ਦੇ ਵਿੱਚ ਉਤਸ਼ਾਹ ਪੈਦਾ ਹੁੰਦਾ ਹੈ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਰਹਿਮਤ ਕਰਨ ਸਾਡੇ 'ਤੇ ਵੀ, ਸਾਨੂੰ ਵੀ ਕਿਨਕਾ ਮਾਤਰ ਨਾਮ ਦਾ ਜਿਹੜਾ ਪ੍ਰਾਪਤ ਹੋਵੇ। ਸੋ ਖਾਲਸਾ ਜੀ, ਉਹਨਾਂ ਮਹਾਂਪੁਰਖਾਂ ਦੀ ਯਾਦ ਦੇ ਵਿੱਚ ਕੱਲ੍ਹ ਸਵੇਰ ਨੂੰ ਗੁਰਦੁਆਰਾ ਸਾਹਿਬ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣੇ ਨੇ, ਜਿਨ੍ਹਾਂ ਦੇ ਭੋਗ ਐਤਵਾਰ ਨੂੰ ਸਵੇਰ ਨੂੰ ਤਕਰੀਬਨ 8:30-9 ਵਜੇ ਪਾਏ ਜਾਣੇ ਨੇ। ਸੋ ਵੱਧ ਚੜ੍ਹ ਕੇ ਆਪਾਂ ਇਸੇ ਤਰ੍ਹਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ ਨੇ। ਉੱਥੇ ਨਾਲ ਹੀ ਖਾਲਸਾ ਜੀ, ਜੋ ਗੁਰਬਾਣੀ ਦਾ ਮਹਾਨ ਜੱਗ ਜੋ ਪਿਛਲੇ ਤਕਰੀਬਨ 4 ਮਹੀਨਿਆਂ ਤੋਂ ਚੱਲ ਰਿਹਾ ਹੈ, ਜਿਸ ਵਿੱਚ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸੰਪੂਰਨ

0: ਪੂਰਨ ਬਾਣੀ ਦੀ ਜੋ ਪਾਠ ਬੁੱਧ ਸਮਾਗਮ ਚੱਲ ਰਹੇ ਨੇ ਖਾਲਸਾ ਜੀ, ਉਹਨਾਂ ਦੀ ਵੀ ਸੰਪੂਰਨਤਾ ਨੇੜੇ ਆ ਰਹੀ ਹੈ। ਐਤਵਾਰ ਨੂੰ ਖਾਲਸਾ ਜੀ ਸੰਪੂਰਨਤਾ ਦੇ ਭੋਗ ਪੈਣੇ ਨੇ ਸ਼ਾਮ ਨੂੰ 5 ਵਜੇ। ਬਹੁਤ ਹੀ ਪ੍ਰੇਮ ਦੇ ਨਾਲ, ਸ਼ਰਧਾ ਦੇ ਨਾਲ ਪਿਛਲੇ ਤਕਰੀਬਨ 4 ਮਹੀਨਿਆਂ ਤੋਂ ਆਪ ਸੰਗਤਾਂ ਜਿਹੜੀਆਂ ਹਾਜ਼ਰੀਆਂ ਭਰ ਰਹੇ ਹੋ, ਸਤਿਗੁਰ ਸੱਚੇ ਪਾਤਸ਼ਾਹ ਜੀ ਰਹਿਮਤ ਕਰਨ, ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ, ਪਿਆਰੀ ਸਿੱਖੀ ਦੀ ਦਾਤ, ਸੇਵਾ ਸਿਮਰਨ ਦੀਆਂ ਦਾਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਕੇ ਨਿਹਾਲ ਕਰਨ। ਸੋ ਖਾਲਸਾ ਜੀ, ਸੰਪੂਰਨਤਾ 'ਤੇ ਸਾਡੇ ਕੋਲ ਬਹੁਤ ਸਾਰੇ ਗੁਰਮੁਖ ਪਿਆਰੇ ਜਿਹੜੇ ਨੇ ਉਹ ਪਹੁੰਚੇ ਹੋਏ ਨੇ, ਪਹੁੰਚ ਰਹੇ ਨੇ। ਸਾਰਿਆਂ ਦਾ ਜੀਓ ਆਇਆ, ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਹੈ। ਗਿਆਨੀ ਜੈਮਲ ਸਿੰਘ ਜੀ, ਬਾਬਾ ਲਖਵੀਰ ਸਿੰਘ ਜੀ, ਗਿਆਨੀ ਗੁਰਵਿੰਦਰ ਸਿੰਘ ਜੀ, ਹੋਰ ਵੀ ਜਿੰਨੇ ਮਹਾਂਪੁਰਖ ਪਹੁੰਚੇ ਹੋਏ ਨੇ, ਸਾਰਿਆਂ ਨੂੰ ਜੀਓ ਆਇਆ, ਸਾਰਿਆਂ ਦਾ ਧੰਨਵਾਦ। ਉੱਥੇ ਨਾਲ ਹੀ ਭਾਈ ਦਲਜੀਤ ਸਿੰਘ ਜੀ ਹਾਜ਼ਰੀਆਂ ਪਿਛਲੇ ਹਫ਼ਤੇ ਤੋਂ ਭਰ ਰਹੇ ਨੇ। ਭਾਈ ਜੋਗਿੰਦਰ ਸਿੰਘ ਜੀ ਉਹ ਵੀ ਪਹੁੰਚੇ ਨੇ, ਉਹਨਾਂ ਦਾ ਵੀ ਧੰਨਵਾਦ ਜੀਓ ਆਇਆਂ ਨੂੰ। ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਤੋਂ ਸਿੰਘ ਸਾਹਿਬ ਗਿਆਨੀ ਗੁਰਚਰਨ ਸਿੰਘ ਜੀ ਉਹ ਪਹੁੰਚੇ ਹੋਏ ਨੇ, ਉਹਨਾਂ ਦਾ ਵੀ ਤਹਿ ਦਿਲ ਤੋਂ ਧੰਨਵਾਦ ਹੈ ਜੀਓ ਆਇਆਂ ਨੂੰ। ਔਰ ਖਾਲਸਾ ਜੀ, ਅੱਜ ਬੇਨਤੀ ਨੂੰ ਪ੍ਰਵਾਨ ਕਰਕੇ ਮਹਾਂਪੁਰਖ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਵਿਦਿਆਰਥੀ, ਬਹੁਤ ਹੀ ਸਤਿਕਾਰਯੋਗ ਗਿਆਨੀ ਬਖਸ਼ੀਸ਼ ਸਿੰਘ ਜੀ, ਪੰਡਿਤ ਜੀ ਜਿਨ੍ਹਾਂ ਨੂੰ ਪ੍ਰੇਮ ਨਾਲ ਕਹਿੰਦੇ ਨੇ, ਗਿਆਨੀ ਜੀ ਨੂੰ ਬੇਨਤੀ ਕੀਤੀ ਸੀ, ਇਹਨਾਂ ਨੇ ਬੇਨਤੀ ਪ੍ਰਵਾਨ ਕੀਤੀ ਹੈ। ਬੇਸ਼ੱਕ ਸਰੀਰ ਇਹਨਾਂ ਦਾ ਸਾਥ ਨਹੀਂ ਦਿੰਦਾ, ਪਰ ਫਿਰ ਵੀ ਖਾਲਸਾ ਜੀ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ, ਗੁਰਬਾਣੀ ਪਾਠ ਬੋਧ ਸਮਾਗਮ ਦੇ ਵਿੱਚ ਔਰ ਜੋ ਮਹਾਂਪੁਰਖਾਂ ਦੀ ਆਪਾਂ ਬਰਸੀ ਮਨਾ ਰਹੇ ਹਾਂ ਉਸ ਵਿੱਚ ਹਾਜ਼ਰੀਆਂ ਭਰਨ ਦੇ ਲਈ ਗਿਆਨੀ ਬਖਸ਼ੀਸ਼ ਸਿੰਘ ਜੀ ਪਹੁੰਚੇ ਨੇ। ਦਾਸ ਸਮੂਹ ਹੀ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਵੱਲੋਂ ਗਿਆਨੀ ਜੀ ਨੂੰ ਜਿਉਂ ਆਇਆ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਬੇਨਤੀ ਨੂੰ ਪ੍ਰਵਾਨ ਕੀਤਾ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਰਹਿਮਤ ਕਰਨ, ਚੜ੍ਹਦੀ ਕਲਾ ਬਖਸ਼ਿਸ਼ ਕਰਨ, ਤੰਦਰੁਸਤੀ ਬਖਸ਼ਿਸ਼ ਕਰਨ। ਸੋ ਆਓ ਖਾਲਸਾ ਜੀ, ਤਕਰੀਬਨ ਤਿਆਰੀ ਜਿਹੜੀ ਹੋ ਚੁੱਕੀ ਹੈ, ਸੋ ਸਿੰਘ ਵੀ ਜਿਹੜੇ ਨੇ ਉਹ ਸਟੇਜ ਦੇ ਉੱਤੇ ਸਜ ਰਹੇ ਨੇ। ਸੋ ਆਓ ਖਾਲਸਾ ਜੀ, ਰੋਜ਼ਾਨਾ 7 ਵਜੇ ਤੋਂ ਲੈ ਕੇ 8 ਵਜੇ ਤੱਕ ਗੁਰਬਾਣੀ ਪਾਠ ਬੋਧ ਸਮਾਗਮ, ਔਰ 8 ਵਜੇ ਤੋਂ ਲੈ ਕੇ 9 ਵਜੇ ਤੱਕ ਖਾਲਸਾ ਜੀ ਪੰਥ ਦੇ ਮਹਾਨ ਕੀਰਤਨੀਏ ਭਾਈ ਸਾਹਿਬ ਭਾਈ ਮਨਪ੍ਰੀਤ ਸਿੰਘ ਜੀ ਕਾਨਪੁਰੀ ਉਹ ਵੀ ਹਾਜ਼ਰੀਆਂ ਭਰ ਰਹੇ ਨੇ। ਸੋ ਵੱਧ ਚੜ੍ਹ ਕੇ ਆਪਾਂ ਲਾਹੇ ਪ੍ਰਾਪਤ ਕਰੀਏ ਜੀ। ਸੋ ਨਾਲ ਹੀ ਬੇਨਤੀ ਹੈ ਸਮੂਹ ਸੰਗਤ ਦੇ ਚਰਨਾਂ ਦੇ ਵਿੱਚ ਕਿ ਸਮਾਪਤੀ ਤੋਂ ਉਪਰੰਤ ਜਿਸ ਦਿਨ ਸਮਾਪਤੀ ਹੋਣੀ ਹੈ ਗੁਰਬਾਣੀ ਪਾਠ ਬੋਧ ਸਮਾਗਮ ਦੀ, ਉਸ ਤੋਂ ਉਪਰੰਤ ਖਾਲਸਾ ਜੀ ਸੰਗਤਾਂ ਵੱਲੋਂ ਵੀ ਬੇਨਤੀਆਂ ਆ ਰਹੀਆਂ ਨੇ ਕਿ ਸ਼੍ਰੀ ਸਹਿਜ ਪਾਠ ਪ੍ਰਾਰੰਭ ਕਰਨੇ ਨੇ। ਸੋ ਜਿਹੜੀ ਜਿਹੜੀ ਸੰਗਤ ਨੇ ਵੀ ਸ਼੍ਰੀ ਸਹਿਜ ਪਾਠ ਕਰਨੇ ਨੇ, ਬੇਨਤੀ ਹੈ ਕਿ ਬਾਹਰ ਸਿੰਘ ਬੈਠਾ ਹੋਵੇਗਾ ਕੋਈ ਨਾ ਕੋਈ, ਔਰ ਆਪ ਜੀ ਜ਼ਰੂਰ ਆਪਣੇ ਨਾਮ ਜਿਹੜੇ ਆ ਉਹ ਸਿੰਘ ਦੇ ਕੋਲ ਲਿਖਾ ਦਿਓ, ਤਾਂ ਕਿ ਫਿਰ ਜਿੱਦਣ ਸਮਾਪਤੀ ਹੋਣੀ ਹੈ ਭੋਗ ਪੈਣੇ ਨੇ ਉਸ ਤੋਂ ਉਪਰੰਤ ਜਿਹੜੀਆਂ ਆਪਾਂ ਪੋਥੀਆਂ ਨੇ ਉਹਨਾਂ ਦਾ ਵੀ ਪ੍ਰਬੰਧ ਕਰ ਸਕਦੇ ਹਾਂ। ਸੋ ਬਾਹਰ ਸਿੰਘ ਹੋਵੇਗਾ 8 ਵਜੇ ਤੋਂ ਉਪਰੰਤ ਸਮਾਪਤੀ ਤੋਂ, ਆਪ ਜੀ ਉੱਥੇ ਆਪਣੇ ਨਾਮ ਜਿਹੜੇ ਨੇ ਉਹ ਲਿਖਾ ਸਕਦੇ ਹੋ। ਸੋ ਆਓ ਖਾਲਸਾ ਜੀ ਗੁਰਬਾਣੀ ਦੇ ਨਾਲ ਜੁੜਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
1: ਵਾਹਿਗੁਰੂ ਜੀ।

ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਜੋ ਗੁਰੂ ਕੀ ਸਾਜੀ ਨਿਵਾਜੀ ਗੁਰੂ ਕਾ ਖਾਲਸ ਰੂਪ ਸਾਧ ਸੰਗਤ ਜੀ, ਦੀਨ ਦੁਨੀਆਂ ਦੇ ਰਹਿਬਰ ਚਵਰ ਛਤਰ ਤਖਤ ਦੇ ਮਾਲਕ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਮਹਾਨ ਤਰਸ ਕੀਤਾ ਹੈ, ਸਾਨੂੰ ਸੁਭਾਗ ਸਮਾਂ ਬਖਸ਼ਿਆ ਹੈ ਜੋ ਇਸ ਵੱਡੇ ਜੱਗ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੇ ਸਾਨੂੰ ਬੈਠਣ ਦਾ ਸੁਭਾਗ ਬਖਸ਼ਿਆ ਹੈ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਆਪਣੀ ਪਾਵਨ ਬਾਣੀ ਅੰਦਰ ਬਚਨ ਕਰਦੇ ਹਨ, ਕਈ ਕੋਟਕ ਜੱਗ ਫਲਾ ਸੁਣ ਗਾਵਣ ਹਾਰੇ ਰਾਮ। ਕਈ ਕਰੋੜਾਂ ਜੱਗਾਂ ਦਾ ਫਲ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੀ ਬਾਣੀ ਗਾਉਣ ਵਾਲਿਆਂ ਤੋਂ ਸੁਣਨ ਵਾਲਿਆਂ ਨੂੰ ਪ੍ਰਾਪਤ ਹੁੰਦਾ ਹੈ। ਸੋ ਸਾਧ ਸੰਗਤ ਜੀ, ਗਰੀਬ ਨਵਾਜ਼ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੀ ਕਿਰਪਾ ਸਦਕਾ ਹੁਣ ਤੱਕ ਆਪਾਂ 1405 ਅੰਗ ਤੱਕ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੀ ਪਾਵਨ ਬਾਣੀ ਪੜ੍ਹੀ ਸੁਣੀ ਹੈ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀਆਂ ਦੇ ਸਵੱਈਏ ਚੱਲ ਰਹੇ ਹਨ। ਸੋ ਸਾਧ ਸੰਗਤ ਜੀ, ਕੱਲ੍ਹ ਇੱਕ ਪਾਠ ਆਇਆ ਸੀ, ਸੰਸਾਰ ਅਗਮ ਸਾਗਰ ਤੁਲਹਾ ਹਰ ਨਾਮ ਗੁਰੂ ਮੁਖ ਪਾਇਆ। ਇਹ ਸਾਗਰ ਤੇ ਪਾਠ ਤੇ ਮੁੱਖ ਵਿਸ਼ਰਾਮ ਹੈ ਸੰਗਤ ਦੇ ਚਰਨਾਂ। ਤੁਲਹਾ ਤੇ ਵਿਸ਼ਰਾਮ ਗਲਤ ਨਹੀਂ, ਪਰ ਸਾਧ ਸੰਗਤ ਦੀ ਅਰਥਾਂ ਦੇ ਮੁਤਾਬਕ ਸਾਗਰ ਤੇ ਹੀ ਵਿਸ਼ਰਾਮ ਲਾਉਣਾ, ਤੁਲਹਾ ਤੇ ਜਿਹੜੇ ਹਾਂਜੀ ਕਾਵ ਦੇ ਲਿਹਾਜ਼ ਦੇ ਨਾਲ ਕਹਿ ਲਓ ਚਾਲ ਜਿਹੜੀ ਹੁੰਦੀ ਹੈ
1: ਤੁਲਹਾ ਤੇ, ਪਰ ਜਿਹੜਾ ਅਰਥ ਦੇ ਮੁਤਾਬਕ ਪਾਠ ਆ ਉਹ ਸਾਗਰ ਤੇ, ਇਸ ਕਰਕੇ ਇਹੀ ਮੁੱਖ ਪਾਠ ਆ, ਇਹੀ ਕਰਨਾ। ਸੰਸਾਰ ਅਗਮ ਸਾਗਰ ਤੁਲਹਾ ਹਰ ਨਾਮ ਗੁਰੂ ਮੁਖ ਪਾਇਆ। ਹੁਣ 1405 ਅੰਗ ਤੇ ਚਲੋ ਜਿੱਥੋਂ ਸ਼ੁਰੂਆਤ ਹੋਣੀ।
0: ਹਾਂਜੀ,
2: ਜਿਹੇ ਸਤਿਗੁਰ ਸਿਮਰੰਤ ਨੈਣ ਕੇ ਤਿਮਰ ਮਿਟ ਹੈ ਖੇਨ। ਜਿਹੇ ਸਤਿਗੁਰ ਸਿਮਰੰਤ ਹਿਰਦੈ ਹਰ ਨਾਮ ਦਿਨੋ ਦਿਨ।
1: ਧਿਆਨ ਰੱਖਣਾ ਪਹਿਲੀ ਪੰਕਤੀ ਚ ਆਇਆ ਜਿਹੇ ਸਤਿਗੁਰ ਸਿਮਰੰਤ ਨਾਇਨ ਕੇ ਤਿਮਰ ਮਿਟ ਹੈ ਖਿਨ। ਦੂਜੀ ਪੰਕਤੀ ਜਾਇਆ ਜਿਹੇ ਸਤਿਗੁਰ ਸਿਮਰੰਥ, ਥੱਥੇ ਨਾਲ ਤੱਤੇ ਦੀ ਥਾਂ ਤੇ ਇੱਥੇ ਪਾਠ ਸਿਮਰੰਥ ਹੀ ਕਰਨ।
2: ਜਿਹੇ ਸਤਿਗੁਰ ਸਿਮਰੰਥ ਜੀ ਕੀ ਤਪਤ ਮਿਟਾਵੈ। ਜਿਹੇ ਸਤਿਗੁਰ ਸਿਮਰੰਥ ਰਿੱਧ ਸਿੱਧ ਨਵਨਿਧ ਪਾਵੈ।
1: ਭਾਈ ਸਾਹਿਬ ਜੀ ਤੀਸਰੇ ਤੋਂ ਪੜ੍ਹੇ ਹੋ ਜਿੱਥੇ ਲਿਖਿਆ ਨਾਰਦ
0: ਪ੍ਰਹਿਲਾਦ ਸੁਦਾਮਾ,
1: ਫਿਰ ਇੱਥੋਂ ਪੜ੍ਹਦੇ ਉੱਪਰੋਂ
2: ਨਾਰਦ ਧਰੂ ਪ੍ਰਹਿਲਾਦ ਸੁਦਾਮਾ ਪੁੱਬ ਭਗਤ ਹਰ ਕੇ ਜੋ ਗਣਨ।
1: ਟਕਸਾਲੀ ਪਾਠ ਆ ਸੰਪਰਦਾਇ
0: ਜੁਗਣ ਇਕੱਠਾ
1: ਪਾਠ ਆ, ਜੋ ਵੱਖਰਾ ਗਣ ਵੱਖਰਾ ਨਹੀਂ ਕਰਨਾ। ਵੈਸੇ ਇੰਝ ਵੀ ਠੀਕ ਆ, ਗਲਤ ਨਹੀਂ ਹੈਗਾ, ਪਰ ਸੰਪਰਦਾਇ ਗਿਆਨੀਆਂ ਮੁਤਾਬਕ ਜਿਹੜਾ ਜੁਗਣ ਪਾਠ ਇਕੱਠਾ ਨਾਰਦ ਧਰੂ ਪ੍ਰਹਿਲਾਦ ਸੁਦਾਮਾ ਪੁੱਬ ਭਗਤ ਹਰ ਕੇ ਜੁਗਣ ਜੁਗਾਂ ਜੁਗਾਂ ਚ। ਹਾਂਜੀ ਪੜ੍ਹੋ।
2: ਨਾਰਦ ਧਰੂ ਪ੍ਰਹਿਲਾਦ ਸੁਦਾਮਾ ਪੁੱਬ ਭਗਤ ਹਰ ਕੇ ਜੁਗਣ ਅੰਬਰੀਕ ਜੈ ਦੇਵ
0: ਤ੍ਰਿਲੋਚਨ
2: ਨਾਮਾ ਅਵਰ ਕਬੀਰ ਭਣੰ ਤਿੰਨ ਕੋ ਅਵਤਾਰ ਭਇਓ ਕਲ ਭਿੰਤਰ ਜਸ ਜਗਤ ਪਰਛਾਇਓ।

0: ਇਹ ਜੋ ਅਤੇ ਤਿਣੰਗ ਵੱਖਰਾ, ਇਸੇ ਤਰ੍ਹਾਂ ਜੋ ਅਤੇ ਖਿਣੰਗ ਵੱਖਰਾ, ਇਹ ਪਹਿਲਾਂ ਵਾਂਗ ਨਹੀਂ ਹੈ। ਜਿਵੇਂ ਜੁਗਣੰਗ ਆਇਆ ਇਸ ਤਰ੍ਹਾਂ ਨਹੀਂ, ਮਨਸਾ ਕਰ ਸੰਵਰੰਤ ਤੁਝੈ ਨਰ, ਕਾਮ ਕ੍ਰੋਧ ਮਿਟਿਆ ਜੋ ਤਿਣੰਗ, ਬਾਚਾ ਕਰ ਸੰਵਰੰਤ ਤੁਝੈ, ਤਿੰਨ ਦੁੱਖ ਦਰਿਦਰ ਮਿਟਿਆ ਜੋ ਖਿਣੰਗ। ਹਾਂਜੀ,
1: ਕਰਮ ਕਰ ਤੋ ਦਰਸ ਪਰਸ ਪਾਰਸ ਸਲ ਜਾ ਬਲ ਭੱਟ ਜਸ ਗਾਇਓ, ਕਰਮ ਕਰ ਤੋ ਦਰਸ ਪਰਸ ਪਾਰਸ ਸਰ ਬਲ ਭੱਟ ਜਸ ਗਾਇਓ, ਸ੍ਰੀ ਗੁਰ ਰਾਮਦਾਸ ਜਯੋ ਜੈ ਜਗ ਮਹਿ ਤੈ ਹਰ ਪਰਮ ਪਦ ਪਾਇਓ, ਜਿਹ ਸਤਿਗੁਰ ਸਿਮਰੰਤ ਨੈਣ ਕੇ ਤਿਮਰ ਮਿਟ ਹੈ ਖੇਨ, ਜਿਹ ਸਤਿਗੁਰ ਸਿਮਰੰਥ ਹਿਰਦੈ ਹਰ ਨਾਮ ਦਿਨੋ ਦਿਨ, ਜਿਹ ਸਤਿਗੁਰ ਸਿਮਰੰਥ ਜੀ ਕੀ ਤਪਤ ਮਿਟਾਵੈ, ਜਿਹ ਸਤਿਗੁਰ ਸਿਮਰੰਥ ਰਿਧ ਸਿਤ
0: ਸਿਮਰੰਥ ਚੇਤੇ ਰੱਖਣਾ ਇੱਥੇ ਤਥਾ ਤਥਾ। ਹਾਂਜੀ,
1: ਜਿਹ ਸਤਿਗੁਰ ਸਿਮਰੰਥ ਰਿਧ ਸਿਧ ਨਵ

0: ਜੇਵ ਗੁਰ ਅੰਗਦ ਅੰਗ ਸੰਗ ਨਾਨਕ ਗੁਰ ਤੇਵ ਗੁਰ ਅਮਰਦਾਸ ਕੈ ਗੁਰ ਰਾਮਦਾਸ।
1: ਜਿਨ ਸਤਿਗੁਰ ਸੇਵ ਪਦਾਰਥ ਪਾਇਓ ਨਿਸਬਾਸੁਰ।

0: ਹੀ ਨੇ ਅੱਗੇ ਦੋ ਡੰਡੀਆਂ ਹੈਗੀਆਂ ਤੁਹਾਡੇ ਕੋਲ?
1: ਛਾਪੇ ਚ ਗਲਤੀ ਹੋਈ ਜਾਂ ਕਿਸ ਤਰ੍ਹਾਂ ਇੱਥੇ ਜੀ ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਦਿਖਿਆ ਦਿਖਾਈ ਇਹ ਸਾਰੀ ਪੰਕਤੀ ਇਕੱਠੀ ਆ ਇਹਦੇ ਚ ਡੰਡੀਆਂ ਨਹੀਂ ਆਉਂਦੀਆਂ ਅੱਗੇ ਹਾਂਜੀ
2: ਹਾਂ

0: ਉਹ ਭਰਮ ਪੈ ਭੁੱਲੇ,
1: ਜਿਵੇਂ ਭਰਮ ਭੈ ਕਈ ਵਾਰੀ ਬੋਲ ਜਾਂਦੇ ਪਾਠੀ ਸਿੰਘ ਪਾਠ ਕਰਦੇ, ਭਰਮ ਭੈ ਜਿਵੇਂ ਤੂੰ ਠਾਕਰ ਤੁਮ ਭੈ ਅਰਦਾਸ, ਨਹੀਂ ਤੂੰ ਠਾਕਰ ਤੁਮ ਭੈ ਅਰਦਾਸ। ਇੱਥੇ ਵੀ ਇੰਜਾ ਏਕ ਗੁਣ ਨਾ ਮਾਇਆ ਮੋਹ ਭਰਮ ਪੈ ਭੁੱਲੇ, ਧਿਆਨ ਰੱਖਣਾ ਪੱਪਾ ਪੱਬਾ ਨਹੀਂ। ਹਾਂਜੀ,
0: ਮਾਇਆ ਮੋਹ ਭਰਮ ਪੈ ਭੁੱਲੇ, ਸੁਤਦਾਰਾ ਸਿਓ ਪ੍ਰੀਤ ਲਗਾਈ, ਇੱਕ ਉੱਤਮ ਪੰਥ।

0: ਆਤ ਪਤ ਪਾਠ ਹੀ ਕਰਨਾ, ਆਤ ਵੀ ਪੋਲਾ ਤੇ ਪਤ ਪਾਠ ਵੀ ਪੋਲਾ, ਆਤਪਤ ਨਹੀਂ ਕਰਨਾ,
1: ਆਤਪਤ ਨਹੀਂ ਕਰਨਾ, ਆਤ ਪਤ ਤੇ ਸ਼ਤਰ ਦਾ ਨਾਮ।
0: ਹਾਂਜੀ, ਸਿਰ ਆਤ ਪਤ ਸੱਚਾ ਤਖਤ, ਜੋਗ ਭੋਗ ਸੰਜੋਤ ਬਲ।
1: ਜੀ,
2: ਗੁਰ ਰਾਮਦਾਸ ਸੱਚ ਸੱਲ ਭਾਣ, ਤੂੰ ਅਟਲ ਰਾਜ ਅਭਗ ਦਲ, ਤੂੰ ਸਤ

0: ਤੇ ਇੱਥੇ ਸਵਈਆਂ ਦਾ ਜਿਹੜਾ ਲਿਖਤੀ ਰੂਪ ਹੈ ਸੱਸਾ ਵਾਵਾ ਈੜੀ ਨੂੰ ਬਿਹਾਰੀ ਈੜੀ ਨੂੰ ਲਾਂ ਦੇ ਨਾਲ ਹੀ ਸ਼ੁੱਧ ਹੈ ਯਈਏ ਦੇ ਨਾਲ ਨਹੀਂ, ਜਿਵੇਂ ਉਚਾਰਨ ਤੇ ਸਵਈਏ ਹੀ ਰਹਿਣਾ, ਪਰ ਕਈਆਂ ਸਰੂਪਾਂ ਦੇ ਵਿੱਚ ਯਈਏ ਦੇ ਨਾਲ ਇੱਥੇ ਜਿਹੜਾ ਉਹ ਲਿਖਤੀ ਰੂਪ ਦਿੱਤਾ ਗਿਆ, ਪਰ ਦੋਵੇਂ ਈੜੀ ਈੜੀ ਨੂੰ ਬਿਹਾਰੀ ਤੇ ਈੜੀ ਨੂੰ ਲਾਂ ਦੇ ਨਾਲ ਹੀ ਸ਼ੁੱਧ ਹੈ। ਹਾਂਜੀ।
1: ਸਿਮਰੰ ਸੋਈ ਪੁਰਖ ਅਚਲ ਅਬਿਨਾਸੀ, ਜਿਸ ਸਿਮਰਤ ਦੁਰਮਤ ਮਲ ਨਾਸੀ, ਸਤਿਗੁਰ ਚਰਨ

0: ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ।
1: ਜਨਮਤ ਪਾਠ ਤੇ ਵਿਸ਼ਰਾਮ ਯਾਦ ਰੱਖਣਾ, ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ।
0: ਕਲ ਜੋੜ ਕਰ ਸੁਜਸ ਵਖਾਣਿਓ, ਭਗਤ ਜੋਗ ਕਉ ਜੈਤ ਵਾਰ, ਹਰ ਜਨਕ ਉਪ

0: ਗੁਰ ਅਰਜੁਨ ਘਰ ਗੁਰ ਰਾਮਦਾਸ ਭਗਤ ਉੱਤਰ ਆਇਓ।
1: ਇੱਥੇ ਸਾਧ ਸੰਗਤ ਦੀ ਵਿਸ਼ੇਸ਼ ਜਮਕ ਯਾਦ ਰੱਖਣੀ, ਗੁਰ ਅਰਜੁਨ ਜੱਜੇ ਦੀ ਔਂਕੜ ਦੇ ਨਾਲ, ਗੁਰ ਅਰਜੁਨ ਘਰ ਗੁਰ ਰਾਮਦਾਸ। ਜੇ ਆਪਾਂ ਇਹ ਜਮਕ ਘਰ ਦੇ ਉੱਪਰ ਜਾ ਕੇ ਲਾ ਦਿੱਤੀ ਗੁਰ ਅਰਜੁਨ ਘਰ, ਇੱਥੇ ਜੇ ਜਮਕ ਲਾਈ ਤੇ ਅਰਥ ਜਿਹੜਾ ਉਹ ਪੁੱਠਾ ਹੋ ਜਾਵੇਗਾ। ਅਰਥ ਬਣਦਾ ਹੈ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਘਰ ਦੇ ਵਿੱਚ ਗੁਰੂ ਅਰਜਨ ਦੇ ਮਹਾਰਾਜ ਭਗਤ ਸਰੂਪ ਉਤਰ ਕੇ ਆਏ ਹਨ। ਪਰ ਜੇ ਘਰ ਤੇ ਜਾ ਕੇ ਜਮਕ ਲਾਈ ਤੇ ਫਿਰ ਇਹ ਉਲਟਾ ਹੋ ਜਾਵੇਗਾ ਕਿ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੇ ਘਰ ਦੇ ਵਿੱਚ ਗੁਰੂ ਰਾਮਦਾਸ ਮਹਾਰਾਜ ਜੀ ਉਤਰ ਕੇ ਆਏ। ਸੋ ਇਸ ਕਰਕੇ ਗੁਰ ਅਰਜੁਨ ਘਰ ਗੁਰ ਰਾਮਦਾਸ ਭਗਤ ਉਤਰ ਆਇਆ।
0: ਵੱਡ ਭਾਗੀ

0: ਦਰਸਾਇਓ
1: ਪਰ ਬ੍ਰਹਮ ਤੇ ਵਿਸ਼ਰਾਮ ਲਓ।
0: ਗੁਰ ਅਰਜੁਨ ਘਰ ਗੁਰੂ ਰਾਮਦਾਸ ਅਨੁਭਵ ਠਹਿਰਾਇਓ।
1: ਪੜ੍ਹੋ ਅੱਗੇ ਪੜ੍ਹੋ
2: ਜਨਕ ਰਾਮ।

0: ਬਿਮਲ ਬੁੱਧ ਸਤਿਗੁਰ ਸਮਾਣੋ।
1: ਬਿਮਲ ਪਾਠ ਹੀ ਕਰਨਾ, ਬਿਮਲ ਨਹੀਂ ਕਰਨਾ। ਬਿਮਲ ਬੁੱਧ ਸਤਿਗੁਰ ਸਮਾਣੋ।
0: ਆਜੋਨੀ ਸੰਭਵਿਓ।

0: ਧਰਮ ਤੁਜਾ ਅਰਜੁਨ ਹਰ ਭਗਤਾ।
1: ਇਹ ਵੀ ਤਨ ਪਾਠ ਤੇ ਵਿਸ਼ਰਾਮ ਯਾਦ ਰੱਖਣਾ। ਕੁਲ ਸੋਢੀ ਗੁਰ ਰਾਮਦਾਸ ਤਨ, ਧਰਮ ਤੁਜਾ ਅਰਜੁਨ ਹਰ ਭਗਤਾ।

0: ਭਰਾਇਆ
1: ਅਭਾਰ ਐੜੇ ਨੂੰ ਅਗੇਤਰ ਲਾ ਕੇ ਅਭਾਰ ਸਾਰ ਤੇ ਸੁਭਰ ਪਾਠ ਜਿਹੜਾ ਇਹਨੂੰ ਸੁਭਰ ਨਹੀਂ ਕਰਨਾ, ਇਹਨੂੰ ਸੁਭਰ ਬਾਬਾ ਪਾਬਾ ਸਾਂਝਾ ਸੁਭਰ ਭਰਾਇਆ
0: ਗੌਰ ਗਮ ਪਰਮਾ।

ਕੁਝ ਜਿਹੜੇ ਹੈਗੇ ਨਾ ਸਰੂਪ ਪਾਤਸ਼ਾਹ ਉਹਨਾਂ ਦੇ ਵਿੱਚ ਪਾਠ ਪੰਚਾਰ ਨਦਲਿਓ, ਪੰਚਾਹਰ ਨਦਲਿਓ ਅਰਥ ਭਾਵੇਂ ਬਣ ਜਾਂਦਾ ਪਰ ਪਾਠ ਇਕੱਠਾ ਕਰਨਾ, ਪੰਚਾਹਰ ਦਲਿਓ ਸੁਨ ਸਹਿਜ ਨਿਜ ਘਰ ਸਹਾਰਿਓ, ਇਹ ਸੰਪਰਦਾਇ ਪਾਠ ਇੰਜ ਹੈ, ਪੰਚਾਹਰਨ ਦਲਿਓ। ਹਾਂਜੀ,

0: ਅੰਤਰ ਪੂਰੀ ਪੜੀ ਕਹਿਣਾ ਪਾਠ ਪੜੀ ਨਹੀਂ ਬੋਲਣਾ
1: ਜੋੜੇ
0: ਦੇ ਚਰਨਾਂ 'ਚ ਹਾਹਾ ਨਹੀਂ ਲੱਗਣ ਦੇਣਾ ਭਾਰਾ ਕਰਕੇ ਨਹੀਂ ਬੋਲਣਾ ਪੜੀ ਜਿਵੇਂ ਕੋਈ ਚੀਜ਼ ਪਈ ਹੁੰਦੀ ਹੁੰਦੀ ਜੀ ਕਹਿੰਦੇ ਚੀਜ਼ ਵਸਤੂ ਪੜੀ ਹੈ ਇਸ ਤਰ੍ਹਾਂ ਹਾਂਜੀ ਫਿਰ ਪੜੋ।

0: ਤਰ ਲਾ ਕੇ ਅੱਖਰ ਨੂੰ ਬੇਤਰ ਹੋ ਪਾਠ ਇਕੱਠਾ ਹੀ ਹੈ ਬੇਤਰ ਹੋ
1: ਕੁਝ ਪਦਸ਼ਿਦ ਸਰੂਪਾਂ ਵਿੱਚ ਪਾਠ ਲਿਖਿਆ ਹੋਇਆ ਹੈ ਕਲਯੁਗ ਜਹਾਜ਼ ਅਰਜਨ ਗੁਰੂ ਸਗਲ ਸ੍ਰਿਸ਼ਟ ਲਗਬੇ ਤਰੋ ਬੱਬਾ ਜਿਹੜਾ ਲੱਗ ਦੇ ਨਾਲ ਲਾਇਆ ਹੋਇਆ ਲਗਬੇ ਤਰੋ ਪਰ ਜਿਹੜਾ ਸੰਪਰਦਾਇ ਪਾਠ ਹੈ ਸਗਲ ਸ੍ਰਿਸ਼ਟ ਲੱਗ ਬੇਤਰ ਹੋ ਸੰਬੰਧਕ ਪਾਠ ਹੈ ਬੇਤਰ ਹੋ ਇਕੱਠਾ ਪਰ ਬੇ ਥੋੜ੍ਹਾ ਜਿਹਾ ਵੱਖਰਾ ਕਰਕੇ ਬੋਲਣਾ ਬੇਤਰ ਹੋ
0: ਤਿਹ ਜਨ ਜਾਚਹ ਜਗਤਰ ਪਰ ਜਾਨੀਅਤ ਬਾਸੁਰ ਰੈਣ ਬਾਸ ਜਾ ਕੋ ਹਿਤ ਨਾਮ ਸਿਓ ਰੈਣ ਰਾਰੇ ਨੂੰ ਗੁਲਾਵਾਂ ਨੰਨੇ ਨੂੰ ਸਿਹਾਰੀ ਦੇ ਸਹਿ ਦੀ ਉਚਾਰਨ ਕਰਨਾ ਰੈਣ ਜਿਵੇਂ ਉਚਾਰਨ ਕੀਤਾ ਗਿਆ ਹਾਂਜੀ

0: ਸਨਮਾਨਯੋਗ ਸਤਸੰਗੀ ਜਨੋ, ਹਰ ਸਾਲ ਦੀ ਤਰ੍ਹਾਂ ਇਸ ਵਾਰੀ ਵੀ ਆਪਾਂ ਫਿਰ ਮਿਲ ਬੈਠੇ ਹਾਂ। ਜਿਵੇਂ ਜਿਵੇਂ ਸਮਾਂ ਬੀਤਦਾ ਜਾਂਦਾ ਹੈ, ਤਿਵੇਂ ਤਿਵੇਂ ਸੰਗਤਾਂ ਵਿੱਚ ਸ਼ਰਧਾ ਭਾਵਨਾ ਅਤੇ ਸਤਿਗੁਰਾਂ ਦੇ ਇਹਨਾਂ ਮੁਬਾਰਕ ਸਥਾਨਾਂ ਦੇ ਦਰਸ਼ਨ ਕਰਨ ਦਾ ਚਾਅ ਪੈਦਾ ਹੁੰਦਾ ਹੈ। ਹਰ ਵਾਰੀ ਗਿਣਤੀ ਵੱਧਦੀ ਜਾਂਦੀ ਹੈ ਔਰ ਚਾਹੀਦਾ ਵੀ ਹੈ। ਸਤਿਗੁਰ ਬਖਸ਼ਿਸ਼ ਕਰੇ, ਇਹਨਾਂ ਸਥਾਨਾਂ ਤੋਂ ਸਾਨੂੰ ਪ੍ਰੇਰਨਾ ਮਿਲਦੀ ਹੈ, ਜੀਵਨ ਜਾਚ ਆਉਂਦੀ ਹੈ। ਉਹ ਆਤਮਾ ਜਿਹੜੀਆਂ ਪਰਮਾਤਮਾ ਹੋਈਆਂ ਉਹਨਾਂ ਦੀਆਂ ਜੀਵਨੀਆਂ 'ਚ ਸਿੱਖਣ ਨੂੰ ਮਿਲਦਾ ਹੈ। ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ, ਜੇ ਉਹਨਾਂ ਨੇ ਮਰਨਾ ਸਿੱਖਿਆ ਤਾਂ ਉਹ ਕਿਵੇਂ ਸਿੱਖਿਆ, ਜਿਉਣਾ ਸਿੱਖਿਆ ਤਾਂ ਉਹ ਕਿਵੇਂ ਸਿੱਖਿਆ। ਆਰੇ ਨਾਲ ਦੁਫਾੜ ਹੋ ਰਿਹਾ ਹੈ ਅਤੇ ਜ਼ੁਬਾਨ 'ਤੇ ਰੋਮ ਰੋਮ ਵਿੱਚ ਬਾਣੀ ਹੈ। ਦੇਗ ਵਿੱਚ ਜਿਹੜਾ ਉੱਬੜ ਰਿਹਾ ਸੀ ਉਸਦੇ ਰੋਮ ਰੋਮ ਵਿੱਚ ਬਾਣੀ ਹੈ। ਬੰਦ ਬੰਦ ਕੱਟਿਆ ਜਾ ਰਿਹਾ ਹੈ, ਰੋਮ ਰੋਮ ਵਿੱਚ ਬਾਣੀ ਹੈ। ਉਹਨਾਂ ਅਭਿਆਸੀਆਂ ਨੇ ਸਤਿਗੁਰੂ ਨੂੰ ਆਪਾ ਸਮਰਪਿਤ ਕੀਤਾ ਅਤੇ ਸਤਿਗੁਰੂ ਨੇ ਉਹਨਾਂ ਦੀਆਂ ਆਤਮਾ ਨੂੰ ਵੱਡਿਆਂ ਕਰ ਦਿੱਤਾ। ਕੀਰਤਨੀਆਂ ਵਾਸਤੇ ਥੋੜ੍ਹੀ ਜਿਹੀ ਮੁਸ਼ਕਲ ਹੁੰਦੀ ਹੈ ਕਿ ਇਹਨਾਂ ਸਥਾਨਾਂ ਨਾਲ ਕਿਹੜਾ ਸ਼ਬਦ ਹੈ ਜਿਹੜਾ ਟੁੱਕਦਾ ਹੈ, ਚੋਣ ਕਰਨੀ ਮੁਸ਼ਕਲ ਹੁੰਦੀ ਹੈ। ਮੇਰੇ ਵਾਸਤੇ ਸੌਖਾ ਇਹ ਹੈ ਕਿ ਮੈਨੂੰ ਮੇਰੇ ਅਤਿ ਸਤਿਕਾਰਯੋਗ ਸਾਡੇ ਸਾਰਿਆਂ ਦੇ ਪਿਆਰੇ ਵੀਰ ਗਿਆਨੀ ਬਿੰਦਰਪਾਲ ਸਿੰਘ ਜੀ ਮੈਨੂੰ ਪ੍ਰੇਰਨਾ ਦੇ ਦਿੰਦੇ ਹਨ। ਉਹਨਾਂ ਨੇ ਅੱਜ ਮੈਨੂੰ ਹੁਕਮ ਕੀਤਾ ਕਿ ਮੈਂ ਨਾਮ ਦੇ ਵਿਸ਼ੇ 'ਤੇ ਆਪ ਸੰਗਤ ਨੂੰ ਕੀਰਤਨ ਸੁਣਾਵਾਂ। ਸਤਿਗੁਰੂ ਤਰੁੱਠ ਕੇ ਨਾਮ ਦੀ ਦਾਤ ਬਖਸ਼ ਦੇਵੇ ਅਤੇ ਇਸ ਤੋਂ ਵੱਡੀ ਦੁਨੀਆ ਦੀ ਕੋਈ ਦਾਤ ਨਹੀਂ ਹੈ, ਬਾਕੀ ਸਭ ਫਿੱਕੀਆਂ ਹਨ। ਕੋਈ ਦਾਤ ਸੁੱਖ ਨਹੀਂ ਦਿੰਦੀ, ਮਾਇਆ ਕਦੇ ਸੁੱਖ ਨਹੀਂ ਦਿੰਦੀ। ਮਾਇਆ ਸਿਰਫ ਸਾਧਨ ਖਰੀਦ ਕੇ ਦਿੰਦੀ ਹੈ ਅਤੇ ਸਾਧਨਾ ਵਿੱਚ ਕਦੇ ਵੀ ਸੁੱਖ ਨਹੀਂ ਹੋਇਆ। ਸੁੱਖ ਸਿਰਫ ਪਰਮਾਤਮਾ ਦੇ ਨਾਮ ਵਿੱਚ ਹੈ। ਬਾਣੀ ਦਾ ਅਭਿਆਸ ਕਰੀਏ, ਬਾਣੀ ਪੜ੍ਹੀਏ। ਜਿਹਨਾਂ ਹਾਲਾਤਾਂ ਵਿੱਚੋਂ ਆਪਾਂ ਗੁਜ਼ਰ ਰਹੇ ਹਾਂ ਉਹਨਾਂ ਹਾਲਾਤਾਂ ਵਿੱਚ ਸਿਰਫ ਇੱਕੋ ਇੱਕ ਆਸਰਾ ਹੈ, ਉਹ ਹੈ ਬਾਣੀ ਦਾ। ਬਾਣੀ ਸਾਨੂੰ ਸੱਚੀ ਮੁੱਚੀ ਚੰਗੀ ਸਿਹਤ ਦੇਵੇਗੀ। ਸਤਿਗੁਰਾਂ ਨੇ ਸਾਨੂੰ ਬਾਣੀ ਦਾ ਐਡਾ ਵੱਡਾ ਖਜ਼ਾਨਾ ਦਿੱਤਾ ਹੈ, ਫਿਰ ਵੀ ਜੇ ਸਿੱਖ ਭਟਕ ਜਾਵੇ ਤਾਂ ਫਿਰ ਗੁਰੂ ਦਾ ਨਹੀਂ ਕਸੂਰ। ਬਾਣੀ ਆਖਦੀ ਹੈ, ਕਬੀਰ ਸਾਚਾ ਸਤਿਗੁਰੂ ਕਿਆ ਕਰੇ ਜਾਂ ਸਿੱਖਾਂ ਮੈਂ ਚੂਕ। ਅਸੀਂ ਬਾਣੀ ਦਾ ਅਭਿਆਸ ਕਰੀਏ, ਬਾਣੀ ਪੜ੍ਹੀਏ, ਬਾਣੀ ਵਿਚਾਰੀਏ। ਅਤੇ ਅੱਜ ਜੋ ਕੁਝ ਹੋ ਰਿਹਾ ਹੈ ਨਾ ਜੀ, ਸਾਨੂੰ ਗੁਰੂ ਨਾਲੋਂ ਵੀ ਤੋੜਿਆ ਜਾ ਰਿਹਾ ਹੈ, ਮੜੀਆਂ ਮਸਾਣਾਂ ਨਾਲ ਜੋੜਿਆ ਜਾ ਰਿਹਾ ਹੈ। ਕਈ ਤਰ੍ਹਾਂ ਦੇ ਸਾਡੇ 'ਤੇ ਸ਼ਬਦ ਨਾਲ ਤੋੜਨ ਵਾਸਤੇ ਹਮਲੇ ਹੋ ਰਹੇ ਹਨ। ਆਪਸ ਵਿੱਚ ਭਰਾਵਾਂ ਦੀ ਜਿਹੜੀ ਲੜਾਈ ਹੋ ਰਹੀ ਹੈ ਨਾ ਜੀ, ਇਹਦੇ ਪਿੱਛੇ ਵੀ ਮਨਸਾ ਇਹੋ ਹੀ ਹੈ ਕਿ ਸ਼ਬਦ ਨਾਲੋਂ ਟੁੱਟ ਜਾਣ, ਏਕਤਾ ਨਾ ਹੋਵੇ। ਮੇਰਾ ਵਿਸ਼ਾ ਨਹੀਂ ਹੈ ਪਰ ਮੈਂ ਰੋਜ਼ ਦੇ ਹਾਲਾਤਾਂ ਨੂੰ ਦੇਖ ਕੇ ਦੁਖੀ ਹੁੰਦਾ ਹਾਂ। ਸਤਿਗੁਰੂ ਬਖਸ਼ਿਸ਼ ਕਰੇ, ਆਪਾਂ ਅਰਦਾਸ ਕਰੀਏ, ਸਤਿਗੁਰੂ ਗਰੀਬ ਨਿਵਾਜ ਪਿਤਾ ਪੰਥ ਵਿੱਚ ਏਕਤਾ ਦੀ ਬਖਸ਼ਿਸ਼ ਕਰੋ। ਇਹ ਪੰਥ ਇੱਕ ਮੰਚ 'ਤੇ ਦਿਖਾਈ ਦੇਵੇ, ਪੰਥ ਅਤੇ ਗ੍ਰੰਥ ਦੀ ਆਪਸ ਵਿੱਚ ਜੋ ਸਾਂਝ ਹੈ ਇਹ ਸਾਰੀ ਦੁਨੀਆ ਨੂੰ ਪਤਾ ਲੱਗਣੀ ਚਾਹੀਦੀ ਹੈ। ਪੰਥ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਵਿੱਚ ਹੈ। ਤੋ ਅੱਜ ਦਾ ਇਹ ਦੂਸਰਾ ਦੀਵਾਨ, ਕੱਲ੍ਹ ਉਸ ਮਹਾਨ ਸਥਾਨ 'ਤੇ ਆਪਾਂ ਫਿਰ ਮਿਲ ਬੈਠਾਂਗੇ, ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਜਿਨ੍ਹਾਂ ਦੀ ਸ਼ਹਾਦਤ ਦੀ ਮਿਸਾਲ ਦੁਨੀਆ 'ਤੇ ਕਿਤੇ ਨਹੀਂ ਮਿਲਦੀ। ਅਸਾਵੀਆਂ ਜੰਗਾਂ ਹੋਈਆਂ ਜਿੰਨੀਆਂ ਵੀ ਹੋਈਆਂ, ਕਮਾਲ ਤਾਂ ਇਹ ਹੈ ਜੇ ਪਿੱਛੇ ਜੰਗ ਹੋਈ ਚਮਕੌਰ ਦੀ, 10 ਲੱਖ ਅਤੇ 40 ਦਾ ਕੋਈ ਮੁਕਾਬਲਾ ਹੁੰਦਾ? ਅੱਗੇ ਜੋ ਹੋਣਾ ਹੈ ਉਸ ਵਿੱਚ ਕਿਸੇ ਤਰ੍ਹਾਂ ਦਾ ਕੋਈ ਇਨਸਾਫ ਨਹੀਂ। ਪਰ ਇਹ ਗੱਲ ਵੀ ਪੱਕੀ ਹੈ ਕਿ ਉਹਨਾਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਵਿੱਚੋਂ ਸਾਨੂੰ ਜੀਵਨ ਮਿਲਿਆ ਹੈ। साहिबजादे शहीदी ना देंदे, शहादत ना देंदे, ते साड़ी जिहड़ी अज दी रूपरेखा ही ना हुंदी, साडा इह रूप ना हुंदा, असी कुछ होर हुंदे। तो उस थां ते कल मिल बैठांगे। भाई साहब जी जो मैनूं प्रेरणा देणगे, मैं उस हिसाब नाल ही आप संगत नूं सतगुरु दी बाणी दा कीर्तन सुणावांगा जी। श्रोमणी गुरद्वारा प्रबंधक कमेटी दे नामवर और बहुत ही जिम्मेवार मैंबर साहिबान पूरा सहयोग दे रहे हैं। श्रोमणी गुरद्वारा प्रबंधक कमेटी मैनेजर साहब इत्थों दे पूरा सहयोग दे रहे हैं और आप संगतां दे ते प्रबंधकां दे सहयोग तों बगैर ये गुरमत समागम होने भी असंभव हैं। तो जिथे सभना का धन्यवाद है, उत्थे शुक्र है साहिब श्री गुरु ग्रंथ साहिब जी का। वाहिगुरु जी का खालसा, वाहिगुरु जी की फतह।
1: वाहिगुरु जी का खालसा, वाहिगुरु जी की फतेह। परम सन्मान योग साध संगत जी, बहुत बहुत धन्यवाद है भाई साहब भाई हरजिंदर सिंह जी श्रीनगर वाले, जिन्होंने बहुत ही प्रेम भेज के रूह तो आत्मा के तल तो सतगुरां की बाणी के कीर्तन सरवण करवा के असां नूं गुरु चरणा के नाल जोड़िया। भाई साहब हुणा ने जो तीन शब्द गायन किए, उन्होंने शब्दों का प्रकरण इको ही सी कि ए इंसान परमात्मा का नाम जप ला, सिमरन कर ला, बंदगी कर ला, बंदगी तो बिना तेरा जन्म सारा व्यर्थ है।

0: KRPI ਰੇਡੀਓ ਤੇ ਤੁਸੀਂ ਸੁਣ ਰਹੇ ਸੀ ਲਾਈਵ ਫਰੋਮ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਕਾਟ ਰੋਡ ਸਰੀ
1: ਯੂ ਆਰ ਲਿਸਨਿੰਗ ਟੂ KRPI 1550 ਰੇਡੀਓ ਫਰਨਡੇਲ ਵਾਸ਼ਿੰਗਟਨ
2: ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰਪ੍ਰਸਾਦ। ਮਨੁੱਖ ਦੀ ਸਿਰਜਣਾ ਵਿੱਚ ਪਰਿਪੂਰਨ ਪਰਮਾਤਮਾ ਨੇ ਆਪਣੀ ਪੂਰੀ ਸਿਆਣਪ ਪੂਰੀ ਬਖਸ਼ਿਸ਼ ਤੋਂ ਕੰਮ ਲਿਆ। ਮਨੁੱਖ ਦਾ ਇੱਕ ਇੱਕ ਅੰਗ ਬੜਾ ਕੀਮਤੀ ਹੈ, ਇੱਕ ਇੱਕ ਨਸ, ਇੱਕ ਇੱਕ ਰੋਮ ਔਰ ਇੱਕ ਇੱਕ ਇੰਦਰੀ ਦੀ ਆਪਣੀ ਖਾਸ ਮਹਾਨਤਾ। ਲੇਕਿਨ ਇਹਦੇ ਚੋਂ ਸਰੀਰ ਦੀ ਇਸ ਬਣਤਰ ਦੇ ਚੋਂ ਚਾਰ ਹਿੱਸੇ ਐਸੇ ਨੇ ਜਿਨ੍ਹਾਂ ਦੀ ਵਾਖਿਆ ਭਾਰਤ ਦੇ ਰਿਸ਼ੀ ਮੁਨੀਆਂ ਨੇ ਬੜੇ ਸੋਹਣੇ ਢੰਗ ਨਾਲ ਕੀਤੀ ਹੈ। ਪ੍ਰਥਮ ਸਿਰ, ਦੂਸਰਾ ਬਾਹਾਂ, ਤੀਸਰਾ ਪੇਟ ਔਰ ਚੌਥਾ ਚਰਨ ਪੈਰ। ਸਿਰ ਦੀ ਆਪਣੀ ਮਹਾਨਤਾ ਹੈ, ਹੱਥਾਂ ਦੀ ਆਪਣੀ ਗੱਲ ਹੈ, ਪੇਟ ਦੀ ਆਪਣੀ ਦੁਨੀਆ ਹੈ ਔਰ ਪੈਰਾਂ ਦੀ ਆਪਣੀ ਖਾਸ ਹੋਂਦ ਹੈ। ਇਹਨਾਂ ਚਾਰਾਂ ਕਰਕੇ ਹੀ ਸਾਡੇ ਦੇਸ਼ ਦੇ ਵਿੱਚ ਵਰਨ ਵੰਡ ਹੋਈ ਸੀ ਔਰ ਚਾਰ ਵਰਨ ਮੰਨ ਲਏ ਗਏ ਸਨ। ਚਾਰ ਵਰਨ ਬ੍ਰਾਹਮਣ, ਖੱਤਰੀ, ਵੈਸ਼ ਔਰ ਸ਼ੂਦਰ। ਵਿਆਖਿਆ ਇੰਝ ਕੀਤੀ ਗਈ ਕਿ ਜੋ ਬ੍ਰਾਹਮਣ ਹੈ ਉਹ ਸਿਰ ਹੈ, ਜੋ ਵੈਸ਼ ਹੈ ਉਹ ਪੇਟ ਹੈ, ਜੋ ਖੱਤਰੀ ਹੈ ਉਹ ਬਾਹਾਂ ਹੈ ਔਰ ਜੋ ਸ਼ੂਦਰ ਹੈ ਉਹ ਚਰਨ ਹੈ। ਇਹ ਵੰਡ ਕਿਸ ਆਧਾਰ ਤੇ ਕੀਤੀ ਗਈ? ਜ਼ਾਤ ਪਾਤ ਨੂੰ, ਕੁੱਲ ਨੂੰ ਮੁੱਖ ਰੱਖ ਕੇ ਇਸ ਤਰ੍ਹਾਂ ਦੀ ਵੰਡ ਨਹੀਂ ਹੋਈ ਸੀ। ਇਹ ਵੰਡ ਹੋਈ ਸੀ ਰੁਚੀਆਂ ਕਰਕੇ। ਜਿਹੜਾ ਮਨੁੱਖ ਜ਼ਿਹਨੀ ਤੌਰ ਤੇ, ਦਿਮਾਗੀ ਤੌਰ ਤੇ ਜ਼ਿਆਦਾ ਸੋਚਦਾ ਸੀ, ਆਪਣੇ ਸਿਰ ਦਾ ਜ਼ਿਆਦਾ ਇਸਤੇਮਾਲ ਕਰਦਾ ਸੀ, ਹਰ ਵਕਤ ਸੋਚਾਂ ਵਿੱਚ ਗਲਤਾਨ ਰਹਿੰਦਾ ਸੀ, ਹਰ ਵਕਤ ਸੋਚ ਦੀ ਦੁਨੀਆਂ ਵਿੱਚ ਰਹਿੰਦਾ ਸੀ, ਸੋਚਣਾ ਜੀਵਨ ਬਾਰੇ, ਸੋਚਣਾ ਜਨਮ ਬਾਰੇ, ਸੋਚਣਾ ਮਰਨ ਬਾਰੇ, ਸੋਚਣਾ ਸੰਸਾਰ ਬਾਰੇ ਔਰ ਸੰਸਾਰ ਦੇ ਕਰਤੇ ਬਾਰੇ, ਅੱਠੇ ਪੈਰ ਜੋ ਸੋਚਾਂ ਵਿੱਚ ਲੀਨ ਰਿਹਾ, ਐਸੇ ਪੁਰਸ਼ ਨੂੰ ਸਾਡੇ ਦੇਸ਼ ਦੇ ਸਿਆਣੇ ਮਨੁੱਖਾਂ ਨੇ ਕਹਿ ਦਿੱਤਾ ਇਹ ਬ੍ਰਾਹਮਣ ਹੈ, ਇਹ ਬ੍ਰਹਮ ਦਾ ਚਿੰਤਨ ਕਰਦਾ, ਇਹ ਕਰਤਾਰ ਤੇ ਸੰਸਾਰ ਦਾ ਚਿੰਤਨ ਕਰਦਾ, ਇਹ ਹਰ ਵਕਤ ਬਹੁਤ ਗਹਿਰੇ ਚਿੰਤਨ ਵਿੱਚ ਡੁੱਬਿਆ ਰਹਿੰਦਾ। ਤੋ ਜਿਸ ਦੀ ਦੁਨੀਆਂ ਚਿੰਤਨ ਸੀ, ਜਿਸ ਦਾ ਸੰਸਾਰ ਚਿੰਤਨ ਤੇ ਖੜਾ ਸੀ, ਜੋ ਆਪਣੇ ਸਿਰ ਦਾ ਬਹੁਤਾ ਇਸਤੇਮਾਲ ਕਰਦਾ ਸੀ, ਆਖਿਰ ਬਾਅਦ ਵਿੱਚ ਫੈਸਲਾ ਇਹ ਕੀਤਾ ਗਿਆ ਇਹ ਸੰਸਾਰ ਦਾ ਸਿਰ ਹੈ, ਇਹ ਮਨੁੱਖੀ ਦੁਨੀਆਂ ਦਾ ਸਿਰ ਹੈ। ਔਰ ਇਤਨੀ ਗੱਲ ਤੇ ਸਪਸ਼ਟ ਹੈ ਕਿ ਸਰੀਰ ਦੇ ਵਿੱਚ ਸਿਰ ਦੀ ਆਪਣੀ ਖਾਸ ਅਹਿਮੀਅਤ ਹੈ, ਸਿਰ ਅਲੱਗ ਹੋ ਜਾਏ ਤਾਂ ਬਾਕੀ ਦੇ ਸਾਰੇ ਅੰਗ ਨਾਕਾਰਾ ਨੇ।

ਸਿਰ ਦੇ ਚ ਨਹੀਂ ਸੀ। ਉਹ ਆਪਣੇ ਹੱਥ ਮਜ਼ਬੂਤ ਕਰਨਾ ਚਾਹੁੰਦੇ ਸਨ। ਉਹਨਾਂ ਦੇ ਹੱਥਾਂ ਵਿੱਚ ਬਹੁਤ ਵੱਡੀ ਸਤਾ ਇਕੱਠੀ ਹੋ ਗਈ। ਐਸੇ ਪੁਰਸ਼ ਰਾਜਨੀਤਕ ਕਹਿਲਾਏ, ਰਾਜਾ ਮਹਾਰਾਜਾ ਕਹਿਲਾਏ, ਜਿਨ੍ਹਾਂ ਦਾ ਜ਼ੋਰ ਬਾਹਾਂ 'ਤੇ ਸੀ। ਹੱਥਾਂ ਨੂੰ ਮਜ਼ਬੂਤ ਕਰਨਾ ਹੈ, ਹੱਥਾਂ ਨੂੰ ਤਾਕਤਵਰ ਕਰਨਾ ਹੈ। ਦੋ ਹੱਥਾਂ ਵਿੱਚ ਹਜ਼ਾਰਾਂ ਹੱਥਾਂ ਵਰਗੀ ਤਾਕਤ ਪੈਦਾ ਕਰਨੀ ਹੈ। ਸਾਡੇ ਦੇਸ਼ 'ਚ ਐਸੇ ਸੂਰਬੀਰ ਹੋਏ ਜਿਨ੍ਹਾਂ ਨੂੰ ਕਿਹਾ ਗਿਆ ਸਹਿਨ ਸਰ ਬਾਹੂ, ਹਜ਼ਾਰਾਂ ਬਾਹਾਂ ਰੱਖਣ ਵਾਲਾ। ਦਰਅਸਲ ਹਜ਼ਾਰਾਂ ਬਾਹਾਂ ਮਨੁੱਖ ਦੀਆਂ ਹੁੰਦੀਆਂ ਨਹੀਂ। ਗੱਲ ਇਤਨੀ ਹੈ ਕਿ ਜਿਹਦੀਆਂ ਦੋ ਬਾਹਾਂ ਵਿੱਚ ਹਜ਼ਾਰਾਂ ਬਾਹਾਂ ਵਰਗਾ ਬਲ ਹੈ, ਉਸ ਨੂੰ ਆਖਿਆ ਗਿਆ ਸਹਿਨ ਸਰ ਬਾਹੂ। ਜਿਹਦੇ ਇੱਕ ਸਿਰ ਵਿੱਚ 10 ਸਿਰ ਵਰਗੇ ਸੋਚਣ ਦੀ ਸ਼ਕਤੀ ਮੌਜੂਦ ਹੋਵੇ, ਬਹੁਤ ਸੋਚ ਸਕਦਾ ਹੋਵੇ, ਐਸੇ ਪੁਰਸ਼ ਨਾਲ ਅਸੀਂ 10-10 ਸਿਰ ਵੀ ਜੋੜੇ, ਜੈਸੇ ਰਾਵਣ ਦੇ ਨਾਲ ਜੋੜੇ ਗਏ। 10 ਸਿਰ ਇਸ ਗੱਲ ਦਾ ਪ੍ਰਤੀਕ ਨੇ ਕਿ ਇਹ ਮਨੁੱਖ ਬਹੁਤ ਸੋਚਦਾ ਸੀ, ਬਹੁਤ ਸੋਚਦਾ ਸੀ। ਇਤਿਹਾਸਕਾਰਾਂ ਨੇ ਰਾਵਣ ਨੂੰ ਬ੍ਰਾਹਮਣ ਆਖਿਆ, ਬ੍ਰਾਹਮਣ ਸੀ, ਬਹੁਤ ਗਹਿਰਾ ਚਿੰਤਨ ਕਰਦਾ ਸੀ, ਬਹੁਤ ਗਹਿਰੀਆਂ ਸੋਚਾਂ ਵਿੱਚ ਰਹਿੰਦਾ ਸੀ। ਇਹ ਗੱਲ ਵੱਖਰੀ ਹੈ ਕਿ ਜਗਤ ਨੇ ਸਿਰਫ ਉਸਦਾ ਇੱਕ ਪਹਿਲੂ ਵੇਖਿਆ ਹੈ, ਲੇਕਿਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 'ਚ ਉਸਦੇ ਤਿਆਗ, ਵੈਰਾਗ, ਸੂਝ ਸਮਝ ਦੀ ਵੀ ਦਾਤ ਦਿੱਤੀ ਗਈ ਹੈ। ਰਾਵਣ ਹੋਤੇ ਸੋਰੰਕ ਨੇ ਜਿਨ ਸਿਰ ਦੀਨੇ ਕਾਟ, ਉਸਨੇ ਸ਼ਿਵ ਜੀ ਦੀ ਪ੍ਰਸੰਨਤਾ ਹਾਸਲ ਕਰਨ ਵਾਸਤੇ ਬਹੁਤ ਵੱਡਾ ਜਪ ਕੀਤਾ, ਤਪ ਕੀਤਾ, ਔਰ ਬਹੁਤ ਲੰਬੀ ਸੋਚਾਂ ਤੋਂ ਉਹ ਲੰਘਿਆ। 10 ਸਿਰ ਇਸ ਗੱਲ ਦਾ ਪ੍ਰਤੀਕ ਨੇ ਕਿ ਬਹੁਤ ਸੋਚਦਾ ਸੀ, ਬਹੁਤ ਸੋਚਦਾ ਸੀ। ਹਜ਼ਾਰਾਂ ਬਾਹਾਂ ਇਸ ਗੱਲ ਦਾ ਪ੍ਰਤੀਕ ਨੇ ਕਿ ਦੋ ਬਾਹਾਂ ਵਿੱਚ ਹਜ਼ਾਰਾਂ ਬਾਹਾਂ ਵਰਗਾ ਬਲ ਸੀ, ਹਜ਼ਾਰਾਂ ਬਾਹਾਂ ਵਰਗੀ ਤਾਕਤ ਸੀ, ਸਹਿਨ ਸਰ ਬਾਹੂ। ਤੋ ਜਿਸ ਮਨੁੱਖ ਨੂੰ ਆਪਣੇ ਹੱਥਾਂ ਵਿੱਚ ਹੀ ਰਸ ਦਿਖਾਈ ਦੇਵੇ ਤੇ ਹੱਥਾਂ ਨੂੰ ਮਜ਼ਬੂਤ ਕਰਨ ਦੇ 'ਚ ਹੀ ਉਹ ਆਪਣੀ ਸਾਰੀ ਸ਼ਕਤੀ ਖਰਚ ਕਰੇ, ਸਾਰਾ ਸਮਾਂ ਖਰਚ ਕਰੇ, ਐਸੇ ਪੁਰਸ਼ ਨੂੰ ਆਖਿਆ ਗਿਆ ਇਹ ਖੱਤਰੀ ਹੈ। ਪਰ ਜਿਸ ਦੀ ਚੇਤਨਾ ਪੇਟ ਦੇ ਆਲੇ ਦੁਆਲੇ ਇਕੱਠੀ ਹੋਵੇ, ਭੋਜਨ ਇਕੱਠਾ ਕਰਨਾ ਹੈ, ਅੱਜ ਦਾ ਵੀ ਇਕੱਠਾ ਕਰਨਾ, ਕੱਲ੍ਹ ਵਾਸਤੇ ਇਕੱਠਾ ਕਰਨਾ, ਇੱਕ ਮਹੀਨੇ ਵਾਸਤੇ ਇਕੱਠਾ ਕਰਨਾ, ਜੀਵਨ ਭਰ ਵਾਸਤੇ ਇਕੱਠਾ ਕਰਨਾ, ਸਮੁੱਚੇ ਕੁਟੁੰਬ ਵਾਸਤੇ ਇਕੱਠਾ ਕਰਨਾ, ਜਿਸ ਮਨੁੱਖ ਦੀ ਚੇਤਨਾ ਪੇਟ ਦੇ ਆਲੇ ਦੁਆਲੇ ਘੁੰਮੇ ਔਰ ਧਨ ਸੰਚਨ ਦੇ ਵਿੱਚ ਹੀ ਮਨੁੱਖ ਦੀ ਰੁਚੀ ਹੋਵੇ, ਐਸੇ ਬੰਦੇ ਨੂੰ ਆਖਿਆ ਗਿਆ ਵੈਸ਼। ਮਨੁੱਖਾਂ ਦੀ ਪਹਿਲੇ ਵੰਡ ਹੋਈ ਸੀ ਰੁਚੀਆਂ ਦੇ ਆਧਾਰ ਤੇ, ਸੁਭਾਅ ਦੇ ਆਧਾਰ ਤੇ, ਬਾਅਦ ਵਿੱਚ ਇਹ ਵੰਡ ਜ਼ਾਤ ਪਾਤ ਦਾ ਰੂਪ ਅਖਤਿਆਰ ਕਰ ਗਏ। ਤੋ ਸੰਚਨ ਕਰਨ ਦੀ ਬਿਰਤੀ ਮਨੁੱਖ ਦੇ ਅੰਦਰ ਬਕਾਇਦਾ ਪਾਈ ਜਾਂਦੀ ਹੈ। ਮਨੋਵਿਗਿਆਨੀਆਂ ਨੇ ਇਸ ਸੰਬੰਧ ਦੀ ਖੋਜ ਕੀਤੀ ਹੈ। ਛੋਟੇ ਛੋਟੇ ਮਾਸੂਮ ਬੱਚੇ ਵੀ ਗੀਟੀਆਂ ਪੱਥਰ ਸੰਚਨ ਕਰਦੇ ਨੇ, ਸੰਗ੍ਰਹਿ ਕਰਦੇ ਨੇ। ਕੋਈ ਡਾਕ ਦੀਆਂ ਟਿਕਟਾਂ ਹੀ ਇਕੱਠੀਆਂ ਕਰੀ ਜਾਂਦਾ, ਕੋਈ ਹੋਰ ਤਰ੍ਹਾਂ ਤਰ੍ਹਾਂ ਦੀ ਤਸਵੀਰਾਂ ਇਕੱਠੀਆਂ ਕਰਦਾ। ਵਰਸ ਕੇ ਕਿਸੇ ਇੱਕ ਨੂੰ ਪੁਰਾਣੀਆਂ ਕਿਤਾਬਾਂ ਸੰਗ੍ਰਹਿ ਕਰਨ ਦੀ ਰੁਚੀ ਹੈ, ਕਿਸੇ ਨੂੰ ਪੁਰਾਣੀਆਂ ਵਸਤੂਆਂ ਸੰਗ੍ਰਹਿ ਕਰਨ ਦੀ ਰੁਚੀ ਹੈ। ਸੰਚਨ ਦੀ ਰੁਚੀ ਮਨੁੱਖ ਦੇ ਅੰਦਰ ਹੈ, ਕਿਸੇ ਨੂੰ ਗਿਆਨ ਸੰਚਨ ਕਰਨ ਦੀ ਰੁਚੀ ਹੈ, ਕਿਸੇ ਨੂੰ ਧਨ ਸੰਗ੍ਰਹਿ ਕਰਨ ਦੀ ਰੁਚੀ ਹੈ। ਤੋ ਸੰਗ੍ਰਹਿ ਕਰਨਾ, ਇਹ ਜਿਹੜੀ ਸੰਚਨ ਕਰਨ ਦੀ ਬਿਰਤੀ ਹੈ, ਇਹਨੂੰ ਵੈਸ਼ ਕਹਿੰਦੇ ਨੇ। ਜਦ ਸੰਗ੍ਰਹਿ ਹੀ ਕਰੀ ਜਾਣਾ ਔਰ ਸਾਰੀ ਸ਼ਕਤੀ, ਸਾਰਾ ਸਮਾਂ ਇਸੇ 'ਤੇ ਖਰਚ ਕਰਨਾ ਕਿ ਸੰਗ੍ਰਹਿ ਹੋ ਜਾਏ ਬਹੁਤਾ ਧਨ, ਬਹੁਤਾ ਭੋਜਨ, ਬਹੁਤੀ ਵਸਤੂ, ਬਹੁਤਾ ਪਦਾਰਥ, ਇਸ ਬਿਰਤੀ ਨੂੰ ਵੈਸ਼ ਆਖਿਆ ਗਿਆ। ਜਿਸ ਮਨੁੱਖ ਦੀ ਰੁਚੀ ਭਾਰੀ ਭਰਕਮ ਕੰਮ ਕਰਨ ਦੀ ਹੋਵੇ, ਵਜ਼ਨੀ ਕੰਮ ਕਰ ਸਕਦਾ ਹੋਵੇ, ਛੋਟਾ ਬਾਰੀਕ ਕੰਮ ਨਾ ਕਰ ਸਕਦਾ ਹੋਵੇ, ਵਜ਼ਨੀ ਕੰਮ ਨੂੰ ਹੀ ਕਰਨ ਨੂੰ ਉਹ ਤਤਪਰ ਹੋਵੇ ਤੇ ਸਿਰਫ ਉਹੀ ਕਰ ਸਕਦਾ ਹੋਵੇ, ਐਸੇ ਬੰਦੇ ਨੂੰ ਆਖਿਆ ਗਿਆ ਇਹ ਸ਼ੂਦਰ ਹੈ। ਸ਼ੂਦਰ ਦਾ ਮਤਲਬ ਨਿਖਿੱਧ ਨਹੀਂ, ਪੈਰਾਂ ਦੀ ਆਪਣੀ ਮਹਾਨਤਾ ਹੈ, ਪੇਟ ਦੀ ਆਪਣੀ ਗੱਲ ਹੈ, ਹੱਥਾਂ ਦੀ ਆਪਣੀ ਗੱਲ ਹੈ, ਸਿਰ ਦੀ ਆਪਣੀ ਗੱਲ ਹੈ। ਪੇਟ ਵਿੱਚ ਪਿਆ ਹੋਇਆ ਭੋਜਨ ਬਾਹਾਂ ਨੂੰ ਵੀ ਮਿਲਦਾ, ਪੈਰਾਂ ਨੂੰ, ਸਿਰ ਨੂੰ ਵੀ ਮਿਲਦਾ। ਭੋਜਨ ਤੋਂ ਜਦ ਰਸ ਬਣਦਾ, ਖੂਨ ਬਣਦਾ, ਤਾਂ ਸਮੁੱਚੇ ਸਰੀਰ ਨੂੰ ਮਿਲਦਾ, ਤਾਂ ਪੇਟ ਦੀ ਵੀ ਆਪਣੀ ਮਹਾਨਤਾ। ਦੋ ਬਾਹਾਂ ਕਰਕੇ ਭੋਜਨ ਕਮਾਉਣਾ ਪੈਂਦਾ, ਰਕਸ਼ਾ ਕਰਨੀ ਪੈਂਦੀ ਹੈ, ਇਹਨਾਂ ਹੱਥਾਂ ਦੀ ਵੀ ਆਪਣੀ ਗੱਲ ਹੈ। ਔਰ ਦਿਮਾਗ ਨਾਲ ਸੋਚਣਾ ਪੈਂਦਾ, ਔਰ ਇਹ ਅਹਿਮ ਇੰਦਰਾ ਹੈ, ਖਾਸ ਇੰਦਰਾ ਹੈ, ਇਹਦੀ ਵੀ ਬੜੀ ਗੱਲ ਹੈ। ਤੇ ਜੇ ਪੈਰ ਹੀ ਨਾ ਹੋਣ ਤਾਂ ਗਤੀ ਹੀ ਨਹੀਂ ਹੋ ਸਕਦੀ। ਮਜ਼ਦੂਰ ਤਬਕਾ ਨਾ ਹੋਵੇ, ਭਾਰੀ ਭਰਕਮ ਕੰਮ ਕਰਨ ਵਾਲਾ ਮਨੁੱਖ ਨਾ ਹੋਵੇ, ਤਾਂ ਸੰਸਾਰ

0: ਸੰਸਾਰ ਦੀ ਸਾਰੀ ਰੌਣਕ ਖਤਮ ਹੋ ਜਾਏਗੀ। ਤੋ ਇਹ ਜਿਹੜੇ ਚਾਰ ਵਰਨ ਨੇ ਸਤਿਗੁਰਾਂ ਨੇ ਇਹਨਾਂ ਤੇ ਦ੍ਰਿਸ਼ਟੀ ਮਾਰੀ ਜੋ ਭਾਰਤ ਵਿੱਚ ਬੜੇ ਪ੍ਰਧਾਨ ਰੂਪ ਵਿੱਚ ਮੌਜੂਦ ਸਨ, ਖੱਤਰੀ, ਬ੍ਰਾਹਮਣ, ਸ਼ੂਦਰ, ਵੈਸ਼। ਕਿਉਂਕਿ ਸਰੀਰ ਦੇ ਵਿੱਚ ਇਹਨਾਂ ਚਾਰਾਂ ਦਾ ਬਕਾਇਦਾ ਜੋੜ ਹੈ, ਸਿਰ, ਹੱਥ, ਪੇਟ ਤੇ ਪੈਰ ਜੁੜੇ ਹੋਏ ਨੇ, ਅੱਡ ਅੱਡ ਨਹੀਂ ਨੇ। ਲੇਕਿਨ ਜਦ ਵਰਨ ਵੰਡ ਹੋਈ ਤਾਂ ਅਸੀਂ ਬਿਲਕੁਲ ਅਲੱਗ ਅਲੱਗ ਕਰ ਦਿੱਤਾ। ਸੋਚਣ ਵਾਲੇ ਮਨੁੱਖ ਅਲੱਗ ਕਰ ਦਿੱਤੇ, ਬਸ ਇਹ ਬ੍ਰਾਹਮਣ ਨੇ, ਤੇ ਸ਼ਕਤੀਸ਼ਾਲੀ ਮਨੁੱਖਾਂ ਦਾ ਗਰੋਹ ਅਲੱਗ ਹੋ ਗਿਆ, ਬਈ ਇਹ ਖੱਤਰੀ ਨੇ। ਔਰ ਧਨ ਸੰਗ੍ਰਹਿ, ਸੰਚਨ ਤੇ ਕਮਾਉਣ ਵਾਲੇ ਜਿਹੜੇ ਮਨੁੱਖ ਸਨ, ਇਹਨਾਂ ਨੂੰ ਅਲੱਗ ਕਰ ਦਿੱਤਾ, ਬਈ ਇਹ ਵੈਸ਼ ਨੇ। ਭਾਰੀ ਤੇ ਵਜਨੀ ਕੰਮ ਕਰਨ ਵਾਲੇ ਮਨੁੱਖਾਂ ਦੀ ਜਮਾਤ ਅਸੀਂ ਅਲੱਗ ਖੜੀ ਕਰ ਦਿੱਤੀ, ਬਈ ਇਹ ਸ਼ੂਦਰ ਨੇ। ਇਹਦੇ ਨਾਲ ਕੀ ਹੋਇਆ, ਮਨੁੱਖਤਾ ਵੰਡੀ ਗਈ ਔਰ ਮਨੁੱਖ ਮਨੁੱਖ ਦੇ ਵਿਚਕਾਰ ਬਹੁਤ ਵੱਡੀ ਦੀਵਾਰ ਖੜੀ ਹੋ ਗਈ। ਸ਼ੂਦਰ ਤੇ ਖੱਤਰੀ ਦੇ ਵਿਚਕਾਰ ਬਹੁਤ ਵੱਡੀ ਦੀਵਾਰ ਖੜੀ ਹੋ ਗਈ। ਖੱਤਰੀ ਤੇ ਬ੍ਰਾਹਮਣ, ਬ੍ਰਾਹਮਣ ਤੇ ਵੈਸ਼, ਇਹ ਆਪਸ ਵਿੱਚ ਮਿਲ ਨਾ ਸਕੇ। ਪਾੜਾ ਬਹੁਤ ਵੱਧਾ ਗਿਆ, ਵਿੱਥ ਬਹੁਤ ਵੱਧੀ ਗਈ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜ਼ਮਾਨਾ ਆਇਆ, ਆਪ ਨੇ ਮਨੁੱਖ ਦੀ ਮੂਲ ਸਮੱਸਿਆ ਨੂੰ ਸਮਝਿਆ ਔਰ ਹਿੰਦੁਸਤਾਨ ਦੀ ਗੁਲਾਮੀ ਦੇ ਕਾਰਨਾਂ ਨੂੰ ਵੀ ਸਮਝਿਆ। ਤੋ ਇੱਕ ਨਵੀਂ ਰੋ ਚਲਾਈ, ਇੱਕ ਨਵੀਂ ਦੇਣ, ਇੱਕ ਨਵੀਂ ਵਿਚਾਰਧਾਰਾ ਇਸ ਦੇਸ਼ ਵਿੱਚ ਜਾਰੀ ਕੀਤੀ। ਆਖਿਆ, ਚਾਰ ਵਰਨ ਇੱਕ ਵਰਨ ਕਰ ਪੈਰੀ ਪਾਉਣਾ ਜਗ ਵਰਤਾਇਆ, ਬਕੌਲੇ ਭਾਈ ਸਾਹਿਬ ਭਾਈ ਗੁਰਦਾਸ ਜੀ। ਗੁਰੂ ਨਾਨਕ ਨੇ ਚਾਰ ਵਰਨਾਂ ਨੂੰ ਇੱਕ ਕਰਨ ਦੀ ਕੋਸ਼ਿਸ਼ ਕੀਤੀ। ਸਤਿਗੁਰ ਨੇ ਫਰਮਾਨ ਕੀਤਾ, ਜਦ ਸਿਰ, ਪੈਰ, ਪੇਟ ਤੇ ਪੈਰ ਬਕਾਇਦਾ ਇਕੱਠੇ ਨੇ ਤਾਂ ਵਰਨ ਕਿਉਂ ਨਹੀਂ ਇਕੱਠੇ ਹੋ ਸਕਦੇ? ਇੱਕੋ ਹੀ ਮਨੁੱਖ ਦੇ ਅੰਦਰ ਇਹ ਚਾਰੇ ਵਰਨ ਕਿਉਂ ਨਹੀਂ ਹੋ ਸਕਦੇ? ਔਰ ਇਹ ਵਰਨ ਕਰਕੇ ਹਰ ਮਨੁੱਖ ਅਲੱਗ ਅਲੱਗ ਕਿਉਂ ਹੈ? ਇਹ ਠੀਕ ਹੈ ਕਿ ਸਿਰ ਦੀ ਆਪਣੀ ਮਹਾਨਤਾ ਹੈ ਔਰ ਸਿਰ ਸਿਰਮੌਰ ਹੈ, ਬ੍ਰਾਹਮਣ ਨੂੰ ਅਸੀਂ ਸਿਰਮੌਰ ਮੰਨਿਆ, ਇਹ ਠੀਕ ਹੈ, ਕਿਉਂਕਿ ਦਿਮਾਗ ਸਿਰਮੌਰ ਹੈ ਸਰੀਰ ਦੇ। ਅਸੀਂ ਦੇਖਦੇ ਹਾਂ ਕਿਸੇ ਮਨੁੱਖ ਦਾ ਦਿਮਾਗ ਨਾ ਕੰਮ ਕਰੇ ਤਾਂ ਉਸਨੂੰ ਪਾਗਲ ਕਹਿੰਦੇ ਹਾਂ, ਪਾਗਲਖਾਨੇ ਭੇਜਣਾ ਪੈਂਦਾ, ਐਸਾ ਬੰਦਾ ਖਤਰਨਾਕ ਸਾਬਤ ਹੁੰਦਾ। ਹੁਣ ਉਹਦੇ ਹੱਥ ਵੀ ਨੇ, ਪੈਰ ਵੀ ਨੇ, ਜ਼ਬਾਨ ਵੀ ਹੈ, ਅੱਖਾਂ ਵੀ ਹੈਗੀਆਂ ਨੇ, ਕੰਨ ਵੀ ਹੈਗੇ ਨੇ, ਪਰ ਚੂੰਕਿ ਦਿਮਾਗ ਨੇ ਤੋ ਇਹਨਾਂ ਸਾਰਿਆਂ ਇੰਦਰੀਆਂ ਦਾ ਉਹ ਸਹੀ ਇਸਤੇਮਾਲ ਨਹੀਂ ਕਰ ਸਕਦਾ। ਇਸ ਵਾਸਤੇ ਉਹ ਖਤਰਨਾਕ ਹੈ, ਉਹਨੂੰ ਪਾਗਲਖਾਨੇ ਭੇਜਣਾ ਪੈਂਦਾ, ਕਿਉਂਕਿ ਪਾਗਲ ਨੂੰ ਨਹੀਂ ਪਤਾ ਮੈਂ ਕੀ ਬੋਲਣਾ ਕੀ ਨਹੀਂ ਬੋਲਣਾ, ਕੀ ਵੇਖਣਾ ਹੈ ਕੀ ਨਹੀਂ ਵੇਖਣਾ, ਕਿਹੜੇ ਪਾਸੇ ਚੱਲਣਾ ਹੈ ਕਿਹੜੇ ਪਾਸੇ ਨਹੀਂ ਚੱਲਣਾ, ਕੀ ਕਰਨਾ ਹੈ ਕੀ ਨਹੀਂ ਕਰਨਾ, ਸੋਚ ਨਹੀਂ ਸਕਦਾ। ਸ਼ਕਤੀ ਸਾਰੀ ਉਸਦੇ ਕੋਲ ਹੈ, ਪਰ ਸ਼ਕਤੀ ਦੇ ਪ੍ਰਯੋਗ ਕਰਨ ਦਾ ਢੰਗ ਉਸਦੇ ਕੋਲ ਨਹੀਂ। ਉਹ ਸੋਚ ਨਹੀਂ ਸਕਦਾ, ਉਹ ਵਿਚਾਰ ਨਹੀਂ ਸਕਦਾ। ਤੋ ਵਿਚਾਰ ਸ਼ਕਤੀ ਇੱਕ ਬਹੁਤ ਵੱਡੀ ਸ਼ਕਤੀ ਹੈ, ਮਹਾਨ ਸ਼ਕਤੀ ਹੈ। ਜੋ ਵਿਚਾਰਦਾ ਰਿਹਾ, ਸੋਚਦਾ ਰਿਹਾ, ਜ਼ਿਹਨ ਤੋਂ ਬਹੁਤ ਕੰਮ ਲਿਆ, ਠੀਕ ਹੈ, ਉਸਦਾ ਸਨਮਾਨ ਤੇ ਚਾਹੀਦਾ ਸੀ, ਲੇਕਿਨ ਅਲੱਗ ਧੜਾ ਬਣ ਜਾਣਾ, ਅਲੱਗ ਵਰਨ ਦਾ ਬਣ ਜਾਣਾ, ਅਲੱਗ ਗਰੋਹ ਦਾ ਬਣ ਜਾਣਾ, ਇਹ ਮਨੁੱਖਤਾ ਵਾਸਤੇ ਘਾਤਕ ਸਾਬਤ ਹੋਇਆ। ਇਸ ਵਾਸਤੇ ਗੁਰੂ ਨਾਨਕ ਨੇ ਚਾਰ ਵਰਨਾਂ ਨੂੰ ਇੱਕ ਕਰਨ ਦੀ ਕੋਸ਼ਿਸ਼ ਕੀਤੀ। ਸਾਹਿਬਾਂ ਨੇ ਇਹ ਫਰਮਾਨ ਕੀਤਾ, ਪੂਰਨ ਮਨੁੱਖ ਹੀ ਹੋਈ ਹੈ ਜਿਸ ਦੇ ਅੰਦਰ ਚਾਰੇ ਹੀ ਵਰਨ ਹੋਵਣ, ਇੱਕ ਇੱਕ ਵਰਨ ਨਹੀਂ, ਕਿਉਂਕਿ ਇੱਕ ਇੱਕ ਵਰਨ ਕਰਕੇ ਜ਼ਿੰਦਗੀ ਅਧੂਰੀ ਹੋਵੇਗੀ, ਜ਼ਿੰਦਗੀ ਲੰਗੜੀ ਹੋਵੇਗੀ। ਜਿਸ ਦੇ ਅੰਦਰ ਸ਼ੂਦਰਪਣਾ ਨਹੀਂ, ਉਹਦੇ ਪੈਰ ਹੀ ਕੋਈ ਨਹੀਂ, ਜਿਹਦੇ ਅੰਦਰ ਖੱਤਰੀਪਣਾ ਨਹੀਂ, ਉਹਦੇ ਤੇ ਹੱਥ ਹੀ ਨਹੀਂ ਹੈ, ਤੇ ਜਿਸ ਦੇ ਅੰਦਰ ਬ੍ਰਾਹਮਣ ਦੀ ਬਿਰਤੀ ਨਹੀਂ, ਉਹਦਾ ਤੇ ਸਿਰ ਹੀ ਨਹੀਂ ਹੈ, ਤੇ ਸਿਰ ਤੋਂ ਬਿਨਾਂ ਧੜ ਦੀ ਕੀ ਅਹਿਮੀਅਤ ਹੈ, ਸਿਰ ਤੋਂ ਬਿਨਾਂ ਸਮੁੱਚਾ ਸਰੀਰ ਕੀ ਮੈਨੇ ਰੱਖਦਾ। ਤੋ ਕੁਛ ਮਨੁੱਖ ਐਸੇ ਨੇ ਜਿਨ੍ਹਾਂ ਦੀ ਸੋਚਣ ਦੇ ਚ, ਵਿਚਾਰਨ ਦੇ ਚ ਹੀ ਰੁਚੀ ਹੈ, ਇਸੇ ਦੇ ਚ ਹੀ ਰਸ ਹੈ, ਇਹ ਬੰਦੇ ਬ੍ਰਾਹਮਣ ਨੇ। ਤੇ ਕੁਛ ਉਹ ਜੋ ਸ਼ਕਤੀ ਦੇ ਚ ਰਸ ਰੱਖਦੇ ਨੇ, ਇਹ ਖੱਤਰੀ ਨੇ। ਕੁਛ ਉਹ ਜੋ ਸਿਰਫ ਧਨ ਦੇ ਆਲੇ ਦੁਆਲੇ, ਭੋਜਨ ਦੇ ਆਲੇ ਦੁਆਲੇ ਹੀ ਪ੍ਰਕਰਮਾ ਕਰਦੇ ਨੇ, ਤੇ ਧਨ ਸੰਚਨ ਕਰਨਾ ਹੀ ਜੀਵਨ ਮਨੋਰਥ ਹੈ, ਐਸੇ ਪੁਰਸ਼ ਵੈਸ਼ ਨੇ। ਤੇ ਕੁਛ ਉਹ ਜੋ ਵਜ਼ਨੀ ਕੰਮ ਤੋਂ ਬਿਨਾਂ ਹੋਰ ਕੁਛ ਨਹੀਂ ਕਰ ਸਕਦੇ। ਪ੍ਰਾਚੀਨ ਇੱਕ ਕਥਾ ਹੈ ਕਿ ਲਾਹੌਰ ਵਿੱਚ ਇੱਕ ਛੱਜੂ ਨਾਮ ਦੇ ਭਗਤ ਸਨ, ਉਹਨਾਂ ਨੂੰ ਚੰਦ ਮਜ਼ਦੂਰਾਂ ਦੇ ਉੱਤੇ ਬੜਾ ਤਰਸ ਆਇਆ ਜੋ ਧੁੱਪ ਦੇ ਵਿੱਚ ਪਿੱਟਾਂ ਢੋਹ ਰਹੇ ਸਨ, ਮਿੱਟੀ ਢੋਹ ਰਹੇ ਸਨ, ਕਿਸੇ ਮਹਿਲ ਦੀ ਤਾਮੀਰ ਵਿੱਚ ਲੱਗੇ ਹੋਏ ਸਨ, ਪਰ ਧੁੱਪ ਦੇ ਚ ਕੰਮ ਕਰ ਰਹੇ ਸਨ। ਬੜਾ ਤਰਸ ਆਇਆ। ਚਾਰ ਮਜ਼ਦੂਰਾਂ ਨੂੰ ਛੱਜੂ ਨੇ ਬੁਲਾ ਲਿਆ ਔਰ ਆਖਿਆ, ਇਹ ਦਿਨ ਭਰ ਜੋ ਤੁਸੀਂ ਕੰਮ ਕਰਦੇ ਹੋ ਤੁਹਾਨੂੰ ਕੀ ਮਿਲਦਾ? ਪ੍ਰਾਚੀਨ ਸਮਾਂ ਸੀ, ਆਖਿਆ ਸਾਨੂੰ ਅੱਠ ਆਨੇ ਰੋਜ਼ ਮਿਲਦੇ ਨੇ। ਭਗਤ ਛੱਜੂ ਕਹਿਣ ਲੱਗੇ, ਮੇਰੇ ਘਰ ਆਓ, ਉੱਥੇ ਕੰਮ ਕਰੋ, ਮੈਂ ਦੁੱਗਣੀ ਮਜ਼ਦੂਰੀ ਦੇਵਾਂਗਾ, ਇੱਕ ਰੁਪਇਆ ਰੋਜ਼ ਦੇਵਾਂਗਾ। ਇਹ ਚਾਰੇ ਮਜ਼ਦੂਰ ਭਗਤ ਜੀ ਦੇ ਘਰ ਸਵੇਰੇ ਪਹੁੰਚੇ ਤੇ ਕਹਿਣ ਲੱਗੇ, ਭਗਤ ਜੀ ਕੀ ਕੰਮ ਹੈ, ਕੰਮ ਕੀ ਕਰਨਾ ਹੋਵੇਗਾ ਸਾਨੂੰ? ਚਾਰਾਂ ਦੇ ਹੱਥਾਂ ਵਿੱਚ ਮਾਲਾ ਪਕੜਾ ਦਿੱਤੀ, ਬਿਠਾ ਦਿੱਤਾ ਔਰ ਆਖਿਆ, ਰਾਮ ਰਾਮ ਦਾ ਬਸ ਰਟਨ ਕਰੋ, ਇੱਕ ਦੂਜੇ ਦੀ ਤਰਫ ਵੇਖਣਾ ਨਹੀਂ, ਮਾਲਾ ਫੇਰੀ ਜਾਓ, ਰਾਮ ਰਾਮ ਦਾ ਰਟਨ ਕਰੀ ਜਾਓ ਔਰ ਉਸੇ ਵਿੱਚ ਧਿਆਨ ਜੋੜੋ, ਮੈਂ ਤੁਹਾਨੂੰ ਦੁੱਗਣੀ ਮਜ਼ਦੂਰੀ ਦੇਵਾਂਗਾ ਔਰ ਇਹ ਕੰਮ ਅੱਧਾ ਦਿਨ ਕਰੋ। ਉੱਥੇ ਪੂਰਾ ਦਿਨ ਤੁਸੀਂ ਕੰਮ ਕਰਦੇ ਸੀ, ਮਜ਼ਦੂਰੀ ਅੱਠਾਂ ਨੇ ਮਿਲਦੀ ਸੀ, ਇੱਥੇ ਅੱਧਾ ਦਿਨ ਇਹ ਕੰਮ ਕਰੋ, ਮਜ਼ਦੂਰੀ ਮੈਂ ਦੁੱਗਣੀ ਦੇਵਾਂਗਾ। ਇੱਕ ਦੋ ਮਿੰਟ ਤੇ ਉਹ ਵਿਚਾਰੇ ਰਾਮ ਰਾਮ ਕਰਦੇ ਰਹੇ ਪਰ ਇੱਕ ਦੂਜੇ ਦੀ ਤਰਫ ਵੇਖਣ ਤਾਂ ਛੱਜੂ ਰੋਕੇ, ਲੇਕਿਨ ਇੱਕ ਦੂਜੇ ਦੀ ਤਰਫ ਦੇਖੇ ਬਿਨਾਂ ਉਹਨਾਂ ਨੂੰ ਚੈਨ ਵੀ ਨਾ ਆਵੇ। ਫਿਰ ਛੱਜੂ ਨੇ ਇਹ ਕਿਹਾ ਕਿ ਧੁਨ ਵਿੱਚ ਧਿਆਨ ਜੋੜਨੀ, ਜੋ ਰਾਮ ਦੀ ਧੁਨ ਅਲਾਪੋ ਉਸੇ ਵਿੱਚ ਸੁਰਤ ਜੋੜਨੀ, ਉਸੇ ਵਿੱਚ ਧਿਆਨ ਜੋੜਨਾ ਬੜਾ ਔਖਾ ਹੋ ਗਿਆ ਉਹਨਾਂ ਵਾਸਤੇ। ਕੁਛ ਦੇਰ ਤੇ ਕਰਦੇ ਰਹੇ, ਫਿਰ ਇੱਕ ਦੂਜੇ ਦੀ ਤਰਫ ਦੇਖਣ, ਫਿਰ ਗੱਲਾਂ ਬਾਤਾਂ ਕਰਨ ਦੀ ਰੁਚੀ ਹੋਵੇ। ਆਖਿਰ ਛੱਜੂ ਰੋਕੇ ਤਾਂ ਖਿੱਜ ਕੇ ਚਾਰਾਂ ਨੇ ਮਾਲਾ ਸੁੱਟ ਦਿੱਤੀ, ਆਖਿਆ ਸੀਟਾਂ ਹੀ ਢੋਣੀਆਂ ਨੇ, ਇਹ ਕੰਮ ਸਾਥੋਂ ਨਹੀਂ ਹੋਣਾ, ਇਹ ਬਾਰੀਕ ਕੰਮ ਹੈ, ਇਹ ਦਿਮਾਗੀ ਸਾਧਨਾ ਤੇ ਖੜਾ ਹੈ, ਇਹ ਜ਼ਿਹਨੀ ਸਾਧਨਾ ਤੇ ਖੜਾ ਹੈ। ਹਰ ਮਨੁੱਖ ਜ਼ਿਹਨੀ ਨਹੀਂ ਕੰਮ ਨਹੀਂ ਕਰ ਸਕਦਾ ਤੇ ਹਰ ਬੰਦਾ ਸਰੀਰਕ ਕੰਮ ਵੀ ਨਹੀਂ ਕਰ ਸਕਦਾ। ਮਨੁੱਖ ਦੀ ਆਪਣੀ ਆਪਣੀ ਰੁਚੀ ਹੁੰਦੀ ਹੈ ਤੇ ਰੁਚੀਆਂ ਦੇ ਮੁਤਾਬਕ ਹੀ ਉਸਦੀ ਕਿਰਤ ਚੱਲਦੀ। ਇਸੇ ਕਰਕੇ ਸਾਡੇ ਦੇਸ਼ ਦੇ ਰਿਸ਼ੀ ਮੁਨੀਆਂ ਨੇ ਵੰਡ ਕਰ ਦਿੱਤੀ, ਇਹ ਬ੍ਰਾਹਮਣ ਹੈ, ਇਹ ਖੱਤਰੀ ਹੈ, ਇਹ ਸ਼ੂਦਰ ਹੈ, ਇਹ ਵੈਸ਼ ਹੈ। ਹਜ਼ਾਰਾਂ ਸਾਲ ਤੋਂ ਇਹ ਵੰਡ ਚੱਲੀ ਆ ਰਹੀ ਸੀ। ਗੁਰੂ ਨਾਨਕ ਦਾ ਜ਼ਮਾਨਾ ਆਇਆ, ਆਪ ਨੇ ਇਸ ਵੰਡ ਵਿੱਚ ਸੁਧਾਰ ਕੀਤਾ ਔਰ ਆਪ ਨੇ ਕੋਸ਼ਿਸ਼ ਕੀਤੀ ਕਿ ਇੱਕ ਹੀ ਮਨੁੱਖ ਦੇ ਅੰਦਰ ਚਾਰੇ ਵਰਨ ਚਾਹੀਦੇ ਨੇ, ਤਾਂ ਹੀ ਮਨੁੱਖ ਸੰਪੂਰਨ ਹੋਵੇਗਾ, ਵਰਨਾ ਮਨੁੱਖ ਅਧੂਰਾ ਹੈ। ਮਨੁੱਖ ਟੁਕੜਿਆਂ ਟੁਕੜਿਆਂ ਵਿੱਚ ਜ਼ਿੰਦਗੀ ਬਤੀਤ ਕਰ ਰਿਹਾ ਔਰ ਇੱਕ ਇੱਕ ਖੇਰੂ ਖੇਰੂ ਹੋਇਆ ਟੁਕੜਾ ਕੋਈ ਖਾਸ ਕਾਰਾਮਦ ਸਿੱਧ ਨਹੀਂ ਆਉਂਦਾ। ਤੋ ਚਾਰ ਵਰਨ ਇੱਕ ਵਰਨ ਕਰ। ਗੁਰੂ ਨਾਨਕ ਨੇ ਜਿਸ ਮਨੁੱਖ ਦਾ ਨਾਮ ਸਿੱਖ ਰੱਖਿਆ ਉਸਨੂੰ ਹਿਦਾਇਤ ਵੀ ਕੀਤੀ ਕਿ ਤੂੰ ਆਪਣੇ ਸਿਰ ਦਾ ਇਸਤੇਮਾਲ ਵੀ ਕਰਨਾ। ਅਕਲੀ ਸਾਹਿਬ ਸੇਵੀਏ, ਅਕਲੀ ਪਾਈਏ ਮਾਨ, ਹਰ ਕਦਮ ਦੇ ਉੱਤੇ ਤੂੰ ਆਪਣੀ ਅਕਲ ਦੀ ਵਰਤੋਂ ਕਰੀ, ਤੂੰ ਸੋਚੀ, ਸੋਚ ਕੇ ਬੋਲੀ, ਸੋਚ ਕੇ ਹੀ ਵੇਖੀ, ਸੋਚ ਕੇ ਹੀ ਹਰ ਕੰਮ ਕਰੀ। ਜ਼ਿੰਦਗੀ ਦਾ ਕੋਈ ਕਰਮ ਐਸਾ ਨਾ ਹੋਵੇ ਜਿਹਦੇ ਉੱਤੇ ਸੋਚ ਦੀ ਮੋਹਰ ਨਾ ਲੱਗੀ ਹੋਵੇ, ਵਿਚਾਰ ਦੀ ਮੋਹਰ ਨਾ ਲੱਗੀ ਹੋਵੇ। ਤੂੰ ਬ੍ਰਾਹਮਣ ਬਣ, ਬ੍ਰਹਮ ਵਿਚਾਰ ਵਿਚਾਰੇ ਸੋਏ, ਨਾਨਕ ਤਾਂ ਕੀ ਪਰਮਗਤ ਹੋਏ। ਸਾਹਿਬਾਂ ਦਾ ਫਰਮਾਨ ਸੀ, ਬ੍ਰਹਮ ਦੀ ਤੂੰ ਵਿਚਾਰ ਕਰ, ਬ੍ਰਹਮ ਦਾ ਤੂੰ ਚਿੰਤਨ ਕਰ, ਪਰ ਨਿਰਾ ਬ੍ਰਹਮ ਦੇ ਚਿੰਤਨ ਵਿੱਚ, ਨਿਰਾ ਹੀ ਸੋਚ ਵਿਚਾਰਾਂ ਵਿੱਚ ਤੂੰ ਲੀਨ ਨਾ ਹੋਵੀਂ, ਕਿਉਂ ਜ਼ਿੰਦਗੀ ਦੀਆਂ ਕੁਛ ਮੂਲ ਸਮੱਸਿਆਵਾਂ ਹੋਰ ਵੀ ਹਨ। ਤੂੰ ਆਪਣੀ ਬਾਹਾਂ ਤੋਂ ਵੀ ਕੰਮ ਲਵੀਂ, ਤੂੰ ਖੱਤਰੀ ਵੀ ਬਣੀ। ਅਗਰ ਤੂੰ ਪ੍ਰਭੂ ਚਿੰਤਨ ਹੀ ਕਰਦਾ ਰਿਹਾ, ਤੂੰ ਸੋਚਦਾ ਰਿਹਾ, ਤੂੰ ਦਾਰਸ਼ਨਿਕ ਬਣ ਜਾਏਗਾ, ਗਿਆਨੀ ਬਣ ਜਾਵੇਗਾ, ਭਗਤ ਬਣ ਜਾਏਗਾ। ਲੇਕਿਨ ਤੇਰੇ ਬਾਹਾਂ ਵਿੱਚ ਤਾਕਤ ਨਾ ਹੋਈ ਤਾਂ ਹੋ ਸਕਦਾ ਤੇਰੀ ਸੰਸਕ੍ਰਿਤੀ, ਤੇਰਾ ਦੇਸ਼, ਤੇਰੀ ਤਹਿਜ਼ੀਬ, ਤੇਰਾ ਧਰਮ ਖਤਰੇ 'ਚ ਹੋ ਜਾਏ। ਸਮੁੱਚੇ ਮਹਾਨ ਸੰਤ ਤੇ ਇਸ ਦੇਸ਼ ਵਿੱਚ ਪੈਦਾ ਹੋਏ, ਪਰ ਇਹ ਦੇਸ਼ ਜਿਤਨੀ ਲੰਬੀ ਗੁਲਾਮੀ ਤੋਂ ਲੰਘਿਆ ਹੈ, ਇਤਨੀ ਲੰਬੀ ਗੁਲਾਮੀ ਤੋਂ ਕੋਈ ਹੋਰ ਦੇਸ਼ ਨਹੀਂ ਲੰਘਿਆ। ਸੰਸਾਰ ਦੇ ਆਲਮ ਵੇਖ ਕੇ ਹੈਰਾਨ ਹੋ ਜਾਂਦੇ ਕਿ ਇਤਨਾ ਵੱਡਾ ਦੇਸ਼ ਇਹ ਮੁਗਲਾਂ ਦਾ ਗੁਲਾਮ ਰਿਹਾ। ਅਫਗਾਨੀਆਂ ਨੇ ਇਸਨੂੰ ਗੁਲਾਮ ਰੱਖਿਆ, ਅਰਬੀਆਂ ਨੇ ਇਸਨੂੰ ਗੁਲਾਮ ਰੱਖਿਆ, ਇੱਥੇ ਡੱਚ ਆਏ ਉਹਨਾਂ ਨੇ ਭਾਰਤ ਨੂੰ ਗੁਲਾਮ ਬਣਾਇਆ, ਇੱਥੇ ਸਪੈਨਿਸ਼ ਆਏ, ਇੱਥੇ ਫ੍ਰੈਂਚ ਆਏ, ਇੱਥੇ ਮੰਗੋਲ ਆਏ, ਇੱਥੇ ਅੰਗਰੇਜ਼ ਆਇਆ। ਜਿਹੜੀ ਕੌਮ ਵੀ ਆਈ ਉਹ ਬਾਦਸ਼ਾਹ ਬਣੀ ਤੇ ਦੇਸ਼ ਨੂੰ ਗੁਲਾਮ ਕਰਨ ਵਿੱਚ ਉਹ ਕਾਮਯਾਬ ਹੋ ਗਈ। ਚਿੰਤਕ ਲੋਕ, ਦੂਰਦ੍ਰਿਸ਼ਟ ਮਨੁੱਖ ਹੈਰਾਨ ਹੁੰਦੇ ਨੇ। ਛੋਟੀਆਂ ਛੋਟੀਆਂ ਕੌਮਾਂ ਆਈਆਂ, ਥੋੜੇ ਥੋੜੇ ਸਾਥੀ ਨਾਲ ਲੈ ਕੇ ਆਏ ਤੇ ਇਤਨੇ ਵੱਡੇ ਮੁਲਕ ਨੂੰ ਗੁਲਾਮ ਬਣਾ ਦਿੱਤਾ। ਥੋੜੀ ਜਿਹੀਆਂ ਸੈਨਾ ਲੈ ਕੇ ਬਾਬਰ ਆਇਆ, ਗੁਲਾਮ ਕਰ ਗਿਆ ਇਸ ਦੇਸ਼ ਨੂੰ। ਅਰਬੀ ਆਏ, ਸਪੈਨਿਸ਼ ਆਏ, ਡੱਚ ਆਏ, پرتگیز آئے انگریز آئے ورس کے ایک قوم دا اے دیش غلام نہیں ہویا کئی قوم دا اے غلام رہا اور بہت لمبی چوڑی غلامی چ رہا ہے 1000 سال تک اے دیش غلام رہا اور کمال دی گل اے ہے کہ اس دیش دے جتنے سنت جتنے گرو جتنے اوتار جتنے بھگت جتنے برہم گیانی پیدا ہوئے نے دنیا دے ہور کسے ملک دے اتنے نہیں پیدا ہوئے پر جتنی لمبی غلامی دے اے دیش رہا ہے اتنی لمبی غلامی ہور کسے دیش دے نہیں رہی اس دا کارن گرو نانک دیو جی مہاراج نے دسیا سر تے بہت زور دتا گیا پربھو چنتن تے بہت زور دتا گیا پر زندگی دیاں کچھ ہور سمسیاواں بھی نے انہاں دی طرف دھیان نہ دتا گیا ہویا کہ ہتھاں کر کے اے دیش بڑا کمزور ہو گیا کھتری پنا ختم ہو گیا اہنسا پرمو دھرم دیا نعرہ اس دیش دے اس ڈھنگ نال لگیا ہر بندہ برامن بن گیا تے جد ہر بندہ برامن بن گیا ہر منک برہم دے چنتن دے رہ گیا تو برہم دے چنتن تو علاوہ بھی کچھ منک دیاں سمسیاواں نے کچھ لوڑاں نے انہاں دی طرفوں منک دی غفلت نو دیکھ کے باہرلیاں قوماں نے اس دیش نو غلام بنایا تو گرو نانک نے کہا نہیں تو سر تو بھی کم لینا ہے اور تو ہتھاں تو بھی کم لینا ہے تو کھتری بھی بن تو شکتی شالی بھی بن پر ایسا نہ ہوئے کہ دھن دی دنیا دیچ اور پدارتھ دی دنیا دیچ تو پچھڑ جاویں تو ویش بھی بن گرو نانک نے سوئم بھی کھیتی باڑی دا کم کیتا تو کچھ اپج بھی کر دکان بھی چلائی گرو نانک نے تو کار وہار بھی کر تو کھیتی باڑی دا کم بھی کر تو سنسار دیچ بھی گتی کر تو پدارتھ دی دنیا دیچ بھی گتی کر تاکہ تینوں منگ کے نہ کھانا پے تینوں در در دا محتاج نہ ہونا پے اس واسطے تو کرت بھی کر گرو نانک دا یہ نعرہ سی کہ جس بندے نوں کرت کرن دی جاچ نہیں آئی وہ کیرتی بھی نہیں کر سکے گا کرت تے کیرتی دونوں کٹیاں جڑی ہوئی ہیں کرت کر کے تن دی پالنا کرنی ہے وہ کیرتی کر کے آتمک رس نوں جنم دینا تو صاحبہ نے کہا تو کرت بھی کرنی ہے اور ستگر نے آپ کرت کیتی آپ دکان چلائی آپ کھیتی باڑی دا کم کیتا پریرنا دیتی تو ویش بھی بننا اور ستگر نے کہہ دیتا پیراں دی بھی اپنی گل ہے تو شودر بھی بننا لنگر دے جھونڈے بانڈے مانجنے تپڑ جھاڑنے چاڑو دینا روگیاں دی سیوا کرنا مظلوماں دی سیوا کرنا پراچین سمچ اے شودراں دا کم سی گرو نانک نے کہا نہیں اے سکھ کرے گا اونوں ہی جھوٹے بانڈے مانجنے نے اوہی جھاڑو دے وے اوہی تپڑ جھاڑے اوہی مریضاں دی سیوا کرے اور اس طریقے دے نال چار ورن دی جڑی سپرٹ ہے چار ورن دی جو چیتنا ہے چار ورن دی جڑی وچار دھارا ہے وہ ایک منک دے اندر انڈیل کے گرو نانک نے رکھ دیتی بھائی صاحب بھائی گرداس جی کہندے نے چار ورن ایک ورن کر پیری پونا جگ ورتایا مختصر عرض ہے کہ سکھ او ہے جو اپنے دماغ دی بھی ورتوں کرے ہتھاں دے وچ بھی اس دے طاقت ہوے وہ کرت ورت بھی کردا ہوے پر اس دے اندر سیوا بھاو بھی ہوے اور اس طریقے نال منک سمپورن ہوندا ہے دیش غلام ہویا کیونکہ دیش دے کھتری پنا ختم ہو گیا سی دیش صدیاں تک غریب ہویا کیونکہ ویش برتی نو بھی بڑی چوٹ لگ گئی ہر منک نو برامن بن دی سوجی اتھے راجے مہاراجے بھی گھر گھاٹ تیاگ کے پہاڑاں دی کندراں دے بیٹھن لگ پئے اتھے چنگے چنگے دارشنک فلاسفر بھی سنسار نو چھڑ کے تیرتھاں تے جا بیٹھے بھائی گرداس جی نو کہنا پیا سدھ چھب بیٹھے پربتی کون جگت کو پار اتارا سیانے منک عالم بندے دور درشت منک سنسار تو ایک پاسے ہو گئے پربھو چنتن دے ایسے لین رہے کہ شریر دیاں اور سنسار دیاں ہور مول سمسیاواں نالوں انہاں دا سمبندھ ہی ٹوٹ گیا ہویا کہ صدیاں تک اے بھارت غریب رہیا اور غلام رہیا گرو نانک دیو جی مہاراج نے بھرمن کر کے اس دیش وچ نویں جاگرتی پیدا کی تھی اور کہہ دیتا زندگی دی لوڑ صرف ایک نہیں انیکاں لوڑاں دا اے مجسمہ ہے اور انیکاں لوڑاں دی پورتی کرن واسطے اس پریپورن پرماتما نے سانو وکھ وکھ شکتیاں دتیاں نے سانو پیر بھی دتے نے سانو ہتھ بھی دتے نے سانو پیٹ دتا ہے سانو دماغ دتا ہے اسی دماغ نال سوچنا ہے سچ کی ہے جھوٹ کی ہے اسی ہتھاں نال کرت کر کے دھن پدارتھ کمانا ہے تاکہ شریر دی پورتی ہو سکے اسی سیوا بھاو وچ لین ہونا ہے تاکہ نرمانتا بڑی رہے تاکہ اندر غریبی بنی رہے ہنکار نہ پیدا ہوئے تو سکھ او جس دے اندر چارے ورن بقاعدہ روپ وچ موجود نے ایک ایک ورن والا منک ٹکڑیاں ٹکڑیاں وچ بٹیا ہویا ہے اور ادھورا ہے ਇਸ ਵਾਸਤੇ ਸਾਹਿਬਾਂ ਨੇ ਨਾਰਾ ਲਾਇਆ, ਮਨੁੱਖ ਨੂੰ ਸੰਪੂਰਨ ਕਰਨਾ ਹੈ, ਮਨੁੱਖ ਨੂੰ ਪੂਰਨ ਰੂਪ ਰੇਖਾ ਦੇਣੀ ਹੈ। ਔਰ ਪੂਰਨ ਇਹ ਉਦੋਂ ਹੋਵੇਗਾ ਜਦ ਮਸਤਕ ਦੇ ਨਾਲ ਨਾਲ ਇਸ ਦੀਆਂ ਬਾਹਾਂ ਵੀ ਕੰਮ ਕਰਨ, ਇਸ ਨੂੰ ਪੇਟ ਦੀ ਚਿੰਤਾ ਵੀ ਹੋਵੇ, ਔਰ ਇਸ ਦੇ ਅੰਦਰ ਸੇਵਾ ਵਾਲੀ ਬਿਰਤੀ ਵੀ ਪੂਰਨ ਰੂਪ ਦੇ ਵਿੱਚ ਜਾਗ ਪਵੇ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਇਸ ਵਿਚਾਰਧਾਰਾ ਦਾ ਭਾਰਤ ਤੇ ਬਹੁਤ ਗਹਿਰਾ ਅਸਰ ਹੋਇਆ। ਸਦੀਆਂ ਦੀ ਇਹ ਜਿਹੜੀ ਗੁਲਾਮੀ ਸੀ, ਇਸ ਦੇ ਵਿੱਚ ਆਜ਼ਾਦੀ ਦੀ ਰੂਹ ਪੈਦਾ ਹੋਈ, ਆਜ਼ਾਦੀ ਦੇ ਪ੍ਰਵਾਨੇ ਪੈਦਾ ਹੋਏ। ਗੁਰੂ ਨਾਨਕ ਦੀ ਗੱਲ ਜੈਸੇ ਜੈਸੇ ਸਮਝ ਦੇ ਚ ਆਈ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਗੱਲ ਜੈਸੇ ਜੈਸੇ ਭਾਰਤ ਵਾਸੀਆਂ ਨੂੰ ਸਮਝ ਆਈ, ਉਹਨਾਂ ਨੂੰ ਆਪਣੀ ਗੁਲਾਮੀ ਦਿਸ ਪਈ, ਉਹਨਾਂ ਨੂੰ ਆਪਣੀ ਗਰੀਬੀ ਦਿਸ ਪਈ, ਉਹਨਾਂ ਨੂੰ ਆਪਣੀ ਮਜਬੂਰੀ ਦਿਸ ਪਈ। ਗਰੀਬੀ ਦੇ ਕਾਰਨ ਵੀ ਦਿਸ ਪਏ, ਮਜਬੂਰੀ ਦੇ ਕਾਰਨ ਵੀ ਦਿਸ ਪਏ। ਇਸ ਵਾਸਤੇ ਉਹ ਆਪਣੀਆਂ ਮੂਲ ਸਮੱਸਿਆਵਾਂ ਨਾਲ ਝੂਝਣ ਲੱਗ ਪਏ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਤੇ ਐਸੀ ਰੂਹ ਫੂਕੀ, ਐਸਾ ਵੀਰ ਰਸ ਪੈਦਾ ਕੀਤਾ ਔਰ ਕਹਿ ਦਿੱਤਾ, ਅਸੀਂ ਨਿਰੇ ਹੁਣ ਅਣਖਹੀਣ ਨਹੀਂ ਹਾਂ, ਕਮਜ਼ੋਰ ਨਹੀਂ ਹਾਂ, ਅਸੀਂ ਕੇਵਲ ਬ੍ਰਾਹਮਣ ਨਹੀਂ ਹਾਂ, ਅਸੀਂ ਕੇਵਲ ਜਪ ਤਪ ਕਰਨ ਵਾਲੇ ਭਗਤ ਨਹੀਂ ਹਾਂ, ਕੋਈ ਸਾਡੀ ਮਾਲਾ ਖੋ ਕੇ ਲੈ ਜਾਏ, ਅਸੀਂ ਖੱਤਰੀ ਵੀ ਹਾਂ। ਔਰ ਸਾਹਿਬਾਂ ਨੇ ਸਾਫ਼ ਕਹਿ ਦਿੱਤਾ, ਅਸੀਂ ਵਿਚਾਰ ਦਾ ਜਵਾਬ ਵਿਚਾਰ ਨਾਲ ਦਿੰਦੇ ਹਾਂ, ਅਸੀਂ ਤਲਵਾਰ ਦਾ ਜਵਾਬ ਤਲਵਾਰ ਨਾਲ ਦਿੰਦੇ। ਔਰ ਉਹਨਾਂ ਦਾ ਪਰਮ ਇੱਕ ਵਾਕ ਹੈ, ਚੁੰਕਾਰਸ ਹਮਾ ਹਿਲ ਤੇ ਦਰਗੁਜਸਤ ਹਲਾਲਸਤ ਬੁਰਦੰਬ ਸ਼ਮਸ਼ੀਰ ਦਸਤ। ਜਦ ਸ਼ਾਂਤੀ ਨਾਲ ਵਿਚਾਰ ਨਾਲ ਜ਼ਿੰਦਗੀ ਦੀ ਕੋਈ ਸਮੱਸਿਆ ਹੱਲ ਨਾ ਹੋਵੇ ਤਾਂ ਤਲਵਾਰ ਚੁੱਕ ਲੈਣਾ ਵੀ ਧਰਮ ਹੈ, ਉਹ ਵੀ ਇੱਕ ਮਹਾਨ ਕਰਤੱਵ ਹੋਵੇਗਾ। ਔਰ ਜੋ ਇਸ ਕਰਤੱਵ ਨੂੰ ਨਹੀਂ ਨਿਭਾਏਗਾ ਆਪਣੇ ਆਪ ਨੂੰ ਗੁਲਾਮ ਕਰ ਬੈਠੇਗਾ, ਕੌਮ ਗੁਲਾਮ ਹੋ ਜਾਏਗੀ, ਦੇਸ਼ ਗੁਲਾਮ ਹੋ ਜਾਏਗਾ। ਭਰਮਣ ਕਰਕੇ ਸਮੁੱਚੇ ਦੇਸ਼ ਵਿੱਚ ਇਹਨਾਂ ਸੁੱਤੀਆਂ ਹੋਈਆਂ ਬਿਰਤੀਆਂ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਗਾਇਆ, ਜੋ ਇੱਕ ਇੱਕ ਬਿਰਤੀ ਵਿੱਚ ਜੀ ਰਹੇ ਸਨ। ਚਾਰ ਵਰਨਾਂ ਦੀ ਵੰਡ ਇਸੇ ਆਧਾਰ ਦੇ ਉੱਤੇ ਹੋਈ ਸੀ, ਸਿਰ ਦੀ ਵਰਤੋਂ ਕਰਨ ਵਾਲਾ ਬ੍ਰਾਹਮਣ, ਹੱਥਾਂ ਦੀ ਵਰਤੋਂ ਕਰਨ ਵਾਲਾ ਖੱਤਰੀ, ਪੇਟ ਦੀ ਚਿੰਤਾ ਕਰਨ ਵਾਲਾ ਵੈਸ਼, ਔਰ ਭਾਰੀ ਭਰਕਮ ਕਰਨ ਵਾਲਾ ਸ਼ੂਦਰ। ਪਰ ਜਿਹੜਾ ਇਹ ਚਾਰੇ ਹੀ ਕੰਮ ਕਰੇ ਤੇ ਚਾਰੇ ਹੀ ਕੰਮਾਂ ਵਿੱਚ ਜਿਸਦੀ ਰੁਚੀ ਹੋਵੇ, ਉਸਨੂੰ ਗੁਰੂ ਨਾਨਕ ਨੇ ਸਿੱਖ ਆਖਿਆ, ਵੀ ਇਹ ਸਿੱਖ ਹੈ, ਇਹਦੇ ਅੰਦਰ ਚਾਰੇ ਹੀ ਵਰਨ ਮੌਜੂਦ ਨੇ।
1: You're listening to KRPI 1550 Radio, Ferndale, Washington.
2: Need help navigating our ever-changing real estate market? Gerdale Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Gerdale Baud, your realtor for life. Call Dale at 604-303-7653 or go online at GerdaleBaudGroup.com.

0: You're listening to KRPI 1550 Radio, Ferndale, Washington.
1: The Surrey Crime Prevention Society is looking for new volunteers. Report suspicious activities in your neighborhood with the Citizens Community Safety Watch program, or take part in community safety tours by observing local malls, parks, transit hubs, rec centers, and libraries. Help keep our roads safe with the Speed Watch program, or adopt a street and help our neighborhoods become anti-graffiti communities. The Surrey Crime Prevention Society also needs volunteers for the office, special events, youth mentors, and students. PreventCrime.ca, an initiative of Pulse FM Cares.
0: You're listening to KRPI 1550 Radio, Ferndale, Washington.
2: ਤੁਹਾਡਾ ਘਰ ਤੁਹਾਡੀ ਸਭ ਤੋਂ ਵੱਡੀ ਇਨਵੈਸਟਮੈਂਟ ਤੁਹਾਡਾ ਸਭ ਤੋਂ ਵੱਡਾ ਐਸੈਟ ਹੁੰਦਾ ਹੈ
3: ਇਸ ਨੂੰ ਖਰੀਦਣ ਜਾਂ ਵੇਚਣ ਲਈ ਤੁਹਾਨੂੰ ਚਾਹੀਦਾ ਹੈ ਇੱਕ ਅਜਿਹਾ ਰੀਅਲਟਰ ਜੋ ਤੁਹਾਡੇ ਲਈ ਕੰਮ ਕਰੇ ਜਿਸ ਤੇ ਤੁਸੀਂ ਭਰੋਸਾ ਕਰ ਸਕੋ ਜੋ ਤਜਰਬੇਕਾਰ ਹੋਵੇ ਅਜਿਹੇ ਹੀ ਇੱਕ ਰੀਅਲਟਰ ਹਨ ਗੁਰਦਿਆਲ ਸਿੰਘ ਬਾਦ ਜੋ ਆਪਣੇ 35 ਸਾਲਾਂ ਤੋਂ ਵੱਧ ਦੇ ਤਜਰਬੇ ਨਾਲ ਰੀਮੈਕਸ ਦੇ ਟਾਪ ਪ੍ਰੋਡਿਊਸਿੰਗ ਰੀਅਲਟਰਸ ਵਿੱਚ ਸ਼ਾਮਿਲ ਹਨ
2: ਮਾਰਕੀਟ ਦੀ ਪੂਰੀ ਸਮਝ ਅਤੇ ਤੁਹਾਡੇ ਭਰੋਸੇ ਤੇ ਪੂਰੇ ਉਤਰਨਗੇ ਗੁਰਦਿਆਲ ਸਿੰਘ ਬਾਦ
3: ਤੋਂ ਹਰ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇੰਡਸਟਰੀਅਲ ਫਾਰਮ ਅਤੇ ਇਨਵੈਸਟਮੈਂਟ ਪ੍ਰਾਪਰਟੀ ਸੰਬੰਧੀ ਸਹੀ ਸਲਾਹ ਲਈ ਅੱਜ ਹੀ ਗੁਰਦਿਆਲ ਸਿੰਘ ਬਾਦ ਨੂੰ
2: 604-351-5111 ਤੇ ਕਾਲ ਕਰੋ 604-351-5111 ਗੁਰਦਿਆਲ ਸਿੰਘ ਬਾਦ

0: और पत्थरां दे छुईने ऐसे पहाड़ ने बुढ़े हो गए जैसे सतपुड़े नु कहंदे ने बिरद हो गए। ऐसे भी पहाड़ ने जो जवान ने जैसे कि हिमालय, पर ऐसे भी टीले अजे खड़े ने उसर रहे ने उच्चे हो रहे जिन्हां नु कह के देख के ये आखना पैंदा है इते बच्चे ने कुछ अजे प्रकृति दे गर्व दे छवी ने उभरण गए समा लगेगा। लेकिन गल ते अशरफुल मखलूकात मनुख दी है जो धरती दा सरदार है गल ते इस दी करनी है। यही एक जीव है जो एक तरह दी जिंदगी नहीं जीवंदा कई तरह दा जीवन जीवंदा है। इसका सामाजिक जीवन है इसका कुछ राजनैतिक जीवन है इसका कुछ अध्यात्मिक जीवन है। पूर्ण पुरुख उसनों कहंदे ने जो सामाजिक तल ते पूरा है राजनैतिक तल ते पूरा है धार्मिक तल ते पूरा है। बड़ा सोहना शब्द है गुरबाणी का पूर्ण पुरुख मुकम्मल इंसान पूर्ण पुरुख वो पूरा है जिसका सामाजिक जीवन पूरा है वो पूरा है जिसकी राजनीतिक सोचनी पूरी है वो पूरन है जो धार्मिक तल से पूरा है। ये असी किस तरह नापांगे इना जिंदगी देच भी इस तरह की जिंदगी देच भी समाज राजनीति ते धर्म देच भी बचपना है जवानी है वृद्धावस्था है बुजुर्गी है। शरीरक बचपना अखा नाल देखा जाता है समाजिक बचपना देखना है तो दिमाग नाल देखना पड़ेगा अंदर दी अख नाल देखना पड़ेगा। शरीरक जवानी देखनी है अखा नाल दिखाई दे जाती है जवान है पर किसी दा राजनैतिक तल ते बालग होना देखना है तो फिर अंदर दी अख चाहिए अंदर दी सोच चाहिए। कोई धार्मिक तल ते पूरा है इते वेखण वास्ते पूरी अख चाहिए अंदर दी पर कोई शरीरक तल ते बुजुर्ग है पूरा है बुढ़ा हो गया इते अखां दा विषय है अखां ही दस देंदियां ने ये बुढ़ा है लेकिन अख ए नहीं दस सकदी ये धार्मिक तल ते किथे खड़ा है अख ए भी नहीं दस सकदी ये समाजिक तल ते किथे खड़ा है अखां ए भी दसण दे असमर्थ ने कि राजनैतिक तल ते किथे खड़ा है इतने अंदर दी अग खोलनी पेगी। पर अक्सर एक बदकिस्मती रहती है अंदर दी अग अक्सर मनुखां दी बंदी रहती है बाहर दी अखां ये दो ने अंदर दी अग वो एक है और वो मनुख दे अंतिशकरण नूं वेख सकती है वो प्रकृति दे अंदर झाती मार सकती है वो अख बहुत गहरा वेख सकती है ये अखां इतनिया गहराई तक नहीं जा सकदिया। पर देखण दे चाहुंदा है एक दिन ये दो अखां भी हमेशा लई बंद हो गईयां वो अख खुली ना दोहे दिवेई मलक बहठा आए गढ़ लीता गट लुटेया दीवड़े गया बुझाए। बाबा फरीद कहंदे ने आया एक दिन मौत दा मलक अपने नाल ऐसा तूफान ले आया दो अखियां दे दीवे बुझा गया। मैं ते कोशिश करदा रहा अंदर दे दीवे च तेल पाण दी वट लब्बण दी जलाण दी कोशिश करदा रहा ओ ते जल ना सकया ए दो बुझ गए जीवन अंधकारमय हो गया जीवन मस्या दी रात बन के रह गया ਜਿੱਥੇ ਜ਼ਿੰਦਗੀ ਮਿਲੀ ਸੀ ਨੂਰ ਹੋਣ ਲਈ, ਪ੍ਰਕਾਸ਼ ਹੋਣ ਲਈ, ਚਾਨਣ ਹੋਣ ਲਈ, ਇੱਥੇ ਅੰਧਕਾਰ ਬਣ ਕੇ ਰਹਿ ਗਏ। ਉਹ ਜਦ ਤੀਸਰੀ ਅੱਖ ਖੁੱਲ ਜਾਏ ਤਾਂ ਐਸੇ ਪੁਰਸ਼ ਨੂੰ ਕਹਿ ਦਿੱਤਾ ਜਾਂਦਾ ਹੈ ਤ੍ਰੈਨੈਨੰ, ਤਿੰਨ ਨੇਤਰਾਂ ਵਾਲਾ, ਤ੍ਰਿਲੋਚਨ, ਲੋਚਨ ਅੱਖਾਂ ਨੂੰ ਕਹਿੰਦੇ ਨੇ, ਤ੍ਰਿਲੋਚਨ, ਇਹਦੇ ਕੋਲ ਤਿੰਨ ਨੇਤਰ ਨੇ, ਇਹਦੇ ਕੋਲ ਤਿੰਨ ਅੱਖਾਂ ਨੇ। ਅਕਸਰ ਹਰ ਮਨੁੱਖ ਨੂੰ ਅਸੀਂ ਕਹਿ ਸਕਦੇ ਹਾਂ ਦੋਇਲੋਚਨ, ਦੋਇਲੋਚਨ, ਤ੍ਰਿਲੋਚਨ ਜੋ ਹੋ ਗਿਆ ਉਹ ਤੇ ਸੰਤ ਹੈ, ਉਹ ਤੇ ਭਗਤ ਹੈ, ਉਹ ਤੇ ਧਾਰਮਿਕ ਤਲ ਤੇ ਬਜ਼ੁਰਗ ਹੈ ਤ੍ਰਿਲੋਚਨ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 24 ਅਵਤਾਰਾਂ ਦੀ ਕਥਾ ਵਿੱਚ ਸ਼ਿਵ ਜੀ ਨੂੰ ਕਹਿੰਦੇ ਨੇ ਤ੍ਰੈਨੈਨੰ ਬਰੀ ਪੁੱਤਰ ਕਾ ਤਾਹੇ ਕੋ ਪਿਓ ਤ੍ਰੈਨੈਨੰ, ਇਹ ਤਿੰਨ ਨੇਤਰਾਂ ਵਾਲਾ। ਕਹਿੰਦੇ ਨੇ ਇਹ ਦੋ ਅੱਖਾਂ ਖੁੱਲੀਆਂ ਸੰਸਾਰ ਦਾ ਅਸਲੀ ਰੂਪ ਦਿਖਾਈ ਦਿੰਦਾ, ਕਿਸੇ ਕਿਸੇ ਨੂੰ ਦਿਖਾਈ ਦਿੰਦਾ, ਅਜੇ ਬੱਚੇ ਨੂੰ ਨਹੀਂ ਦਿਖਾਈ ਦਿੰਦਾ। ਨਵੇਂ ਬੱਚੇ ਜਨਮੇ ਨੂੰ ਤੇ ਮਾਂ ਵੀ ਨਹੀਂ ਦਿਖਾਈ ਦਿੰਦੀ, ਉਹਨੂੰ ਕੋਈ ਪਤਾ ਨਹੀਂ ਮਾਂ ਹੈ। ਸਾਹਮਣੇ ਪਿਓ ਖੜਾ, ਉਸਨੂੰ ਕੋਈ ਬੋਧ ਨਹੀਂ ਹੈ ਮੇਰਾ ਪਿਤਾ ਹੈ। ਸਾਹਮਣੇ ਬਹਿਣ ਖੜੀ ਹੈ, ਇਸਨੂੰ ਕੋਈ ਗਿਆਨ ਨਹੀਂ ਹੈ ਮੇਰੀ ਭੈਣ ਹੈ, ਇਹ ਮੇਰਾ ਭਰਾ ਹੈ। ਅਜੇ ਅੱਖਾਂ ਇਸ ਦੀਆਂ ਦੋ ਖੁੱਲਣਗੀਆਂ, ਸਹਿਜੇ ਸਹਿਜੇ ਖੁੱਲਣਗੀਆਂ, ਸਹਿਜੇ ਸਹਿਜੇ ਸੰਸਾਰ ਦੀ ਅਸਲੀਅਤ ਪ੍ਰਗਟ ਹੋਵੇਗੀ। ਪਰ ਜਿਸ ਦਿਨ ਤੀਸਰਾ ਨੇਤਰ ਖੁੱਲਦਾ ਹੈ, ਸੰਸਾਰ ਭਸਮ ਹੋ ਜਾਂਦਾ, ਨਿਰੰਕਾਰ ਪ੍ਰਗਟ ਹੋ ਜਾਂਦਾ। ਇਹ ਇੱਕ ਮਿੱਥ ਹੈ ਕਿ ਸ਼ਿਵ ਜੀ ਜਦ ਆਪਣਾ ਤੀਸਰਾ ਨੇਤਰ ਖੋਲਦਾ ਸੀ, ਜੋ ਕੁਛ ਸਾਹਮਣੇ ਸੀ ਭਸਮ ਹੋ ਜਾਂਦਾ ਸੀ, ਵਾਕਈ ਭਸਮ ਹੋ ਜਾਂਦਾ ਸੀ। ਸੰਸਾਰ ਨਿਰੰਕਾਰ ਦਾ ਰੂਪ ਦਿਖਾਈ ਦੇਣ ਲੱਗ ਪੈਂਦਾ ਸੀ, ਸੰਸਾਰ ਖਤਮ ਹੋ ਗਿਆ, ਨਿਰੰਕਾਰ ਪ੍ਰਗਟ ਹੋ ਗਿਆ। ਇਹ ਤੀਸਰਾ ਨੇਤਰ ਸੰਸਾਰ ਨੂੰ ਭਸਮ ਕਰ ਦਿੰਦਾ, ਨਿਰੰਕਾਰ ਨੂੰ ਪ੍ਰਗਟ ਕਰ ਦਿੰਦਾ। ਜਿਸ ਵੀ ਕਿਸੇ ਦਾ ਖੁੱਲ ਜਾਏ ਤ੍ਰਿਲੋਚਨ, ਤਿੰਨ ਨੇਤਰਾਂ ਵਾਲਾ, ਮਨੁੱਖ ਦੇ ਅੰਤਿਸ਼ਕਰਨ ਦੇ ਪਿਆਸ ਤੇ ਹੈ ਇਹ ਅੱਖ ਮੇਰੀ ਖੁੱਲੇ। ਇਸ ਵਾਸਤੇ ਬਹੁਤ ਸਾਰੇ ਲੋਕ ਤੇ ਆਪਣਾ ਨਾਮ ਵੀ ਇਹੀ ਰੱਖਦੇ ਨੇ, ਮਾਂ ਬਾਪ ਆਪਣੇ ਬੱਚਿਆਂ ਦਾ ਨਾਂ ਰੱਖਦੇ ਨੇ ਤ੍ਰਿਲੋਚਨ, ਤਿੰਨ ਨੇਤਰਾਂ ਵਾਲਾ। ਭਾਵੇਂ ਅਜੇ ਦੋ ਅੱਖਾਂ ਵੀ ਢੰਗਦੀਆਂ ਨਹੀਂ ਖੁੱਲੀਆਂ, ਅਜੇ ਸੰਸਾਰ ਨੂੰ ਵੀ ਦੇਖਣ ਵਿੱਚ ਇਹ ਅਸਮਰਥ ਹੈ, ਲੇਕਿਨ ਤ੍ਰਿਲੋਚਨ, ਤ੍ਰਿਲੋਚਨ ਧਰਮ ਦੀ ਦੁਨੀਆਂ ਵਿੱਚ ਇੱਕ ਸਿਖਰਮਈ ਅਵਸਥਾ ਹੈ। ਤੀਸਰਾ ਨੇਤਰ ਖੁੱਲ ਗਿਆ ਤਾਂ ਖੈਰ, ਜੈਸੇ ਸਰੀਰਕ ਤਲ ਦਾ ਬਚਪਨਾ ਹੈ, ਜਵਾਨੀ ਹੈ, ਬਿਰਧਾ ਅਵਸਥਾ ਹੈ, ਕੋਈ ਸਮਾਜਿਕ ਤਲ ਤੇ ਵੀ ਬੱਚਾ ਹੋ ਸਕਦਾ ਹੈ, ਉਸਦੇ ਰਿਸ਼ਤਿਆਂ ਵਿੱਚ ਪੁਖਤਗੀ ਨਹੀਂ ਹੋਵੇਗੀ, ਉਹਦੇ ਸੰਬੰਧਾਂ ਵਿੱਚ ਪਕਿਆਈ ਨਹੀਂ ਹੋਵੇਗੀ। ਬੱਚਾ ਖਿਡੌਣਿਆਂ ਨਾਲ ਖੇਡਦਾ ਹੈ, ਤੋੜਦਾ ਹੈ, ਸਮਾਜਿਕ ਤਲ ਤੇ ਜੋ ਅਜੇ ਬੱਚਾ ਹੈ, ਸਵੇਰੇ ਸੰਬੰਧ ਜੋੜਦਾ ਹੈ, ਸ਼ਾਮੀ ਤੋੜਦਾ ਹੈ, ਸ਼ਾਮੀ ਜੋੜਦਾ ਹੈ, ਸਵੇਰੇ ਤੋੜਦਾ ਹੈ। ਰਿਸ਼ਤੇ ਬਣਦੇ ਨੇ, ਟੁੱਟਦੇ ਨੇ, ਬਣਦੇ ਨੇ, ਟੁੱਟਦੇ ਨੇ। ਮਿੱਟੀ ਦੇ ਘਰ ਬਣਾਉਣਾ ਫਿਰ ਮਿਟਾਉਣਾ ਬੱਚਿਆਂ ਦਾ ਕੰਮ, ਬਣਾਉਣਾ ਮਿਟਾਉਣਾ ਖੇਡ, ਸੰਬੰਧ ਜੋੜਨੇ ਨੇ, ਤੋੜਨੇ ਨੇ, ਇਹ ਸਮਾਜਿਕ ਤਲ ਦਾ ਬਚਪਨਾ ਹੈ। ਸਵੇਰੇ ਰਿਸ਼ਤੇ ਜੋੜੇ ਨੇ, ਸ਼ਾਮ ਨੂੰ ਤੋੜ ਦਿੱਤੇ ਨੇ, ਸ਼ਾਮ ਨੂੰ ਜੋੜਿਆ, ਸਵੇਰੇ ਤੋੜ ਦਿੱਤਾ ਹੈ। ਤੋ ਕਿਧਰੇ ਕਿਧਰੇ ਕੌਮੀ ਪੱਧਰ ਤੇ, ਦੇਸ਼ ਪੱਧਰ ਤੇ ਵੀ ਸਮਾਜਿਕ ਬਚਪਨਾ ਦਿਖਾਈ ਦਿੰਦਾ, ਕਿਧਰੇ ਕਿਧਰੇ ਰਾਜਨੈਤਿਕ ਬਚਪਨਾ। ਰਾਜਨੀਤੀ ਵੀ ਸਾਰੀ ਇਸੇ ਆਧਾਰ ਤੇ ਖੜੀ, ਤੋੜ ਫੋੜ ਤੇ। ਇਹ ਜੋੜਿਆ, ਉਹ ਤੋੜਿਆ, ਉਹ ਤੋੜਿਆ, ਇਹ ਜੋੜਿਆ, ਇਸ ਜੋੜ ਤੋੜ ਤੇ ਜਿਸ ਮਨੁੱਖ ਦੀ ਰਾਜਨੀਤੀ ਖੜੀ ਹੈ, ਇੱਕ ਗੱਲ ਸਪਸ਼ਟ ਹੋ ਗਈ, ਇਹ ਰਾਜਨੈਤਿਕ ਬਚਪਨਾ ਹੈ। ਧਾਰਮਿਕ ਬਚਪਨਾ, ਜੋ ਧਰਮ ਨਹੀਂ ਹੈ ਉਸਨੂੰ ਹੀ ਧਰਮ ਸਮਝ ਲੈਣਾ। ਗੁੱਡੀ ਗੁੱਡੇ ਦਾ ਵਿਆਹ ਕਰਦੇ ਪਏ ਨੇ ਬੱਚੇ, ਵਿਅਰਥ। ਇਹ ਵਿਆਹ ਖੇਲ ਹੋ ਸਕਦਾ ਹੈ। ਜੋ ਅਜੇ ਧਾਰਮਿਕ ਤਲ ਤੇ ਬਚਪਨਾ बचपन दे दौर चो लंघ रहे है उदे सारे कर्म खिडौणिया तो ज्यादा कुछ भी नहीं होणगे और खिडौने भी गुड्डे ते गुड्डे दे। भगत कबीर कहंदे ने माथे ते लख हथ माला बाना लोगन राम खिलौना जाना। अगर राम खिलौना है तो खिलौनिया नाल बच्चे ही खेडदे ने। जो धार्मिक तल ते बच्चा है राम खिलौना है। राम कोई वास्तविकता नहीं है, राम कोई सच्चाई नहीं है, राम कोई हकीकत नहीं है, खिलौना खेडना है। मन दा परचावा, सिर्फ मन दा परचावा। जैसे बच्चा खिडौणिया नाल खेड रहा है मन दा परचावा, ये जरा शरीरक तल ते वड्डा हो गया, इसके परचावे जरा वड्डे ने, इहदियां ख्वाहिशां जरा वड्डियां ने। तो खिडौना भी बहुत वड्डा चाहिदा है और मामूली खिडौना नहीं, राम दा खिडौना चाहिदा है, ईश्वर खिडौना चाहिदा है। ताए खेडे क्योंकि ख्वाहिशां बहुत वड्डियां, कामनावां बहुत वड्डियां, वासना बड़ी अपार। तो खिडौना भी कोई बहुत वड्डा चाहिदा है, तो राम खिडौना है, खेडना है। ये तीन तरह की जिंदगी रेच तीन तरह के पड़ाव मिलते ने, बचपना जवानी वृद्धावस्था। समाजिक जीवन देच, राजनीतिक जीवन देच, धार्मिक जीवन देच। चूंकि गल करिए धर्म दी, ते धर्म ही एक ऐसा विषय है जिनू समझ लईए ते सब कुछ समझ लिया, जिनू नहीं समझिया ते कुछ भी नहीं समझिया। महाराज दी बाणी दा फरमान बड़ा सुंदर, सोई अजान कहे मैं जानिया, जानन हार न छाना रे। धर्म नू जानिया ने, परमात्मा नू जानिया ने, जानकारी बहुत कठी कीती है, पर कहिंदा मैं ए जानदा, मैं ए जानदा, मैं ओ जानदा, पर सकेने तू कुछ भी नहीं जानदा, अनजान है। की होया तू वनस्पति शास्त्री बन गया, की होया जे तू अर्थशास्त्री बन गया, की होया जे तेनो शरीर दी कुछ समझ पै गई है, वैद बन गया, की होया जे तेनो कोई थोड़ा जा फिलसफा घोटना आंदा है, अजे जीवन दी मूल सता दा तेनो कोई बोध नहीं, अनजान। बहुत सारियां दा ज्ञान अनजानपणे दी बुनियाद ते खड़ा होंदा है। इस नूं इंज कहिए, बहुत सारियां दा महान ज्ञान महान अज्ञान ते खड़ा होंदा है। आधारशिला अज्ञान है, उपर ज्ञान खड़ा कीता है, तो ओ सारी जानकारी बेमैनी हो जांदी है जितने चिर तक धर्म दा ज्ञान ना होवे। कहिंदे ने एथिन दा प्रसिद्ध संत सुकरात बच्चियां नाल खेड़दा खेड़दा बचपन दियां गल्लां अक्सर कहिंदा सी, ऐसा कुछ भी नहीं जो मैं नहीं जानदा, मैं सब कुछ जानदा, मैनू सब कुछ बोध है, मैनू सब कुछ दा पता है। पर सुकरात कहिंदे ने जद मैं जवान हो गया तो छोटे आउंदे आ बच्चियां जो मैं बोल बोलदा सी ओ बोल जद मेरे सामने आउंदे सन तो शर्म नाल अखां झुक जांदियां सन। मैनू जवाना दी महफिल विच बैठ के कहना पिया कुछ ऐसा भी है जो मैं नहीं जानदा। और यही महापुरुष कहिंदे अज मैं बुढ़ा हो गया, एक गल मैं दावे नाल कहना और सही ते सच्ची, मैं कुछ भी नहीं जानदा, मैनू कुछ भी नहीं पता। जिस जिस नूं भी मैं ज्ञान आखिया उते अज्ञान साबित होया। धर्म नूं जाने बिना कुछ भी नहीं जानिया, प्रभु नूं जाने बिना कुछ भी नहीं जानिया। सारी जानकारी रेत दा ढेर साबित हो जांदी है अगर परमात्मा नूं नहीं जानिया, ईश्वर नूं नहीं जानिया। धन गुरु अर्जन देव जी महाराज ने धर्म दिया इस अवस्थावां नूं जिस ढंग नाल खोले है, ओ मैं उन्हां दे शब्द दी विचार नूं पेश कर रहा। भुज बलबीर ब्रह्म सुख सागर गरत परत गह ले हो अंगुरिया सर्वन न सुरत नैन सुंदर नहीं आरत द्वार रटुत पिंगुरिया। धन गुरु अर्जन देव जी महाराज फरमान कर देने हे प्रभु है ते सही मेरे कोल धार्मिक जीवन पर ए जीवन ऐसा है जैसे किसे मां दी गोद दे चुसदा बच्चा एक मासूम बच्चा और उस बच्चे नो ए भी नहीं पता है मेरी मां है जिसने मेनु गोद च लिया आज जमे है एक दिन दा है दस दिन दा है पंद्रह दिन दा है बैठा ते मां दी गोद च है सो रहा है मां दी गोद च लेकिन गोदी दा कोई ज्ञान नहीं कुख दा कोई ज्ञान नहीं पिला रही है रिजक दे रही है दुध मां पर रोजी दहिंद दा इसनु कोई बोध नहीं है परचा रही है खिड़ा रही है अपने हथां नाल पर ए हथ की ने कुछ भी ज्ञान नहीं कुछ भी बोध नहीं। अगर इस हिसाब नाल देखिए बहुत सारियां नु कोई बोध नहीं असी किथे आ किस दे हथां दे चा किस दी गोद दे चा इतना भी बोध नहीं है। बालक बुद्ध अचेत बिल्कुल बचपना। धन गुरु अर्जन देव जी महाराज फरमान कर देने हे प्रभु धर्म दी दुनिया च मेरा जन्म ते हो गया पर जन्म ऐसा जैसे बच्चा मां दी गोद च है कुछ भी बोध नहीं मुंह दे जबान है बोल नहीं सकता हाथ है गे ने कुछ भी नहीं कर सकता पैर है गे ने चल नहीं सकता दिमाग है सोच नहीं सकता कान है गे ने नहीं सुन सकता। इस बच्चे नु कुछ भी नहीं पता सामने जो गुफ्तगु हो रही है की है दो बंदे जो कुछ बोल रहे ने की है माता पिता जो कुछ बोल रहे ने की है इनु कुछ भी नहीं सुनाई दे रहा इनु कुछ भी नहीं दिखाई दे रहा। जन्म होया तो बहुत सारिया ना धार्मिक दुनिया दे जन्म ते हो जांदा है जन्म हो गया है ये असी किस तरह वेखांगे मंदिर जान लग पे है गुरुद्वारे जान लग पे है पूजा पाठ करन लग पे है बाणी पढ़न लग पे है कथा कीर्तन सुनन लग पे है अमृत वेले उठन लग पे है कर्म कांड विच प्रवृत्त हो गया है। लेकिन इस सब कुछ की है कुछ भी बोध नहीं कुछ भी पता नहीं इस तरह हो रहा है जैसे गोद देच बच्चा है दूध पी रहा है खिड़ाया जा रहा है हथां देच सुलाया जा रहा है गोद देच पर उसकी अवस्था जो सब कुछ अचेतमई चल रहा है दूध पीना भी अचेतमई चल रहा है हथां देच खेड़ना भी अचेतमई चल रहा है। धार्मिक कर्म सारे दे सारे अचेत ते खड़े ने सचेत नहीं है सावधान नहीं है। तो धन गुरु अर्जन देव जी महाराज फरमान कर देने हे प्रभु जन्म हो जाना ही काफी नहीं जीवन भी ते मिलना चाहिदा है। बच्चे दा जन्म हो गया है इस कुल कोई सामाजिक जीवन नहीं बच्चे दा जन्म हो गया है एदे कुल कोई राजनीतिक जीवन नहीं बच्चे दा जन्म हो गया है एदे कुल कोई धार्मिक जीवन नहीं कुछ भी नहीं है। जन्म होया है लेकिन जिसनु कहने ने जिंदगी ये नहीं है जिसनु कहने ने जीवन ये नहीं है ये ते विकसित हो गया जिस अज समा हो लगेगा लेकिन ऐसा देखने दे चाया है विकास हो जाता है समाजिक जीवन का रिश्तियां भी समझ आ जाती है ये मेरी मां है ये मेरा पिता है ये मेरी बहन है ये मेरा भरा है अखां खुलदियां जा रही ने समाजिक तल ते प्रौढ़ होंदा जा रहा है जवान होंदा जा रहा है रिश्तियां दी सोच समझ वधदी जा रही है ये मेरा मित्र है ये मेरी पत्नी है ये मेरा पड़ोसी है लेकिन ये मेरा परमात्मा है धार्मिक तौर ते अजे भी अनजान रह जांदा है अजे भी मासूम रह जांदा है अजे भी जो है बच्चा रह जांदा है। ਇੱਕ ਦਿਨ ਰਾਜਨੈਤਿਕ ਤਲ ਤੇ ਵੀ ਪਰੋੜ ਹੋ ਜਾਂਦਾ, ਸਿਆਣਾ ਹੋ ਜਾਂਦਾ ਔਰ ਰਾਜਨੈਤਿਕ ਲੋਕਾਂ ਦੀਆਂ ਗੱਲਾਂ ਦੇ ਉੱਤੇ ਉਸਦਾ ਵਿਸ਼ਵਾਸ ਨਹੀਂ ਬਣਦਾ। ਅੱਜ ਤੋਂ 2500 ਸਾਲ ਪਹਿਲੇ ਏਥਨ ਦੇ ਪ੍ਰਸਿੱਧ ਸੰਤ ਸੁਕਰਾਤ ਨੇ ਕਿਹਾ ਸੀ ਔਰ ਬੜੇ ਕੀਮਤੀ ਉਸਦੇ ਪੋਲ ਨੇ, ਅੱਜ ਤੇ ਸਾਰੀ ਦੁਨੀਆ ਪੜ੍ਹ ਰਹੀ ਹੈ, ਰਾਜਨੈਤਿਕ ਤੇ ਅਪਰਾਧੀ ਇੱਕੋ ਹੀ ਜ਼ਹਿਨੀਅਤ ਦੇ ਮਾਲਕ ਹੁੰਦੇ ਨੇ, ਇੱਕੋ ਹੀ ਮਨੋਵਿਰਤੀ ਦੇ ਮਾਲਕ ਹੁੰਦੇ ਨੇ। ਫਰਕ ਸਿਰਫ ਇਤਨਾ ਹੈ ਕਿ ਜਿੱਥੇ ਛੋਟਾ ਅਪਰਾਧ ਹੈ ਅਪਰਾਧੀ ਹੈ, ਜਿੱਥੇ ਵੱਡਾ ਅਪਰਾਧ ਹੈ ਰਾਜਨੈਤਿਕ ਹੈ। ਸੁਕਰਾਤ ਦੇ ਇਹ ਬੋਲ ਕਹਿਣਾ ਪਏਗਾ ਅਮਰ ਬੋਲ ਨੇ, ਪਰ ਇਸ ਤਰ੍ਹਾਂ ਦੇ ਪੁਰਸ਼ ਵਕਤੀ ਬੋਲ ਬੋਲਦੇ ਵੀ ਨਹੀਂ, ਅਮਰ ਬੋਲ ਬੋਲਦੇ ਨੇ। ਉਹਨਾਂ ਦਾ ਸੰਦੇਸ਼ ਵਕਤੀ ਸੰਦੇਸ਼ ਨਹੀਂ ਆਉਂਦਾ, ਅਮਰ ਸੰਦੇਸ਼ ਆਉਂਦਾ ਹੈ ਔਰ ਉਹਨਾਂ ਦੇ ਸੰਦੇਸ਼ ਵਿੱਚ ਕਦੀ ਮੁਰਦਮੇ ਨਹੀਂ ਆਉਂਦੀ, ਕਿਉਂਕਿ ਅਮਰ ਬੋਲ ਹੁੰਦੇ ਨੇ, ਸਦੀਵੀ ਬੋਲ ਹੁੰਦੇ ਨੇ ਔਰ ਬਹੁਤ ਵੱਡੀ ਜੋ ਹੈ ਸੱਚਾਈ ਹੈ। ਜਦ ਵੀ ਕੋਈ ਰਾਜਨੀਤੀ ਨੂੰ ਸਮਝਣ ਵਾਲਾ ਹੋ ਜਾਂਦਾ ਹੈ, ਰਾਜਨੀਤਿਕ ਲੋਕਾਂ ਦੇ ਬੋਲ ਹਵਾ ਦੇ ਗੁਬਾਰੇ ਦਿਖਾਈ ਦਿੰਦੇ ਨੇ ਔਰ ਕੁਛ ਵੀ ਨਹੀਂ। ਤੋ ਇੱਕ ਦਿਨ ਸਿਆਣਾ ਹੋ ਜਾਂਦਾ ਹੈ ਰਾਜਨੀਤਿਕ ਤਲ ਤੇ, ਇੱਕ ਦਿਨ ਇਸ ਨੂੰ ਬੋਧ ਹਾਸਲ ਹੋ ਜਾਂਦਾ ਹੈ ਸਮਾਜਿਕ ਤਲ ਤੇ ਔਰ ਇਸੇ ਬੋਧ ਦੇ ਚ ਜੀਵਦਿਆਂ ਜੀਵਦਿਆਂ ਆਪਣੀ ਜ਼ਿੰਦਗੀ ਦਾ ਅੰਤ ਕਰ ਬੈਠਦਾ, ਇੱਕ ਦਿਨ ਧਾਰਮਿਕ ਜੀਵਨ ਆਪਣੇ ਸਿਖਰ ਨੂੰ ਛੂੰਹਦਾ ਹੀ ਨਹੀਂ। ਕਈਆਂ ਦੇ ਅੰਦਰ ਤੇ ਇਹ ਜੀਵਨ ਪੈਦਾ ਹੀ ਨਹੀਂ ਆਉਂਦਾ, ਕਦੀ ਮੰਦਿਰ ਗਏ ਹੀ ਨਹੀਂ, ਕਦੀ ਮਸਜਿਦ ਵਿਚ ਨਮਾਜ਼ ਪੜ੍ਹੀ ਨਹੀਂ, ਕਦੀ ਗੁਰੂ ਦੁਆਰੇ ਵਿਚ ਗੁਰੂ ਦੀ ਝਲਕ ਵੇਖੀ ਹੀ ਨਹੀਂ, ਕਦੀ ਕੀਰਤਨ ਸੁਣਿਆ ਹੀ ਨਹੀਂ, ਕਦੀ ਕਥਾ ਦੀ ਤਰਫ ਕੰਨ ਹੀ ਨਹੀਂ ਕੀਤੇ। ਇਹ ਉਸਦਾ ਕਦੀ ਸ਼ੌਕ ਹੀ ਨਹੀਂ ਬਣਿਆ, ਜਨਮ ਹੀ ਨਹੀਂ ਹੋਇਆ। ਹੋਇਆ ਜਨਮ ਸਰੀਰਕ, ਹੋਇਆ ਜਨਮ ਸਮਾਜਕ, ਹੋਇਆ ਜਨਮ ਰਾਜਨੈਤਿਕ, ਧਰਮ ਦਾ ਤੇ ਅਜੇ ਕਈਆਂ ਦੇ ਸਰੀਰ ਦੇ ਜਨਮ ਹੀ ਨਹੀਂ ਹੋਇਆ ਹੁੰਦਾ। ਪਰ ਜੇ ਹੋ ਵੀ ਗਿਆ ਜਨਮ ਤਾਂ ਜੀਵਨ ਨਹੀਂ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰ ਰਹੇ ਨੇ, ਹੋ ਗਿਆ ਜਨਮ ਲੇਕਿਨ ਹੇ ਪ੍ਰਭੂ ਅਜੇ ਮੈਨੂੰ ਚੱਲਣਾ ਤੇ ਆਇਆ ਹੀ ਨਹੀਂ, ਤੇਰਾ ਦਾਮਨ ਪਕੜਨਾ ਤੇ ਆਇਆ ਹੀ ਨਹੀਂ, ਤੈਨੂੰ ਵੇਖਣਾ ਤੇ ਆਇਆ ਹੀ ਨਹੀਂ। ਅਗਰ ਇੱਕ ਬੱਚੇ ਨੂੰ ਮਾਂ ਮਾਂ ਨਹੀਂ ਦਿਖਾਈ ਦਿੰਦੀ, ਪਿਓ ਪਿਤਾ ਦੇ ਰੂਪ ਵਿੱਚ ਨਹੀਂ ਦਿਖਾਈ ਦਿੰਦਾ, ਅਚੇਤ ਅਜੇ ਨਵਜਾਇਦ ਹੈ, ਅਜੇ ਇਸ ਨੂੰ ਕੁਛ ਵੀ ਬੋਧ ਨਹੀਂ, ਕੁਛ ਵੀ ਸਮਝ ਨਹੀਂ, ਗੁਰੂ ਗੁਰੂ ਦੇ ਰੂਪ ਵਿੱਚ ਨਹੀਂ ਦਿਖਾਈ ਦਿੰਦਾ, ਪ੍ਰਭੂ ਪ੍ਰਭੂ ਦੇ ਰੂਪ ਵਿੱਚ ਨਹੀਂ ਦਿਖਾਈ ਦਿੰਦਾ। ਇਸ ਨੂੰ ਕਹਿਣਾ ਪਏਗਾ ਧਾਰਮਿਕ ਤਲ ਤੇ ਅੰਧਾ। ਕੋਈ ਰਾਜਨੀਤਿਕ ਤਲ ਤੇ ਵੀ ਅੰਧਾ ਹੋ ਸਕਦਾ, ਕੋਈ ਸਮਾਜਿਕ ਤਲ ਤੇ ਵੀ ਅੰਧਾ ਹੋ ਸਕਦਾ, ਭੈਣ ਭੈਣ ਨਹੀਂ ਦਿਖਾਈ ਦੇਂਦੀ, ਭੈਣ ਨਾਲ ਵੀ ਗਲਤ ਵਿਵਹਾਰ ਕਰਦਾ, ਮਾਂ ਨਾਲ ਵੀ ਰਿਸ਼ਤਾ ਇਸਦਾ ਠੀਕ ਨਹੀਂ, ਪਿਤਾ ਪਿਤਾ ਨਹੀਂ ਦਿਖਾਈ ਦਿੰਦਾ, ਇਸ ਨਾਲ ਵੀ ਸੰਬੰਧ ਗਲਤ ਨੇ, ਪਤਨੀ ਪਤਨੀ ਨਹੀਂ ਦਿਖਾਈ ਦੇਂਦੀ, ਪਤੀ ਪਤੀ ਨਹੀਂ ਦਿਖਾਈ ਦਿੰਦਾ। ਕਈ ਸਮਾਜਿਕ ਤਲ ਤੇ ਵੀ ਅੰਧੇ ਹੁੰਦੇ ਨੇ, ਭਰਾ ਭਰਾ ਨਹੀਂ ਦਿਖਾਈ ਦਿੰਦਾ, ਮਿੱਤਰ ਮਿੱਤਰ ਨਹੀਂ ਦਿਖਾਈ ਦਿੰਦਾ, ਪੁੱਤਰ ਪੁੱਤਰ ਨਹੀਂ ਦਿਖਾਈ ਦਿੰਦਾ ਔਰ ਇਹਨਾਂ ਨਾਲ ਐਸਾ ਅਨਾਚਾਰ ਉਹ ਕਰ ਬੈਠਦੇ ਨੇ, ਭਰਾ ਭਰਾ ਨਾਲ ਨਹੀਂ ਕਰ ਸਕਦਾ, ਇੱਕ ਪਿਓ ਪੁੱਤਰ ਦੇ ਨਾਲ ਨਹੀਂ ਕਰ ਸਕਦਾ, ਇੱਕ ਪਤੀ ਪਤਨੀ ਨਾਲ ਐਸਾ ਵਿਵਹਾਰ ਨਹੀਂ ਕਰ ਸਕਦਾ, ਪਰ ਇੱਕ ਪਤਨੀ ਇਸ ਢੰਗ ਨਾਲ ਪੇਸ਼ ਨਹੀਂ ਆ ਸਕਦੀ। ਤੋ ਕਈ ਤੇ ਸਮਾਜਿਕ ਤਲ ਤੇ ਵੀ ਅੰਧੇ ਹੁੰਦੇ ਨੇ, ਸਮਾਜ ਦੇ ਰਿਸ਼ਤੇ ਵੀ ਨਹੀਂ ਦਿਖਾਈ ਦਿੰਦੇ, ਕਈ ਰਾਜਨੀਤਿਕ ਤਲ ਤੇ ਅੰਧੇ ਹੁੰਦੇ ਨੇ, ਲੇਕਿਨ ਬਹੁਤੇ ਅੰਧੇ ਧਾਰਮਿਕ ਜਗਤ ਦੇ ਚ ਮਿਲਣਗੇ। ਇਸ ਵਾਸਤੇ ਗੁਰੂ ਨਾਨਕ ਨੇ ਤੇ ਐਲਾਨੀਆਂ ਕਹਿ ਦਿੱਤਾ, ਅੰਧੇ ਇਹ ਨਾ ਆਖੀਅਨ ਜਿਨ ਮੁਖ ਲੋਇਣ ਨਾਏ, ਅੰਧੇ ਸੇਈ ਨਾਨਕਾ ਜੋ ਖਸਮੋ ਕੋ ਥੇ ਜਾਏ। ਧਾਰਮਿਕ ਦੁਨੀਆਂ ਦੇ ਸਾਰੇ ਹੀ ਸੂਰਦਾਸ ਬਣੇ ਹੋਏ ਨੇ, ਅੱਖਾਂ ਬੰਦ ਖੁੱਲੀਆਂ ਹੀ ਨਹੀਂ, ਨਾ ਪ੍ਰਭੂ ਦੀ ਝਲਕ ਨਾ ਗੁਰੂ ਦੀ ਝਲਕ, ਅਜੇ ਧਾਰਮਿਕ ਤਲ ਦਾ ਜੀਵਨ ਪ੍ਰਗਟ ਹੀ ਨਹੀਂ ਹੋਇਆ।
1: You're listening to KRPI 1550 Radio, Ferndale, Washington.

ਸਨਮਾਨ ਯੋਗ ਗੁਰੂ ਰੂਪ ਸਾਧ ਸਿੰਘ ਜੀਓ, ਗੁਰਬਾਣੀ ਵਿਚਾਰ ਆਰੰਭ ਕਰਾਂ। ਪੇਸ਼ਕਰ ਸਨੇਮਰ ਗੁਰਦੇਵ ਦੀ ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਵਕਤ ਜੋ ਸਤਿਗੁਰ ਨੇ ਖਿਆਲ ਬਖਸ਼ੇ ਨੇ ਥੋੜੇ ਜਿਹਾ ਸਮੇਂ ਚ, ਉਹ ਮੈਂ ਤੁਹਾਡੇ ਸਾਹਮਣੇ ਰੱਖਣ ਦੀ ਨਿਮਾਣੀ ਕੋਸ਼ਿਸ਼ ਕਰ ਰਹੇ ਹਾਂ। ਦੋ ਪੰਕਤੀਆਂ ਨੂੰ ਆਧਾਰ ਬਣਾ ਕੇ, ਹੈ ਹਜ਼ੂਰ ਕੱਕ ਦੂਰ ਬਤਾਓ, ਬੁੰਦਰ ਬਾਂਧੋ ਸੁੰਦਰ ਪਾਓ। ਪੰਕਤੀਆਂ ਮੈਂ ਫਿਰ ਦੁਹਰਾਵਾਂ, ਹੈ ਹਜ਼ੂਰ ਕੱਕ ਦੂਰ ਬਤਾਓ, ਬੁੰਦਰ ਬਾਂਧੋ ਸੁੰਦਰ ਪਾਓ। ਦੂਰ ਕਿਉਂ ਕਹਿੰਦੇ ਹੋ? ਜਗਤ ਵਿੱਚ ਜੋ ਕੁਛ ਵੀ ਸਾਨੂੰ ਮਿਲਦਾ ਹੈ, ਇੱਕ ਦਿਨ ਵਿਛੜਦਾ ਹੈ। ਕੁਛ ਵੀ ਮਿਲੇ, ਦੂਰ ਕਿਉਂ ਜਾਈਏ? ਤਨ ਮਿਲਦਾ ਹੈ, ਤਨ ਵੀ ਵਿਛੜ ਜਾਂਦਾ ਹੈ। ਮਾਂ ਬਾਪ ਮਿਲਦੇ ਨੇ, ਵਿਛੜ ਜਾਂਦੇ ਨੇ। ਪਰਿਵਾਰ ਦੇ ਸੰਬੰਧ ਬਣਦੇ ਨੇ, ਟੁੱਟ ਜਾਂਦੇ ਨੇ। ਔਰ ਇਸ ਤਰ੍ਹਾਂ ਯਾਰ ਦੋਸਤ ਮਿਲਦੇ ਨੇ, ਮਿੱਤਰ ਮਿਲਦੇ ਨੇ, ਸੰਬੰਧੀ ਮਿਲਦੇ ਨੇ, ਆਖਿਰ ਵਿਛੜਦੇ ਨੇ। ਜਾਂ ਅਸੀਂ ਵਿਛੜਦੇ ਹਾਂ, ਜਾਂ ਉਹ ਵਿਛੜਦੇ ਨੇ। ਵਾਰੀ ਵਾਰੀ ਸਭ ਦਾ ਵਿਛੋੜਾ ਆਉਂਦਾ। ਪਾਤਸ਼ਾਹ ਦੀ ਬਾਣੀ ਕਹਿੰਦੀ ਹੈ, ਇੱਕ ਸਦੀ ਵੀ ਮਿਲਿਆ ਹੋਇਆ, ਜਨਮ ਤੋਂ ਮਿਲਿਆ ਹੋਇਆ ਤੇ ਕਦੀ ਵਿਛੜਿਆ ਵੀ ਨਹੀਂ, ਲੇਕਿਨ ਉਸਦਾ ਪਤਾ ਨਹੀਂ ਹੈ, ਬੋਧ ਨਹੀਂ ਹੈ। ਸਤਸੰਗ ਦਾ ਮਤਲਬ ਇੰਨਾ ਹੈ, ਸਾਨੂੰ ਉਸਦੀ ਸਮਝ ਆ ਜਾਏ ਜੋ ਕਦੀ ਵਿਛੜਦਾ ਹੀ ਨਹੀਂ। ਸਾਨੂੰ ਉਸਦੀ ਸਮਝ ਆ ਜਾਏ ਜੋ ਸਭ ਥਾਂ ਤੇ ਹੈ। ਹਰ ਜਗ੍ਹਾ ਮਨੁੱਖ ਦਾ ਪਰਿਵਾਰ ਨਹੀਂ ਹੈ, ਹਰ ਜਗ੍ਹਾ ਮਨੁੱਖ ਦੇ ਮਿੱਤਰ ਨਹੀਂ ਹੈ, ਹਰ ਜਗ੍ਹਾ ਮਨੁੱਖ ਦਾ ਵਤਨ ਨਹੀਂ ਹੈ, ਹਰ ਜਗ੍ਹਾ ਮਨੁੱਖ ਦਾ ਘਰ ਨਹੀਂ ਹੈ। ਹਰ ਜਗ੍ਹਾ ਪਰਮਾਤਮਾ ਹੈ, ਹਰ ਜਗ੍ਹਾ ਈਸ਼ਵਰ ਹੈ। ਸਦਾ ਅੰਗ ਸੰਗੇ ਅਭੰਗੰਗ ਬੇਬੂਤੇ, ਹਰ ਵਕਤ ਮਨੁੱਖ ਦੇ ਨਾਲ ਮਿੱਤਰ ਨਹੀਂ ਆਉਂਦੇ, ਪੁੱਤਰ ਨਹੀਂ ਆਉਂਦੇ, ਪਰਿਵਾਰ ਨਹੀਂ ਆਉਂਦਾ, ਨਿਰੰਕਾਰ ਹਰ ਵਕਤ ਨਾਲ। ਸਦਾ ਅੰਗ ਸੰਗੇ ਅਭੰਗੰਗ ਬੇਬੂਤੇ, ਜੋ ਸਦਾ ਸੰਗ ਹੈ ਉਹ ਭੁੱਲ ਗਿਆ। ਜਿਨ੍ਹਾਂ ਦਾ ਸੰਗ ਵਕਤੀ ਹੈ, ਕਦੀ ਕਦਾਈ ਹੈ, ਉਹ ਯਾਦ ਦਾ ਹਿੱਸਾ ਨਹੀਂ, ਯਾਦ ਆਉਂਦੇ। ਹੁਣ ਮੈਂ ਅਰਜ਼ ਕਰਾਂ, ਜਿਸਦੀ ਯਾਦ ਆਵੇ ਸੰਬੰਧ ਜੁੜ ਜਾਂਦੇ ਨੇ, ਜਿਹੜਾ ਭੁੱਲ ਜਾਵੇ ਸੰਬੰਧ ਟੁੱਟ ਜਾਂਦਾ। ਰਿਸ਼ਤੇ ਯਾਦ ਦੇ ਨੇ, ਯਾਦ ਚੱਲ ਰਹੀ ਹੈ, ਰਿਸ਼ਤਾ ਜੁੜਿਆ ਹੋਇਆ, ਭੁੱਲ ਗਏ ਆ, ਰਿਸ਼ਤਾ ਟੁੱਟਿਆ। ਅਸੀਂ ਈਸ਼ਵਰ ਨੂੰ ਗਵਾਇਆ ਨਹੀਂ, ਗਵਾ ਨਹੀਂ ਸਕਦੇ, ਬੁਲਾਇਆ ਹੈ, ਬੁਲਾ ਸਕਦੇ ਹਾਂ। ਲਫ਼ਜ਼ ਮੈਂ ਫਿਰ ਦੁਹਰਾਵਾਂ, ਅਸੀਂ ਈਸ਼ਵਰ ਨੂੰ ਗਵਾਇਆ ਨਹੀਂ, ਗਵਾ ਨਹੀਂ ਸਕਦੇ, ਬੁਲਾਇਆ ਹੈ, ਬੁਲ ਸਕਦੇ। ਇਸ ਵਾਸਤੇ ਸੰਸਾਰ ਦੇ ਸਾਰੇ ਅਵਤਾਰੀ ਪੁਰਸ਼ ਗੁਰੂ ਜਨਾਂ ਨੇ ਇੱਕ ਆਵਾਜ਼ ਹੋ ਕੇ ਆਖਿਆ, ਯਾਦ ਕਰੋ। ਉਰਦੂ ਚ ਕਹਿੰਦੇ ਨੇ ਯਾਦ ਕਰੋ, ਪੰਜਾਬੀ ਚ ਕਹਿੰਦੇ ਨੇ ਚੇਤੇ ਕਰੋ, ਸੰਸਕ੍ਰਿਤ ਦੇ ਚ ਕਹਿੰਦੇ ਨੇ ਸਿਮਰਨ ਕਰੋ। ਸਿਮਰਨ ਕਰੋ, ਚੇਤੇ ਕਰੋ, ਯਾਦ ਕਰੋ, ਕਿਸ ਨੂੰ? ਜਿਹਨੂੰ ਭੁੱਲ ਗਇਆ, ਜਿਹਨੂੰ ਭੁੱਲ ਗਇਆ। ਭੁੱਲੇ ਕਿਉਂ? ਸਮਝ ਨਹੀਂ ਔਰ ਅਕਲ ਪ੍ਰਭਾਵਿਤ ਵੀ ਨਹੀਂ। ਜਿਸ ਤੋਂ ਮਨ ਪ੍ਰਭਾਵਿਤ ਹੋ ਜਾਏ, ਸਮਝ ਪ੍ਰਭਾਵਿਤ ਹੋ ਜਾਏ, ਉਹ ਯਾਦ ਦਾ ਹਿੱਸਾ ਬਣ ਜਾਂਦਾ ਹੈ, ਭੁੱਲਦਾ ਹੀ ਨਹੀਂ। ਪੁੱਤਰ ਨੂੰ ਯਾਦ ਕਰਨਾ ਹੋਵੇ, ਵਾਜਾ ਵਜਾਉਣ ਦੀ ਲੋੜ ਨਹੀਂ, ਤਬਲਾ ਖੜਕਾਉਣ ਦੀ ਲੋੜ ਨਹੀਂ, ਪੁੱਤਰ ਦੀ ਯਾਦ ਆਪੇ ਹੀ ਆਉਂਦੀ ਹੈ। ਮਿੱਤਰ ਨੂੰ ਯਾਦ ਕਰਨਾ ਹੋਵੇ, ਕਥਾ ਕਹਾਣੀਆਂ ਦੀ ਲੋੜ ਨਹੀਂ ਹੈ, ਆਪੇ ਹੀ ਯਾਦ ਆਉਂਦਾ। ਪਰਿਵਾਰ ਨੂੰ ਯਾਦ ਕਰਨਾ ਹੈ, ਧਨ ਸੰਪਦਾ ਨੂੰ ਯਾਦ ਕਰਨਾ ਹੈ, ਪਦਾਰਥਾਂ ਨੂੰ ਯਾਦ ਕਰਨਾ ਹੈ, ਕੋਈ ਫਿਲਸਫਾ ਘੋਟਣ ਦੀ ਲੋੜ ਨਹੀਂ, ਕਿਸੇ ਰਾਗੀ ਸਿੰਘ ਨੂੰ ਕਹਿਣ ਦੀ ਲੋੜ ਨਹੀਂ, ਤੂੰ ਰਾਗ ਅਲਾਪ, ਜਰਾ ਮੈਂ ਪਰਿਵਾਰ ਨੂੰ ਯਾਦ ਕਰ ਲਵਾਂ, ਪਦਾਰਥਾਂ ਨੂੰ ਯਾਦ ਕਰ ਲਵਾਂ। ਉਹਨਾਂ ਦੀ ਯਾਦ ਆਪੇ ਆਉਂਦੀ, ਕਿਉਂ? ਉਹਨਾਂ ਦੀ ਸਮਝ ਹੈ ਤੇ ਸਮਝ ਪ੍ਰਭਾਵਿਤ ਹੈ। ਜਿਸ ਤੋਂ ਮਨ ਪ੍ਰਭਾਵਿਤ ਹੋਵੇ, ਉਹ ਯਾਦ ਦਾ ਹਿੱਸਾ ਬਣ ਜਾਂਦਾ ਹੈ। ਜਿਸ ਤੋਂ ਮਨ ਪ੍ਰਭਾਵਿਤ ਨਹੀਂ, ਕੁਛ ਹੈ, ਮਾਮੂਲੀ ਹੈ, ਐਵੇਂ ਹੈ ਜਾਂ ਹੈ ਹੀ ਨਹੀਂ,

0: ਉਹ ਯਾਦ ਦਾ ਹਿੱਸਾ ਨਹੀਂ ਬਣਦਾ, ਉਹ ਯਾਦ ਨਹੀਂ ਆਉਂਦਾ। ਕਮਾਲ ਦੀ ਗੱਲ ਹੈ, ਪੁੱਤਰ ਯਾਦ ਆਉਂਦਾ, ਮਿੱਤਰ ਯਾਦ ਆਉਂਦਾ, ਪਰਿਵਾਰ ਯਾਦ ਆਉਂਦਾ, ਪਦਾਰਥ ਯਾਦ ਆਉਂਦੇ ਨੇ, ਧਨ ਸੰਪਦਾ ਯਾਦ ਆਉਂਦੀ ਹੈ, ਸੰਸਾਰ ਯਾਦ ਆਉਂਦਾ, ਬੋਲਦਾ ਤੇ ਕੇਵਲ ਨਿਰੰਕਾਰ ਹੀ ਭੁੱਲਦਾ ਔਰ ਸਾਰੇ ਜਗਤ ਨੂੰ ਭੁੱਲਦਾ। ਜੋ ਮੰਦਿਰ ਮਸਜਿਦ ਗੁਰਦੁਆਰੇ ਨਹੀਂ ਆਉਂਦੇ ਉੱਥੇ ਭੁੱਲੇ ਹੋਏ ਨੇ, ਪਰ ਜਿਹੜੇ ਆਉਂਦੇ ਨੇ ਉਹਨਾਂ ਨੂੰ ਵੀ ਭੁੱਲਦਾ। ਇਸ ਚੱਕਰ ਚ ਨਾ ਪੈਣਾ। 1000 ਕਿਧਰੇ ਸਤਸੰਗੀ ਬੈਠੇ ਹੋਣ ਮੰਦਿਰ ਮਸਜਿਦ ਗੁਰਦੁਆਰੇ ਚ, ਤੋ ਮੈਂ ਇਤਨੀ ਗੱਲ ਦਾਅਵੇ ਨਾਲ ਕਹਿ ਸਕਦਾ, ਕੋਈ ਇੱਕ ਅੱਧ ਹੋਵੇਗਾ ਜਿਹਨੂੰ ਯਾਦ ਆਉਂਦਾ ਹੋਵੇਗਾ, ਬਾਕੀ ਨਹੀਂ। ਬਾਕੀਆਂ ਲਈ ਗੁਰਦੁਆਰੇ ਆਉਣਾ ਵੀ ਮਨੋਰੰਜਨ ਹੈ, ਕਥਾ ਕੀਰਤਨ ਵੀ ਮਨੋਰੰਜਨ ਹੈ, ਇਹ ਵੀ ਮੈਂ ਅਰਜ਼ ਕਰਦੇ। ਜੋ ਯਾਦ ਦਾ ਹਿੱਸਾ ਬਣੇ, ਸਮਝ ਲਓ ਮਨ ਉਸ ਤੋਂ ਪ੍ਰਭਾਵਿਤ ਹੈ। ਮਨੁੱਖ ਪਦਾਰਥ ਤੋਂ ਪ੍ਰਭਾਵਿਤ ਹੈ, ਪਰਮਾਤਮਾ ਤੋਂ ਪ੍ਰਭਾਵਿਤ ਨਹੀਂ। ਤੋ ਪਦਾਰਥ ਦੀ ਖਾਤਰ ਪਰਮਾਤਮਾ ਛੋੜਿਆ ਜਾ ਸਕਦਾ, ਪਰਮਾਤਮਾ ਦੀ ਖਾਤਰ ਪਦਾਰਥ ਨਹੀਂ। ਮਨੁੱਖ ਪਰਿਵਾਰ ਤੋਂ ਪ੍ਰਭਾਵਿਤ ਹੈ, ਨਿਰੰਕਾਰ ਤੋਂ ਪ੍ਰਭਾਵਿਤ ਨਹੀਂ। ਪਰਿਵਾਰ ਦੀ ਯਾਦ ਹੈ, ਨਿਰੰਕਾਰ ਦੀ ਯਾਦ ਕੋਈ ਨਹੀਂ। ਮਨੁੱਖ ਧਨ ਤੋਂ ਪ੍ਰਭਾਵਿਤ ਹੈ, ਧਰਮ ਤੋਂ ਨਹੀਂ। ਇਸ ਵਾਸਤੇ ਧਨ ਦੀ ਖਾਤਰ ਧਰਮ ਛੋੜਿਆ ਜਾ ਸਕਦਾ, ਪਰਿਵਾਰ ਦੀ ਖਾਤਰ ਨਿਰੰਕਾਰ ਬੁਲਾਇਆ ਜਾ ਸਕਦਾ ਹੈ, ਸੰਸਾਰ ਦੀ ਖਾਤਰ, ਪਦਾਰਥਾਂ ਦੀ ਖਾਤਰ ਪਰਮਾਤਮਾ ਨੂੰ ਪਰੇ ਸੁੱਟਿਆ ਜਾ ਸਕਦਾ ਹੈ। ਔਰ ਐਸਾ ਹੈ ਕਿ ਠੀਕ ਹੈ, ਪਦਾਰਥ ਉਸੇ ਨੇ ਬਣਾਏ ਨੇ, ਸੰਸਾਰ ਉਸੇ ਨੇ ਬਣਾਇਆ, ਤੇ ਪਰਿਵਾਰ ਦੇ ਸੰਬੰਧ ਵੀ ਉਸੇ ਨੇ ਬਣਾਏ ਨੇ। ਦੀਆਂ ਪੂਤ ਸਭ ਹਰ ਕੇ ਕੀਏ, ਸਭਨਾ ਕੋ ਸੰਬੰਧ ਕਰ ਦਈਏ। ਮਾਤ ਪਿਤਾ ਸੁਤ ਬੰਧਪ ਭਾਈ, ਨਾਨਕ ਹੋਆ ਪਾਰ ਬ੍ਰਹਮ ਸਹਾਈ। ਇਹ ਸਾਰੇ ਰਿਸ਼ਤੇ ਤੇ ਬਣਾਏ ਉਸੇ ਨੇ ਨੇ। ਪਰ ਕਮਾਲ ਦੀ ਗੱਲ, ਰਿਸ਼ਤੇਦਾਰ ਯਾਦ ਆਵਣ ਜਿਸਨੇ ਰਿਸ਼ਤੇ ਬਣਾਏ ਨੇ, ਤੇ ਜੋ ਮਹਾਨ ਰਿਸ਼ਤੇਦਾਰ ਹੈ ਕਦੀ ਵਿਛੜਦਾ ਹੀ ਨਹੀਂ, ਉਹ ਭੁੱਲ ਜਾਏ। ਇਸ ਵਾਸਤੇ ਦੁਨੀਆਂ ਦੇ ਤਮਾਮ ਅਵਤਾਰੀ ਪੁਰਸ਼ਾਂ ਨੇ ਆਖਿਆ, ਯਾਦ ਕਰੋ। ਕੀਰਤਨ ਮਨੁੱਖ ਕਰ ਰਿਹਾ, ਕੀਰਤਨ ਸੁਣ ਰਿਹਾ, ਉਹਦੀ ਯਾਦ ਕੋਈ ਨਹੀਂ। ਪਾਠ ਮਨੁੱਖ ਕਰ ਰਿਹਾ, ਉਸਦੀ ਯਾਦ ਕੋਈ ਨਹੀਂ। ਕਥਾ ਕਰ ਰਿਹਾ, ਉਸਦੀ ਯਾਦ ਨਹੀਂ ਹੈ। ਦਾਨ ਪੁੰਨ ਕਰ ਰਿਹਾ, ਸੇਵਾ ਕਰ ਰਿਹਾ, ਉਸਦੀ ਯਾਦ ਨਹੀਂ। ਔਰ ਜਿਤਨੀ ਚਿਰ ਤੱਕ ਉਸਦੀ ਯਾਦ ਨਹੀਂ, ਹਿਰਦਾ ਪਵਿੱਤਰ ਨਹੀਂ ਹੋ ਸਕਦਾ। ਜਿਤਨੀ ਚਿਰ ਤੱਕ ਉਸਦੀ ਯਾਦ ਨਹੀਂ, ਖੇੜਾ ਨਹੀਂ ਹੋ ਸਕਦਾ, ਖੁਸ਼ੀ ਨਹੀਂ ਹੋ ਸਕਦੀ। ਰੋਂਦੇ ਪਿੱਟਦੇ ਮਿਲਣਗੇ ਕੀਰਤਨ ਕਰਨ ਵਾਲੇ, ਰੋਂਦੇ ਪਿੱਟਦੇ ਮਿਲਣਗੇ ਪਾਠ ਕਰਨ ਵਾਲੇ, ਅਕਸਰ ਦੁਖੀ ਮਿਲਣਗੇ ਗੁਰਦੁਆਰੇ ਮੰਦਿਰ ਮਸਜਿਦਾਂ ਚ ਆਉਣ ਵਾਲੇ। ਇਹ ਤੇ ਕੁਛ ਵੀ ਨਹੀਂ, ਇੱਕ ਸੱਚਾਈ ਹੈ। ਇਹ ਤੇ ਹੁਣ ਮੈਨੂੰ ਨਹੀਂ ਪਤਾ ਕਿੰਨੀ ਕੁ ਸੱਚਾਈ ਤੁਸੀਂ ਸੁਣ ਲੈਂਦੇ ਹੋ, ਤੁਹਾਡਾ ਹਾਜ਼ਮਾ ਕਿੰਨਾ ਕੁ ਹੈ। ਅਗਰ ਪਰਮਾਤਮਾ ਆਨੰਦ ਹੈ ਤਾਂ ਫਿਰ ਮਨੁੱਖ ਦੁਖੀ ਕਿਉਂ ਹੈ? ਗੁਰਦੁਆਰੇ ਆਉਣ ਵਾਲਾ ਤੇ ਦੁਖੀ ਨਹੀਂ ਹੋਣਾ ਚਾਹੀਦਾ। ਅਗਰ ਪਰਮਾਤਮਾ ਆਨੰਦ ਹੈ, ਖੁਦਾ ਆਨੰਦ ਹੈ, ਤਾਂ ਨਿਮਾਜ਼ੀ ਤੇ ਦੁਖੀ ਨਹੀਂ ਹੋਣਾ ਚਾਹੀਦਾ। ਅਗਰ ਈਸ਼ਵਰ ਸੁੱਖ ਦਾ ਸੋਮਾ ਹੈ, ਤਾਂ ਮੰਦਿਰ ਵਿੱਚ ਪੂਜਾ ਪਾਠ ਕਰਨ ਵਾਲਾ ਤੇ ਕਲਪਨਾ ਵਿੱਚ ਦੁੱਖ ਤਾਂ ਨਹੀਂ ਹੋਣਾ ਚਾਹੀਦਾ। ਪਰ ਮਿਹਰਜ ਕਰਾਂ, ਰੋ ਰਹੇ ਨੇ ਮੰਦਿਰਾਂ ਵਿੱਚ ਆਉਣ ਵਾਲੇ, ਔਰ ਤਰ੍ਹਾਂ ਤਰ੍ਹਾਂ ਦੇ ਰੋਣੇ ਧੋਣੇ ਧੋ ਰਹੇ ਨੇ ਗੁਰਦੁਆਰਿਆਂ ਚ ਆਉਣ ਵਾਲੇ, ਨਿਮਾਜ਼ੀ ਆਪਣੀ ਥਾਂ ਤੇ ਰੋਣਾ ਪਿਟਣਾ ਜਾਰੀ ਰੱਖੀ ਬੈਠੇ ਨੇ। ਪਰਮਾਤਮਾ ਆਨੰਦ ਹੈ, ਪਰ ਖੁਦਾ ਦੇ ਅੱਗੋਂ ਸਜਦੇ ਕਰਨ ਵਾਲਾ ਦੁਖੀ ਹੈ। ਪਰਮਾਤਮਾ ਆਨੰਦ ਹੈ, ਕਥਾ ਕੀਰਤਨ ਕਰਨ ਵਾਲਾ ਰੋ ਰਿਹਾ ਹੈ, ਕੁਛ ਵੀ ਨਹੀਂ ਹੈ, ਹਕੀਕਤ ਹੈ। ਪਰਮਾਤਮਾ ਆਨੰਦ ਹੈ, ਇਹ ਧਾਰਮਿਕ ਮੰਦਰਾਂ ਵਿੱਚ ਆਉਣ ਵਾਲਿਆਂ ਕੋਲ ਕੁਛ ਵੀ ਨਹੀਂ ਹੈ। ਕਾਰਨ ਮਨ ਪ੍ਰਭਾਵਿਤ ਨਹੀਂ ਹੈ, ਕਿਉਂ? ਸਮਝ ਨਹੀਂ ਹੈ। ਮੈਂ ਅਕਸਰ ਬਿਆਨ ਕਰਦਾ ਹੁੰਦਾ ਤੇ ਦੁਹਰਾ ਦਿਆਂ, ਜੋ ਮੇਰੀ ਸਮਝ ਵਿੱਚ ਨਹੀਂ ਹੈ, ਨਹੀਂ ਹੈ। ਹੋਵੇਗਾ ਪਰਮਾਤਮਾ, ਹੈ ਪਰਮਾਤਮਾ, ਮੇਰੀ ਸਮਝ ਵਿੱਚ ਨਹੀਂ ਹੈ ਤਾਂ ਨਹੀਂ ਹੈ। ਹੈ ਪਰਮਾਤਮਾ, ਈਸ਼ਵਰੀ ਹੈ, ਉਸ ਤੋਂ ਬਿਨਾਂ ਕੁਛ ਨਹੀਂ, ਪਰ ਮੇਰੀ ਸਮਝ ਵਿੱਚ ਨਹੀਂ ਹੈ ਤਾਂ ਨਹੀਂ ਹੈ, ਮੇਰੇ ਚੇਤੇ ਵਿੱਚ ਨਹੀਂ ਹੈ ਤਾਂ ਨਹੀਂ ਹੈ। ਜ਼ਰੂਰ ਗੱਲ ਪਕੜ ਵਿੱਚ ਆਈ ਹੋਵੇਗੀ। ਕਿਆ ਵਾਕਈ ਪਰਮਾਤਮਾ ਸਮਝ ਵਿੱਚ ਆ ਜਾਂਦਾ? ਨਹੀਂ, ਸਮਝ ਸਮਝ ਕੇ ਇੱਕ ਸਮਝ ਮਿਲਦੀ ਹੈ ਕਿ ਹੇ ਪ੍ਰਭੂ ਤੂੰ ਮੇਰੀ ਸਮਝ ਵਿੱਚ ਨਹੀਂ ਆ ਸਕਦਾ, ਤੂੰ ਮੇਰੀ ਸਮਝ ਵਿੱਚ ਨਹੀਂ ਆ ਸਕਦਾ। ਕਿਉਂ? ਤੂੰ ਸਮਰੱਥ ਵੱਡਾ, ਮੇਰੀ ਮਤ ਥੋੜੀ ਰਾਮ, ਤੂੰ ਇਤਨਾ ਵੱਡਾ ਹੈ, ਇਤਨਾ ਵੱਡਾ ਹੈ ਅਸੀਮ, ਮੇਰੀ ਸੋਚਣ ਸ਼ਕਤੀ ਬਹੁਤ ਛੋਟੀ, ਬਹੁਤ ਛੋਟੀ, ਬਹੁਤ ਛੋਟੀ, ਮੈਂ ਕਿੱਥੇ ਤੈਨੂੰ ਸਮਝ ਸਕਦਾ। समझ समझ के ये समझ मिलती है कि हे प्रभु मैं तेन समझ नहीं सकता। तो समझ प्रभावित हो जाती है, उन्हें पता चल जाता है वो तो सागर है, तो मेरी अकल तो एक प्याला है, प्याले सागर किथे आएगा। तू समरथ वड़ा, तो जैसे मनुख की अकल प्रभावित होती है मनुख याद करने लग पैंदा है। बिसरत नाही मन ते हरी, बड़ी कीमती पंक्ति है, प्रभु ते भुलदा ही नहीं हूं, हूं बुलाने की लख कोशिश करिए नहीं भुलदा। बिसरत नाही मन ते हरी, क्यों समझ आ गई, की समझ आ गई, समझ समझ के ए समझ आई है, हे प्रभु मैं सारा तेनू समझ नहीं सकता, मैं तेनू याद कर सकता, मैं तेनू समझ नहीं सकता। उर्दू दे एक माया नाथ शायर होए ने, कोई गालबन 150 साल होया है, बहादुर शाह जफर दे जमाने विच उन्हां दे दरबारी शायर सन उस्ताद जौक। वो कहंदे ने हम जानते थे कि इलम से कुछ जानेंगे, कहंदे पढ़ने वास्ते मैं पिया स्कूल सोचता से कुछ समझ जावांगा, पढ़ लिख के कुछ पता चल जाएगा खुदा बारे संसार बारे परमात्मा बारे। हम जानते थे कि इलम से कुछ जानेंगे, पर जाना तो ये जाना कि ना जाना कुछ भी। पढ़ पढ़ के जान जान के मैं ये जाने कि मैं कुछ नहीं जानता, मैं कुछ नहीं जानता, मैं कुछ नहीं जानता। एथिन का प्रसिद्ध संत सुकरात, वो अपनी ऑटोबायोग्राफी च लिखता है अपनी आप बीती विच, कहिंदा जद मैं बच्चा सी बच्चियां नाल खेडदे आया मैं डिंगा मारदा सी कि मैं सब कुछ जानदा, मैनू सब कुछ पता है, तुसी कुछ भी पुछो तो मैं दसांगा। कहिंदा बच्चियां ते मेरा रोब बनिया रहिंदा सी, बच्चे मैनू नेता मनते सन, लीडर मनते सन, मुखी मनते सन, बच्चे मेरा सत्कार करते सन और मैं नेता बनिया रहिंदा सी, मुखी बनिया रहिंदा सी। और बच्चियां च मैं दावा करदा सी मैं सब कुछ जानना, मैं सब कुछ जानना। अगां चल के महापुरुष कहिंदा मैं जवान होया तो जवाना दी महफिल विच मैं एक कहना शुरू किया कुछ ऐसा भी है मैं नहीं जानता। सारे सवालों का जवाब नहीं दिया मैं, क्यों कुछ ऐसा भी है जो मैं नहीं जानता। फिर अगां चल के लिखता है आज मैं बुढ़ा हो गया, आज मैं बिरध हो गया और मैं ऐलानिया कह रहा मैं कुछ भी नहीं जानता, मैं कुछ भी नहीं जानता, मैं जान जान के ये जाने है मैं कुछ भी नहीं जानता, मैं कुछ भी नहीं जानता। धन गुरु नानक देव जी महाराज कहंदे ने सोई अजान कहे मैं जानिया, महामूर्ख उसनु समझ लो जे दावा करे मैं जान ले। सोई अजान कहे मैं जानिया, जानन हार न जाना रे, पर जिसने जान लिया कि मैं नहीं जान सकता ये जान ले। बड़ा वड्डा जानना है, बहुत वड्डा ज्ञान है कि जिसने ये जान लिया कि मैं नहीं जान सकता, तू इतना महान है, इतना महान है, मैं नहीं तेनु नाप सकता, मैं नहीं पैन तोल सकता, मैं नहीं तेरी शिफ्टां दी गिनती कर सकता। वो चीज पकड़ दे च आ जाती है, समझ दे च आ जाती है, जो नाप दे च आ जाए, तोल दे च आ जाए, गिनती च आ जाए। पर जो गिनती च भी ना आवे, तोल दे च भी ना आवे, नाप दे च भी ना आवे, समझ दे च भी ना आवे, तो फिर किस तरह बयान करोगे। असीम है, असी उसनो गवाया नहीं, गवा नहीं सकते, उते व्यापक है, सब कुछ उसे दे विच है, उस तो बाहर कुछ भी नहीं है। इस दे उते मैं एक उदाहरण देना होना थोड़े सामने रखा। एक मछली सागर विच अपने परिवार को बहुत दूर जा सकती है और अक्सर हजारां मील दूर चली जाती है, क्योंकि जमीन नालों तीन गुणा पानी ज्यादा है, सागर बहुत बड़ा है। एक मछली अपने जन्म स्थल तो बहुत दूर जा सकती है और अक्सर हजारा मील दूर चली जाती है। एक मछली अपने इलाके तो अपने वतन तो बहुत दूर जा सकती है और अक्सर हजारा मील दूर चली जाती है। लख भी मछली कोशिश करे सागर तो दूर नहीं जा सकती, पानी तो दूर नहीं जा सकती। जिथे जाएगी पानी ते है, जिथे जाएगी सागर ते है। मनुख अपने वतन तो दूर जा सकता है और अक्सर चला जाता है। मनुख अपने घर तो दूर जा सकता है और अक्सर रोज चला जाता है। मनुख अपने परिवार तो दूर जा सकता है और अक्सर चला जाता है। लख भी कोशिश करे मनुख निरंकार तो दूर नहीं जा सकता, क्योंकि जिथे जाएगा निरंकार पे है। तू सब नहीं थाई जिथे हो जाए साचा सिरजन हार जियो, तू तो सारी था। मैं फिर अर्ज करा सारी थां ते मेरा वतन नहीं है, सारी थां ते मेरा जन्म सफल नहीं है, सारी थां ते मेरा परिवार नहीं है, सारी थां ते मेरा निरंकार है। तू सब नहीं खाए जिथे हो जाए साचा सिरजन हार जियो, जो किसे वक्त है ते किसे वक्त नहीं, ते किसे थां ते है ते किसे थां ते नहीं, वो ते याद आउंदा है, पर जो व्यापक है वो बोलदा है। इस वास्ते सत्संग ए मंदिर मस्जिद इस वास्ते ने, ये गुरुद्वारे इस वास्ते ने, उसकी याद आ जाए, उसकी याद आ जाए। मैं फिर अर्ज करा असी उसनु गवाया नहीं, गवा नहीं सकते, भुलाया है भुला सकते। उन्हों भूल जाना महा दुख है, उन्हों याद करना महा आनंद है। तुद चित आए महा आनंदा, जिस विसरे सो मर जाए जियो। धन गुरु गोविंद सिंह जी महाराज दे अनन भगत भाई साहब भाई नंद लाल, उन्होंने दो सवाल बड़े कीमती किए ने और उन्हों समझे बिना की कीर्तन किया ते की सुने, की कथा कीती ते की सुने। लोगन राम खिलौना जाना, कर्म कांड चलता है, चाहिए कर्म कांड भी चाहिए। अगर छोटी उम्र च मनु खिडौणिया नाल खेडदा, कर्म कांड नू कबीर इंज बयान करदे ने, फल कारण फूली बन राए, फल पाका तब फूल विलाए। जैसे जैसे फूल विचों फल निकलदा है फूल झड़दा है। ज्ञाने कारण कर्म अभ्यास, ज्ञान भया तब कर्मे नाश। जद ब्रह्म ज्ञान पैदा हो जाता है कर्म कांड सारा खत्म हो जाता है। अगर कर्म कांड सारी जिंदगी पीछा कर रहा है छुटदा ही नहीं, तो ज्ञान का फल अजे नहीं निकले। सारी जिंदगी दवाई खानी पै रही है, हटदे ही नहीं दवाई औषधि, तो अजे रोग नहीं गया, रोग नहीं गया। रोग दे जानदिया दवाई नू जाना ही पेगा, रोग दे मिटदिया दवाई नू परे सुटना ही पेगा। ब्रह्म ज्ञान दे उदय होंदियां कर्म कांड एक पासे हो जांदा है। पर धार्मिक जगत विच व्यर्थ दा कर्म कांड है, चाहे मुस्लिम जगत है शरा ही शरा है, चाहे हिंदू जगत है कर्म कांड ही कर्म कांड है, चाहे सिख जगत नूं मैं देखदा पोका कर्म कांड ही कर्म कांड है। ऐ तो कुछ भी नहीं बोलते, इस तो अलावा कुछ भी नहीं। कर्म कांड साल छे महीने तां तो ठीक, सारी जिंदगी पीछा नहीं छड़दा। या कर्म कांड इंज है जिमें पहली क्लास विच बच्चे नूं पाया, उन्हूं अजे अक्षरां दा बोध नहीं है। इसनूं अक्षरां दा बोध हो सके तस्वीरां राही समझाया जांदा है। कक्का कलम, चचा चाकू, छच्छा छतरी, एड़ा अंब, अंब दी तस्वीर बनाईए ताकि इहनूं पता चले अक्खर एड़ा है। गग्गा गणेश, पर साडा देश जिहड़ा है हुण धर्म निरपेक्ष है, पहले तो गग्गा गणेश मिलता सी, अजकल गग्गा गदा मिलता है, हटा देता है गणेश। धर्म निरपेक्ष का मतलब है देवी देवतावां नूं महापुरुषां नूं गुरु पीर पैगंबरां नूं इस देश चों कढ़ो एक पासे सुट्टो। हालांकि यही देश पूर्ण तौर ते धार्मिक होण दा दावा कर सकदा है और इसी देश ने ब्रह्मज्ञानी पैदा किए, अवतार पैदा किए, संत पैदा किए, दिव्य ज्योतियां देवते पैदा किए। पर कीता जाए कुछ अरसे तो मूर्खां दे हाथ विच देश आया है, बिल्कुल मूढ़ां दे हाथ विच, कहण विच मैनूं कोई संकोच नहीं। ठीक है, किसे वक्त छोटे छोटे इलाके दे राजे सन, श्री राम, श्री कृष्ण, जनक, महाराजा रणजीत सिंह धार्मिक सन, देश दी फिजा धार्मिक बनी हुई सी, किधरे हरिश्चंद्र सी, किधरे जनक सी, राम भी राजा सन अयोध्या दे, श्री कृष्ण भी राजा सन द्वारका दे, महाराजा रणजीत सिंह भी राजा सन पंजाब दे, वो गुरमुख पहले सन, गुरसिख पहले सन, राजा बाद दे सन। कोई भी चीज कीमती घर विच आए महाराजा साहब नूं रणजीत सिंह नूं गुरु चेते आ जांदा है। कहिंदे ने निजाम हैदराबाद कुछ मुश्किल विच पिया, उन्हें महाराजा रणजीत सिंह तो मदद मंगी फौज दी, आखिया घट तो घट 1000 खालसा मैनूं चाहीदा है, मेरी रियासत विच बगावत है, मैं तो काबू नहीं हो रही। महाराजा साहब ने उस जमाने 1000 खालसे लाहौर तो भेजे, जिन्हां नूं अज असी दक्कनी सिंह कहिंदे आ, महाराष्ट्र दे जो रहिंदे ने, तमिलनाडु दे जो रहिंदे ने, आंध्रा दे जो रहिंदे ने, ते पोई ने जो महाराजा साहब ने भेजे सन, अज उन्हां दी बहुत वड्डी तादाद है। पर उत्थे ही उन्हां ने शादियां दे सिलसिले चलाए, तो मिक्स जिहा फैमिली हो गई है, उन्हां रंग रूप भी उन्हां दा आंध्रा, तमिल या महाराष्ट्र जैसा हो गया, लेकिन सिखी दा जज्बा बड़ा प्रबल है दक्कनी सिंघां विच। इंज कह लो सिखी दी सही तस्वीर उन्हां कोल मौजूद है, सिखी प्यार भी मौजूद है, सिखी जज्बा भी मौजूद है। जद निजाम हैदराबाद उसने देखा इन्हां 1000 खालसिया ने अमन बहाल कर देता है और खुशी वजह महाराजा रणजीत सिंह के जन्मदिन पे निजाम हैदराबाद ने एक बड़ी खूबसूरत चांदनी भेजी, चंदोआ भेजे। जिस दिन लाहौर विच ये तकरीब मनाई जा रही थी महाराजा साहब दी, चाननी बन दी गई सिंघासन ते। महाराजा साहब सभा दे आए, निगाह चली गई चंदोए ते, चाननी ते बड़ी खूबसूरत, हीरे जड़त, मोती जड़त, नीलम दे छोटे छोटे टुकड़े जड़े हुए, जर्री का कम। दास ने कई दफा इस चाननी के दर्शन किए ने तोशेखाने च, क्योंकि दास एक महीना हर साल हाजरी दरबार साहब भरदा है गुरु रामदास जी महाराज के गुरपुरब को लेके दिवाली तक। किसी वक्त सिंह साहब ज्ञानी चेत सिंह सबका हेड ग्रंथी श्री दरबार साहब, उन्होंने दरबार साहब च मेरे को प्रण ले लिया, ए महीना तुम किधरे भी नहीं जाना, चाहे कुछ भी हो बे, या किधरे भी होवो, थोड़ी सेहत ठीक होगी, थोड़ा शरीर है वो तुम गुरु रामदास के दर से हाजरी भरनी है, तो मैं हाजरी भर रहा हाँ। शौक नाल मैं इस चाननी दे बाकी साजो समान दे साल दे साल में दर्शन करदा सी, उचेचा तोशा खाना खुलवा के, बदकिस्मत ये सन 84 दे चो जल के खाक हो गई, नहीं रही। ये चाननी जिस वक्त सिंघासन दे उपर बनी गई, महाराजा साहब देखदे ने देखदे ही रह गए। उस दिन एहलकारां दा ये चाननी, ये चंदोआ, ये कदों बनाया है? अहलकार कहिंदे ने महाराजा साहब बनाया नहीं है सी, ये ते निजाम हैदराबाद ने आपनों भेट भेजी है। ते सब तो कीमती ते खूबसूरत जान के असी बन दित्ती है। खड़े ने थोड़ा जिहा सोची पै गए, ते फिर कहण लगे उतारो इसनों, उतारो। जिन्हां अहलकारां ने चाननी बनवाई सी उन्हां नूं ते कंबड़ी छिड़ गई, जिवें कुछ गलती हो गई, जिवें भुल हो गए। एक ने हिम्मत करके पूछ लिया, महाराजा साहब क्या ये चाननी थोड़ी शान दे छाया नहीं है? असी ते खूबसूरत ਕੀਮਤੀ ਜਾਣ ਕੇ ਬੰਨ ਦਿੱਤੀ ਸੀ। ਆਪ ਦਾ ਹੁਕਮ ਉਤਾਰਨ ਦਾ ਉਤਾਰਦੇ ਹਾਂ, ਕਿਆ ਵਾਕਈ ਇਹ ਆਪ ਦੀ ਸ਼ਾਨ ਦੇ ਛਾਇਆ ਨਹੀਂ ਹੈ? ਪਤਾ ਹੈ ਮਹਾਰਾਜਾ ਸਾਹਿਬ ਕੀ ਕਹਿੰਦੇ ਨੇ, ਇਤਨੀ ਸੁੰਦਰ ਹੈ, ਇਤਨੀ ਖੂਬਸੂਰਤ ਹੈ, ਇਤਨੀ ਮਨਮੋਹਕ ਹੈ, ਇਹ ਦਰਬਾਰ ਸਾਹਿਬ ਦੇ ਸਿਰ ਤੇ ਚੁੱਲਣੀ ਚਾਹੀਦੀ ਹੈ, ਇਹ ਗੁਰੂ ਰਾਮਦਾਸ ਜੀ ਦੇ ਸਿਰ ਦਾ ਚੰਦੋਆ ਬਣਨਾ ਚਾਹੀਦਾ, ਮੇਰੇ ਸਿਰ ਦਾ ਨਹੀਂ। ਉਸ ਵਕਤ ਬਜਵਾ ਦਿੱਤੀ ਉਤਾਰ ਕੇ। ਘਰ ਵਿੱਚ ਤਾਕਤ ਵਧਦੀ ਜਾ ਰਹੀ ਹੈ, ਸਾਜ਼ੋ ਸਮਾਨ ਵਧਦਾ ਜਾ ਰਿਹਾ, ਪਦਾਰਥ ਵਧਦੇ ਜਾ ਰਹੇ ਨੇ, ਮਹਾਰਾਜਾ ਸਾਹਿਬ ਦੇ ਹਿਰਦੇ ਵਿੱਚ ਪਰਮਾਤਮਾ ਦਾ ਪ੍ਰੇਮ ਵਧਦਾ ਜਾ ਰਿਹਾ, ਰਾਜ ਸਤਾ ਵਧਦੀ ਜਾ ਰਹੀ ਹੈ, ਗੁਰੂ ਭਗਤੀ ਵੀ ਵਧਦੀ ਜਾ ਰਹੀ ਹੈ। ਆਮ ਕੀ ਆਉਂਦਾ, ਘਰ ਵਿੱਚ ਪਦਾਰਥ ਆਉਣੇ ਸ਼ੁਰੂ ਹੋਏ ਤੇ ਘਰ ਵਿੱਚੋਂ ਰਹਿਤ ਬੈਤ ਨਿਕਲਣੇ ਸ਼ੁਰੂ ਹੋ ਗਏ, ਧਨ ਚੋਖਾ ਆਉਣਾ ਸ਼ੁਰੂ ਹੋ ਗਿਆ, ਹਿਰਦੇ ਚ ਧਰਮ ਨਿਕਲਣਾ ਸ਼ੁਰੂ ਹੋ ਗਿਆ, ਘਰ ਪਦਾਰਥਾਂ ਨਾਲ ਭਰ ਗਿਆ, ਹਿਰਦਾ ਪਰਮਾਤਮਾ ਤੋਂ ਖਾਲੀ ਹੋ ਗਿਆ, ਉਹਦੀ ਯਾਦ ਤੋਂ ਖਾਲੀ ਹੋ ਗਈ। ਇਸ ਤਰ੍ਹਾਂ ਹੀ ਹੁੰਦਾ, ਰਾਜ ਸਿੰਘਾਸਣ ਤੇ ਬੈਠ ਕੇ ਸ਼੍ਰੀ ਕ੍ਰਿਸ਼ਨ ਦੀ ਆਤਮਾ ਤੋਂ ਗੀਤਾ ਦਾ ਫਲਸਫਾ ਨਿਕਲਦਾ, ਰਾਮ ਦੇ ਰੋਮ ਰੋਮ ਦੇ ਚੋਂ ਮਰਿਆਦਾ ਨਿਕਲਦੀ ਹੈ, ਮਹਾਰਾਜਾ ਰਣਜੀਤ ਸਿੰਘ ਦੇ ਰੋਮ ਰੋਮ ਦੇ ਚੋਂ ਭਗਤੀ ਨਿਕਲਦੀ ਹੈ, ਹਰੀਸ਼ਚੰਦਰ ਦੇ ਰੋਮ ਰੋਮ ਦੇ ਚੋਂ ਸੱਚਾਈ ਨਿਕਲਦੀ ਹੈ। ਇਹ ਦੇਸ਼ ਧਾਰਮਿਕ ਰਾਜਿਆਂ ਦਾ ਦੇਸ਼ ਸੀ, ਬਦਕਿਸਮਤ ਅਧਾਰਮਿਕ ਲੋਕਾਂ ਦੇ ਹੱਥ ਚ ਆ ਗਿਆ। ਉਹ ਦੇਸ਼ ਵਿੱਚ ਇਹ ਜੋ ਪਸਤੀ, ਖਾਸ ਕਰਕੇ ਇਖਲਾਕੀ ਪਸਤੀ, ਹਰ ਪੱਖ ਦੀ ਜਿਹੜੀ ਪਸਤੀ ਅਸੀਂ ਦੇਖਦੇ ਹਾਂ, ਭਾਵੇਂ ਕੋਈ ਕੁਛ ਆਖੇ, ਮੈਂ ਇਸਦਾ ਇੱਕ ਇਹ ਕਾਰਨ ਸਮਝਦਾ, ਧਰਮ ਨਿਰਪੇਖ ਸਿਆਸਤ ਰਾਜਨੀਤੀ। ਧਰਮ ਚਾਹੀਦਾ ਵਿਵਹਾਰ ਵਿੱਚ, ਤਾਂ ਕਿ ਵਿਵਹਾਰ ਵਿੱਚ ਬੇਈਮਾਨੀ ਨਾ ਹੋਵੇ। ਧਰਮ ਚਾਹੀਦਾ ਪਰਿਵਾਰ ਵਿੱਚ, ਤਾਂ ਕਿ ਪਰਿਵਾਰ ਵਿੱਚ ਕਲਕਰੇਸ਼ ਨਾ ਹੋਵੇ, ਤੇ ਰਿਸ਼ਤਿਆਂ ਦੇ ਦਰਾਣਾ ਨਾ ਪੈਣ। ਧਰਮ ਚਾਹੀਦਾ ਰਾਜਨੀਤੀ ਵਿੱਚ, ਤਾਂ ਕਿ ਰਾਜਨੀਤੀ ਵਿੱਚ ਖੋਆ ਖਾਈ ਨਾ ਹੋਵੇ, ਤਸ਼ੱਦਤ ਤੇ ਜ਼ੁਲਮ ਨਾ ਹੋਵੇ, ਪਰ ਖੋਆ ਖਾਈ ਨਾ ਹੋਵੇ। ਹੁਣ ਤੇ ਕੀ ਹੈ, ਜੋ ਇੱਕ ਬੰਦੇ ਦੀ ਜੇਬ ਕੱਟ ਲਵੇ ਉਹ ਚੋਰ ਹੈ, ਜੇਬ ਕਤਰਾ ਹੈ, ਤੇ ਜਿਹੜਾ ਸਾਰੇ ਮੁਲਕ ਦੀ ਜੇਬ ਕੱਟ ਲਵੇ ਮਿਨਿਸਟਰ ਹੈ, ਚੀਫ ਮਿਨਿਸਟਰ ਹੈ। ਜੋ ਕਿਸੇ ਇੱਕ ਬੰਦੇ ਦੀ ਮੂੰਹ ਦੀ ਬੁਰਕੀ ਖੋ ਲਵੇ, ਅਸੀਂ ਉਸ ਨੂੰ ਡਕੈਤ ਕਹਿੰਦੇ ਹਾਂ, ਚੋਰ ਕਹਿੰਦੇ ਹਾਂ। ਪਰ ਜੋ ਬੰਦਿਆਂ ਦੇ ਨਾਲ ਨਾਲ ਗਊਆਂ ਦਾ ਚਾਰਾ ਵੀ ਸਾਰਾ ਹਜ਼ਮ ਕਰ ਜਾਵੇ, ਮਿਨਿਸਟਰ ਹੁੰਦੇ, ਉਹ ਤਾਕਤਵਰ ਨੇ। ਹਾਲਾਤ ਇਹ ਨੇ, ਇੱਕ ਹਕੀਕਤ ਹੈ, ਇੱਕ ਸੱਚਾਈ ਹੈ। ਖੈਰ ਮੁਕਤਸਰ ਜੋ ਹੈ, ਮੈਂ ਇਸ ਤਰ੍ਹਾਂ, ਦੇਸ਼ ਧਾਰਮਿਕ ਸੀ, ਸਾਰੇ ਰਿਸ਼ੀ ਮੁਨੀ ਸੰਤ ਮਹਾਂਪੁਰਸ਼ ਇਸ ਦੇਸ਼ ਵਿੱਚ ਪੈਦਾ ਹੋਏ। ਇਸ ਦੇਸ਼ ਦੀ ਐਸੀ ਹਵਾ, ਐਸੀ ਫਿਜ਼ਾ, ਐਸੀ ਵਾਈਬ੍ਰੇਸ਼ਨ, ਮੈਂ ਦੇਖਦਾ ਬਾਹਰ ਦੇ ਦੇਸ਼ਾਂ ਦੀ ਵੀ ਆਪਣੀ ਇੱਕ ਵਾਈਬ੍ਰੇਸ਼ਨ। ਉੱਥੇ ਸਾਇੰਟਿਸਟ ਪੈਦਾ ਹੁੰਦੇ ਨੇ, ਵਿਗਿਆਨਕ ਪੈਦਾ ਹੁੰਦੇ ਨੇ, ਦਾਰਸ਼ਨਿਕ ਪੈਦਾ ਹੁੰਦੇ ਨੇ, ਮਨੋਵਿਗਿਆਨਕ ਪੈਦਾ ਹੁੰਦੇ ਨੇ, ਸੰਤ ਨੇ। ਸੰਤ ਇਸ ਦੇਸ਼ ਨੇ ਪੈਦਾ ਕੀਤੇ। ਇਸ ਦੇਸ਼ ਦੀ ਫਿਜ਼ਾ, ਇਸ ਦੇਸ਼ ਦੇ ਹਾਲਾਤ, ਇਸ ਦੇਸ਼ ਦਾ ਵਾਤਾਵਰਣ। ਖੈਰ ਮੁਕਤਸਰ ਮੈਂ ਇਸ ਤਰ੍ਹਾਂ, ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ, ਗਮ ਚੇ ਬਾਸ਼ਦ ਚੀਫ ਤੋਂ ਸ਼ਾਦੀ। ਗਮ ਕੀ ਹੈ, ਗਮ ਕਿਸ ਨੂੰ ਆਖੋਗੇ ਗਮ, ਔਰ ਸ਼ਾਦੀ ਕੀ ਹੈ, ਖੁਸ਼ੀ ਕੀ ਹੈ। ਸ਼ਾਦੀ ਦੇ ਅਰਥ ਆਨੰਦ ਕਾਰਜ ਵਿਵਾਹ ਨਹੀਂ ਹੈ, ਇਹ ਗੱਲ ਵੱਖਰੀ ਹੈ। ਸਾਡੇ ਦੇਸ਼ ਦੇ ਸ਼ਾਦੀ ਦੇ ਅਰਥ ਵਿਵਾਹ ਕਰਦੇ ਨੇ, ਇਹ ਲਫ਼ਜ਼ ਫਾਰਸੀ ਜ਼ਬਾਨ ਦਾ ਹੈ, ਇਰਾਨੀ ਭਾਸ਼ਾ ਦਾ ਲਫ਼ਜ਼ ਹੈ। ਈ ਦਿਲ ਸ਼ਾਦ ਅਸ਼ਤ, ਇਹ ਦਿਲ ਬੜਾ ਖੁਸ਼ ਹੈ। ਸ਼ਾਦ ਦਾ ਮਤਲਬ ਖੁਸ਼, ਸ਼ਾਦੀ ਦਾ ਮਤਲਬ ਖੁਸ਼ੀ। ਈ ਖਾਨ ਹੈ ਸ਼ਾਦੀ ਅਸ਼ਤ, ਇਸ ਘਰ ਦੇ ਖੁਸ਼ੀ ਹੈ। ਵਿਵਾਹ ਲਈ, ਆਨੰਦ ਕਾਰਜ ਲਈ ਉਹਨਾਂ ਕੋਲ ਦੂਜਾ ਇਸਲਾਮੀ ਸ਼ਬਦ ਹੈ ਨਿਕਾਹ। ਇਸ ਘਰ ਵਿੱਚ ਨਿਕਾਹ ਹੋ ਰਿਹਾ, ਨਿਕਾਹ ਤੋਂ ਮੁਰਾਦ ਲੈਣ ਵਿਵਾਹ ਹੋ ਰਿਹਾ, ਆਨੰਦ ਕਾਰਜ ਹੋ ਰਿਹਾ। ਸ਼ਾਦੀ ਲਫ਼ਜ਼ ਉਹ ਖੁਸ਼ੀ ਲਈ ਵਰਤਦੇ ਨੇ, ਪਰ ਸਾਡੇ ਦੇਸ਼ ਵਿੱਚ ਇਸਦੇ ਅਰਥ ਵਿਵਾਹ ਬਣ ਗਏ, ਨਿਕਾਹ ਬਣ ਗਏ, ਆਨੰਦ ਕਾਰਜ ਬਣ ਗਏ। ਭਾਈ ਸਾਹਿਬ ਭਾਈ ਨੰਦ ਲਾਲ ਸ਼ਾਦੀ ਲਫ਼ਜ਼ ਨੂੰ ਖੁਸ਼ੀ ਦੇ ਰੂਪ ਵਿੱਚ ਲੈਂਦੇ ਨੇ। ਗਮ ਚੇ ਬਾਸ਼ਦ, ਗਮ ਕੀ ਹੈ, तीर्थ शादी खुशी की है। असि पूछ सकते हैं भाई नंद लाल को सानू इतना भी ज्ञान नहीं खुशी की है ते गम की है, यकीन जानो नहीं पता। ना खुशी दे कारणां दा पता है, ना गम दे कारणां दा पता है, ना दुखां दे बीज दा पता है, ना सुखां दे मूल दा पता है, नहीं पता मनुख दा। ये हकीकत है। इसे वास्ते सुख के हेत बहुत दुख पावत सेव करत जन जन के ही। गुरु तेग बहादुर साहब जी महाराज कहते हैं सारे उद्दम वसीले ते बंदा सुख वास्ते करदा है, पल्ले सिवाय दुख दे और कुछ नहीं पैंदा। इसका मतलब है जेड़ा बीज बो रहा सी सोचदा सी इसका सुख निकलेगा, निकलिया दुख। सुख के हेत बहुत दुख पावत सेव करत जन जन थी। संसार विच पदार्थां राही परिवार राही धन राही लोड़ां दी पूर्ति हो सकती है, सुख नहीं मिलेगा। नहीं तो सारे धनवान सुखी होने चाहिए ने, सारे ही रो रहे ने। पुत्र मिल गया एक लोड़ां दी पूर्ति हो गई है, सुख नहीं मिलेगा। नहीं तो सारे पुत्रां वाले सुखी होने ही चाहिए। पति मिल गया है, पत्नी मिल गई है, जैस घराना मिल गया है, लोड़ां दी पूर्ति हुई है, सुख नहीं मिलता। नहीं तो सारे परिवारक जीवन वाले सुखी होने चाहिए, सब रोंदे पिटदे मिलते पैण, सुखी तो एक भी नहीं मिलता। सुख ना ही हर भगत बिना, मनुख नू नहीं पता। ना सुखां दे मोल दा, ना दुखां दे मोल दा। गम के बाशद गम की है, चीश्त शादी खुशी की है। भाई साहब खुद जवाब देंदे ने, लगदा है इंज उन्हां नू भी पता सी आम बंदियां दे कोल सुख दुख दे जड़े बीज ने गलत ने, सूझ बूझ जड़ी है गलत है। गम चे बाशन गफलत अज यादे खुदा, परमात्मा नु भूल जाना बस यही दुख है और कोई दुख नहीं। चीश्त शादी खुशी की है, याद आंबा मुंतहा, उनु याद करना ही खुशी है और कोई खुशी नहीं। अगर परमात्मा दी याद नहीं तो चंगे परिवार दे होंदिया भी मनुख रोंदा रहेगा। जेब भरी हुई है धन नाल, पदार्थां नाल घर भरिया है, पेट भरिया हुआ चंगे भोजन नाल, मान मर्यादा भी सब कुछ है, लेकिन रोम रोम इसका रोएगा तड़पेगा, क्योंकि परमात्मा दी याद ने। और जितना जगत इस नू कहेगा बहुत वड्डा मनुख है, क्योंकि छोटी दा धनवान है। महाराज कहते हैं बड़े बड़े जो दीशे लोग, तिनको व्यापे चिंता रो। बड़े रोगी मिलणगे, बड़े दुखी मिलणगे, परेशान मिलणगे, बेजार मिलणगे। गम चे बाशद गम की है, परमात्मा नु भूल जाना। और खुशी की है चीश्त शादी याद आंदा मनतेहा, उस ला इंतहा परमात्मा नु याद करना बस यही खुशी है। उनु भूल जाना बस यही दुख है। और ये कितना वड्डा दुख है ये गुरु अर्जन देव जी महाराज दसदे ने, परमेश्वर ते भुलिया व्यापन सबे रोग। मैं फिर दोहरावा, असी परमात्मा नु गवाया नहीं है, गवा नहीं सकते, भुलाया है, भूल सकते। जिनू भूल गया रिश्ता टूटदा है, जिसकी याद आवे रिश्ता जुड़दा है। कीर्तन एक बहाना है, कथा एक बहाना है, पाठ पूजा एक बहाना है, ये सारे धार्मिक मंदिर बहाने ने, भी किसे बहाने नाल उसकी याद चल पाए। खुद चित आए महा आनंदा, तेरी याद महा आनंद है, जिस विसरे सो मर जाए जी। और जो भूल जाए ओदियां सारियां ही खुशियां मर जांदियां, उसदे सारे खेड़े मर जांदे ने, उसका सारा ही सुख मर जांदा है। ते सुख मर गए, खेड़े मर गए, खुशियां मर गईयां, ते रहा की फिर मनुख कोल। मनुख ते जीवदी जागदी लाश होवेगा और की है। कई मनुख मुसाखी माफ में देखना बस शरीर नू ढो रहे ने, जिवें अपनी लाश आप पे ढोंदे ने, कुछ भी नहीं। सुख मर गया, चैन मर गया, सुकून मर गया, शांति नहीं है, सुख नहीं है, रस नहीं है। रस ते मर चुके हैं, सुख ते मर चुके हैं, आनंद ते मर चुके हैं, सुकून मर गया, शांति मर गई है, कुछ भी नहीं। ये तो अपनी लाश आप पे ढोंदा है। फर्क सिर्फ इतना है, ਕਿਸੇ ਇੱਕ ਦਿਨ ਚਾਰ ਮਨੁੱਖ ਦੀ ਅਰਥੀ ਚੁੱਕ ਕੇ ਸ਼ਮਸ਼ਾਨ ਘਾਟ ਵਿੱਚ ਪਹੁੰਚਾ ਦਿੰਦੇ ਨੇ, ਪਰ ਇਹ ਆਪਣੀ ਅਰਥੀ ਆਪੇ ਅਗਰ ਸਿੱਖਦਾ ਦਿਸਦਾ ਹੈ ਜੀਵਦਾ ਜਾਗਦਾ ਤੇ ਸਿਰਫ ਸਵਾਸਾਂ ਦੇ ਚੱਲਣ ਨੂੰ ਜੀਵਦਾ ਜਾਗਦਾ ਨਹੀਂ ਆਖੀਦਾ, ਇਹ ਵੀ ਮੈਂ ਅਰਜ਼ ਕਰਦੇ ਹਾਂ। ਜਿੰਨੇ ਚਿਰ ਤੱਕ ਉਸਦੀ ਯਾਦ ਨਾ ਚੱਲੇ, ਤੁਧ ਚਿਤ ਆਏ ਮਹਾ ਆਨੰਦਾ ਜਿਸ ਵਿਸਰੇ ਸੋ ਮਰ ਜਾਏ ਜੀਓ। ਚੇਤੇ ਸ਼ਕਤੀ ਯਾਦ ਸ਼ਕਤੀ ਇੱਕ ਪ੍ਰਬਲ ਸ਼ਕਤੀ ਪਰਿਪੂਰਨ ਪ੍ਰਮਾਤਮਾ ਨੇ ਸਾਨੂੰ ਦਿੱਤੀ ਹੈ। ਅਗਰ ਉਹ ਯਾਦ ਦਾ ਹਿੱਸਾ ਬਣੇ ਤੇ ਯਾਦ ਦਾ ਹਿੱਸਾ ਕਦੋਂ ਬਣੇਗਾ? ਜਦ ਸਮਝ ਦਾ ਹਿੱਸਾ ਬਣੇ, ਵਰਨਾ ਨਹੀਂ ਬਣੇਗਾ। ਰੋਜ਼ ਲੋਕੀ ਕੀਰਤਨ ਕਰਦੇ ਨੇ ਸੁਣਦੇ ਨੇ ਭੁੱਲ ਜਾਂਦੇ ਨੇ, ਕਥਾ ਕਰਦੇ ਨੇ ਸੁਣਦੇ ਨੇ ਭੁੱਲ ਜਾਂਦੇ ਨੇ, ਪਾਠ ਕਰਦੇ ਨੇ ਗੁਰਦੁਆਰੇ ਆਉਂਦੇ ਨੇ ਮੰਦਰ ਵਿੱਚ ਆਉਂਦੇ ਨੇ ਭਗਵਾਨ ਤੇ ਭੁੱਲ ਜਾਂਦਾ। ਜਿਹੜੇ ਨਹੀਂ ਆਉਂਦੇ ਉਹ ਵੀ ਭੁੱਲੇ, ਜਿਹੜੇ ਆਉਂਦੇ ਨੇ ਉਹਨਾਂ ਨੂੰ ਵੀ ਭੁੱਲੇ। ਕਾਰਨ ਜਿੰਨੇ ਚਿਰ ਤੱਕ ਸਮਝ ਪ੍ਰਭਾਵਿਤ ਨਹੀਂ ਤੇ ਸਮਝ ਵਿੱਚ ਨਹੀਂ ਆਉਂਦਾ ਉਹ ਯਾਦ ਦਾ ਹਿੱਸਾ ਨਹੀਂ ਬਣ ਸਕਦਾ। ਤੇ ਮੈਂ ਫਿਰ ਅਰਜ਼ ਕਰਦੇ ਹਾਂ ਉਹ ਸਮਝ ਵਿੱਚ ਆ ਜਾਂਦਾ ਨਹੀਂ, ਸਮਝ ਸਮਝ ਕੇ ਇਹ ਸਮਝ ਆ ਜਾਂਦੀ ਹੈ ਹੇ ਪ੍ਰਭੂ ਮੈਂ ਤੈਨੂੰ ਨਹੀਂ ਸਮਝ ਸਕਦਾ ਪਰ ਮੈਂ ਤੈਨੂੰ ਯਾਦ ਤੇ ਕਰ ਸਕਦਾ। ਇਸ ਦੇ ਉੱਤੇ ਇੱਕ ਛੋਟਾ ਜਿਹਾ ਉਦਾਹਰਣ ਮੈਨੂੰ ਚੇਤੇ ਆਇਆ। ਤੇਥਨ ਦੀ ਗੱਲ ਹੈ, ਸਾਗਰ ਤੱਟ ਤੇ ਇੱਕ 5 ਸਾਲ ਸਾਢੇ 4 ਸਾਲ ਦਾ ਬੱਚਾ ਜ਼ਾਰੋ ਜ਼ਾਰ ਰੋ ਰਿਹਾ ਹੈ। ਉਸ ਵਕਤ ਦਾ ਇੱਕ ਮਹਾਨ ਸੰਤ ਸੁਕਰਾਤ ਟਹਿਲ ਦਾ ਹੋਇਆ ਉੱਥੇ ਆਇਆ, ਦੇਖਦਾ ਬੱਚਾ ਰੋ ਰਿਹਾ, ਕੋਲ ਆਇਆ, ਸਿਰ ਤੇ ਹੱਥ ਰੱਖਿਆ, ਆਖਿਆ ਬੇਟੇ ਕਿਉਂ ਰੋ ਰਿਹਾ? ਉਹਦੇ ਹੱਥ ਵਿੱਚ ਪਿਆਲਾ ਸੀ, ਪਿਆਲਾ। ਕਹਿਣ ਲੱਗਾ ਬਾਬਾ ਇਹ ਸਾਗਰ ਜਿਹੜਾ ਨਾ ਮੈਂ ਪਿਆਲੇ ਚ ਭਰਨਾ ਚਾਹੁੰਦਾ, ਇਹ ਸਾਗਰ ਮੇਰੇ ਪਿਆਲੇ ਚ ਆਉਣਾ ਚਾਹੀਦਾ, ਪਰ ਕਰਾਂ ਕਿ ਮੈਂ ਕਾਫੀ ਦੇਰ ਦਾ ਥੱਕ ਗਿਆ, ਇਹ ਸਾਗਰ ਮੇਰੇ ਪਿਆਲੇ ਚ ਨਹੀਂ ਆਉਂਦਾ। ਕਹਿੰਦੇ ਨੇ ਬੱਚੇ ਦੀ ਇਹ ਗੱਲ ਸੁਣ ਕੇ ਸੁਕਰਾਤ ਦੀ ਵੀ ਚੀਖ ਨਿਕਲ ਗਈ, ਰੋਣ ਲੱਗ ਪਿਆ। ਤੇ ਬੱਚਾ ਕਹਿਣ ਲੱਗਾ ਬਾਬਾ ਤੂੰ ਤੇ ਸੰਤ ਹੈ, ਫਕੀਰ ਹੈ, ਤੂੰ ਵੀ ਮੇਰੀ ਤਰ੍ਹਾਂ ਰੋਣ ਲੱਗ ਪਿਆ, ਤੇਰਾ ਪਿਆਲਾ ਕਿੱਥੇ ਹੈ? ਤੂੰ ਕਿਉਂ ਰੋਣ ਲੱਗ ਪਿਆ? ਤੇਰਾ ਪਿਆਲਾ ਕਿੱਥੇ ਹੈ? ਬੱਚੇ ਦੀ ਸਮਝ ਚ ਵੀ ਆ ਗਿਆ, ਰੋਣਾ ਸਮਝ ਦੇ ਚਾਹੁੰਦਾ, ਹਾਸਾ ਸਮਝ ਦੇ ਚਾਹੁੰਦਾ। ਮਨੁੱਖ ਜਨਮ ਤੋਂ ਜੋ ਲੈ ਕੇ ਆਉਂਦਾ ਸੰਸਾਰ ਵਿੱਚ ਹਾਸਾ ਤੇ ਰੋਣਾ, ਬਾਕੀ ਭਾਸ਼ਾ ਮਾਂ ਤੋਂ ਸਿੱਖਦਾ, ਸਮਾਜ ਤੋਂ ਸਿੱਖਦਾ। ਕੋਈ ਮਨੁੱਖ ਭਾਸ਼ਾ ਲੈ ਕੇ ਨਹੀਂ ਆਉਂਦਾ। ਇੱਕ ਬੰਗਾਲੀ ਮਾਂ ਦਾ ਬੱਚਾ ਜੋ ਉਸਦੀ ਗੋਦ ਵਿੱਚ ਹੈ, ਪੰਜਾਬੀ ਮਾਂ ਦੀ ਗੋਦ ਵਿੱਚ ਦੇ ਦਿੱਤਾ ਜਾਏ, ਪੰਜਾਬੀ ਬੋਲੇਗਾ, ਬੰਗਾਲੀ ਨਹੀਂ ਬੋਲੇਗਾ। ਇੱਕ ਇਰਾਨੀ ਮਾਂ ਦਾ ਬੱਚਾ ਗੁਜਰਾਤੀ ਮਾਂ ਦੀ ਗੋਦ ਵਿੱਚ ਦੇ ਦਿੱਤਾ ਜਾਏ, ਯਕੀਨ ਜਾਣੋ ਪਰਸ਼ੀਅਨ ਨਹੀਂ ਬੋਲੇਗਾ, ਗੁਜਰਾਤੀ ਬੋਲੇਗਾ। ਇਹ ਬਾਅਦ ਵਿੱਚ ਮਿਲਦੀ ਹੈ ਭਾਸ਼ਾ, ਸਮਾਜ ਤੋਂ ਮਿਲਦੀ, ਸੰਸਕਾਰਾਂ ਦੇ ਤੇ ਹੱਸਣਾ ਤੇ ਰੋਣਾ ਹੈ। ਔਰ ਇਹ ਸਾਰੀ ਦੁਨੀਆਂ ਦਾ ਸਾਂਝਾ। ਜਦ ਕੋਈ ਹੱਸ ਰਿਹਾ ਹੋਵੇ ਅਸੀਂ ਇਸ ਤਰ੍ਹਾਂ ਨਹੀਂ ਆਖਦੇ ਕਿ ਹਿੰਦੀ ਦੇ ਚ ਹੱਸਦਾ ਪਿਆ ਜਾਂ ਸਿੰਧੀ ਦੇ ਚ ਹੱਸਦਾ ਪਿਆ, ਇੰਗਲਿਸ਼ ਦੇ ਚ ਹੱਸ ਰਿਹਾ ਜਾਂ ਜਰਮਨ ਦੇ ਚ ਹੱਸ ਰਿਹਾ, ਪੰਜਾਬੀ ਦੇ ਚ ਹੱਸ ਰਿਹਾ ਜਾਂ ਬੰਗਾਲੀ ਦੇ ਚ ਹੱਸ ਰਿਹਾ, ਹੱਸ ਰਿਹਾ। ਹਾਸਾ ਸਾਂਝਾ, ਸਾਰੀ ਦੁਨੀਆਂ ਦਾ ਸਾਂਝਾ, ਇਕਦਮ ਸਮਝ ਦੇ ਚ ਆ ਜਾਂਦਾ। ਰੋਣਾ ਵੀ ਸਾਂਝਾ, ਕੋਈ ਰੋ ਰਿਹਾ ਹੋਵੇ ਅਸੀਂ ਥੋੜੀ ਆਖਦੇ ਹਾਂ ਗੁਜਰਾਤੀ ਦੇ ਚ ਰੋ ਰਿਹਾ, ਮਰਾਠੀ ਦੇ ਚ ਰੋ ਰਿਹਾ, ਹਿੰਦੀ ਦੇ ਚ ਰੋ ਰਿਹਾ ਜਾਂ ਸੰਸਕ੍ਰਿਤ ਦੇ ਚ ਰੋ ਰਿਹਾ, ਇੰਗਲਿਸ਼ ਦੇ ਚ ਰੋ ਰਿਹਾ। ਰੋਣਾ ਇਕਦਮ ਸਮਝ ਦੇ ਚ ਆਉਂਦਾ, ਹਾਸਾ ਇਕਦਮ ਸਮਝ ਦੇ ਚ ਆਉਂਦਾ। ਬੱਚਾ ਵੀ ਸਮਝ ਗਿਆ ਬਾਬਾ ਰੋ ਪਿਆ, ਫਕੀਰ ਤੇ ਰੋ ਰਿਹਾ, ਬਾਬਾ ਤੇਰਾ ਪਿਆਲਾ ਕਿੱਥੇ ਹੈ? ਮੇਰਾ ਪਿਆਲਾ ਵੀ ਮੇਰੇ ਕੋਲ ਹੈ, ਇਹ ਮੇਰੇ ਬੇਟੇ, ਤੂੰ ਸਾਗਰ ਨੂੰ ਪਿਆਲੇ ਚ ਭਰਨਾ ਚਾਹੁੰਦਾ, ਮੈਂ ਪੂਰੇ ਦੇ ਪੂਰੇ ਪਰਮਾਤਮਾ ਨੂੰ ਖੁਦਾ ਨੂੰ ਆਪਣੇ ਦਿਮਾਗ ਵਿੱਚ ਭਰਨਾ ਚਾਹੁੰਦਾ, ਜਾਣਨਾ ਚਾਹੁੰਦਾ। ਪਰ ਤੈਥੋਂ ਮੈਨੂੰ ਸਿਕਸ਼ਾ ਮਿਲ ਗਈ ਹੈ, ਬੜਾ ਗਿਆਨ ਮਿਲ ਗਿਆ, ਸਾਗਰ ਪਿਆਲੇ ਚ ਨਹੀਂ ਆਵੇਗਾ, ਸਾਰੇ ਦਾ ਸਾਰਾ ਖੁਦਾ ਮੇਰੇ ਦਿਮਾਗ ਵਿੱਚ ਨਹੀਂ ਆ ਸਕਦਾ, ਤੈਥੋਂ ਮੈਨੂੰ ਸਿਕਸ਼ਾ ਮਿਲ ਗਈ, ਸਾਗਰ ਪਿਆਲੇ ਵਿੱਚ ਨਹੀਂ ਆਵੇਗਾ। ਬੱਚੇ ਨੇ ਵੀ ਇਹ ਬੋਲ ਸੁਣ ਲਏ, ਸਾਗਰ ਪਿਆਲੇ ਵਿੱਚ ਨਹੀਂ ਆਵੇਗਾ, ਬਿਲਕੁਲ ਕੰਢੇ ਤੇ ਚਲਾ ਗਿਆ ਸਮੁੰਦਰ ਦੇ, ਔਰ ਪਿਆਲਾ ਸਮੁੰਦਰ ਦੇ ਸੁੱਟ ਦਿੱਤਾ। ਆਖਿਆ ਇਹ ਸਾਗਰ ਜੇ ਤੂੰ ਮੇਰੇ ਪਿਆਲੇ ਚ ਨਹੀਂ ਆਉਂਦਾ ਤੇ ਚਲੋ ਨਾ ਸਹੀ, ਮੇਰਾ ਪਿਆਲਾ ਤੇ ਤੇਰੇ ਵਿੱਚ ਆ ਸਕਦਾ। ਕਹਿੰਦੇ ਨੇ ਇਹ 80 ਸਾਲ ਦਾ ਬੁੱਢਾ ਫਕੀਰ ਉਸ ਬੱਚੇ ਦੇ ਪੈਰੀ ਪੈ ਗਿਆ, ਸਜਦਾ ਕੀਤਾ ਹੈ। اے خدا توں تے سارے دا سارا میرے وچ نہیں پرگٹ ہو سکدا، میں سارے دا سارا تیرے وچ لین ہو سکدا۔ سمجھ آ گئی مینوں؟ سورج دی کرن میرے گھر آ سکدی، اس دی روشنی میرے گھر آ سکدی ہے، کہ جے میں ضد کراں نہیں ہے سارا سورج میرے گھر آوے، میرے کمرے چ میرے نال بیٹھے۔ زمین نالوں ہزاراں گنا وڈا ہے سورج، ساری دھرتی دے تے وی جس نوں تھاں کوئی نہیں، تیرے کمرے چ تھاں ملے گی، تیرے کول تھاں ملے گی، پر آ سکدا ہے، اودی کرن آ سکدی ہے، اودی روشنی آ سکدی ہے، پرماتما دے گن آ سکدے نے، پرماتما دا آنند آ سکدا ہے، پرماتما دی چیتنا اندر پرگٹ ہو سکدی ہے۔ توں سمرتھ وڑا میری مت تھوری رام، پر جے کدھرے کنکا ماتر بھی پرگٹ ہو جائے تو پادشاہ کہندے نے کنکا ایک جس جی بساوے تاں کی مہما گنی نہ آوے۔ صاحب رحمت کرن، ایشور تھوڑی یاد دا حصہ بنے، گرو تھوڑی یاد دا حصہ بنے، پربھو تھوڑی سمجھ دا حصہ بنے، تاکہ کیتا ہویا اے ادم اپرالا سفل ہو سکے۔ اتنی بچاراں پروان کرنیاں ساریاں دا بار بار ہاردک طور تے دھنواد۔ کل چک دی شما، واہگرو جی کا خالصہ۔
1: You're listening to KRPI 1550 Radio, Ferndale, Washington.

0: You're listening to KRPI 1550 Radio, Ferndale, Washington.
1: ਜੋ ਕਦੀ ਯਾਦ ਦੇ ਚ ਵੀ ਨਹੀਂ ਆਉਂਦਾ, ਇੱਕ ਦੂਜੇ ਦੀ ਯਾਦ ਦੇ ਚ ਵੀ ਨਹੀਂ ਆਉਂਦੇ, ਸੰਬੰਧੀ ਕਿਹੜੇ ਕਰਦਾ, ਰਿਸ਼ਤੇਦਾਰ ਕਿਹੜੇ ਕਰਦਾ, ਕਿਧਰੇ ਕਿਧਰੇ ਮਨ ਇੱਕ ਹੋ ਸਕਦਾ ਕਿਸੇ ਕਿਸੇ ਦਾ, ਤੇ ਜਿੱਥੇ ਮਨ ਇੱਕ ਆਉਂਦਾ ਉਹ ਆਪਣਾ ਪ੍ਰਤੀਤ ਆਉਂਦਾ, ਆਪਣਾ ਲੱਗਦਾ ਹੈ। ਕੰਨ ਤੇ ਅਲੱਗ ਹੈ, ਕੰਨ ਤੇ ਵੱਖ ਹੈ, ਲੇਕਿਨ ਆਪਣਾ ਲੱਗ ਰਿਹਾ ਹੈ। ਕਿਉਂ? ਥੋੜੀ ਜਿਹੀ ਮਨ ਦੀ ਸਾਂਝ ਹੈ, ਲੇਕਿਨ ਉਸ ਮਨੁੱਖ ਦੀ ਸਾਰੇ ਬ੍ਰਹਿਮੰਡ ਨਾਲ ਸਾਂਝ ਹੋ ਜਾਂਦੀ ਹੈ। ਕਿਸ ਦੀ? ਜੋ ਆਤਮਾ ਦੇ ਤਲ ਤੇ ਦੀਨ ਹੋਏ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ, ਹਸਤੀ ਕੀਤੀ ਤ੍ਰਿੜਲੋ ਆਦਮ, ਏਕ ਅਖੰਡਤ ਵਸੇ ਅਨਾਦਮ। ਆਤਮਾ ਅਖੰਡ ਹੈ, ਮਨ ਵੀ ਖੰਡਿਤ ਹੈ, ਤਨ ਵੀ ਖੰਡਿਤ ਹੈ, ਟੁਕੜੇ ਟੁਕੜੇ। ਇੱਕ ਤਨ ਜੈਸਾ ਦੂਸਰਾ ਤਨ ਨਹੀਂ ਹੈ, ਖੰਡਿਤ ਹੈ। ਤੇ ਇੱਕ ਮਨ ਜੈਸਾ ਦੂਸਰਾ ਮਨ ਨਹੀਂ ਹੈ, ਖੰਡਿਤ ਹੈ। ਆਤਮਾ ਤੇ ਹੈ ਇੱਕ, ਦੋ ਤਿੰਨ ਚਾਰ ਪੰਜ ਨਹੀਂ ਹੈ, ਇੱਕੋ ਹੀ ਹੈ। ਜਿਵੇਂ ਸਾਰੀਆਂ ਹੀ ਮੱਛਲੀਆਂ ਪਾਣੀ ਦੇ ਚ ਨੇ, ਸਾਰਾ ਬ੍ਰਹਿਮੰਡ ਆਤਮਾ ਦੇ ਵਿੱਚ ਹੈ, ਪਰਮਾਤਮਾ ਦੇ ਵਿੱਚ ਹੈ। ਜਦ ਕੋਈ ਆਤਮਾ ਦੇ ਤਲ ਤੇ ਜੀਵਦਾ ਹੈ, ਉੱਥੇ ਕਹਿ ਉੱਠਦਾ ਸਭ ਕੁਛ ਹੋਈ ਹੈ। ਚਲੋ ਇੱਕ ਸਵਈਆ ਮੈਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਤੁਹਾਡੇ ਸਾਹਮਣੇ ਰੱਖਾਂ। ਕਤਹੁ ਸੁਚੇਤ ਹੋਏ ਕੇ ਚੇਤਨਾ ਕੋ ਚਾਰ ਕੀਓ, ਕਤਹੁ ਅਚਿੰਤ ਹੋਏ ਕੇ ਸੋਵਤ ਅਚੇਤ। ਹੇ ਪ੍ਰਭੂ, ਕਮਾਲ ਹੈ, ਕਿਧਰੇ ਤੋਂ ਬੜਾ ਸੁਚੇਤ ਹੈ, ਸਾਵਧਾਨ ਹੈ, ਸਿਆਣਾ ਹੈ, ਗਿਆਨੀ ਹੈ, ਵਿਚਾਰਕ ਹੈ, ਦਾਰਸ਼ਨਿਕ ਹੈ। ਪਰ ਕਤਹੁ ਅਚਿੰਤ ਹੋਏ ਕੇ ਸੋਵਤ ਅਚੇਤ, ਕਿਧਰੇ ਤੋਂ ਬਿਲਕੁਲ ਅਚੇਤ ਹੈ। ਤੈਨੂੰ ਕੱਖ ਵੀ ਸਮਝ ਨਹੀਂ, ਕੁਛ ਵੀ ਨਹੀਂ ਪਤਾ, ਆਪਣੇ ਪਰਾਏ ਦਾ ਕਿਸੇ ਦਾ ਵੀ ਕੋਈ ਬੋਧ ਨਹੀਂ, ਕਿਸੇ ਨਾਲ ਤੇਰੀ ਸਾਂਝ ਨਹੀਂ। ਇਤਨਾ ਅਚੇਤ ਜੈਸੇ ਕਿ ਪੱਥਰ, ਐਸਾ ਹੈ। ਪਰ ਦੇਖੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਸਮਦ੍ਰਿਸ਼ਟੀ ਪਰ ਤੋਂ ਹੀ ਹੈ। ਕਤਹੁ ਅਚਿੰਤ ਹੋਏ ਕੇ ਸੋਵਤ ਅਚੇਤ, ਕਤਹੁ ਬਿਖਾਰੀ ਹੋਏ ਕੇ ਮਾਂਗਤ ਫਿਰਤ ਭੀਖ, ਕਹੁ ਮਹਾਦਾਨ ਹੋਏ ਕੇ ਮਾਂਗਿਓ ਧਨ ਦੇ ਤੋ। ਕਿਧਰੇ ਮੈਂ ਦੇਖਦਾ ਬੜਾ ਵੱਡਾ ਪੱਕਾ ਮੰਗਤਾ ਹੈ, ਤੂੰ ਦਰ ਦਰ ਮੰਗ ਰਿਹਾ, ਪਰ ਕਿਧਰੇ ਮਹਾਂਦਾਨ ਹੀ ਹੈ, ਪਰ ਤੋ ਹੀ ਹੈ। ਇੱਕ ਦਾਤੇ ਇੱਕ ਬੇਖਾਰੀ ਜੀ, ਸਭ ਤੇਰੇ ਜੋਗ ਬਿਟਾਉਣਾ। ਜਦ ਕੋਈ ਆਤਮਾ ਦੇ ਤਲ ਤੇ ਜੀਵਦਾ ਹੈ, ਦਾਨੀ ਤੇ ਬਿਖਾਰੀ ਇੱਕ ਲੱਗਦੇ ਨੇ, ਮੂਰਖ ਤੇ ਸਿਆਣਾ ਇੱਕ ਰੱਖਦੇ ਨੇ, ਸੁੰਦਰ ਤੇ ਕਰੂਪ ਇੱਕ ਲੱਗਦਾ ਹੈ, ਛੋਟਾ ਤੇ ਵੱਡਾ ਇੱਕ ਲੱਗਦਾ ਹੈ। ਮਾਂ ਸਮ ਠਾਕਰ ਸਮਚੇਰਾ, ਅਰਧ ਉਰਧ ਦੋ ਤੇ ਨਾ ਹੀ, ਰਾਤ ਦਿਨਸ

ਇਹ ਮਾਨਸਿਕ ਤਲ ਤੇ ਜੀਣਾ ਹੈ। ਮਨੁੱਖਤਾ ਇੱਥੋਂ ਸ਼ੁਰੂ ਹੁੰਦੀ ਹੈ, ਮਾਨਵਤਾ ਇੱਥੋਂ ਸ਼ੁਰੂ ਹੁੰਦੀ ਹੈ, ਇਨਸਾਨੀਅਤ ਇੱਥੋਂ ਸ਼ੁਰੂ ਹੁੰਦੀ ਹੈ ਨਾ। ਕੁਛ ਆਪਣੇ ਕੋਈ ਵੀ ਆਪਣਾ ਨਹੀਂ, ਸਭ ਓਪਰੇ ਨੇ, ਸਭੇ ਗਾਣੇ ਨੇ। ਇਸ ਸਰੀਰ ਦੇ ਤਲ ਦਾ ਜੀਵਨ ਨਹੀਂ, ਕੁਛ ਆਪਣੇ ਵੀ ਹੈ। ਇਹ ਮਨ ਦੇ ਤਲ ਦਾ ਜੀਵਨ ਹੈ, ਸਭ ਆਪਣੇ ਨੇ, ਕੋਈ ਬੇਗਾਨਾ ਨਹੀਂ, ਕੋਈ ਓਪਰਾ ਨਹੀਂ। ਇਹ ਆਤਮਾ ਦੇ ਤਲ ਦਾ ਜੀਵਨ ਹੈ। ਆਪੇ ਹੁਣ ਫੈਸਲਾ ਕਰ ਲੈਣਾ ਕਿਹੜੇ ਤਲ ਤੇ ਜੀਵਦੇ। ਸਭ ਓਪਰੇ ਨੇ, ਕੋਈ ਵੀ ਆਪਣਾ ਨਹੀਂ, ਸਭ ਬੇਗਾਨੇ ਨੇ, ਸਭ ਦੁਸ਼ਮਣ ਨੇ। ਗਲੀਆਂ ਦੇ ਕੱਖ ਵੀ ਦੁਸ਼ਮਣ ਨੇ, ਸਭ ਦੁਸ਼ਮਣ ਨੇ। ਸਭ ਓਪਰੇ ਨੇ, ਸਭ ਬੇਗਾਨੇ ਨੇ। ਇਹ ਸਰੀਰ ਦੇ ਤਲ ਦਾ ਜੀਵਨ ਹੈ, ਔਰ ਬਹੁਤਾ ਜੀਵਨ ਸਰੀਰ ਦੇ ਤਲ ਦਾ ਹੈ। ਇਸੇ ਵਾਸਤੇ ਬੇਗਾਨਗੀ ਹੈ, ਇਸੇ ਵਾਸਤੇ ਅਫਰਾ ਤਫਰੀ ਹੈ, ਇਸ ਵਾਸਤੇ ਦੁੱਖ ਸੰਤਾਪ ਹੈ, ਇਸ ਵਾਸਤੇ ਕਲ ਕਲੇਸ਼ ਹੈ, ਵਿਤਕਰੇ ਨੇ। ਬਹੁਤਾ ਜੀਵਣਾ ਸਰੀਰ ਦੇ ਤਲ ਤੇ ਹੈ, ਅਤੇ ਸਰੀਰ ਤੇ ਹੈ ਹੀ ਵਿਤਕਰਾ, ਕਿਉਂਕਿ ਇੱਕ ਸਰੀਰ ਜੈਸਾ ਦੂਸਰਾ ਸਰੀਰ ਹੈ ਹੀ ਨਹੀਂ, ਹੈ ਹੀ ਨਹੀਂ। ਇਹ ਆਦ ਕਾਲ ਤੋਂ ਵੈਦਾਚਾਰੀ ਐਸਾ ਕਹਿੰਦੇ ਰਹੇ ਨੇ, ਭੁੱਲ ਕੇ ਵੀ ਇੱਕ ਸਰੀਰ ਜੈਸਾ ਦੂਸਰਾ ਨਾ ਮੰਨ ਲੈਣਾ। ਜੇ ਇੱਕ ਮਾਂ ਦੇ ਦੋ ਬੱਚੇ ਨੇ ਤਾਂ ਵੀ ਇਹ ਦੋ ਬੱਚੇ ਇੱਕ ਨਹੀਂ ਨੇ, ਸਰੀਰ ਅਲੱਗ ਅਲੱਗ ਹੈ। ਕੁਦਰਤ ਜੈਸਾ ਸਰੀਰ ਦੂਜੇ ਦਾ ਬਣਾਉਂਦੇ ਹੀ ਨਹੀਂ। ਇਹ ਠੀਕ ਹੈ, ਸਾਇੰਸ ਨੇ ਤੇ ਇਸਦੀ ਪੁਖਤਗੀ ਕਰ ਦਿੱਤੀ। ਇੱਕ ਸਰੀਰ ਦੂਜੇ ਸਰੀਰ ਦੇ ਮਾਸ ਨੂੰ ਐਕਸੈਪਟ ਨਹੀਂ ਕਰਦਾ, ਕਬੂਲ ਨਹੀਂ ਕਰਦਾ, ਪ੍ਰਵਾਨ ਨਹੀਂ ਕਰਦਾ। ਕਿਉਂ? ਹਰ ਇੱਕ ਦਾ ਮਾਸ ਅਲੱਗ ਅਲੱਗ, ਹਰ ਇੱਕ ਦੀਆਂ ਅੱਡੀਆਂ ਅਲੱਗ ਅਲੱਗ ਹੈ, ਅਤੇ ਹਰ ਇੱਕ ਦਾ ਮਾਸ ਅਲੱਗ ਅਲੱਗ ਹੈ। ਵੈਦ ਕਹਿੰਦੇ ਨੇ, ਵੈਦ ਧਨੰਤਰ ਨੇ ਕਿਹਾ ਸੀ, ਹਰ ਇੱਕ ਦਾ ਖੂਨ ਅਲੱਗ ਅਲੱਗ ਹੈ। ਇੱਕ ਖੂਨ ਨਹੀਂ ਹੈ, ਹਰ ਇੱਕ ਦਾ ਮਾਸ ਜਦ ਅਲੱਗ ਅਲੱਗ ਹੈ, ਹਰ ਇੱਕ ਦਾ ਖੂਨ ਅਲੱਗ ਅਲੱਗ ਹੈ। ਮਾਸ ਦਾ ਤਰਲ ਰੂਪ ਖੂਨ, ਅਤੇ ਜੇ ਮਾਸ ਇੱਕ ਨਹੀਂ ਹੈ, ਖੂਨ ਇੱਕ ਕਿੱਥੋਂ ਹੋ ਗਿਆ? ਅਤੇ ਜੇ ਖੂਨ ਇੱਕ ਨਹੀਂ ਹੈ, ਤਾਂ ਦੁੱਧ ਇੱਕ ਕਿੱਥੋਂ ਹੋ ਗਿਆ? ਮੈਂ ਸਾਇੰਟਿਸਟ ਤਾਂ ਨਹੀਂ, ਪਰ ਚੂੰਕਿ ਭਾਰਤ ਦੇ ਰਿਸ਼ੀ ਮੁਨੀਆਂ ਨੂੰ ਮੈਂ ਪੜ੍ਹਿਆ, ਥੋੜ੍ਹਾ ਜਿਹਾ ਮੈਂ ਸਮਝਿਆ। ਸਰੀਰ ਦੇ ਤਲ ਤੇ ਕੁਛ ਵੀ ਇੱਕ ਨਹੀਂ ਹੈ, ਸਭ ਅਲੱਗ ਅਲੱਗ ਹੈ। ਮੇਰੇ ਘਰ ਤੇ ਇੱਕ ਖੇਲ ਰਚਾਇਆ, ਕੋਈ ਨਾ ਕਿਸੇ ਹੀ ਜਿਹਾ। ਸਭ ਦੇ ਸਰੀਰ ਅਲੱਗ ਅਲੱਗ ਨੇ, ਅਤੇ ਜਦ ਕੋਈ ਸਰੀਰ ਦੇ ਤਲ ਤੇ ਜੀ ਰਿਹਾ, ਇਸ ਤੋਂ ਅੱਗੇ ਗਿਆ ਹੀ ਨਹੀਂ। ਸਭ ਬੇਗਾਨੇ ਨੇ, ਸਭ ਦੁਸ਼ਮਣ ਹੈ, ਕੋਈ ਵੀ ਆਪਣਾ ਨਹੀਂ। ਜਿੱਥੇ ਬੈਠੇਗਾ ਉਹਦੀਆਂ ਅੱਖਾਂ ਇੰਜ ਵੇਖਣਗੀਆਂ, ਹਰ ਇੱਕ ਨੂੰ ਬੇਗਾਨੇ ਨੇ, ਸਭ ਓਪਰੇ ਨੇ, ਸਭ ਦੁਸ਼ਮਣ ਨੇ, ਸਭ ਪਰਾਏ ਨੇ। ਮਾਨਸਿਕ ਤਲ ਤੇ ਜੀਣ ਵਾਲਾ ਨਹੀਂ, ਕੁਛ ਆਪਣੇ ਵੀ ਨੇ। ਫਲਾਣਾ ਆਪਣਾ ਹੈ, ਉਹ ਆਪਣਾ ਹੈ, ਔਰ ਇਹ ਆਪਣਾ ਹੋ ਸਕਦਾ ਹੈ। ਇੱਥੋਂ ਮਨੁੱਖਤਾ ਸ਼ੁਰੂ ਹੁੰਦੀ ਹੈ, ਕੁਛ ਆਪਣੇ ਵੀ ਨੇ, ਪਰ ਇੱਥੋਂ ਦੇਵਤਾਪਣ ਸ਼ੁਰੂ ਹੋ ਜਾਂਦਾ ਹੈ, ਇੱਥੋਂ ਸੰਤਪਣਾ ਸ਼ੁਰੂ ਹੋ ਜਾਂਦਾ ਹੈ, ਇੱਥੋਂ ਬ੍ਰਹਮ ਗਿਆਨ ਸ਼ੁਰੂ ਹੋ ਜਾਂਦਾ ਹੈ। ਸਭ ਆਪਣੇ ਨੇ, ਸਭ ਕੋ ਮੀਤ ਹਮ ਆਪਣ ਕੀ ਨਾ, ਹਮ ਸਭਨਾ ਕੇ ਸਾਜਨ, ਦੂਰ ਪਰ ਆਇਓ ਮਨ ਕਾ ਬਿਰਹਾ, ਤੋ ਮੇਲ ਕੀਓ ਮੇਰੇ ਰਾਜ। ਸਭ ਆਪਣੇ, ਕੋਈ ਬੇਗਾਨਾ ਨਹੀਂ। ਇਸ ਤਰ੍ਹਾਂ ਦਾ ਮਨੁੱਖ ਇਤਨਾ ਸਮਦ੍ਰਿਸ਼ਟ ਹੋ ਜਾਂਦਾ ਹੈ। ਕਲਗੀਧਰ ਪਾਤਸ਼ਾਹ ਕਹਿੰਦੇ ਨੇ, ਇਹ ਚਾਨਣਾ ਪ੍ਰਭੂ ਤੂੰ ਹੈ, ਪਰ ਮੈਂ ਕਿਸ ਤਰ੍ਹਾਂ ਕਹਿ ਦੇਵਾਂ ਅੰਧੇਰਾ ਕੋਈ ਹੋਰ ਹੈ, ਇਹ ਵੀ ਤੂੰ ਹੈ। ਨਮੋ ਅੰਧਕਾਰੇ ਨਮੋ ਤੇਜ ਤੇਜ, ਬੜੀ ਜ਼ਰੂਰਤ ਹੈ ਕਲਗੀਧਰ ਪਾਤਸ਼ਾਹ ਦੀ, ਇਹ ਬੜੀ ਹਿੰਮਤ ਹੈ। ਨਮੋ ਅੰਧਕਾਰੇ, ਨਮਸਕਾਰ ਤੈਨੂੰ, ਇਹ ਅੰਧਕਾਰ ਦੇ ਸਰੂਪ ਪਰਮਾਤਮਾ ਨਮਸਕਾਰ। ਅਤੇ ਜੇ ਮੈਂ ਕਹਿ ਦਿਆਂ ਪ੍ਰਕਾਸ਼ ਤੇਰੇ ਤੋਂ ਆ ਰਿਹਾ, ਅਤੇ ਅੰਧੇਰਾ ਕਿਸੇ ਹੋਰ ਤੋਂ ਆ ਰਿਹਾ, ਅਤੇ ਇਹਦਾ ਮਤਲਬ ਤੇਰੇ ਮੁਕਾਬਲੇ ਵੀ ਕੋਈ ਹੋਰ ਹੈ, ਫਿਰ ਤਾਂ ਗੱਲ ਹੋਰ ਹੋ ਗਈ, ਫਿਰ ਤਾਂ ਸਮਦ੍ਰਿਸ਼ਟੀ ਨਾ ਹੋਈ। ਇਸਲਾਮ ਈਸਾਈਅਤ ਐਸਾ ਕਹਿੰਦੀ ਹੈ, ਨੇਕੀਆਂ ਖੁਦਾ ਤੋਂ ਆਉਂਦੀਆਂ ਨੇ, ਬਦੀਆਂ ਸ਼ੈਤਾਨ ਤੋਂ ਆਉਂਦੀਆਂ ਨੇ, ਐਸਾ ਉਹ ਕਹਿੰਦੇ ਨੇ, ਐਸਾ ਉਹ ਮੰਨਦੇ ਨੇ। ਔਰ ਆਪਦੀ ਗਿਆਤ ਲਈ ਅਰਜ਼ ਕਰਾਂ, ਜਿਹੜੇ ਹਜ ਕਰਨ ਹਾਜੀ ਜਾਂਦੇ ਨੇ, ਜਿੱਥੇ ਖਾਨਾ ਖੁਦਾ ਦੀ ਉਹ ਹਜ ਕਰਦੇ ਨੇ, ਅਤੇ ਉਸ ਗੁਫਾ ਦੀ ਵੀ ਹਜ ਕਰਦੇ ਨੇ ਜਿੱਥੇ ਮੁਹੰਮਦ ਸਾਹਿਬ ਦੀ ਪਹਿਲੀ ਸਮਾਧੀ ਲੱਗੀ।

0: ਇੱਕ ਸ਼ੈਤਾਨ ਦੀ ਮੂਰਤੀ ਉਹਨੂੰ ਪੱਥਰ ਵੀ ਮਾਰ ਕੇ ਆਉਂਦਾ, ਤੂੰ ਬਦੀਆਂ ਭੇਜਣਾ, ਇਹ ਸਮਦ੍ਰਿਸ਼ਟੀ ਨਹੀਂ ਹੈ, ਇਹ ਮੋਟੀ ਅਕਲ, ਇਹ ਮੋਟਾਪਣ ਹੈ। ਚਲੋ ਇਸ ਨੂੰ ਮੈਂ ਬਹੁਤ ਹੋਰ ਰੂਪ ਵਿੱਚ ਤੇ ਨਾ ਬਿਆਨ ਕਰਾਂ। ਨੇਕੀਆਂ ਖੁਦਾ ਤੋਂ ਆਉਂਦੀਆਂ ਨੇ, ਬਦੀਆਂ ਸ਼ੈਤਾਨ ਤੋਂ ਆਉਂਦੀਆਂ ਨੇ। ਪਰ ਕਮਾਲ ਦੀ ਗੱਲ, ਜਦ ਕੋਈ ਸਮਦ੍ਰਿਸ਼ਟ ਹੋ ਜਾਂਦਾ ਹੈ, ਉਹਦੀ ਖੇਡ ਕੋਈ ਹੋਰ ਹੋ ਜਾਂਦੀ ਹੈ। ਨਹਿ ਕੋ ਮੂਰਖ ਨਹਿ ਕੋ ਸਿਆਣਾ, ਵਰਤੇ ਸਭ ਕਿਛ ਤੇਰਾ ਬਾਣਾ। ਸਾਡਾ ਦਾਵਾ ਨਹੀਂ ਅਸੀਂ ਚੰਗੇ ਹਾਂ, ਸਾਡਾ ਇਹ ਕਹਿਣਾ ਵੀ ਨਹੀਂ ਕੋਈ ਮਾੜਾ। ਹਮ ਨਹੀਂ ਚੰਗੇ ਬੁਰਾ ਨਹੀਂ ਕੋਹੇ, ਪ੍ਰਣਵਤ ਨਾਨਕ ਤਾਰੇ ਸੋਏ। ਕਿਉਂ ਨਮੋ ਅੰਧਕਾਰੇ ਨਮੋ ਤੇਜ ਤੇਜੇ, ਇਹ ਅੰਧਕਾਰ ਦੇ ਸਰੂਪ ਪਰਮਾਤਮਾ ਤੈਨੂੰ ਨਮਸਕਾਰ ਹੈ, ਇਹ ਪ੍ਰਕਾਸ਼ ਦੇ ਰੂਪ ਪਰਮਾਤਮਾ ਤੈਨੂੰ ਨਮਸਕਾਰ ਹੈ। ਆਤਮਾ ਦੇ ਤਲ ਤੇ ਜੀਣ ਵਾਲੇ ਨੂੰ ਦੋ ਦਿਖਾਈ ਨਹੀਂ ਦਿੰਦੇ, ਇੱਕੋ ਹੀ ਦਿਖਾਈ ਦਿੰਦਾ। ਔਰ ਜਿਸ ਨੂੰ ਆਤਮਾ ਦੇ ਤਲ ਤੇ ਇੱਕ ਦਿਖਾਈ ਦੇਣ ਲੱਗ ਪਿਆ, ਫਿਰ ਉਹ ਇੱਕ ਦਾ ਰੂਪ ਹੋ ਜਾਂਦਾ, ਜਨਮ ਮਰਨ ਮਿਟ ਜਾਂਦਾ, ਜੀਵਨ ਯਾਤਰਾ ਸਫਲ ਹੋ ਜਾਂਦੀ। ਸਭ ਕੁਝ ਵੱਖ ਵੱਖ ਦਿਖਾਈ ਦੇ ਰਿਹਾ, ਜੰਮਦਾ ਰਹੇਗਾ ਮਰਦਾ ਰਹੇਗਾ। ਕੁਝ ਆਪਣੇ ਦਿਖਾਈ ਦੇ ਰਹੇ ਨੇ, ਕੁਝ ਬੇਗਾਨੇ ਦਿਖਾਈ ਦੇ ਰਹੇ ਨੇ, ਇਹ ਵੀ ਜੰਮਦਾ ਰਹੇਗਾ ਤੇ ਮਰਦਾ ਰਹੇਗਾ। ਇਹ ਵੀ ਯਾਤਰਾ ਦੇ ਵਿੱਚ ਹੈ, ਇਹ ਵੀ ਅਜੇ ਮੰਜ਼ਲੇ ਮਕਸੂਦ ਤੇ ਨਹੀਂ ਪਹੁੰਚਿਆ। ਮੈਂ ਫਿਰ ਅਰਜ਼ ਕਰਾਂ, ਸਭ ਓਪਰੇ ਨੇ, ਕੋਈ ਵੀ ਆਪਣਾ ਨਹੀਂ, ਇਹ ਸਰੀਰ ਦੇ ਤਲ ਦਾ ਜੀਵਨ ਹੈ। ਨਹੀਂ, ਕੁਛ ਆਪਣੇ ਵੀ ਨੇ, ਕਿਸੇ ਨਾਲ ਵਿਚਾਰਾਂ ਦੀ ਸਾਂਝ ਹੈ। ਕੋਈ ਸਾਨੂੰ ਵੀ ਯਾਦ ਕਰਦਾ ਤੇ ਅਸੀਂ ਵੀ ਕਿਸੇ ਨੂੰ ਯਾਦ ਕਰਦੇ ਹਾਂ। ਕਿਸੇ ਦੀ ਸੋਚਣੀ ਵਿੱਚ ਅਸੀਂ ਹੈਗੇ ਹਾਂ, ਸਾਡੀ ਸੋਚਣੀ ਵਿੱਚ ਕੋਈ ਹੈ, ਕਿਸੇ ਨਾਲ ਸੋਚਣੀ ਮੇਲ ਖਾਂਦੀ ਹੈ, ਕਿਸੇ ਨਾਲ ਵਿਚਾਰਾਂ ਦੀ ਮੇਲ ਸਾਂਝ ਬਣ ਗਈ ਹੈ, ਕਿਸੇ ਨਾਲ ਯਾਦਾਂ ਦੀ ਸਾਂਝ ਬਣ ਗਈ ਹੈ। ਉਹ ਵੀ ਯਾਦ ਕਰਦਾ, ਅਸੀਂ ਵੀ ਯਾਦ ਕਰਦੇ, ਕੁਝ ਆਪਣੇ ਹੈਗੇ ਨੇ ਅਸੀਂ, ਕੁਝ ਆਪਣੇ ਨੇ। ਇੱਕ ਤੀਸਰੀ ਦ੍ਰਿਸ਼ਟੀ, ਸਭ ਆਪਣੇ ਨੇ, ਕੁਛ ਵੀ ਉਪਰਾ ਨੇ। ਸਭ ਕੋ ਮੀਤ ਹਮ ਆਪਨ ਗੀਨਾ, ਹਮ ਸਭ ਨਾ ਕੇ ਸਾਜਨ, ਦੂਰ ਪਰਾਇਓ ਮਨ ਕਾ ਬਿਰਹਾ, ਤੋ ਮੇਲ ਕੀਓ ਮੇਰੇ ਰਾਜਨ। ਸ਼ੇਖ ਸਾਦੀ ਸਾਹਿਬ ਕਹਿੰਦੇ ਨੇ, ਸੁਨੀਦਮ ਕੇ ਮਰਦਾ ਨੇ ਰਾਹੇ ਖੁਦਾ, ਜਿਹੜੇ ਖੁਦਾ ਦੇ ਮਾਰਗ ਤੇ ਚੱਲਦੇ ਨੇ। ਕਹਿੰਦਾ ਮੈਂ ਸੁਣਿਆ, ਸੁਨੀਦਮ ਕੇ ਮਰਦਾ ਨੇ ਰਾਹੇ ਖੁਦਾ, ਦਿਲੇ ਦੁਸ਼ਮਨਾ ਨਾ ਕਰ ਦੰਦ ਤੰਗ। ਉਹ ਦੁਸ਼ਮਨ ਦੇ ਦਿਲ ਨੂੰ ਵੀ ਚੋਟ ਨਹੀਂ ਪਹੁੰਚਾਉਂਦੇ। ਕਿਉਂ? ਦੁਸ਼ਮਨ ਦੁਸ਼ਮਨ ਨਹੀਂ ਦਿਖਾਈ ਦਿੰਦਾ। ਤੁਰਾ ਕੀ ਮੁਯਸਰ ਸ਼ਬਦ ਈ ਮਕਾਮ, ਕਿ ਬਾਦ ਉਹ ਸਤਾਨਤ ਖਿਲਾਫ ਅਸਤ ਜੰਗ, ਤੈਨੂੰ ਇਹ ਰੁਤਬਾ ਕਦੋਂ ਨਸੀਬ ਹੋਵੇਗਾ, ਤੂੰ ਤੇ ਆਪਣਿਆਂ ਦਾ ਜੀਵਣਾ ਹਰਾਮ ਕੀਤਾ ਹੋਇਆ। ਆਤਮਾ ਦੇ ਤਲ ਦੇ ਜੀਣ ਵਾਲੇ ਦੀ ਦ੍ਰਿਸ਼ਟੀ ਤੇ ਕੋਈ ਬੇਗਾਨਾ ਵੀ ਬੇਗਾਨਾ ਨਹੀਂ ਹੈ, ਤੂੰ ਤੇ ਆਪਣਿਆਂ ਨੂੰ ਬੇਗਾਨਾ ਸਮਝੀ ਬੈਠਾ, ਉਹਨਾਂ ਦਾ ਜੀਵਣਾ ਵੀ ਹਰਾਮ ਕੀਤਾ ਹੋਇਆ। ਤੋ ਖੈਰ, ਆਪਣੇ ਆਪ ਨੂੰ ਦਿਖਾਈ ਦੇਣੀ ਹੈ, ਇਸ ਵਾਸਤੇ ਮਨੁੱਖ ਧੋ ਲੈਂਦਾ, ਪਰ ਇਹ ਹੱਥ ਪੈਰ ਤਨ ਦੇ, ਪਾਣੀ ਦੋਤੇ ਉਤਰਸ ਖੇ, ਮੈਲ ਕੀ ਏ ਖੇ। ਜੋ ਕੱਪੜਿਆਂ ਤੇ ਪੈ ਜਾਂਦੀ ਹੈ, ਹੱਥਾਂ ਤੇ ਪੈ ਜਾਂਦੀ ਹੈ, ਮੂੰਹ ਮੱਥੇ ਤੇ ਪੈ ਜਾਂਦੀ ਹੈ, ਮਨੁੱਖ ਪਾਣੀ ਨਾਲ ਧੋ ਲੈਂਦਾ। ਕਿਉਂ? ਮੈਲ ਸਮਾਜ ਨੂੰ ਨਹੀਂ ਚੰਗੀ ਲੱਗਦੀ, ਮੂੰਹ ਮੱਥਾ ਮਿੱਟੀ ਨਾਲ ਲਿਬੜਿਆ ਹੋਵੇ, ਆ ਜਾਈਏ ਗੁਰਦੁਆਰੇ, ਸਾਰੇ ਦੇਖਣਗੇ, ਸਾਰੇ ਸੋਚਣਗੇ, ਇਸ ਮਨੁੱਖ ਵਿੱਚ ਮਨੁੱਖਤਾ ਨਹੀਂ ਹੈ। ਲਿਬੜੇ ਹੋਏ ਕੱਪੜੇ ਲਿਆਵੇ, ਤੇਲ ਦੇ ਮਿੱਟੀ ਦੇ, ਬੜੇ ਭਿਅੰਕਰ ਡਰਾਵਣੇ। ਤੂੰ ਮਨੁੱਖ ਕਹੇਗਾ ਇਸ ਨੂੰ, ਸਮਾਜ ਵਿੱਚ ਬੈਠਣ ਦੀ ਜਾਂਚ ਨਹੀਂ ਹੈ। ਸਮਾਜ ਨੂੰ ਮਹਿਲ ਦਿਖਾਈ ਦਿੰਦੀ ਹੈ, ਆਪਣੇ ਨੂੰ ਵੀ ਦਿਖਾਈ ਦਿੰਦੀ ਹੈ, ਧੋ ਲੈਂਦਾ ਹੈ ਮਨੁੱਖ। ਭਰੀਏ ਹੱਥ ਪੈਰ ਤਨ ਦੇ, ਪਾਣੀ ਦੋਤੇ ਉਤਰਸ ਖੇ, ਐਸੀ ਹੈ ਮੈਲ ਸਿਰਫ ਪਾਣੀ ਨਾਲ ਧੁਲ ਜਾਂਦੀ ਹੈ। ਪਰ ਕੁਛ ਐਸੀ ਮੈਲ ਹੈ ਕਿ ਪਾਣੀ ਧੋਣ ਦੇ ਚ ਅਸਮਰਥ ਹੈ। ਸਿਰਫ ਪਾਣੀ ਨਾਲ ਗੱਲ ਨਹੀਂ ਬਣੇਗੀ। ਤੋ ਸਹਿਬ ਕਹਿੰਦੇ ਮੋਤ ਭਲੀ ਥੀ ਕੱਪੜ ਹੋਏ ਦੇਹ ਸਾਬੋਂ ਲਈਏ ਉਹ ਧੋਏ। ਜੇ ਕੱਪੜੇ ਪਲੀਤ ਹੋ ਜਾਣ ਮਲ ਮੂਤਰ ਨਾਲ ਲਿਬੜ ਜਾਣ ਤੋ ਪਾਣੀ ਸਾਫ ਕਰਨ ਵਿੱਚ ਅਸਮਰਥ ਹੈ। ਹੁਣ ਸਾਬਣ ਵੀ ਚਾਹੀਦਾ। ਆਦਿ ਕਾਲ ਤੋਂ ਮਨੁੱਖ ਕੁਛ ਨਾ ਕੁਛ ਪਾਣੀ ਨਾਲ ਮਿਸ਼ਰਿਤ ਕਰਕੇ ਇਸ ਤਰ੍ਹਾਂ ਦੀ ਮੈਲ ਨੂੰ ਡਾਉਂਦਾ ਰਿਹਾ, ਕੱਢਦਾ ਰਿਹਾ। ਸਾਹਿਬ ਕਹਿੰਦੇ ਨੇ ਭਰੀਏ ਮਤ ਪਾ ਪਾ ਕੇ ਸੰਗ, ਮਨ ਦੀ ਮੈਲ ਮਤ ਦੀ ਮੈਲ ਪਾਪ ਹੈ। ਪਾਪ ਤੇ ਦਿਖਾਈ ਨਹੀਂ ਦਿੰਦੇ, ਨਹੀਂ ਦਿਖਾਈ ਦਿੰਦੇ। ਤੇ ਜਦ ਦਿਖਾਈ ਨਹੀਂ ਦਿੰਦੇ ਕਿ ਧੋਏਗਾ ਕੌਣ, ਕਿਸ ਨੇ ਧੋਣੇ ਨੇ। ਜਿਹਨੂੰ ਪਾਪ ਦਿਖਾਈ ਦੇਣ ਲੱਗ ਪੈਣ ਕਹਿੰਦੇ ਨੇ ਪੁੰਨ ਦੇ ਮਾਰਗ ਤੇ ਚੱਲ ਪਿਆ, ਚੱਲ ਪਿਆ। ਤੇ ਜਿਹਨੇ ਪਾਪ ਧੋ ਲਏ ਨੇ ਉਹਦੇ ਸੰਤ ਹੋ ਗਿਆ, ਪਾਪ ਨਹੀਂ ਦਿਖਾਈ ਦਿੰਦੇ। ਪਾਪ ਵਿਦਵਾਨਾਂ ਨੇ ਦਸ ਮੰਨੇ ਨੇ। ਭਾਵੇਂ ਇਸ ਪੌੜੀ ਨੂੰ ਮੈਂ ਸਮਾਪਤ ਕਰਨ ਦਾ ਚਾਹੁੰਦਾ ਸੀ ਪਰ ਨਹੀਂ, ਸਮਾਂ ਹੋ ਗਏ। ਮੁਖਤਸਰ ਮੈਂ ਅਰਜ਼ ਕਰਾਂ, ਪਾਪ ਵਿਦਵਾਨਾਂ ਨੇ ਦਸ ਮੰਨੇ ਨੇ ਔਰ ਇਹ ਦਸ ਪਾਪ ਰਿਪੀਟ ਹੁੰਦੇ ਰਹਿੰਦੇ ਨੇ ਜੀਵਨ ਭਰ, ਹਜ਼ਾਰਾਂ ਲੱਖਾਂ ਕਈ ਦਫ਼ਾ ਕਰੋੜਾਂ ਬਣ ਜਾਂਦੇ ਨੇ। ਸਾਹਿਬਾਂ ਨੂੰ ਇੱਥੇ ਐਸਾ ਕਹਿਣਾ ਪਿਆ ਵੀ ਜਿਤਨਾ ਸਾਗਰ ਵਿੱਚ ਪਾਣੀ ਹੈ ਸ਼ਾਇਦ ਇਤਨੇ ਹੀ ਮਨੁੱਖ ਕੋਲ ਔਗਣ ਹੈ, ਇਤਨੇ ਹੀ ਪਾਪ। ਜੇ ਤਾਂ ਸਮੁੰਦ ਸਾਗਰ ਨੀਰ ਭਰਿਆ ਤੇ ਔਗਣ ਹਮਾਰੇ, ਔਗਣ ਪਾਪ ਨੇ। ਇਹ ਪਾਪ ਮੂਲ ਰੂਪ ਵਿੱਚ ਦਸ ਮੰਨਦੇ ਨੇ, ਕਿਉਂਕਿ ਰਿਪੀਟ ਹੁੰਦੇ ਰਹਿੰਦੇ ਨੇ। ਮਨੁੱਖ ਵਾਰ ਵਾਰ ਇਹਨਾਂ ਨੂੰ ਦੁਹਰਾਉਂਦਾ ਰਹਿੰਦਾ ਤਾਂ ਜ਼ਿਆਦਾ ਹੋ ਜਾਂਦੇ ਨੇ। ਚਾਰ ਪਾਪ ਜ਼ਬਾਨ ਦੇ, ਤਿੰਨ ਪਾਪ ਮਨ ਦੇ, ਤਿੰਨ ਪਾਪ ਤਨ ਦੇ। ਚਾਰ ਪਾਪ ਜ਼ਬਾਨ ਦੇ ਕਿਹੜੇ? ਵਿਅਰਥ ਬੋਲਣਾ, ਗਪਸ਼ਪ, ਫਿਜ਼ੂਲ ਫਿਜ਼ੂਲ ਵਿਅਰਥ ਬੋਲਣਾ। ਦੂਸਰਾ ਮਿਥਿਆ ਬੋਲਣਾ, ਝੂਠ ਬੋਲਣਾ। ਤੀਸਰਾ ਫਿੱਕਾ ਬੋਲਣਾ, ਬੋਲਿਆ ਤੇ ਸੱਚ ਹੈ ਪਰ ਫਿੱਕਾ ਬੋਲੇ। ਕਹਿ ਸਕਦਾ ਸੀ ਵੀ ਮਿੱਤਰਾ ਤੇਰੀਆਂ ਅੱਖਾਂ ਕਦੋਂ ਖਰਾਬ ਹੋਈਆਂ, ਪਰ ਇਹ ਤੇ ਸਿੱਧਾ ਕਹਿ ਰਿਹਾ ਤੂੰ ਕਦੋਂ ਦਾ ਅੰਧਾ ਹੋਇਆ। ਗੱਲ ਤੇ ਦੋਵੇਂ ਠੀਕ ਨੇ, ਹੈ ਤੇ ਸੱਚਾਈ ਪਰ ਫਿੱਕਾ ਹੈ। ਇਹ ਫਿੱਕਾ ਬੋਲਣਾ ਤੂੰ ਕਦੋਂ ਦਾ ਅੰਧਾ ਹੋਇਆ, ਹੈ ਤੇ ਸੱਚਾਈ ਪਰ ਫਿੱਕਾ ਬੋਲਣਾ। ਨਾਨਕ ਫਿੱਕੇ ਬੋਲੀਏ ਤਨ ਮਨ ਫਿੱਕਾ। ਵਿਅਰਥ ਬੋਲਣਾ, ਮਿਥਿਆ ਬੋਲਣਾ, ਫਿੱਕਾ ਬੋਲਣਾ, ਕ੍ਰੋਧ ਵਸ ਹੋ ਕੇ ਕੌੜਾ ਬੋਲਣਾ, ਇਹ ਚਾਰ ਪਾਪ ਜ਼ਬਾਨ ਦੇ ਨੇ। ਕੋਈ ਮਨੁੱਖ ਇੱਕ ਦਫ਼ਾ ਫਿੱਕਾ ਨਹੀਂ ਬੋਲਦਾ, ਇੱਕ ਦਫ਼ਾ ਕੌੜਾ ਨਹੀਂ ਬੋਲਦਾ, ਇੱਕ ਦਫ਼ਾ ਮਿਥਿਆ ਨਹੀਂ ਬੋਲਦਾ, ਇੱਕ ਦਫ਼ਾ ਵਿਅਰਥ ਨਹੀਂ, ਜੀਵਨ ਭਰ ਬੋਲਦਾ ਰਹਿੰਦਾ। ਇਹ ਚਾਰ ਪਾਪ ਜ਼ਬਾਨ ਦੇ ਨੇ, ਤਿੰਨ ਪਾਪ ਮਨ ਦੇ ਨੇ। ਕਿਸੇ ਦੀ ਜਾਨ ਬਾਰੇ ਬੁਰਾ ਸੋਚਣਾ ਤੇ ਕਿਸੇ ਦੇ ਮਾਲ ਬਾਰੇ ਬੁਰਾ ਸੋਚਣਾ, ਖੋਣ ਦੀ ਸੋਚਣਾ, ਕਿਸੇ ਦੀ ਇੱਜ਼ਤ ਆਬਰੂ ਅਸਮਤ ਬਾਰੇ ਬੁਰਾ ਸੋਚਣਾ, ਇਹ ਤਿੰਨ ਪਾਪ ਮਨ ਦੇ ਨੇ। ਤੇ ਬੁਰਾ ਮਨੁੱਖ ਇੱਕ ਦਿਨ ਨਹੀਂ ਸੋਚਦਾ, ਇੱਕ ਦਫ਼ਾ ਨਹੀਂ, ਜੀਵਨ ਭਰ ਸੋਚਦਾ। ਕਿਸੇ ਦੀ ਜਾਨ ਬਾਰੇ ਬੁਰਾ ਸੋਚਣਾ, ਕਿਸੇ ਦੇ ਮਾਲ ਬਾਰੇ ਬੁਰਾ ਸੋਚਣਾ ਔਰ ਕਿਸੇ ਦੀ ਇੱਜ਼ਤ ਆਬਰੂ ਅਸਮਤ ਬਾਰੇ ਬੁਰਾ ਸੋਚਣਾ, ਇਹ ਤਿੰਨ ਪਾਪ ਮਨ ਦੇ, ਤਿੰਨ ਪਾਪ ਤਨ ਦੇ। ਕਿਸੇ ਦੀ ਜਾਨ ਖੋ ਲੈਣੀ, ਕਿਸੇ ਦਾ ਮਾਲ ਖੋ ਲੈਣਾ, ਕਿਸੇ ਦੀ ਇੱਜ਼ਤ ਆਬਰੂ ਲੁੱਟ ਲੈਣੀ, ਇਹ ਦਸ ਦੋਖ ਨੇ, ਦਸ ਪਾਪ ਨੇ ਔਰ ਇਹ ਜੀਵਨ ਭਰ ਰਿਪੀਟ ਹੁੰਦੇ ਰਹਿੰਦੇ ਨੇ, ਹਜ਼ਾਰਾਂ ਲੱਖਾਂ ਬਣ ਜਾਂਦੇ ਨੇ, ਆਨੰਦ ਬਣ ਜਾਂਦੇ ਨੇ ਔਰ ਫਿਰ ਕਈ ਜਨਮਾਂ ਦੇ ਇਕੱਠੇ ਹੁੰਦੇ ਰਹਿੰਦੇ ਨੇ। ਪਿਛਲੇ ਧੋਂਦੇ ਨੇ, ਅਗਲੇ ਹੋਰ ਇਕੱਠੇ ਕਰੀ ਜਾਂਦੇ ਨੇ। ਜੀਵਨ ਦਰ ਜੀਵਨ ਇਹ ਪਾਪ ਇਕੱਠੇ ਹੁੰਦੇ ਰਹਿੰਦੇ ਨੇ ਔਰ ਇਤਨੇ ਇਕੱਠੇ ਹੋ ਜਾਂਦੇ ਨੇ, ਔਖੇ ਨਾ ਹੋਣਾ ਮਨੁੱਖ ਨੂੰ ਵੇਖੀਏ ਮਨ ਤੇ ਦਿਖਾਈ ਨਹੀਂ ਦਿੰਦਾ, ਪਾਪ ਦਿਖਾਈ ਦਿੰਦਾ, ਮਨੁੱਖ ਨਹੀਂ ਦਿਖਾਈ ਦਿੰਦਾ, ਮੈਨ ਦਿਖਾਈ ਦਿੰਦਾ, ਝੂਠ ਦਿਖਾਈ ਦਿੰਦਾ। ਦੇਖੀਏ ਮੈਲ ਦਿਖਾਈ ਦਿੰਦੀ, ਇਤਨੀ ਜੰਮ ਗਈ, ਇਤਨੀ ਜੰਮ ਗਈ ਹੈ, ਕੱਪੜੇ ਦਾ ਰੰਗ ਖੋ ਗਿਆ, ਕੱਪੜੇ ਦਾ ਰੂਪ ਖੋ ਗਿਆ, ਪਰਤ ਦਰ ਪਰਤ ਮੈਲ ਦੀ ਮੈਲ ਦਿਖਾਈ ਦੇ ਗਈ, ਜਨਮ ਦਰ ਜਨਮ ਇਹ ਪਾਪ ਇਕੱਠੇ ਆਉਂਦੇ ਰਹੇ, ਇਕੱਠੇ ਆਉਂਦੇ ਰਹੇ, ਮਨੁੱਖ ਤੇ ਦਿਖਾਈ ਨਹੀਂ ਦਿੰਦਾ। ਮਨੁੱਖ ਦਾ ਦਿਖਾਈ ਦੇਣਾ ਕੀ ਹੈ? ਇਹ ਵਿਚਾਰਸ਼ੀਲ ਹੈ, ਇਹ ਚਿੰਤਨ ਕਰਦਾ ਹੈ, ਇਹ ਸੋਚਦਾ ਹੈ, ਔਰ ਇਸ ਤਰ੍ਹਾਂ ਸੋਚਦਾ ਹੈ, ਜਿਉਂ ਮਨ ਆਪਣਾ ਪਰ ਮਨ ਤੈਸਾ। ਜਿਹੜੀ ਗੱਲ ਮੈਨੂੰ ਨਹੀਂ ਚੰਗੀ ਲੱਗਦੀ ਦੂਸਰੇ ਨੂੰ ਵੀ ਨਹੀਂ ਚੰਗੀ ਲੱਗਦੀ, ਜਿਸ ਗੱਲ ਨਾਲ ਮੈਨੂੰ ਚੋਟ ਪਹੁੰਚਦੀ ਹੈ ਦੂਸਰੇ ਨੂੰ ਵੀ ਪਹੁੰਚਦੀ ਹੈ। ਜੈਸਾ ਉਹ ਆਪਣਾ ਮਨ ਸਮਝਦਾ ਹੈ ਦੂਸਰੇ ਦਾ ਵੀ ਸਮਝਦਾ ਹੈ, ਜਿਤਨਾ ਉਹ ਆਪਣੇ ਮਨ ਨੂੰ ਸਮਝਦਾ ਹੈ ਇਤਨਾ ਹੀ ਦੂਜਰੇ ਦੇ ਮਨ ਦਾ ਖਿਆਲ ਰੱਖਦਾ ਹੈ ਚੋਟ ਨਾ ਪਹੁੰਚੇ, ਕਿਉਂਕਿ ਉਹਨੂੰ ਪਤਾ ਹੈ ਜੋ ਮੈਨੂੰ ਨਹੀਂ ਚੰਗਾ ਲੱਗਦਾ ਦੂਜੇ ਦੇ ਮਨ ਨੂੰ ਵੀ ਨਹੀਂ ਚੰਗਾ ਲੱਗਦਾ। ਐਸਾ ਹੈ ਤਾਂ ਇਹ ਮਨੁੱਖ ਹੈ, ਪਰ ਇਤਨੇ ਪਾਪ ਇਤਨੀ ਮੈਂ ਮਨੁੱਖ ਤੇ ਦਿਖਾਈ ਨਹੀਂ ਦਿੰਦਾ। ਗੌਰ ਨਾਲ ਦੇਖੀਏ ਮਨੁੱਖ ਨਹੀਂ ਦਿਖਾਈ ਦਿੰਦਾ, ਕੌੜਾ ਰਾਕਸ਼ਸ ਅਸੀਂ ਕਹੀ ਜਾਂਦੇ ਹਾਂ ਸਾਧੂ ਸੀ, ਜੋ ਮੈਂ ਇਸਦੀ ਜੀਵਨ ਕਥਾ ਪੜ੍ਹੀਏ ਸਾਧਨਾ ਕਰਦਾ ਸੀ, ਬੜਾ ਭਾਰੀ ਤਪੀਸ਼ਵਰ ਸੀ, ਲੇਕਿਨ ਇਸਦੇ ਉੱਤੇ ਇਹਦੇ ਸਾਥੀਆਂ ਨੇ ਕੁਛ ਗਲਤ ਇਲਜ਼ਾਮ ਲਾਏ, ਮਨੁੱਖਤਾ ਦੇ ਬਾਰੇ ਬਦਲੇ ਦੀ ਭਾਵਨਾ ਇਸ ਦੇ ਅੰਦਰ ਪੈਦਾ ਹੋ ਗਈ, ਭਟਕ ਗਿਆ, ਭ੍ਰਸ਼ਟ ਹੋ ਗਿਆ। ਜੈਸੇ ਸ਼ਾਇਦ ਤੁਸੀਂ ਸੁਣਿਆ ਹੋਵੇ ਉਂਗਲੀ ਮਾਰ, ਮਹਾਤਮਾ ਬੁੱਧ ਦਾ ਇੱਕ ਭਿਕਸ਼ੂ ਉਂਗਲੀ ਮਾਰ, ਉਹ ਵੀ ਇਸ ਤਰ੍ਹਾਂ ਸੀ, ਸਾਧੂ ਸੀ, ਲੇਕਿਨ ਕਸਮ ਚੁੱਕ ਲਈ 1000 ਮਨੁੱਖਾਂ ਦੀਆਂ ਉਂਗਲੀਆਂ ਮੈਂ ਆਪਣੇ ਗਲ ਵਿੱਚ ਪਾਣੇ ਲੈ, ਪ੍ਰਣ ਕਰ ਲਏ, ਕਸਮ ਚੁੱਕ ਲਈ, ਔਰ 1000 ਉਂਗਲੀਆਂ ਗਲ ਵਿੱਚ ਪਾਉਣ ਵਾਸਤੇ ਸੈਂਕੜੇ ਮਨੁੱਖ ਤੇ ਮਾਰਨੇ ਪੈਣਗੇ, ਔਰ ਮਾਰੇ ਉਸ। ਕਹਿੰਦੇ ਬਹੁਤ ਵੱਡੀ ਮਾਲਾ ਇਸਨੇ ਗਲ ਵਿੱਚ ਪਾਈ ਹੋਈ ਸੀ, ਬਦਬੋ ਆਵੇ ਸੜਾਂ ਦਾ, ਹੈਗਾ ਸਾਧੂ ਸੀ। ਔਰ ਅੱਜ ਮਹਾਤਮਾ ਬੁੱਧ ਲੰਘੇ ਨੇ ਉਸ ਰਸਤੇ ਤੋਂ ਜਿੱਥੇ ਉਂਗਲੀ ਮਾਲ ਸੀ, ਲੋਕਾਂ ਨੇ ਉਧਰੋਂ ਲੰਘਣਾ ਬੰਦ ਕਰ ਦਿੱਤਾ, ਮਸ਼ਹੂਰ ਹੋ ਗਿਆ ਸੀ ਉਹਨੇ ਮਾਰ ਦੇਣਾ। ਲੋਕੀ ਮਹਾਤਮਾ ਬੁੱਧ ਨੂੰ ਰੋਕਦੇ ਨੇ, ਇਹ ਰੁਕਦੇ ਨਹੀਂ, ਚਲੇ ਗਏ। ਸਾਹਮਣੇ ਬਰਛਾ ਲੈ ਕੇ ਬੈਠਾ, ਦੂਰੋਂ ਦੇਖ ਰਿਹਾ, ਮਾਸੂਮ ਚਿਹਰਾ, ਅੱਖਾਂ ਵਿੱਚ ਪਵਿੱਤਰਤਾ। ਉਂਗਲੀ ਮਾਲ ਕਹਿੰਦਾ ਇਸ ਰਸਤੇ ਤੋਂ ਕੋਈ ਨਹੀਂ ਲੰਘਦਾ, ਤੂੰ ਭੁਲੇਖੇ ਨਾਲ ਕਿਸ ਤਰ੍ਹਾਂ ਆ ਗਿਆ? ਮਹਾਤਮਾ ਬੁੱਧ ਕਹਿੰਦੇ ਜਾਣ ਬੁੱਝ ਕੇ ਆਇਆ, ਭੁਲੇਖੇ ਨਾਲ ਨਹੀਂ ਆਇਆ, ਜਾਣ ਬੁੱਝ ਕੇ ਆਇਆ। ਬਰਛਾ ਚੁੱਕ ਲਿਆ ਉਸਨੇ, ਕਹਿੰਦਾ ਅੱਜ ਫਿਰ ਮੇਰਾ ਪ੍ਰਣ ਪੂਰਾ ਹੋ ਜਾਏਗਾ, 2-3 ਉਂਗਲੀਆਂ ਹੋਰ ਰਹਿੰਦੀਆਂ ਨੇ, ਮੇਰੀ 1000 ਉਂਗਲੀਆਂ ਦੀ ਮਾਲਾ ਪੂਰੀ ਬਣ ਜਾਏਗੀ, ਤੈਨੂੰ ਮੈਂ ਮਾਰਨਾ ਨਹੀਂ ਛੋੜਨਾ। ਮਹਾਤਮਾ ਬੁੱਧ ਕਹਿੰਦੇ ਨੇ ਜ਼ਰੂਰ ਮਾਰੀ, ਛੋੜੀ ਨਾ, ਪਰ ਇੱਕ ਨਿੱਕਾ ਜਿਹਾ ਕੰਮ ਤੂੰ ਕਰ ਦੇ ਮੇਰਾ, ਬਹੁਤ ਛੋਟਾ, ਬਿਲਕੁਲ ਮਾਮੂਲੀ, ਔਰ ਮੈਂ ਖੁਸ਼ੀ ਨਾਲ ਮਰਨਾ ਕਬੂਲ ਕਰ ਲਵਾਂਗਾ। ਕੀ ਕੰਮ? ਇਸ ਸਾਹਮਣੇ ਦਰਖਤ ਤੋਂ ਇੱਕ ਪੱਤਾ ਤੋੜ ਲਿਆ, ਜਿਸ ਦਰਖਤ ਦੇ ਥੱਲੇ ਤੂੰ ਬੈਠੇ ਤੋੜ ਲਿਆ, ਇਹ ਲੈ। ਮਹਾਤਮਾ ਬੁੱਧ ਕਹਿੰਦੇ ਨੇ ਮਾਰਨ ਤੋਂ ਪਹਿਲੇ ਤੂੰ ਕੰਮ ਮੇਰਾ ਪੂਰਾ ਕਰ ਦੇ, ਅਧੂਰਾ ਕੀਤਾ ਹੈ, ਪੱਤਾ ਤੋੜ ਕੇ ਲਿਆਂਦਾ, ਹੁਣ ਜੋੜ ਦੇ, ਇਹਨੂੰ ਜੋੜ ਦੇ। ਕਹਿੰਦੇ ਨੇ ਉਂਗਲੀ ਮਾਲ ਹੱਸ ਗਿਆ, ਕਹਿੰਦਾ ਲੱਗਦਾ ਪਾਗਲ ਹੈ ਤੂੰ, ਮੈਂ ਤੋੜ ਸਕਦਾ, ਮੈਂ ਜੋੜ ਨਹੀਂ ਸਕਦਾ। ਮਹਾਤਮਾ ਬੁੱਧ ਕਹਿੰਦੇ ਨੇ ਜਦ ਤੂੰ ਜੋੜ ਨਹੀਂ ਸਕਦਾ ਤੇ ਤੈਨੂੰ ਤੋੜਨ ਦਾ ਹੱਕ ਕਿਸਨੇ ਦੇ ਦਿੱਤਾ? ਤੂੰ ਕਿਉਂ ਤੋੜਦਾ ਜੋ ਤੂੰ ਜੋੜ ਨਹੀਂ ਸਕਦਾ? ਤੋੜ ਤੇ ਕੋਈ ਬੱਚਾ ਵੀ ਲਵੇਗਾ। ਕਲਾਕਾਰ ਤੇ ਤੈਨੂੰ ਤਾਂ ਵੀ ਨਹੀਂ ਕਿ ਜੋੜ ਕੇ ਲਿਖਾ, ਬਰਸਾਤੋਂ ਗਿਰ ਗਿਆ, ਚਰਨਾਂ ਤੇ ਗਿਰ ਗਿਆ। ਇਹ ਬੋਧ ਭਿਕਸ਼ੂ ਬਣਿਆ ਬਾਅਦ ਵਿੱਚ। ਕੌਡਾ ਰਾਕਸ਼ਸ ਇਸੇ ਤਰ੍ਹਾਂ ਦਾ ਸੀ, ਸਾਧੂ ਸੀ, ਬੜੀ ਤਪੱਸਿਆ ਕੀਤੀ, ਲੇਕਿਨ ਇਸ ਦੇ ਉੱਤੇ ਕੁਛ ਇਹਦੇ ਨਾਲ ਜੋ ਵਿਦਿਆਰਥੀ ਪੜ੍ਹਦੇ ਸਨ ਆਸ਼ਰਮ ਵਿੱਚ ਗਲਤ ਇਲਜ਼ਾਮ ਲਾਏ। ਇਸ ਦੇ ਅੰਦਰ ਬੰਦਿਆਂ ਦੇ ਬਾਰੇ ਬਦਲੇ ਦੀ ਭਾਵਨਾ ਪੈਦਾ ਹੋ ਗਈ, ਬੰਦਿਆਂ ਨੂੰ ਮਾਰਨ ਲੱਗ ਪਿਆ, ਆਦਮਖੋਰ ਹੋ ਗਿਆ। ਅੱਜ ਗੁਰੂ ਨਾਨਕ ਆਏ ਤੇ ਵੇਖਦੇ ਨੇ, ਕਹਿੰਦੇ ਨੇ ਹੱਦ ਹੋ ਗਈ, ਤੁਸੀਂ ਮੈਨੂੰ ਮਨੁੱਖ ਜੈਸੇ ਦਿਖਾਈ ਦਿੰਦੇ। ਕੌੜਾ ਰਾਕਸ਼ਸ ਕਹਿੰਦਾ, ਇਹਦਾ ਮਤਲਬ ਹੈ ਕੁਝ ਗਹਿਰੀ ਦ੍ਰਿਸ਼ਟੀ ਇਸ ਕੋਲ ਵੀ ਸੀ। ਜਨਮ ਸਾਖੀਆਂ 'ਚ ਕਹਿੰਦੀ, ਕਿਉਂਕਿ ਜਦ ਸਤਿਗੁਰੂ ਨੇ ਕਿਹਾ ਤੂੰ ਬੰਦਿਆਂ ਨੂੰ ਕਿਉਂ ਮਾਰਦਾ, ਕਹਿੰਦਾ ਨਹੀਂ ਮੈਂ ਪਸ਼ੂ ਮਾਰੇ ਨੇ, ਬੰਦੇ ਨਹੀਂ ਮਾਰੇ, ਮੈਨੂੰ ਪਸ਼ੂ ਦਿਖਾਈ ਦਿੱਤੇ। ਅੱਜ ਪਹਿਲੀ ਦਫ਼ਾ ਦੇਖਦਾ ਪਿਆ ਇੱਕ ਇਨਸਾਨ ਮੇਰੇ ਸਾਹਮਣੇ ਖੜਾ ਹੈ, ਔਰ ਇਨਸਾਨ ਦੇ ਰੂਪ ਵਿੱਚ ਭਗਵਾਨ ਦੀ ਝਲਕ ਮਿਲ ਰਹੀ ਹੈ। ਇਹ ਕੌੜਾ ਰਾਕਸ਼ਸ ਕਹਿੰਦਾ, ਇਸਦਾ ਮਤਲਬ ਦ੍ਰਿਸ਼ਟੀ ਇਸ ਕੋਲ ਵੀ ਸੀ, ਪੁਰਾਣੀ ਪੜ੍ਹਾਈ ਕੰਮ ਆ ਗਈ, ਪੁਰਾਣੀ ਸੂਝ ਬੂਝ ਕੰਮ ਆ ਗਈ। ਕਈਆਂ ਦੇ ਮਨ ਦੇ ਉੱਤੇ ਇਤਨੀ ਮਹਿਲ ਜੰਮ ਜਾਂਦੀ ਹੈ, ਇਤਨੀ ਮਹਿਲ ਜੰਮ ਜਾਂਦੀ ਹੈ, ਮਾਨੋ ਮਨੁੱਖ ਨਹੀਂ ਦਿਖਾਈ ਦਿੰਦੇ, ਸ਼ੈਤਾਨ ਦਿਖਾਈ ਦਿੰਦੇ, ਪਸ਼ੂ ਦਿਖਾਈ ਦਿੰਦੇ, ਇਤਨੀ ਮਹਿਲ ਜੰਮ ਗਈ। ਔਰ ਗਜ਼ਬ ਦੀ ਗੱਲ, ਮਹਿਲ ਦੇ ਵਿੱਚ ਰਹਿਣ ਦੀ ਆਦਤ ਬਣ ਗਈ, ਕੱਪੜਾ ਦਿਖਾਈ ਨਹੀਂ ਦਿੰਦਾ, ਕੰਨ 'ਤੇ ਜੋ ਪਾਇਆ, ਇਤਨੀ ਮਹਿਲ, ਇਤਨੀ ਪਰਤ ਦਰ ਪਰਤ ਮਹਿਲ ਦਿਖਾਈ ਦਿੰਦੀ ਹੈ। ਹੁਣ ਇਸ ਮਹਿਲ ਨੂੰ ਪਹਿਨਣ ਦੀ ਆਦਤ ਬਣ ਗਈ, ਪਾਪ ਦੇ 'ਚ ਜੀਣ ਦੀ ਆਦਤ ਬਣ ਗਈ, ਪਾਪ ਦੇ 'ਚ ਰਹਿਣਾ ਆਦਤ ਬਣ ਗਈ, ਝੂਠ ਬੋਲਣਾ ਆਦਤ ਬਣ ਗਈ, ਵਿਅਰਥ ਬੋਲਣਾ ਆਦਤ ਬਣ ਗਈ, ਫਿੱਕਾ ਬੋਲਣਾ ਆਦਤ ਬਣ ਗਈ, ਕੌੜਾ ਬੋਲਣਾ ਆਦਤ ਬਣ ਗਈ। ਹਰ ਵਕਤ ਮਨ ਦੇ 'ਚ ਬੁਰਾ ਸੋਚਣਾ ਕਿਸੇ ਦੀ ਜਾਨ ਬਾਰੇ, ਕਿਸੇ ਦੀ ਇੱਜ਼ਤ ਬਾਰੇ, ਕਿਸੇ ਦੇ ਮਾਲ ਬਾਰੇ ਮਨ ਦਾ ਸੁਭਾਅ ਬਣ ਗਿਆ। ਇਹ ਪਾਪ ਜੀਵਨ ਭਰ ਰਿਪੀਟ ਹੁੰਦੇ ਰਹਿੰਦੇ ਨੇ, ਅਨੰਤ ਇਕੱਠੇ ਹੋ ਜਾਂਦੇ ਨੇ, ਇਹਨੂੰ ਕਿਵੇਂ ਧੋਈਏ? ਇਹ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਪੌੜੀ ਦੇ ਜੋ ਹੈ ਦੱਸਦੇ ਨੇ। ਖੁਲਾਸਾ ਮੈਂ ਤੁਹਾਡੇ ਸਾਹਮਣੇ ਕੱਲ੍ਹ ਕਰਾਂਗਾ। ਭਰੀਏ ਮਤ ਪਾ ਪਾ ਕੇ ਸੰਗ, ਉਹ ਧੋਵੇ ਨਾਵੇਂ ਕੇ ਰੰਗ। ਕਾਸ਼ ਕਿਧਰੇ ਇਹ ਪਾਪ ਵੀ ਪਾਣੀ ਨਾਲ ਧੁੱਲਦੇ, ਤੀਰਥਾਂ ਵਿੱਚ ਕੋਈ ਡੁਬਕੀ ਲਾਉਂਦੇ ਤੇ ਪਾਪ ਦੁੱਲ ਜਾਣੇ ਸੀ। ਦੁਨੀਆਂ ਵਿੱਚ ਕੋਈ ਤੀਰ ਪਾਪ ਨਹੀਂ ਦੋ ਸਕਦਾ, ਇਸੇ ਪੌੜੀ 'ਚ ਖੁਲਾਸਾ ਆ ਜਾਏਗਾ। ਆਮ ਸਾਧਾਰਨ ਪਾਣੀ ਇਹ ਪਾਪ ਨਹੀਂ ਦੋ ਸਕਦਾ, ਤੀਰਥਾਂ ਦਾ ਜਲ ਵੀ ਨਹੀਂ ਦੋਵੇਗਾ, ਕੁੰਭ ਦਾ ਇਸ਼ਨਾਨ ਵੀ ਨਹੀਂ ਦੋਵੇਗਾ, ਮਾਘੀ ਦਾ ਇਸ਼ਨਾਨ ਵੀ ਇਸ ਪਾਪਾਂ ਦੀ ਮਹਿਲ ਨੂੰ ਨਹੀਂ ਦੋ ਸਕਦਾ। ਇਹ ਕਿਵੇਂ ਦੁੱਲੇਗੀ, ਇਹ ਮਹਿਲ ਕਿਸ ਤਰ੍ਹਾਂ ਫਿਰ ਮਿਟੇਗੀ? ਗੁਰੂ ਨਾਨਕ ਨੇ ਜਿਸ ਢੰਗ ਨਾਲ ਖੁਲਾਸਾ ਪੇਸ਼ ਕੀਤਾ ਹੈ, ਮੈਂ ਫਿਰ ਅਰਜ਼ ਕਰਾਂ, ਕਾਮ ਕ੍ਰੋਧ ਪੰਚਾਂ ਕੇ ਵਸਰੇ, ਤੀਰਥ ਨਾਏ ਕਹੇ ਸਭ ਉਤਰੇ। ਤੀਰਥਾਂ ਦੇ ਉੱਤੇ ਇਸ਼ਨਾਨ ਕਰਦਿਆਂ ਵੀ ਮਨੁੱਖ ਪਾਪ ਕਰ ਬੈਠੇਗਾ, ਕੀ ਪਾਪ ਦੁੱਲਣਗੇ, ਹੋਰ ਪਾਪ ਕਰੇਗਾ। ਕਹਿੰਦੇ ਨੇ ਬਨਾਰਸ ਪੁਨ ਨਗਰੀ ਹੈ, ਅਤੇ ਸ਼ਿਵ ਜੀ ਨੇ ਐਲਾਨ ਕੀਤਾ ਸੀ ਆਪਣੇ ਜ਼ਮਾਨੇ 'ਚ ਜਦ ਇਹ ਨਗਰੀ ਵਸਾਈ ਸੀ, ਵੀ ਬਨਾਰਸ ਦੇ ਸੰਤ ਸਾਰੀ ਦੁਨੀਆਂ 'ਚ ਮਸ਼ਹੂਰ ਹੋਣਗੇ। ਭਾਰਤ ਵਿੱਚ ਬਨਾਰਸ ਦੇ ਠੱਗ ਮਸ਼ਹੂਰ ਨੇ, ਸੰਤ ਮਸ਼ਹੂਰ ਨੇ, ਅਤੇ ਕਬੀਰ ਨੂੰ ਵੀ ਕਹਿਣਾ ਪਿਆ, ਗਲੇ ਜਿਨਾ ਜਪ ਮਾਰੀਆਂ, ਲੋਟੇ ਹੱਥ ਨੇ ਵਗ, ਇਹ ਹਰ ਕੇ ਸੰਤ ਨਾ ਆਖੀਏ ਬਨਾਰਸ ਕੇ ਠੱਗ। ਬੜੇ ਬੜੇ ਤੀਰਥ, ਬੜੇ ਬੜੇ ਠੱਗ ਬੈਠੇ ਨੇ। ਬਦੂ ਮੱਕੇ ਦੇ ਜੀ ਨੇ, ਬੜੇ ਬੜੇ ਹਿੰਸਕ ਬਿਰਤੀਆਂ ਦੇ ਮਾਲਕ ਪਵਿੱਤਰ ਤੀਰਥਾਂ ਤੇ ਬੈਠੇ, ਕੋਈ ਪਾਪ ਨਹੀਂ ਧੁਲੇ। ਬੜੇ ਬੜੇ ਤੀਰਥ, ਜਿਤਨਾ ਤੁਸੀਂ ਬਰਦਾਸ਼ਤ ਕਰ ਸਕਦੇ ਮੈਂ ਉਤਨਾ ਹੀ ਅਰਜ਼ ਕਰ ਸਕਦਾ। ਬੜੇ ਬੜੇ ਕੁਕਰਮੀ ਬੈਠੇ ਨੇ, ਬੜੇ ਬੜੇ ਦੁਸ਼ਟ ਬੈਠੇ ਨੇ, ਤੀਰਥਾਂ ਦੇ ਜਲ ਨਾਲ ਦੁਸ਼ਟਪਣਾ ਨਹੀਂ ਧੁਲੇਗਾ, ਪਾਪ ਨਹੀਂ ਧੁਲੇ। ਔਰ ਗੁਰੂ ਨਾਨਕ ਮੰਨਦੇ ਵੀ ਨਹੀਂ ਤੇ ਅੱਗੋਂ ਪੌੜੀ 'ਚ ਜ਼ਿਕਰ ਵੀ ਆ ਜਾਏਗਾ, ਫਿਰ ਇਹ ਮਹਿਲ ਕਿਵੇਂ ਧੋਲੇਗੀ, ਕਿਸ ਤਰ੍ਹਾਂ ਧੋਈਏ? ਪ੍ਰਥਮ ਤੇ ਇਸ ਮਹਿਲ ਨੂੰ ਵੇਖਣਾ ਹੀ ਬੜਾ ਔਖਾ। ਮਿਥਿਆ ਬੋਲੀ ਜਾਂਦਾ ਹੈ, ਕਦੀ ਖਿਆਲ ਨਹੀਂ ਆਇਆ ਮੈਂ ਮਿਥਿਆ ਤੇ ਬੋਲ, ਕੌੜਾ ਬੋਲੀ ਜਾ ਰਿਹਾ, ਕਦੀ ਖਿਆਲ ਨਹੀਂ ਆਉਂਦਾ ਮੈਂ ਕੌੜਾ ਬੋਲੀ ਜਾਂਦਾ, ਬੁਰਾ ਸੋਚੀ ਜਾ ਰਿਹਾ, ਕਦੀ ਨਹੀਂ ਇਹ ਸੋਚਣੀ ਆਈ ਕਿ ਮੈਂ ਕੀ ਸੋਚ ਰਿਹਾ, ਇਹ ਵਿਚਾਰ ਕੀ ਚੱਲ ਰਿਹਾ। ਅਗਰ ਕੋਈ ਐਸਾ ਦੇਖਣ ਲੱਗ ਪਵੇ ਉਹਨੂੰ ਮਨੀਸ਼ ਕਹਿੰਦੇ ਨੇ। ਇਹ ਆਪਣਾ ਮਨ ਵੇਖਣ ਲੱਗ ਪਿਆ ਤੇ ਜਿਹੜਾ ਆਪਣਾ ਮਨ ਵੇਖਣ ਲੱਗ ਪਏ ਉਹ ਸਾਰਿਆਂ ਦਾ ਵੇਖਣ ਲੱਗ ਪੈਂਦਾ। ਫਿਰ ਮਾਨਸਿਕ ਕਮਜ਼ੋਰੀਆਂ ਦਾ ਉਸਨੂੰ ਪਤਾ ਚੱਲ ਜਾਂਦਾ, ਦੂਜਿਆਂ ਨੂੰ ਮਾਫ਼ ਕਰਨ ਦਾ ਵੀ ਜਜ਼ਬਾ ਉਸਦੇ ਅੰਦਰ ਪੈਦਾ ਹੋ ਜਾਂਦਾ, ਕਿਉਂਕਿ ਉਹਨੂੰ ਪਤਾ ਚੱਲ ਜਾਂਦਾ ਮਨ ਕੀ ਹੈ, ਮਨ ਦੀ ਫਿਤਰਤ ਕੀ ਹੈ। ਨਿਵਾਣ ਦਿਸ ਜਾਣਾ ਇਸਦੀ ਆਦਤ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਵੇਂ ਖੋਲਣਗੇ ਤੁਛ ਬੁੱਧੀ ਅਨੁਸਾਰ, ਇਹ ਵਿਚਾਰਾਂ ਦਾਸ ਕੱਲ੍ਹ ਤੁਹਾਡੇ ਸਾਹਮਣੇ ਖੁਲਾਸਾ ਪੂਰਵਕ ਰੱਖਣ ਦੀ ਨਿਵਾਣੀ ਕੋਸ਼ਿਸ਼ ਕਰੇਗਾ। ਸਹਿਬ ਰਹਿਮਤ ਕਰਨ, ਬਖਸ਼ਿਸ਼ ਕਰਨ, ਜਿਵੇਂ ਪਾਣੀ ਨਾਲ ਮੂੰਹ ਮੱਥਾ ਧੋ ਲੈਂਦੇ ਹਾਂ, ਸਾਬਣ ਤੇ ਪਾਣੀ ਨਾਲ ਕੱਪੜੇ ਧੋ ਲੈਂਦੇ ਹਾਂ, ਸਾਨੂੰ ਮਨ ਦੇ ਧੋਣ ਦੀ ਵੀ ਜਾਚ ਹੈ। ਮੈਲੇ ਕੱਪੜੇ ਸਮਾਜ ਨੂੰ ਨਹੀਂ ਚੰਗੇ ਲੱਗਦੇ, ਮੈਲਾ ਮਨ ਪਰਮਾਤਮਾ ਕਬੂਲ ਨਹੀਂ ਕਰਦਾ, ਨਹੀਂ ਕਰਦਾ, ਪਰਮਾਤਮਾ ਨੂੰ ਚੰਗਾ ਨਹੀਂ ਲੱਗਦਾ। ਮੂੰਹ ਮੱਥਾ ਮੈਲਾ ਹੈ, ਸਮਾਜ ਕਬੂਲ ਨਹੀਂ ਕਰਦਾ, ਮਨ ਮੈਲਾ ਹੈ, ਪਰਮਾਤਮਾ ਕਬੂਲ ਨਹੀਂ ਕਰਦਾ। ਔਰ ਜਿਸਦਾ ਮਨ ਮੈਲਾ ਹੈ ਉਹਦਾ ਦਾਨ ਪੁੰਨ ਵੀ ਮੈਲਾ ਹੈ, ਜਿਸਦਾ ਮਨ ਮੈਲਾ ਹੈ ਉਹਦੀ ਸੇਵਾ ਕਥਾ ਕੀਰਤਨ ਵੀ ਕੋਈ ਸ਼ੁੱਧ ਨਹੀਂ ਹੈ। ਮਨ ਮੈਲੇ ਸਭ ਕਿਛ ਮੈਲਾ, ਤਨ ਧੋਤੇ ਮਨ ਅੱਛਾ ਨਾਮ ਹੈ। ਜੇ ਮਨ ਮੈਲਾ ਹੈ ਤੇ ਸਾਰੇ ਕਰਮ ਮੈਲੇ ਨੇ, ਕਿ ਜੋ ਕੁਛ ਵੀ ਕਰਦਾ ਪਿਆ ਠੀਕ ਨਹੀਂ ਹੈ, ਉਤਨੇ ਚਿਰ ਤੱਕ ਤੇ ਠੀਕ ਨਹੀਂ ਹੈ ਜਿਤਨੇ ਚਿਰ ਤੱਕ ਮਨ ਨਿਰਮਲ ਨਹੀਂ ਹੈ। ਮਨ ਨਿਰਮਲ ਹੈ ਤੇ ਇਸ ਕੋਲ ਜੋ ਕੁਛ ਵੀ ਹੋ ਰਿਹਾ ਸਭ ਨਿਰਮਲ ਹੈ, ਸਭ ਠੀਕ ਹੈ। ਪਰ ਜੇ ਮਨ ਮੈਲਾ ਹੈ ਤਾਂ ਸਾਹਿਬ ਕਹਿੰਦੇ ਮਨ ਮੈਲੇ ਸਭ ਕੁਛ ਮੈਲਾ। ਇਹਦੇ ਦਾਨ ਵਿੱਚ ਵੀ ਹੰਕਾਰ ਹੋਵੇਗਾ, ਇਹਦੇ ਗਿਆਨ ਵਿੱਚ ਵੀ ਅਗਿਆਨ ਛੁਪਿਆ ਹੋਵੇਗਾ, ਇਹਦੀ ਪਾਠ ਪੂਜਾ ਦੇ ਥੱਲੇ ਵੀ ਪਖੰਡ ਹੋਵੇਗਾ। ਇਹ ਵੀ ਮੈਰਸ ਕਰਦੇ ਹਾਂ, ਇਹਦਾ ਪੁੰਨ ਨਹੀਂ ਹੋਵੇਗਾ। ਮਨ ਮੈਲੇ ਸਭ ਕੁਛ ਮੈਲਾ, ਤਨ ਧੋਤੇ ਮਨ ਅੱਛਾ ਨਾ ਹੋਏ। ਤੋ ਮਨ ਅੱਛਾ ਕਿਸ ਤਰ੍ਹਾਂ ਆਉਂਦਾ ਹੈ, ਨਿਰਮਲ ਕਿਸ ਤਰ੍ਹਾਂ ਆਉਂਦਾ ਹੈ? ਗੁਰੂ ਨਾਨਕ ਦੇਵ ਜੀ ਮਹਾਰਾਜ ਜੋ ਕੁਛ ਦੱਸਣਗੇ ਤੁਛ ਬੁੱਧੀ ਅਨੁਸਾਰ ਦਾਸ ਖੁਲਾਸਾ ਕੱਲ੍ਹ ਤੁਹਾਡੇ ਸਾਹਮਣੇ ਰੱਖੇਗਾ। ਇੱਥੇ ਹੀ ਸਮਾਪਤੀ। ਵਾਰ ਵਾਰ ਸਾਰਿਆਂ ਦਾ ਹਾਰਦਿਕ ਤੌਰ 'ਤੇ ਧੰਨਵਾਦ। ਗੁਰ ਸੁਖ ਦੀ ਸ਼ਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੜੀਵਾਰ ਜੋ ਜਪਜੀ ਸਾਹਿਬ ਦੇ ਵਿਚਾਰ ਆਰੰਭ ਹੈ, ਇਸ ਪੌੜੀ ਦੇ ਮੁੱਖ ਭਾਵ ਇਹ ਹੈ, ਮੈਲੇ ਹੋਣ ਲਈ ਤੇ ਕੋਈ ਯਤਨ ਨਹੀਂ ਕਰਨਾ ਪੈਂਦਾ, ਪਰ ਨਿਰਮਲ ਹੋਣ ਲਈ ਯਤਨ ਕਰਨਾ ਪੈਂਦਾ। ਕਿਉਂ? ਮੈਲਾ ਮਲਤਾ ਇਹੋ ਸੰਸਾਰ, ਇੱਕ ਹਰ ਨਿਰਮਲ ਜਾਂ ਕਾ ਅੰਤ ਨਾ ਬਾਰਾ ਵਾਰ। ਜਨ ਸੰਸਾਰ ਮੈਲਾ ਹੀ ਹੈ ਤੋ ਵਿਚਰਦੇ ਆ, ਹੱਥ ਪੈਰ ਮੂੰਹ ਮੱਥਾ ਕੱਪੜੇ ਤੇ ਮੈਲੇ ਹੋਣਗੇ, ਕਿਉਂਕਿ ਸੰਸਾਰ ਮੈਲਾ ਹੈ। ਸਵੇਰੇ ਮਨੁੱਖ ਘਰੋਂ ਨਹਾ ਧੋ ਕੇ ਨਿਕਲਿਆ, ਸਾਫ਼ ਸੁਥਰੇ ਕੱਪੜੇ ਪਾ ਕੇ ਨਿਕਲਿਆ, ਸ਼ਾਮੀ ਘਰ ਆਇਆ ਵੈਸਾ ਨਹੀਂ ਹੈ। ਹੋ ਗਏ ਹੱਥ ਮੈਲੇ, ਹੋ ਗਿਆ ਮੂੰਹ ਮੱਥਾ ਮੈਲੇ, ਹੋ ਗਏ ਕੱਪੜੇ ਮੈਲੇ। ਭਾਵੇਂ ਮੈਲ ਮਨੁੱਖ ਦੀ ਮੰਗ ਨਹੀਂ, ਮੈਲਾ ਹੋ ਜਾਂਦਾ ਬਿਨਾਂ ਯਤਨ ਦੇ ਹੋ ਜਾਂਦਾ ਹੈ, ਪਰ ਨਿਰਮਲ ਬਿਨਾਂ ਯਤਨ ਦੇ ਨਹੀਂ ਹੋਏਗਾ, ਬਿਨਾਂ ਸਾਧਨਾ ਦੇ ਨਹੀਂ ਹੋਏਗਾ, ਬਿਨਾਂ ਮਿਹਨਤ ਦੇ ਨਹੀਂ ਹੋਏਗਾ। ਐਸੀ ਮੈਲ ਹੈ ਜੋ ਕੱਪੜਿਆਂ ਨੂੰ, ਹੱਥ ਪੈਰਾਂ ਨੂੰ, ਮੂੰਹ ਮੱਥੇ ਨੂੰ ਮੈਲਾ ਕਰ ਦੇਣੀ। ਜਗਤ ਮੈਲਾ ਹੈ, ਦੂਰ ਕਿਉਂ ਜਾਓ? ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਤੇ ਭਗਤ ਕਬੀਰ ਇਸ ਜਗਤ ਨੂੰ ਕੱਜਲ ਦੀ ਕੋਠੜੀ ਕਹਿੰਦੇ ਨੇ। ਕਾਜਲ ਕੋਠ ਮੈਂ ਭਈ ਨਕਾਰੀ, ਨਿਰਮਲ ਵਰਨ ਬਣੇ ਓਰੀ,
0: कमाल है एक कि जन्म कजल की कोठड़ी दे चलदे, जीवन की कालख कजल की कोठड़ी दे चलदे, फिर भी हाथ दागे ना होवन, पैर मैले ना होवन, कपड़े मैले ना होवन, ये कोई करामात है। गुरु अर्जन देव जी महाराज। कबीर कहते ने कबीर जग का जल की कोठड़ी अंध परे तिसमार, इक ते कोठड़ी कजल दे जमीन काली दीवारां कालियां छत काली और कालक बरस रही है, अंध परे तिसमार दूसरे अंधे भी कालक दिखाई नहीं देती, कालक पै रही है कालक दिखाई नहीं देती। ये जो उदाहरण देता है भगत कबीर ने, पाप करके मन मैला है, पाप दिखाई नहीं देते, पाप बुरा पापी को प्यारा, महाराज की बाणी कहती है पाप ते प्यारा लगता है, होवेगा बुरा जगत लई प्रभु लई मनुख नूं ते प्यारा लगता है, ते प्यारा जान के करदा है। एक दफा मैं अर्ज करा अंध परे तिसमार, पाप पाप ही नहीं दिखाई देता, बुरा बुरा ही नहीं दिखाई देता, अनर्थ अनर्थ ही नहीं दिखाई देता, वरना मनुख ना करे। इसे अगली गल, जग का जल की कोठड़ी अंध परे तिसमाय, हों बलहारी तिन को पैस जो निकस जाए। कबीर कहन में सदके जाना उनांदा, उनां तो बलहार ने जाना, जन्म होया कजल दी कोठड़ी दे, पर हत्था नू दागी नहीं आना दिता, पैर भी दागे नहीं, मुंह मथे नू भी कालक तो बचाया। कबीर कहंदे मैं सदके जाना, ऐसे हाथ लबने संसार दे बड़े औखे ने जिन्हां हत्था ने कदी गलत ना कीता होवे, गुस्ताखी माफ, ऐसे पैर लबने बड़े औखे ने जो गलत पासे गए ना हो, ऐसी रसना लबने बड़ी औखी है जिसने गलत बयानी ना कीती होवे, ऐसियां अखां लबनियां बड़ियां औखियां ने जिन्हां ने गलत वेख्या ना होवे, ऐसे कन लबने बड़े औखे ने जिन्हां ने कदी गलत सुनिया नहीं, और ऐसा मन जिन्हें कदी गलत सोचिया नहीं, गलत विचारिया नहीं, गलत चिंतन नहीं किया। कबीर कहते मुश्किल है, अगर कजल दी कोठड़ी दे च रह गए, कोई बेदाग है और बेदाग होके निकल गए, कबीर कहते मैं सदके जाना उस चलिया के कालक दे च है, पर पैर इस दे कालक तो रहत ने, जीविया ते कजल दी कोठड़ी दे च है पर काला नहीं होया, रिया ते संसार दे च जो मैल है, मैला मलता एहो संसार, लेकिन फिर भी निर्मल है। एक परचा है संसार मैल है, ये च निर्मल किवें होना है। एक ढंग ते बंदे नु आ गया है, तन मैला हो गए, हाथ पैर मैले हो गए ने, वस्त्र मैले हो गए ने, धो लेता, कारण मैल चंगी नहीं लगती, समाज नु चंगी नहीं लगती, और मैल आपे ही पैंदी है, आपे ही पैंदी है, और मैल समाज नु चंगी नहीं लगती, मैल ਢੱਕਣੀ ਪੈਂਦੀ ਹੈ, ਫੁੱਲਾਂ ਨੂੰ ਢੱਕਣ ਦੀ ਲੋੜ ਨਹੀਂ। ਤੇ ਸ਼ਾਨ ਦੇ ਲਿਬਾਸ ਹਰ ਕਿਰਾਂ ਐਬੇ ਦੀਤ, ਬੇਐਬਾਂ ਰਾ ਲਿਬਾਸ ਪੁਰਿਆ ਨਹੀਂ ਦਾਤ। ਜੋ ਮਨੁੱਖ ਛੁਪਾਉਂਦਾ ਹੈ ਢੱਕਦਾ ਹੈ, ਸਰਮਦ ਕਹਿੰਦੇ ਨੇ, ਉਹ ਪਾਪ ਹੋਵੇਗਾ, ਗਲਤ ਹੋਵੇਗਾ, ਸਹੀ ਨਹੀਂ ਹੋਵੇਗਾ। ਸਹੀ ਨੂੰ ਛੁਪਾਉਣ ਦੀ ਲੋੜ ਨਹੀਂ, ਗੁਣਾਂ ਨੂੰ ਛੁਪਾਉਣ ਦੀ ਲੋੜ ਨਹੀਂ, ਔਗੁਣ ਨੂੰ ਮਨੁੱਖ ਛੁਪਾਉਂਦਾ ਹੈ, ਗਲਤ ਨੂੰ ਛੁਪਾਉਂਦਾ ਹੈ, ਪਾਪ ਨੂੰ ਛੁਪਾਉਂਦਾ ਹੈ, ਦੂਜੇ ਨੂੰ ਨਾ ਪਤਾ ਚੱਲੇ। ਜੋ ਛੁਪਾਇਆ ਜਾ ਰਿਹਾ ਹੈ ਮਹਿਲ ਹੈ, ਮਹਿਲ ਨੂੰ ਢੱਕਣਾ ਪੈਂਦਾ ਹੈ, ਗੰਦਗੀ ਨੂੰ ਢੱਕਣਾ ਪੈਂਦਾ, ਚਾਹੇ ਉਹ ਅਸਥੂਲ ਰੂਪ ਵਿੱਚ ਗੰਦਗੀ ਹੈ, ਚਾਹੇ ਉਹ ਸੂਖਸ਼ਮ ਰੂਪ ਵਿੱਚ ਹੈ, ਚਾਹੇ ਬਾਹਰ ਗੰਦ ਪਈ ਹੈ ਢੱਕਣੀ ਪੈਂਦੀ ਹੈ, ਚਾਹੇ ਮਨ ਵਿੱਚ ਪੈ ਗਈ ਹੈ ਛੁਪਾਉਣੀ ਪੈਂਦੀ ਹੈ। ਜੋ ਛੁਪਾਇਆ ਹੈ ਉਹ ਗੰਦ ਹੈ, ਜੋ ਛੁਪਾਇਆ ਹੈ ਉਹ ਮਹਿਲ ਹੈ, ਜੋ ਛੁਪਾਇਆ ਹੈ ਉਹ ਸਹੀ ਨਹੀਂ ਹੈ। ਪੇਸ਼ਾਂ ਦੇ ਲਿਬਾਸ ਹਰ ਕਿਰਾਂ ਐਬੇ ਦੀ, ਸਰਮਦ ਕਹਿੰਦਾ ਹੈ ਮਨੁੱਖ ਨੇ ਇਹਨਾਂ ਕੱਪੜਿਆਂ ਦੇ ਵਿੱਚ ਬਹੁਤ ਕੁਛ ਛੁਪਾਇਆ ਹੈ, ਨਿਰਾ ਤਨ ਨਹੀਂ ਛੁਪਾਇਆ, ਪਤਾ ਨਹੀਂ ਕਿਤਨੇ ਗੁਨਾਹ ਛੁਪਾਏ ਨੇ, ਕਿਤਨੇ ਪਾਪ ਛੁਪਾਏ ਨੇ। ਜਿਸ ਨੂੰ ਛੁਪਾਉਣਾ ਪੈ ਉਹ ਪਾਪ ਹੈ, ਜਿਸ ਨੂੰ ਢੱਕਣਾ ਪੈ ਉਹ ਮਹਿਲ ਹੈ, ਸਹੀ ਨਹੀਂ ਹੈ। ਤੋ ਮੈਂ ਅਰਜ਼ ਕਰਾਂ, ਹੱਥ ਦੇ ਉੱਤੇ, ਪੈਰਾਂ ਤੇ, ਕੱਪੜਿਆਂ ਤੇ ਜੋ ਮੈਲ ਪੈ ਜਾਂਦੀ ਹੈ, ਹੱਥ ਭਰ ਜਾਣ, ਪੈਰ ਭਰ ਜਾਣ, ਅਰਥ ਤੁਹਾਡੇ ਸਾਹਮਣੇ ਰੱਖ ਦਈਏ, ਭਾਵੇਂ ਕੱਲ ਖੁਲਾਸਾ ਕੀਤਾ ਸੀ, ਭਰੀਏ ਹੱਥ ਪੈਰ ਤਨ ਦੇਹ, ਪਾਣੀ ਦੋਤੇ ਉਤਰਸ ਖੇ, ਖੇ ਨਾਲ ਕਿਧਰੇ ਹੱਥ ਭਰ ਜਾਣ, ਮਹਿਲ ਨਾਲ ਕਿਧਰੇ ਪੈਰ ਭਰ ਜਾਣ, ਮੂੰਹ ਮੱਥਾ ਭਰ ਜਾਏ, ਕੱਪੜੇ ਭਰ ਜਾਣ, ਪਾਣੀ ਧੋਤੇ ਉਤਰਸ, ਪਾਇਆ ਪਾਣੀ ਖੇ ਗਈ, ਪੈਰ ਸਾਫ ਹੋ ਗਏ, ਹੱਥ ਸਾਫ ਹੋ ਗਏ, ਮੂੰਹ ਮੱਥਾ ਸਾਫ ਹੋ ਗਏ, ਪਰ ਖੇ ਦੇ ਨਾਲ ਨਾਲ ਜ਼ਰਾ ਹੋਰ ਗਹਿਰੀ ਮੈਲ ਪੈ ਗਈ, ਮੌਤ ਪਲੀਤੀ ਕੱਪੜ। ਜੇ ਕਿਧਰੇ ਮਲ ਮੂਤਰ ਨਾਲ ਕੱਪੜਾ ਮੈਲਾ ਹੋ ਜਾਏ, ਮਲ ਨਾਲ ਸਰੀਰ ਦੀ ਮੈਲ ਨਾਲ ਕੱਪੜੇ ਮੈਲੇ ਹੋ ਜਾਣ, ਦੇ ਸਾਬਣ ਲਈਏ ਉਹ ਦੋ, ਪਾਣੀ ਦੇ ਨਾਲ ਨਾਲ ਫਿਰ ਸਾਬਣ, ਉਸ ਸਾਬਣ ਦੇ ਦਿੰਦੇ ਹਾਂ ਪਾਣੀ ਦੇ ਨਾਲ, ਉਸ ਮਲ ਨੂੰ, ਸਰੀਰ ਦੀ ਮਲ ਨੂੰ ਕੱਪੜੇ ਚੋਂ ਕੱਢ ਦੇਈਦਾ। ਪਰ ਭਰੀਏ ਮਤ ਪਾਪਾਂ ਕੇ ਸੰਗ, ਅਗਰ ਮਨ ਪਾਪ ਨਾਲ ਭਰ ਜਾਏ, ਸੋਚਣੀ ਪਾਪ ਨਾਲ ਭਰ ਜਾਏ, ਚਿਤਵਨੀ ਪਾਪ ਨਾਲ ਭਰ ਜਾਏ। ਦਾਸ ਨੇ ਕੱਲ ਅਰਜ਼ ਕੀਤੀ ਸੀ, ਵਿਦਵਾਨਾਂ ਨੇ ਪਾਪ ਕੁੱਲ ਦਸ ਮੰਨੇ, ਕਿਉਂਕਿ ਜੀਵਨ ਵੀ ਭਰ ਦੁਰਾਏ ਜਾਂਦੇ ਨੇ, ਰਿਪੀਟ ਕੀਤੇ ਜਾਂਦੇ ਨੇ, ਤੋ ਜ਼ਿੰਦਗੀ ਦੇ ਚ ਹਜ਼ਾਰਾਂ ਲੱਖਾਂ ਆਨੰਦ ਬਣ ਜਾਂਦੇ ਨੇ। ਕਈ ਦਫਾ ਮਨੁੱਖ ਇਸ ਜੀਵਨ ਵਿੱਚ ਇਹਨਾਂ ਪਾਪਾਂ ਨੂੰ ਧੋਣ ਵਿੱਚ ਅਸਮਰਥ ਹੁੰਦਾ, ਤੋ ਪਾਪ ਨਾਲ ਚੱਲਦੇ ਨੇ, ਅਗਲੇ ਜਨਮ ਵਿੱਚ ਚੱਲਦੇ ਨੇ, ਤੋ ਪਿਛਲੇ ਵੀ ਪਾਪ ਤੇ ਨਵੇਂ ਹੋਰ ਛੁਰੇ, ਇਸ ਤਰ੍ਹਾਂ ਪਾਪ ਜਨਮ ਦਰ ਜਨਮ ਵਧਦੇ ਜਾਂਦੇ, ਵਧਦੇ ਜਾਂਦੇ, ਵਧਦੇ ਜਾਂਦੇ। ਔਰ ਮੈਂ ਇੱਕ ਦਫਾ ਦੁਹਰਾਉਂਦੇ ਹਾਂ, ਦਸ ਪਾਪਾਂ ਦੇ ਚੋਂ ਚਾਰ ਪਾਪ ਤੇ ਜ਼ਬਾਨ ਦੇ ਮੰਨਦੇ ਨੇ, ਵਿਅਰਥ ਬੋਲਣਾ, ਮਿਥਿਆ ਬੋਲਣਾ, ਫਿੱਕਾ ਬੋਲਣਾ, ਕੌੜਾ ਬੋਲਣਾ, ਇਹ ਚਾਰ ਪਾਪ ਰਸਨਾ ਦੁਆਰੇ ਹੁੰਦੇ ਮਨ ਕਰਦਾ। ਤਿੰਨ ਪਾਪ ਮਨ ਖੁਦ ਕਰਦਾ, ਜ਼ਬਾਨ ਦੀ ਲੋੜ ਹੀ ਨਹੀਂ। ਕੀ ਕਰਦਾ ਹੈ? ਬੁਰਾ ਸੋਚਦਾ ਹੈ ਕਿਸੇ ਦੀ ਜਾਨ ਬਾਰੇ ਇੱਕ ਬਾਪ, ਬੁਰਾ ਸੋਚਦਾ ਹੈ ਕਿਸੇ ਦੇ ਮਾਲ ਬਾਰੇ ਦੂਸਰਾ ਬਾਪ, ਬੁਰਾ ਸੋਚਦਾ ਹੈ ਕਿਸੇ ਦੀ ਇੱਜ਼ਤ ਆਵਰੂ ਬਾਰੇ ਇਹ ਤੀਸਰਾ ਬਾਪ। ਇਹ ਤਿੰਨ ਬਾਪ ਮਨ ਕਰਦਾ ਹੈ ਤੇ ਤਿੰਨ ਬਾਪ ਹੀ ਤਨਦੇ ਨੇ, ਲੇਕਿਨ ਅਕਸਰ ਮਨੁੱਖ ਤਨ ਨੂੰ ਪਾਪ ਤੋਂ ਬਚਾਉਂਦਾ ਹੈ, ਕਿਉਂਕਿ ਸਮਾਜ ਹੈ, ਕਾਨੂੰਨ ਹੈ, ਹੱਥਕੜੀਆਂ ਨੇ, ਜੇਲ੍ਹ ਹੈ। ਤਿੰਨ ਪਾਪ ਹੀ ਤਨ ਦੇ ਰਹੇ। ਕਿਸੇ ਦੀ ਜਾਨ ਖੋ ਲੈਣੀ, ਕਿਸੇ ਦਾ ਮਾਲ ਖੋ ਲੈਣਾ, ਕਿਸੇ ਦੀ ਇੱਜ਼ਤ ਆਬਰੂ ਲੁੱਟ ਲੈਣੀ, ਇਹ 10 ਪਾਪ ਨੇ। ਜ਼ਿੰਦਗੀ ਭਰ ਦਿਨ ਪ੍ਰਤੀ ਦਿਨ ਆਉਂਦੇ ਰਹਿੰਦੇ ਨੇ, ਮਨੁੱਖ ਕਰਦਾ ਰਹਿੰਦਾ। ਇਸ ਤਰ੍ਹਾਂ ਫਿਰ ਮਨੁੱਖ ਦੀ ਮਤ ਇਸ ਪਾਪਾਂ ਦੀ ਮਹਿਲ ਦੇ ਨਾਲ ਭਰ ਜਾਂਦੀ। ਇਹ ਪਾਣੀ ਨਾਲ ਨਹੀਂ ਧੁਲੇਗੀ, ਕਿਸੇ ਤੀਰਥ ਦੇ ਜਲ ਵਿੱਚ ਇਤਨੀ ਸਮਰੱਥਾ ਨਹੀਂ ਕਿ ਪਾਪ ਨੂੰ ਧੋ ਦੇਵੇ, ਨਹੀਂ ਧੁਲਦੇ। ਭਾਵੇਂ ਐਸੀਆਂ ਮਨੋਤਾਂ ਨੇ, ਐਸੀਆਂ ਧਾਰਨਾਵਾਂ ਨੇ, ਚੰਦਰ ਗ੍ਰਹਿਣ ਵਾਲੇ ਦਿਨ, ਸੂਰਿਆ ਗ੍ਰਹਿਣ ਵਾਲੇ ਦਿਨ ਕੁਰੂਕਸ਼ੇਤਰ ਦੇ ਚ ਇਸ਼ਨਾਨ ਕੀਤਾ ਜਾਵੇ, ਪਾਪ ਦੁਰ ਜਾਂਦੇ ਨੇ। ਮਾਘੀ ਤੇ ਪ੍ਰਯਾਗ ਰਾਗ ਦੇ ਚ ਇਸ਼ਨਾਨ ਕੀਤਾ ਜਾਏ, ਪਾਪ ਦੁਰ ਜਾਂਦੇ ਨੇ। ਤੇ ਕੁੰਭੀ ਤੇ ਇਸ਼ਨਾਨ ਕੀਤਾ ਜਾਏ, ਵੱਡੇ ਵੱਡੇ ਪਾਪ ਦੁਰ ਜਾਂਦੇ ਨੇ। ਕੁੰਭ ਤੇ ਇਸ਼ਨਾਨ ਕੀਤਾ ਜਾਏ, ਜਨਮਾਂ ਜਨਮਾਂਤਰਾਂ ਦੇ ਪਾਪ ਦੁਰ ਜਾਂਦੇ ਨੇ। 12 ਸਾਲਾਂ ਤੋਂ ਬਾਅਦ ਕੁੰਭ ਲੱਗਦਾ ਹੈ ਭਾਰਤ ਦੇ 4 ਸ਼ਹਿਰਾਂ ਵਿੱਚ, ਨਾਸਿਕ ਦੇ ਚ ਗੋਦਾਵਰੀ ਦੇ ਕੰਢੇ ਤੇ।
2: ਜੇ ਕਿਸੇ ਘਰ ਨਿਆਣਾ ਹੋਵੇ, ਕਦੀ ਕਿਸੇ ਕਿਹਾ ਵੀ ਵਧਾਈ ਹੋਵੇ, ਤੁਹਾਡੇ ਘਰ ਕੱਲ ਭਾਣਾ ਵਾਪਰ ਗਿਆ, ਤੁਹਾਡੇ ਘਰ ਨਿਆਣਾ ਹੋਇਆ ਭਾਣਾ ਵਾਪਰਿਆ। ਕਿਉਂਕਿ ਹੁਕਮ ਤੇ ਭਾਣਾ ਲਫ਼ਜ਼ ਅਸੀਂ ਦੁਖਾਂਤ ਨੂੰ ਜੋੜਿਆ, ਗੁਰੂ ਨੇ ਪਹਿਲੀਆਂ ਪੌੜੀਆਂ ਚ ਕਿਹਾ ਨਹੀਂ। ਉਹ ਸਿੱਖਾ ਹੁਕਮ ਸ਼ਬਦ ਬੜਾ ਵੱਡਾ, ਇਹ ਸੁੱਖ ਵੀ ਹੈ ਤੇ ਇਹਦੇ ਵਿੱਚ ਦੁੱਖ ਵੀ। ਫਿਰ ਬੇਨਤੀ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ, ਨਾਲ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ, ਕਰੇ ਸੋ ਚੰਗਾ ਮਨ ਮੈਂ ਬੇਨਤੀ ਕਰੇ। ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਣ ਜੀ ਹੁਕਮ ਮਿਲੇ ਵਡਿਆਈ, ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਏ, ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਭਵਾਈਏ। ਮੇਰੀ ਬੇਨਤੀ ਤੁਸੀਂ ਸਾਰਿਆਂ ਪੌੜੀ ਨਾਲ ਪੜ੍ਹੀ, ਪਰ ਧਿਆਨ ਦਿਆ ਜੀ ਅਰਥਾਂ ਵੱਲ। ਹੁਕਮ ਵਿੱਚ ਹੀ ਵਡਿਆਈ ਹੈ, ਹੁਕਮ ਵਿੱਚ ਹੀ ਅਪਮਾਨ ਹੈ, ਹੁਕਮ ਵਿੱਚ ਹੀ ਮੌਤ ਹੈ, ਹੁਕਮ ਵਿੱਚ ਹੀ ਜਨਮ ਹੈ, ਹੁਕਮ ਵਿੱਚ ਹੀ ਸੁੱਖ ਹੈ, ਹੁਕਮ ਵਿੱਚ ਹੀ ਦੁੱਖ ਹੈ। ਪਰ ਇਸ ਹੁਕਮ ਦੀ ਸਮਝ ਤਾਂ ਪੈਂਦੀ ਜਦ ਦਿਨ ਬੰਦੇ ਦੀ ਈਗੋ ਮਰੇਗੀ, ਤਾਂ ਕਿਉਂਕਿ ਈਗੋ ਨਹੀਂ ਸਮਝ ਦਿੰਦੀ। ਈਗੋ ਕਹਿੰਦੀ ਮੈਂ ਕਰਨ ਵਾਲਾ। ਫਿਰ ਪੌੜੀ ਪੜ੍ਹ ਲਈਏ, ਹੁਕਮੀ ਖੋਵਣ ਆਕਾਰ ਹੁਕਮ ਨਾ ਕਹਿਆ ਜਾਈ, ਹੁਕਮੀ ਖੋਵਣ ਜੀ ਹੁਕਮ ਮਿਲੇ ਵਡਿਆਈ, ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਏ, ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਭਵਾਈਏ। ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੇ ਜੇ ਬੁੱਝੈ ਤਾਂ ਹਉਮੈ ਕਹੇ ਨਾ ਕੋਈ। ਉਹ ਹਉਮੇ 'ਚ ਨਹੀਂ ਕਹਿੰਦਾ। ਮੈਂ ਫਿਰ ਬੇਨਤੀ ਕਰਾਂਗਾ ਜੀ, ਇਸ ਗੱਲ ਨੂੰ ਮੈਂ ਜ਼ਿਆਦਾ ਜ਼ੋਰ ਸਿਰਫ ਇਸ ਤੇ ਦੇਣਾ ਕਿ ਕਰੇ ਚੁ ਸੋ ਚੰਗਾ ਮਾਨ ਦੂਈ ਗਣਤ ਲਾ ਕੇ, ਜੋ ਕਰ ਰਿਹਾ ਬਸ ਉਹ ਸਵੀਕਾਰ ਕਰ ਲੈ। ਅਕਸਰ ਅਸੀਂ ਜਦੋਂ ਇਹ, ਮੈਂ ਹੁਣ ਭਾਣਾ ਸ਼ਬਦ ਵਰਤਿਆ ਅਤੇ ਇਹ ਆਨੰਦ ਸਾਹਿਬ 'ਚ ਰੋਜ਼ ਪੜ੍ਹਦੇ ਹਾਂ ਜੀ, ਜਾਂ ਤਿਸ ਭਾਣਾ ਤਾਂ ਜੰਮਿਆ, ਭਾਣਾ ਵਾਪਰਿਆ ਅਤੇ ਬੰਦੇ ਦਾ ਜਨਮ ਹੋਇਆ, ਪਰਿਵਾਰ ਭਲਾ ਪਾਇਆ। ਇੱਕ ਅਸੀਂ ਘਟਨਾ ਅਕਸਰ ਸੁਣਾਉਂਦੇ ਹਾਂ ਭਾਈ ਭਿਖਾਰੀ ਜੀ ਦੀ, ਮੈਂ ਸਾਖੀ ਨਹੀਂ ਸਿਰ, ਮੈਂ ਤਿੰਨ ਗੱਲਾਂ ਉਹ 'ਚੋਂ ਕਰਨੀਆਂ ਨੇ ਕਿ ਤਸਲੀਮ ਕਰ ਲੈਣਾ ਵੀ ਜੋ ਹੋ ਰਿਹਾ ਮੈਨੂੰ ਮੰਨਾਂਗਾ। ਅੱਗੇ ਅਸੀਂ ਬਾਣੀ 'ਚੋਂ ਦੇਖਾਂਗੇ, ਕਿਉਂਕਿ ਜੋ ਗੁਰੂ ਜੀ ਦੀ ਤਾਂ ਬਾਣੀ ਦੇ ਪ੍ਰਮਾਣ ਲਈਦੇ ਨੇ, ਮਤਾਂ ਕੋਈ ਸੋਚੇ ਸ਼ਾਇਦ ਆਪਣੇ ਕੋਲੋਂ। ਹੁਣ ਅਸੀਂ ਜਦੋਂ ਮਹਾਰਾਜ ਜੀ ਦੇ ਸਿੱਖ ਬਾਰੇ ਪੜ੍ਹਦੇ ਹਾਂ ਭਾਈ ਭਿਖਾਰੀ ਬਾਰੇ, ਅਤੇ ਜਿਹੜਾ ਸਿੱਖ ਇਹਨੂੰ ਮਿਲਣ ਗਿਆ ਉਹਦਾ ਨਾਮ ਦਰਅਸਲ ਸੀ ਭਾਈ ਗੁਰਮੁਖ। ਬੱਚੇ ਦਾ ਵਿਆਹ ਸੀ, ਆਪ ਸਭ ਨੂੰ ਪਤਾ ਵੀ ਜਵਾਨ ਪੁੱਤਰ ਦਾ ਵਿਆਹ, ਘਰ ਇੰਨਾ ਖੁਸ਼ੀਆਂ ਖੇੜੇ। ਪਰ ਭਾਈ ਭਿਖਾਰੀ ਜੀ ਜਿਹੜੇ ਨੇ ਉਹ ਤੱਪੜ ਸਿੰਦੇ ਪਏ ਸਨ। ਤੇ ਜਦੋਂ ਦੂਜੇ ਦਿਨ ਵਿਆਂਦੜ ਮੁੰਡਾ ਹੀ ਜਿਹਦੀ ਬਰਾਤ ਗਈ ਉਹੀ ਮਰ ਗਿਆ ਤੇ ਵਾਪਸ ਆਏ ਤੇ ਭਾਈ ਭਿਖਾਰੀ ਜੀ ਅੱਜ ਕੱਲ ਜਿਸ ਬੱਚੇ ਦੇ ਵਿਆਹ ਵਿੱਚ ਇੰਨੇ ਸਾਜੋ ਸਮਾਨ ਘਰ ਇਕੱਠਾ ਕਰੀ ਬੈਠੇ ਸਨ ਤੇ ਅੱਜ ਤੱਪੜ ਵਿਛਾ ਕੇ ਉਸ ਬੱਚੇ ਦੀ ਮੰਜੀ ਦੇ ਕੋਲ ਬੈਠ ਕੇ ਉਹ ਬੰਦਗੀ ਕਰਨ ਲੱਗ ਪਏ। ਉੱਥੇ ਉਹਨਾਂ ਨੂੰ ਪੁੱਛਿਆ ਗਿਆ ਵੀ ਜੇ ਤੁਹਾਨੂੰ ਪਤਾ ਸੀ ਸੰਸਕਾਰ ਤੋਂ ਬਾਅਦ ਤੇ ਤੁਸੀਂ ਇਹ ਗੱਲ ਕੱਲ੍ਹ ਕਿਉਂ ਨਾ ਕੀਤੀ, ਤੁਸੀਂ ਭੇਦ ਕਿਉਂ ਨਾ ਖੋਲਿਆ। ਉਹ ਕਹਿਣ ਲੱਗੇ ਸਿੱਖੀ ਵਿੱਚ ਜਿਸ ਬੰਦੇ ਨੇ ਮੁਕਤ ਹੋਣਾ ਤਿੰਨ ਗੱਲਾਂ ਚੇਤੇ ਰੱਖੇ, ਇਹ ਤਿੰਨ ਲਫ਼ਜ਼ ਉੱਥੇ ਵੀ ਨੇ, ਤਾਂ ਤੇ ਭੋਗ ਗੁਰਮੁਖ ਸੁਣ ਲੀਜੈ। ਇਹ ਭਾਈ ਗੁਰਮੁਖ ਮੇਰੀ ਗੱਲ ਸੁਣ, ਭਾਣਾ ਮਾਨਣ ਮਨ ਥਿਰ ਕੀਜੈ, ਭਾਣਾ ਮੰਨਣ ਵਾਸਤੇ ਮਨ ਨੂੰ ਅਡੋਲ ਬਣਾ। ਕਿਵੇਂ? ਜਿਵੇਂ ਉਸਤਾਦ ਆਪਣੇ ਵਿਦਿਆਰਥੀ ਨੂੰ ਸਾਲ, ਦੋ ਸਾਲ, ਪੰਜ ਸਾਲ, ਦਸ ਸਾਲ, ਵੀਹ ਸਾਲ ਪੜ੍ਹਾਉਂਦਾ ਤੇ ਵੀਹ ਪੱਚੀ ਸਾਲ ਬਾਅਦ ਫਿਰ ਉਹ ਪਰਚਾ ਪਾ ਕੇ ਕਹਿੰਦਾ, ਉਹ ਸਵਾਲ ਪਾਉਂਦਾ, ਪਰਚੇ ਪਾਉਂਦਾ, ਕਹਿਣ ਲੱਗੇ ਵੀਹ ਸਾਲ ਦੀ ਤਿਆਰੀ ਇੱਕ ਦਿਨ ਦੇ ਪਰਚੇ 'ਚ ਪਤਾ ਲੱਗ ਜਾਂਦਾ। ਕਈ ਵਾਰੀ ਕਿੰਨੇ ਕਿੰਨੇ ਸਾਲ ਕੀਤੀ ਹੋਈ ਬੰਦਗੀ ਇਹੋ ਜਿਹੀ ਘਟਨਾ ਵਾਪਰਦੀ, ਮੌਤ ਤੇ ਦੁੱਖ ਬਣ ਕੇ ਉਸ ਬੰਦਗੀ ਦਾ ਪਰਚਾ ਪੈ ਜਾਂਦਾ। ਕਹਿੰਦੇ ਭਾਈ ਯਾਦ ਰੱਖੀ ਤਿਆਰੀ। ਹੁਣ ਆਪ ਮੇਰੇ ਵਰਗਾ ਤੇ ਕਹਿ ਦਿੰਦਾ ਕੋਈ ਨਹੀਂ ਗੁਰੂ ਪਰਚੇ ਪਾਉਂਦਾ ਪਿਓ, ਪਿਆਰਿਓ ਪਰਚਾ ਵੀ ਤਾਂ ਉਹਦਾ ਪੈਂਦਾ ਜਿਹੜਾ ਪੜ੍ਹਿਆ, ਜਿਹੜਾ ਪੜ੍ਹੀ ਕੋਈ ਨਹੀਂ ਉਹਦਾ ਪਰਚਾ ਕੀ। ਇੱਥੇ ਭਾਈ ਸਾਹਿਬ ਕਹਿੰਦੇ ਤਾਂ ਤੇ ਭੋ ਗੁਰਮੁਖ ਸੁਣ ਲੀਜੈ, ਭਾਣਾ ਮਾਨਣ ਮਨ ਥਿਰ ਕੀਜੈ, ਸਤ ਨਾਮ ਕੋ ਸਿਮਰਨ ਕਰਨੋ, ਤਨ ਹੰਤਾ ਕੋ ਹਿਰਦੈ ਵਿਸਰਨੋ, ਇੱਕ ਸਰੀਰ ਦਾ ਮੋਹ ਛੱਡ ਦੇ, ਦੂਜਾ ਸਿਮਰਨ ਕਰ, ਤੀਸਰਾ ਭਾਣਾ ਮੰਨਣ ਵਾਸਤੇ ਤਿਆਰ ਰਿਹਾ ਕਰ, ਮੁਕਤੀ ਕੇ ਮਾਰਗ ਤੀਨ ਕਹਿ ਗੁਰੂ ਅਰ ਸੰਤ ਪ੍ਰਵੀਨ। ਮੈਂ ਅਰਜ਼ ਕਰਾਂਗਾ ਜੀ, ਕਰੇ ਸੋ ਚੰਗਾ ਮਾਨ, ਜੋ ਕਰਦਾ ਚੰਗਾ ਮੰਨ ਲੈ, ਜੇ ਨਹੀਂ ਮੰਨਾਂਗੇ। ਮੈਂ ਕਿਹਾ ਇੱਕ ਤਰੀਕਾ ਸੰਘਰਸ਼ ਦਾ, ਮੈਂ ਨਹੀਂ ਮੰਨਦਾ, ਮੈਂ ਆਹ ਨਹੀਂ ਮੰਨਦਾ। ਉਹ ਪਿਆਰਿਓ ਬੰਦੇ ਦੀ ਹਸਤੀ ਕੀ ਹੈ ਜੀ? ਮੰਨ ਲਓ ਜੇ ਆਪਾਂ ਗੁਰੂ ਸਾਹਮਣੇ ਜਾਂ ਕਿਸੇ ਵਾਹਿਗੁਰੂ ਸਾਹਮਣੇ ਕਹੀ ਜੇ ਨਹੀਂ ਮੰਨਦੇ, ਮੇਰੇ ਗੁਰੂ ਸਾਹਿਬ ਤਾਂ ਕਹਿੰਦੇ ਨੇ ਕੀਤਾ ਕਰਨਾ ਸਰਬ ਰਜਾਈ ਕਿਛ ਕੀਚੈ ਜੇ ਕਰ ਸਕੀਐ। ਸਾਡੇ ਕੋਲ ਕੀ ਤਾਕਤ ਅਸੀਂ ਕੁਝ ਕਰ ਸਕੀਏ? ਕੀਤਾ ਕਰਨਾ ਸਰਬ ਰਜਾਈ ਕਿਛ ਕੀਚੈ ਜੇ ਕਰ ਸਕੀਐ, ਆਪਣਾ ਕੀਤਾ ਕਿਛੂ ਨਾ ਹੋਵੇ, ਜਿਉਂ ਹਰ ਭਾਵੈ ਤਿਉਂ ਰੱਖੀਐ, ਮੇਰੇ ਹਰ ਜੀਓ ਸਭ ਕੋ ਤੇਰਾ ਵਸ, ਅਸਾਂ ਜੋਰ ਨਾਹੀ। ਇਹ ਹੈ ਸਮਰਪਣ, ਇਹ ਤੇਰੇ ਹੱਥ 'ਚ। ਮੈਂ ਅਰਜ਼ ਕੀਤੀ ਸਮਰਪਣ ਵਾਲਾ ਤਰੀਕਾ ਬੜਾ ਵਧੀਆ ਜੇ, ਰੱਬ ਨਾਲ ਸੰਘਰਸ਼ ਕਰਨ ਵਾਲਾ ਤਰੀਕਾ ਬੜਾ ਗਲਤ ਹੈ। ਆਖਣ ਜੋਰ ਚੁੱਪੈ ਨਾ ਜੋਰ, ਜੋਰ ਨਾ ਮੰਗਣ ਦੇ ਨਾ ਜੋਰ, ਜੋਰ ਨਾ ਜੀਵਨ ਮਰਨ ਨਾ ਜੋਰ, ਜੋਰ ਨਾ ਰਾਜ ਮਾਲ ਮਨਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁੱਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋ, ਜਿਹਦੇ ਹੱਥ ਤਾਕਤ ਉਹਨੇ ਆਪਣੀ ਤਾਕਤ ਲਾਣੀ, ਤੇਰੀ ਤਾਕਤ ਕੰਮ ਨਹੀਂ ਆਉਣੀ। ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਈ। ਮਹਾਰਾਜ ਕਹਿ ਰਹੇ ਆ ਮੇਰੇ ਖਰਜੀ ਉਹ ਸਭ ਕੋ ਤੇਰਾ ਵਸ, ਅਸਾਂ ਜੋਰ ਨਾਹੀਂ, ਜੇ ਕਿਛ ਕਰ ਹਮ ਸਾਕੇ ਜਿਉਂ ਭਾਵੈ ਤਿਉਂ ਬਖਸ਼। ਇਹਨੂੰ ਗੁਰੂ ਜੀ ਨੇ ਕਿਹਾ ਜਿਸ ਠਾਕੁਰ ਸਿਉ ਨਾਹੀਂ ਚਾਰਾ, ਤਾਂ ਕੋ ਕੀਜੈ ਸਦ ਨਮਸਕਾਰਾ। ਮੈਂ ਬੇਨਤੀ ਕਰਾਂ, ਪਹਿਲਾ ਸ਼ਬਦ ਮੈਂ ਵਰਤਿਆ ਸੀ ਜੀ ਸਬਰ, ਦੂਜਾ ਸ਼ਬਦ ਰਜਾ, ਤੀਸਰਾ ਤਸਲੀਮ। ਇਹ ਤੀਸਰੀ ਅਵਸਥਾ ਉਹ ਵੇ ਪਿਆਰਿਓ ਜਿੱਥੇ ਰੱਬ ਦੀ, ਵਾਹਿਗੁਰੂ ਦੀ, ਗੁਰੂ ਦੀ ਵਾਪਰੀ ਹੋਈ ਹਰ ਗੱਲ ਹੀ ਮਿੱਠੀ ਲੱਗਣ ਲੱਗ ਪੈਂਦੀ, ਜਿਹਨੂੰ ਆਪਾਂ ਕਹਿੰਦੇ ਹਾਂ ਭਾਣਾ ਮਿੱਠਾ ਕਰਕੇ ਮੰਨਿਆ। ਗੁਰਮੁਖੋ ਤੀਸਰੀ ਅਵਸਥਾ ਜਦੋਂ ਬੰਦੇ ਨੂੰ ਪਰਮਾਤਮਾ ਦੀ ਕੀਤੀ ਹੋਏ ਤੇਰਾ ਕੀ ਆ ਮਿੱਠਾ ਲੱਗੈ, ਹਰ ਨਾਮ ਪਦਾਰਥ ਨਾਨਕ ਮੰਗੈ, ਉਹ ਚੀਜ਼ ਮਿੱਠੀ ਲੱਗਣ ਲੱਗ ਪੈਣ ਜੋ ਪਰਮਾਤਮਾ ਕਰ ਰਿਹਾ ਹੈ। ਦੇਖੋ ਅੱਜ ਅਸੀਂ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਨੂੰ ਯਾਦ ਕਰ ਰਹੇ ਹਾਂ। ਮੈਂ ਥੋੜ੍ਹਾ ਜਿਹਾ ਆਪ ਜੀ ਨਾਲ ਇਤਿਹਾਸ ਜ਼ਰੂਰ ਸਾਂਝਾ ਕਰਕੇ ਜਾਣਾ, ਕਿਉਂਕਿ ਉਹਨਾਂ ਦਾ ਪਰਸੋਂ ਸ਼ਹਾਦਤ ਵਾਲਾ ਦਿਨ ਨਿਕਲਿਆ ਅਤੇ ਅਕਸਰ ਅਸੀਂ ਸੁਣਦੇ ਹਾਂ ਭਾਈ ਸਾਹਿਬ ਸ਼ਹੀਦ ਹੋਏ, ਪਰ ਕਿਵੇਂ ਸ਼ਹੀਦ ਹੋਏ? ਆਪਾਂ ਕਹਾਂ ਖੋਪੜੀ ਲਾ ਕੇ, ਖੋਪੜੀ ਤੋਂ ਬਾਅਦ ਤਾਂ ਜਿਉਂਦੇ ਰਹੇ ਹੋ। ਅੰਤਲਾ ਸਮਾਂ ਰਤਨ ਸਿੰਘ ਭੰਗੂ ਲਿਖਦਾ ਕਿ ਸਾਖੀ ਤਾਰੂ ਸਿੰਘ ਬਦੇਹੀ ਨਿਹੰਗ ਕੀ, ਸ਼ਬਦ ਵਰਦ ਹੈ, ਬਦੇਹੀ ਦਾ ਲਫ਼ਜ਼ੀ ਅਰਥ ਹੁੰਦਾ ਦੇਹ ਵਿੱਚ ਰਹਿ ਕੇ ਵੀ ਦੇਹ ਤੋਂ ਉੱਪਰ ਉੱਠ ਜਾਣਾ। ਬਦੇਹੀ ਦਾ ਅਰਥ ਸਰੀਰ 'ਚ ਰਹਿ ਰਿਹਾ ਅਤੇ ਸਰੀਰ ਤੋਂ ਉੱਪਰ ਉੱਠ ਰਿਹਾ। ਭਾਈ ਤਾਰੂ ਸਿੰਘ ਜੀ ਦਾ ਜਿਹੜਾ ਪਿੰਡ ਹੈ, ਆਪ ਜੀ ਨੂੰ ਪਤਾ ਹੋਣਾ, ਮਾਝੇ ਦੇ ਵਿੱਚ ਤਿੰਨ ਚਾਰ ਪਿੰਡ ਬੜੇ ਨੇੜੇ ਨੇੜੇ ਸ਼ਹੀਦਾਂ ਦੇ, ਇੱਕ ਸਿੰਘਪੁਰਾ, ਇੱਕ ਜੀ ਆਪਣਾ ਪਾਹੋ ਪਿੰਡ ਅਤੇ ਤੀਸਰਾ ਪੂਲਾ। ਮੈਂ ਤਕਰੀਬਨ ਦੋ ਕਥਾਵਾਂ ਤੇ ਕਥਾ ਕਰਕੇ ਆਇਆ। ਕਿਤੇ ਭਾਈ ਸਾਹਿਬ ਦੇ ਪਿੰਡ ਉਹਨਾਂ ਦੇ ਖੇਤਾਂ 'ਚ ਗੁਰਦੁਆਰਾ, ਭਾਈ ਤਾਰੂ ਸਿੰਘ ਜੀ ਉਹਨਾਂ ਦੇ ਪੂਲਾ ਪਿੰਡ, ਤੇ ਪੂਲੇ ਦੇ ਬਿਲਕੁਲ ਨੇੜੇ ਹੈ ਬਾਬਾ ਦੀਪ ਸਿੰਘ ਜੀ ਦਾ ਪਿੰਡ ਪਾਹੂ ਪਿੰਡ। ਯਾਦ ਰੱਖ, ਸੁਲਤਾਨ ਪਿੰਡ ਅੰਮ੍ਰਿਤਸਰ 'ਚ ਹੈ, ਪਾਹੂ ਪਿੰਡ ਬਾਬਾ ਦੀਪ ਸਿੰਘ ਜੀ ਦਾ ਜਨਮ ਸਥਾਨ ਹੈ। ਮੈਂ ਜਾਤ ਗੋਤ ਨਹੀਂ ਕਰਦਾ, ਦੋਨੋਂ ਸੰਧੂ ਨੇ, ਭਾਈ ਤਾਰੂ ਸਿੰਘ ਜੀ ਵੀ ਤੇ ਬਾਬਾ ਦੀਪ ਸਿੰਘ ਜੀ ਵੀ। ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਇਹਨਾਂ ਬਾਰੇ ਇੱਕ ਖੋਜ ਇਹ ਵੀ ਹੈ, ਇੱਕ ਵਿਦਵਾਨ ਨੇ ਇਹ ਵੀ ਲਿਖਿਆ, ਇਹਨਾਂ ਦੇ ਪਿਤਾ ਜੀ ਇੱਕ ਨਹੀਂ ਲਿਖਿਆ ਕਿ ਮੁਕਤਸਰ ਦੀ ਜੰਗ ਵਿੱਚ ਸ਼ਹੀਦ ਹੋਏ ਸਨ, ਉਹਨਾਂ ਇਹ ਸ਼ਬਦ ਕਿਹਾ। ਇਹਨਾਂ ਦੇ ਸਨਮਾਨਯੋਗ ਪਿਤਾ ਦਾ ਨਾਮ ਸੀ ਭਾਈ ਜੋਧ ਸਿੰਘ ਜੀ, ਭਾਈ ਤਾਰੂ ਸਿੰਘ ਜੀ ਦੇ ਪਿਤਾ ਦਾ ਪਿਤਾ ਸ਼ਹੀਦ ਹੋਇਆ। ਇੱਕ ਇਹਨਾਂ ਦੀ ਭੈਣ ਸੀ, ਭੈਣ ਸਿਰੋ ਨੰਗੀ, ਸਿਰੋ ਨੰਗੀ ਦਾ ਮਤਲਬ ਸਮਝਦੇ ਨਾ, ਉਹਦੇ ਹਸਬੈਂਡ ਦੀ ਉਹਦੇ ਪਤੀ ਦਾ ਅਕਾਲ ਚਲਾਣਾ ਹੋ ਗਿਆ ਸੀ। ਉਸ ਬੀਬੀ ਦਾ ਨਾਮ ਸੀ ਬੀਬੀ ਤਾਰੋ। ਫਿਰ ਸੁਣਿਓ, ਭਾਈ ਤਾਰੂ ਸਿੰਘ ਦੀ ਭੈਣ ਦਾ ਨਾਮ ਬੀਬੀ ਤਾਰੋ ਹੈ। ਇਹਨਾਂ ਦੀ ਮਾਤਾ ਤੇ ਦੋਵੇਂ ਭੈਣ ਭਰਾ ਤੇ ਇਹਨਾਂ ਦੇ ਖੇਤ ਅੱਜ ਵੀ ਹੈ ਨੇ ਜੀ, ਜਿੱਥੇ ਗੁਰਦੁਆਰਾ ਬਣਿਆ, ਜਿੱਥੇ ਆ ਦੁਸ਼ਟ ਪੂਲਾ ਰਹਿੰਦਾ ਸੀ ਜ਼ਿਆਦਾ, ਪੂਲਾ ਜਿਹੜਾ ਉਹਦੇ ਕਰਕੇ ਪਿਛਲੇ ਦਿਨੀ ਭਾਈ ਬਲਵਿੰਦਰ ਸਿੰਘ ਉਹਨਾਂ ਦਾ ਜ਼ਿਕਰ ਹੋਇਆ ਜਟਾਣੇ ਦਾ। ਯਾਦ ਰੱਖਿਓ, ਅਸੀਂ ਜਦੋਂ ਕਾਲਜ ਪੜ੍ਹਦੇ ਸੀ ਉਹਨਾਂ ਦਾ ਪਿੰਡ ਬਿਲਕੁਲ ਸਾਡੇ ਕਾਲਜ ਦੇ ਨੇੜੇ ਸੀ ਜਟਾਣੇ ਦਾ, ਕਿਉਂਕਿ ਹਕੂਮਤਾਂ ਬਾਅਦ ਵਿੱਚ ਬਹੁਤ ਕੁਝ ਕਰ ਦਿੰਦੀਆਂ ਨੇ। ਉਹ ਜਦੋਂ ਵੀ ਮਿਲਦੇ ਸਨ ਨਾ ਭਾਈ ਬਲਵਿੰਦਰ ਸਿੰਘ, ਚਲੋ ਉਦੋਂ ਇੱਕ ਤਿਗਰ ਵੀ ਇੱਕੋ ਜਿਹੀ ਉਮਰ ਦੇ ਸਾਰੇ ਸੀ, ਇਹ ਨਹੀਂ ਕਿ ਮੈਂ ਬਹੁਤ ਉਹਨਾਂ ਨੂੰ ਜਾਣਨਾ, ਪਰ ਸੱਚੀ ਮੁੱਚੀ ਉਹ ਸਿੰਘ ਜਦੋਂ ਵੀ ਮਿਲਣਾ ਉਹਦੇ ਬੁੱਲ ਗੁਰੂ ਦੀ ਬਾਣੀ ਦੇ ਜਾ ਵਿੱਚ ਹਿਲਦੇ ਹੀ ਰਹਿੰਦੇ ਸਨ। ਇਹ ਪੂਲਾ, ਕਿਉਂਕਿ ਜਦੋਂ ਜੋ ਪੂਲੇ ਦਾ ਜ਼ਿਕਰ ਹੁੰਦਾ ਹੈ ਤਾਂ ਉਹ ਦੂਜਾ ਦੁਸ਼ਟ ਸਾਹਮਣੇ ਆਉਣ ਲੱਗ ਪੈਂਦਾ ਹੈ ਨਾ, ਨਹੀਂ ਅਸਲ 'ਚ ਉਸ ਥਾਂ 'ਤੇ ਕਬਜ਼ਾ ਕੀਤਾ ਸੀ ਇਹਨੇ, ਉਹ ਖੰਡਰਾਤ ਹੋ ਗਿਆ। ਪੂਲਾ ਜਿਹੜਾ ਭਾਈ ਸਾਹਿਬ ਦਾ ਗੁਰਦੁਆਰਾ ਭਾਈ ਗੁਰ ਇਕਬਾਲ ਸਿੰਘ ਬਣਵਾਇਆ ਉੱਥੇ, ਇਹਦਾ ਜਿਹੜਾ ਐਸ਼ੋ ਆਰਾਮ ਬਣਾ ਰਿਹਾ ਸੀ ਨਾ, ਉਹ ਸਾਰਾ ਖੰਡਰਾਤ ਹੋ ਚੁੱਕਾ, ਕਿਲ੍ਹਾ ਟਾਈਪ ਸਮਝੋ ਬਣਾਉਂਦਾ ਪਿਆ ਸੀ। ਭਾਈ ਤਾਰੂ ਸਿੰਘ, ਉਹਨਾਂ ਦੀ ਭੈਣ ਬੀਬੀ ਤਾਰੋ ਅਤੇ ਮਾਂ ਤਿੰਨ ਜੀ ਘਰ 'ਚ ਰਹਿੰਦੇ ਆ। ਇਹ ਜੀ ਮਾਮਲਾ ਵੀ ਪੂਰਾ ਦਿੰਦਾ, ਹਾਲਾ ਪੂਰਾ ਭਰਦਾ। ਭਾਈ ਸਾਹਿਬ ਕੀਰਤਨ ਵੀ ਕਰਦੇ ਸਨ, ਬੰਦਗੀ ਕਰਦੇ ਸਨ। ਸਭ ਤੋਂ ਜ਼ਿਆਦਾ ਜ਼ੋਰ ਇਹਨਾਂ ਦੇ ਜੀਵਨ ਨੂੰ ਘੜਨ ਵਿੱਚ ਇਹਨਾਂ ਦੀ ਮਾਈ ਨੇ ਲਾਇਆ ਹੈ, ਮਾਂ ਨੇ ਲਾਇਆ ਹੈ। ਕਿਉਂਕਿ ਆਪ ਨੂੰ ਪਤਾ ਹੋਣਾ ਪਿੰਡਾਂ ਵੀ ਸਾਡੇ ਨਾ, ਪਹਿਲਾਂ ਮੱਖਣ ਵੀ ਬੀਬੀਆਂ ਲਾਉਂਦੀਆਂ ਸਨ ਕੇਸ ਵਾਹਣ ਲੱਗਿਆਂ, ਜਦੋਂ ਕੇਸੀ ਇਸ਼ਨਾਨ ਕੀਤਾ ਹੋਣਾ ਕੇਸ ਹਰੇ ਹੋ ਜਾਣੇ, ਕਿਉਂਕਿ ਸਿੱਖੀ 'ਚ ਕੇਸ ਸੁੱਕੇ ਨਹੀਂ ਕਿਹਾ ਜਾਂਦਾ, ਆਪ ਜੀ ਨੂੰ ਪਤਾ ਹੋਣਾ। ਇਹ ਖਾਲਸੇ ਦੇ ਬੋਲਿਆਂ, ਜੇ ਕਿਸੇ ਅੰਮ੍ਰਿਤਧਾਰੀ ਨਿਹੰਗ ਸਿੰਘ ਨੂੰ ਕਹੋ ਨਾ ਵੀ ਮੈਂ ਕੇਸ ਸੁਕਾਉਣ ਲੱਗਾਂ, ਵਾਲ ਸੁਕਾਉਣ ਲੱਗਾਂ, ਯਾਦ ਰੱਖਿਓ ਗੁੱਸਾ ਕਰੇਗਾ। ਉਹ ਕਹਿੰਦੇ ਗੁਰੂ ਦੀ ਦਿੱਤੀ ਦਾਤ ਇਹਨੂੰ ਸੋਕਾ ਨਹੀਂ ਪੈਂਦਾ, ਹਰੇ ਕਰਨੇ ਨੇ, ਹੁੰਦਾ ਸੁਕਾਉਣਾ ਹੀ ਹੈ। ਉਹ ਮਾਂ ਮੱਖਣ ਕੱਢ ਕੇ ਭਾਈ ਤਾਰੂ ਸਿੰਘ ਦੇ ਕੇਸ ਏਡੇ ਏਡੇ ਲੰਮੇ, ਅਤੇ ਉਹਨੇ ਇੱਕ ਦਿਨ ਪੁੱਛ ਲਿਆ, ਮਾਂ ਇਹ ਕੇਸ ਇੰਨੇ ਸੋਹਣੇ ਆਪਾਂ ਪਾਲਨੇ ਹਾਂ, ਕੇਸ ਬੋਲਦੇ ਨੇ ਸੱਚੀ ਮੁੱਚੀ। ਗੁਰਮੁਖੋ ਤੁਸੀਂ ਮੇਰੇ ਵੀਰ ਬੈਠੇ ਹੋ ਕਈ, ਜਿੰਨਾ ਅਜੇ ਇਹਦੇ ਸਿੱਖੀ ਨੂੰ ਧਾਰਨ ਨਹੀਂ ਕੀਤਾ, ਉਹ ਪਿਆਰਿਓ ਇਹ ਕੇਸ ਅਸਲ 'ਚ ਬੰਦਗੀ ਵਾਲੇ ਦੀਆਂ ਜੀਭਾਂ ਨੇ, ਜਿਉਂ ਜਿਉਂ ਅੰਦਰ ਸ਼ਬਦ ਦਾ ਪ੍ਰਕਾਸ਼ ਹੁੰਦਾ ਇਹਦਾ ਰੋਮ ਰੋਮ ਗੁਰੂ ਗੁਰੂ ਬੋਲਣ ਲੱਗ ਪੈਂਦਾ ਹੈ। ਗੁਰਮੁਖ ਰੋਮ ਰੋਮ ਹਰ ਧਿਆਵ ਹੈ। ਭਾਈ ਨੰਦ ਲਾਲ ਸਾਹਿਬ ਜੀ ਨੇ ਕਿਹਾ, ਹਰ ਸਰੇ ਮੂਯਮ ਹਰ ਸਰੇ ਮੂਈ, ਮੇਰੇ ਹਰ ਇੱਕ ਵਾਲ ਦੇ ਉੱਤੇ ਜ਼ੁਬਾਨ ਮੇਰੀ ਜ਼ਬਾਨ ਬਣਾ ਦੇ ਇੱਕ ਇੱਕ ਵਾਲ ਨੂੰ। ਹਰ ਸਰੇ ਮੁਯਮ ਜ਼ੁਬਾਨ ਕੁਨ ਅਜ ਕਰਮ ਤਾਬ ਗੋਇ ਵਸਵ ਹਾਕਰਾ ਦਮ ਬਦਮ, ਜਿੰਨੇ ਮੈਨੂੰ ਰੋਮ ਦਿੱਤੇ ਨੇ ਗੁਰੂ ਗੋਬਿੰਦ ਸਿੰਘ, ਇੱਕ ਇੱਕ ਰੋਮ ਨੂੰ ਜੀਵ ਲਾ ਦੇ, ਕਿਉਂਕਿ ਮੇਰਾ ਰੋਮ ਰੋਮ ਵੀ ਬੰਦਗੀ ਕਰੇ। ਪਿਆਰਿਓ ਰੁਖਾਨੀਅਤ ਦੇ ਤੌਰ 'ਤੇ ਜੇ ਸਰੀਰਕ ਤੌਰ 'ਤੇ ਅਰਥ ਨੇ ਨਾ, ਆਪਾਂ ਕਹਿੰਦੇ ਹਾਂ ਮਸਾਮ ਨੇ ਜੀ ਇਹ ਖੁੱਲ੍ਹ ਜਾਂਦੇ ਨੇ, ਅਸੀਂ ਕਹਿੰਦੇ ਹਾਂ ਦੌੜ ਕੇ ਆਓ, ਲੋਕ ਤਾਂ ਹੁਣ ਇਹ ਸੱਚੀ ਮੁੱਚੀ ਆ ਜਿੱਥੇ ਜਾਂਦੇ ਨੇ ਆਪਣੇ ਅਭਿਆਸ ਕਰਨ, ਜਿਮ ਕਹਿੰਦੇ ਆ, ਉੱਥੇ ਭਾਪ ਵਾਲੇ ਕਮਰੇ 'ਚ ਕਿਉਂ ਪੈਂਦੇ ਆ, ਵੀ ਇਹ ਖੁੱਲ੍ਹ ਜਾਂਦੇ ਨੇ। ਇਹਦਾ ਮਤਲਬ ਤੁਹਾਡੇ ਸਾਡੇ ਸਰੀਰ ਦਾ ਇਹ ਸੁਰਾਖਾਂ ਨਾਲ ਕੋਈ ਸੰਬੰਧ ਹੈ, ਪਰ ਜਦੋਂ ਕੋਈ ਬੰਦਗੀ ਕਰਦਾ ਪਰ ਸਰੀਰਕ ਤੌਰ 'ਤੇ ਨਹੀਂ, ਇਹਦਾ ਹਰ ਇੱਕ ਰੋਮ ਰੋਮ ਜਿਹੜਾ ਉਹ ਗੁਰੂ ਗੁਰੂ ਪੁਕਾਉਣ ਲੱਗ ਪੈਂਦਾ ਹੈ। ਉਹਨਾਂ ਕਿਹਾ, ਮਾਂ ਕੇਸ, ਅੱਗੋਂ ਉੱਤਰ ਮਿਲਿਆ, ਪੁੱਤ ਕੇਸ ਰੱਬ ਦੀ ਦਿੱਤੀ ਹੋਈ ਦਾਤ ਹੈ, ਮੈਂ ਰੱਬ ਦੀ ਦਾਤ ਕਹਿ ਰਿਹਾ। ਉਂਝ ਭਾਈ ਸਾਹਿਬ ਨੇ ਵਾਲਾਂ ਦੀ ਗਿਣਤੀ ਅੰਗਾਂ ਵਿੱਚ ਕੀਤੀ। ਭਾਈ ਗੁਰਦਾਸ ਭਾਈ ਸਾਹਿਬ ਲਿਖਦੇ ਆ, ਹੱਥ ਪੈਰ ਦੰਦ ਵਾਲ ਗਣਾਇਆ। ਜਿਵੇਂ ਦੰਦ ਤੇ ਹੱਥ ਪੈਰ ਨੇ, ਭਾਈ ਸਾਹਿਬ ਨੇ ਬੰਦੇ ਦੇ ਸਰੀਰ ਵਿੱਚ ਰੱਬ ਦੀ ਮਿਲੀ ਦਾਤ ਉਹਨਾਂ ਨੇ ਵਾਲ ਕੇਸ ਇਹ ਇੱਕ ਅੰਗ ਮੰਨਿਆ। ਫਿਰ ਮੇਰੀ ਬੇਨਤੀ ਧਿਆਨ ਨਾਲ ਸੁਣਿਓ, ਕੇਸਾਂ ਵਿੱਚ ਅੰਮ੍ਰਿਤ ਪਾਇਆ ਗੁਰੂ ਗੋਬਿੰਦ ਸਿੰਘ ਜੀ।
3: You're listening to KRPI 1550 Radio, Ferndale, Washington.
4: ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ, ਇਹ ਤੁਰ ਕੀ ਬਾਣੀ, ਦੁੱਖਾਂ ਦਾ ਕਲੇਸ਼ਾਂ ਦਾ ਨਾਸ਼ ਕਰਨ ਵਾਲੀ ਬਾਣੀ, ਇੱਕ ਓਂਕਾਰ ਤੋਂ ਲੈ ਕੇ 18, 10, 20 ਤੱਕ ਸਾਰੀ ਬਾਣੀ ਸਰਬ ਕਲਿਆਣ ਕਰਨ ਵਾਲੀ ਕਲਿਆਣ ਰੂਪ ਬਾਣੀ ਹੈ। ਮਹਾਰਾਜ ਬਖਸ਼ਿਸ਼ ਕਰਦੇ ਹਨ ਸਰਬ ਰੋਗ ਕਾ ਅਵਖਦ ਨਾਮ। ਅੱਜ ਸੰਸਾਰ ਵੱਲ ਜਾਤੀ ਪਾਈਏ, ਹਰ ਮਨੁੱਖ ਨੂੰ ਕੋਈ ਨਾ ਕੋਈ ਦੁੱਖ ਲੱਗਿਆ ਹੋਇਆ। ਮਹਾਰਾਜ ਬਾਣੀ ਵਿੱਚ ਵੀ ਇਸ ਸੰਸਾਰ ਦੀ ਹਾਲਤ ਨੂੰ ਦੱਸਦੇ ਹਨ ਕਿ ਜਿਸ ਮਨੁੱਖ ਪੈ ਕਰੋ ਬੇਨਤੀ, ਸੋ ਆਪਣੇ ਦੁੱਖ ਭਰਿਆ। ਹਰ ਮਨੁੱਖ ਨੂੰ ਕੋਈ ਨਾ ਕੋਈ ਦੁੱਖ ਲੱਗਿਆ ਹੋਇਆ। ਕਿਸੇ ਦਾ ਕਾਰ ਵਿਹਾਰ ਨਹੀਂ ਚੱਲਦਾ, ਕਿਸੇ ਦੇ ਘਰ ਤੋਂ ਦੁੱਖ ਨਹੀਂ ਨਿਕਲਦਾ, ਕਿਸੇ ਨੂੰ ਮੁਕੱਦਮਾ ਪੈ ਗਿਆ, ਕਿਸੇ ਦੇ ਘਰ ਔਲਾਦ ਨਹੀਂ ਹੋਈ ਤਾਂ ਦੁਖੀ ਹੈ। ਜੇ ਔਲਾਦ ਹੈ ਤਾਂ ਹੁਕਮ ਵਿੱਚ ਨਹੀਂ ਹੈ, ਉਹ ਤਾਂ ਦੁਖੀ ਹੈ। ਅਨੇਕ ਤਰ੍ਹਾਂ ਦੇ ਹੋਰ ਦੁੱਖ ਹਨ। ਇਹਨਾਂ ਸਾਰਿਆਂ ਹੀ ਦੁੱਖਾਂ ਦਾ ਜੋ ਦਵਾ ਹੈ, ਔਸ਼ਧੀ ਹੈ, ਮਹਾਰਾਜ ਬਖਸ਼ਿਸ਼ ਕਰਦੇ ਹਨ ਸਰਬ ਰੋਗ ਕਾ ਅਵਖਦ ਨਾਮ। ਮੇਰਾ ਬੈਦ ਗੁਰੂ ਗੋਬਿੰਦਾ, ਹਰ ਹਰ ਨਾਮ ਅਵਖਦ ਮੁਖ ਦੇਵੈ ਕਾਟੈ ਜਮ ਕੀ ਫੰਦਾ। ਮੇਰਾ ਸਤਿਗੁਰੂ ਐਸਾ ਬੈਦ ਹੈ ਕਿ ਮੇਰੇ ਤਨ ਦੇ ਰੋਗ ਵੀ ਮਿਟਾ ਦਿੰਦਾ ਹੈ, ਮੇਰੇ ਮਨ ਦੇ ਰੋਗ ਵੀ ਮਿਟ ਜਾਂਦੇ ਹਨ। ਕਿਹੜੀ ਦਵਾਈ ਦਿੰਦਾ ਹੈ? ਆਖਿਆ ਹਰ ਹਰ ਨਾਮ ਅਵਖਦ ਮੁਖ ਦੇਵੈ। ਜਦੋਂ ਨਾਮ ਦੀ ਸਿਮਰਨ ਦੀ ਦਵਾਈ ਗੁਰੂ ਨੇ ਮੈਨੂੰ ਬਖਸ਼ੀ, ਨਾ ਤਾਂ ਮੈਨੂੰ ਇਸ ਸੰਸਾਰ ਦੇ ਦੁੱਖਾਂ ਦੀ ਤੱਤੀ ਵਾਹ ਲੱਗੀ, ਨਾ ਜਮਾਂ ਦੀ ਤੱਤੀ ਵਾਹ ਲੱਗੀ। ਇੱਥੇ ਉੱਥੇ ਆਪ ਪਰਮੇਸ਼ਰ ਰਖਵਾਲਾ ਹੋਆ। ਤੋ ਉਸ ਪਵਿੱਤਰ ਬਾਣੀ ਵਿੱਚੋਂ ਕੁਝ ਸ਼ਬਦ ਰੱਖਿਆ ਦੇ ਆਪ ਦੀ ਭੇਟਾ ਕਰ ਰਿਹਾ। ਇਹ ਸਰਬ ਰੋਗ ਦਾ ਨਾਸ਼ ਕਰਨ ਵਾਲੀ ਬਾਣੀ, ਪਰ ਇੱਕ ਸ਼ਰਤ ਹੈ, ਸ਼ਰਧਾ, ਪਿਆਰ, ਸਿਦਕ ਦੇ ਨਾਲ ਅੰਮ੍ਰਿਤ ਵੇਲੇ ਜਾਗ ਕੇ ਇਸ਼ਨਾਨ ਕਰਕੇ ਇਹ ਬਾਣੀ ਪੜ੍ਹੀਏ ਤਾਂ ਫਿਰ ਦੁੱਖ ਨੇੜੇ ਨਹੀਂ ਆ ਸਕਦੇ। ਆਓ ਸਾਰੇ ਗੁਰੂ ਕੀ ਬਾਣੀ ਦਾ ਇਹ ਅਭਿਆਸ ਕਰੀਏ, ਕਿਉਂਕਿ ਗੁਰੂ ਕੀ ਬਾਣੀ ਤਾਂ ਹੈ ਹੀ ਐਸੀ।

0: ਅਸ਼ਟਪਦੀ ਸਿਮਰਮ ਸਿਮਰ ਸਿਮਰ ਸੁਖ ਪਾਵੋ
1: ਗਲ ਕਲੇਸ਼ ਤਨ ਮਾਹੀ ਮਿਟਾਵੋ
0: ਸਿਮਰਮ ਜਾਸ ਵਿਸ਼ਮ ਪਰ ਏਕੈ
1: ਨਾਮ ਜਪਤਿਆ ਗਣਤੇ ਅਨੇਕੈ
0: ਵੇਦ ਪੁਰਾਣ ਸਿਮਰਤ ਸੁਧਾਖਿਰ
1: ਇਨੇ ਰਾਮ ਨਾਮ ਏਕ ਆਖਿਰ
0: ਇਨਕਾ ਏਕ ਜਿਸ ਜੀ ਬਸਾਵੈ
1: ਕਾਕੀ ਮਹਿਮਾ ਗਨੀ ਨ ਆਵੈ
0: ਕਾਂਕੀ ਏਕੈ ਦਰਸ ਤੁਹਾਰੋ
1: ਨਾਨਕ ਉਨ ਸੰਗ ਮੋਹੇ ਉਧਾਰੋ
0: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ
1: ਭਗਤ ਜਨਾ ਕੈ ਮਨ ਵਿਸਰਾਮ ਰਹਾ
0: ਪ੍ਰਭ ਕੈ ਸਿਮਰਨ ਗਰਭ ਨ ਬਸੈ
1: ਪ੍ਰਭ ਕੈ ਸਿਮਰਨ ਦੁਖ ਜਮ ਨਸੈ
0: ਪ੍ਰਭ ਕੈ ਸਿਮਰਨ ਕਾਲ ਪਰ ਹਰੈ
1: ਪ੍ਰਭ ਕੈ ਸਿਮਰਨ ਦੁਸ਼ਮਣ ਟਰੈ
0: ਪ੍ਰਭ ਸਿਮਰਤ ਕਛ ਬਿਗਨ ਨ ਲਾਗੈ
1: ਪ੍ਰਭ ਕੈ ਸਿਮਰਨ ਅਨ ਦਿਨ ਜਾਗੈ
0: ਪ੍ਰਭ ਕੈ ਸਿਮਰਨ ਭਉ ਨਾ ਵਿਆਪੈ
1: ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ
0: ਪ੍ਰਭ ਕਾ ਸਿਮਰਨ ਸਾਧ ਕੈ ਸੰਗ
1: ਸਰਬ ਨਿਧਾਨ ਨਾਨਕ ਹਰ ਰੰਗ
0: ਪ੍ਰਭ ਕੈ ਸਿਮਰਨ ਰਿਤ ਸਿਧ ਨਉ ਨਿਦ
1: ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ
0: ਪ੍ਰਭ ਕੈ ਸਿਮਰਨ ਜਪ ਤਪ ਪੂਜਾ
1: ਪ੍ਰਭ ਕੈ ਸਿਮਰਨ ਬਿਨ ਸਹਿ ਦੂਜਾ
0: ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ
1: ਪ੍ਰਭ ਕੈ ਸਿਮਰਨ ਦਰਗਹਿ ਮਾਨੀ
0: ਪ੍ਰਭ ਕੈ ਸਿਮਰਨ ਹੋਏ ਸੋ ਭਲਾ
1: ਪ੍ਰਭ ਕੈ ਸਿਮਰਨ ਸਫਲ ਫਲਾ
0: ਸੇ ਸਿਮਰਹ ਜਿਨ ਆਪ ਸਿਮਰਾਏ
1: ਨਾਨਕ ਤਾਕੇ ਲਾਗੋ ਪਾਏ
0: ਪ੍ਰਭ ਕਾ ਸਿਮਰਨ ਸਭ ਤੇ ਊਚਾ
1: ਪ੍ਰਭ ਕੈ ਸਿਮਰਨ ਉਦਰੇ ਮੂਚਾ
0: ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ
1: ਪ੍ਰਭ ਕੈ ਸਿਮਰਨ ਸਭ ਕਿਛ ਸੁਝੈ
0: ਪ੍ਰਭ ਕੈ ਸਿਮਰਨ ਨਾਹੀ ਜਮ ਪ੍ਰਾਸਾ
1: ਪ੍ਰਭ ਕੈ ਸਿਮਰਨ ਪੂਰਨ ਆਸਾ
0: ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ
1: ਅਮਰਤ ਨਾਮਰਤ ਮਾਹੇ ਸਮਾਏ
0: ਪ੍ਰਭ ਜੀ ਬਸੈ ਸਾਧ ਕੀ ਰਸਨਾ
1: ਨਾਨਕ ਜਨ ਕਾ ਦਾਸਨ ਦਸਨਾ
0: ਪ੍ਰਭ ਕੋ ਸਿਮਰਹਿ ਸੇ ਧਨਵੰਤੇ
1: ਪ੍ਰਭ ਕੋ ਸਿਮਰਹਿ ਸੇ ਪਤਵੰਤੇ
0: ਪ੍ਰਭ ਕੋ ਸਿਮਰਹਿ ਸੇ ਜਨ ਪ੍ਰਵਾਨ
1: ਪ੍ਰਭ ਕੋ ਸਿਮਰਹਿ ਸੇ ਪੁਰਖ ਪ੍ਰਧਾਨ
0: ਪ੍ਰਭ ਕੋ ਸਿਮਰਹਿ ਸੇ ਬੇਮੋਹਤਾਜੇ
1: ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ
0: ਪ੍ਰਭ ਕੋ ਸਿਮਰੇ ਸੇ ਸੁਖ ਵਾਸੀ
1: ਪ੍ਰਭ ਕੋ ਸਿਮਰੇ ਸਦਾ ਅਵਨਾਸੀ
0: ਸਿਮਰਨ ਤੇਲਾ ਕੇ ਜਨ ਆਪ ਦਇਆਲਾ
1: ਨਾਨਕ ਜਨ ਕੀ ਮੰਗੈ ਰਵਾਲਾ
0: ਪ੍ਰਭ ਕੋ ਸਿਮਰੇ ਸੇ ਪਰ ਉਪਕਾਰੀ
1: ਪ੍ਰਭ ਕੋ ਸਿਮਰੇ ਤਿਨ ਸਦ ਬਲਹਾਰੀ
0: ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੇ
1: ਪ੍ਰਭ ਕੋ ਸਿਮਰੇ ਤਿਨ ਸੁਖ ਬਹਾਵੇ
0: ਪ੍ਰਭ ਕੋ ਸਿਮਰੇ ਤਿਨ ਆਤਮ ਜੀਤਾ
1: ਪ੍ਰਭ ਕੋ ਸਿਮਰੇ ਤਿਨ ਨਿਰਮਲ ਰੀਤਾ
0: ਪ੍ਰਭ ਕੋ ਸਿਮਰੇ ਤਿਨ ਅੰਧ ਘਨੇਰੇ
1: ਪ੍ਰਭ ਕੋ ਸਿਮਰੇ ਬਸੇ ਹਰ ਨੇਰੇ
0: ਸੰਤ ਕਿਰਪਾ ਤੇ ਅੰਦਿਨ ਜਾਗ
1: ਨਾਨਕ ਸਿਮਰਨ ਪੂਰੇ ਭਾਗ
0: ਪ੍ਰਭ ਕੈ ਸਿਮਰਨ ਕਾਰਜ ਪੂਰੇ
1: ਪ੍ਰਭ ਕੈ ਸਿਮਰਨ ਕਬ ਹੁਣ ਝੂਰੇ
0: ਪ੍ਰਭ ਕੈ ਸਿਮਰਨ ਹਰ ਗੁਣ ਬਾਣੀ
1: ਪ੍ਰਭ ਕੈ ਸਿਮਰਨ ਸਹਿਜ ਸਮਾਨੀ
0: ਪ੍ਰਭ ਕੈ ਸਿਮਰਨ ਨੇਚਲ ਆਸਨ
1: ਪ੍ਰਭ ਕੈ ਸਿਮਰਨ ਕਮਲ ਵਿਗਾਸਨ
0: ਪ੍ਰਭ ਕੈ ਸਿਮਰਨ ਅਨਹਦ ਝੁਨਕਾਰ
1: ਸੁਪ੍ਰਭ ਸਿਮਰਨ ਕਾ ਅੰਤ ਨ ਪਾਰ
0: ਸਿਮਰਹਿ ਸੇਜਨ ਜਿਨ ਕੋ ਬ੍ਰਹਮਿਆ
1: ਨਾਨਕ ਤਿਨ ਜਨ ਸਰਨੀ ਪਿਆ
0: ਹਰ ਸਿਮਰਨ ਕਰ ਭਗਤ ਪ੍ਰਗਟਾਏ
1: ਹਰ ਸਿਮਰਨ ਲਗ ਵੇਦ ਉਪਾਏ
0: ਹਰ ਸਿਮਰਨ ਭਏ ਸਿੱਧ ਜਤੀ ਦਾਤੇ
1: ਹਰ ਸਿਮਰਨ ਨੀਚ ਚੌਕੁੰਡ ਜਾਤੇ
0: ਹਰ ਸਿਮਰਨ ਧਾਰੀ ਸਭ ਧਰਨਾ
1: ਸਿਮਰ ਸਿਮਰ ਹਰ ਕਾਰਨ ਕਰਨਾ
0: ਹਰ ਸਿਮਰਨ ਕੀਓ ਸਕਲ ਅਕਾਰਾ
1: ਹਰ ਸਿਮਰਨ ਮੈਂ ਆਪ ਨਿਰੰਕਾਰਾ
0: ਹਰ ਕਿਰਪਾ ਜਿਸ ਆਪ ਬੁਝਾਇਆ
1: ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ
0: ਦੀਨ ਦਰਦ ਦੁੱਖ ਪੰਜਨਾ ਘਟ ਘਟ ਨਾਥ ਅਨਾਥ
1: ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਅਸ਼ਟਪਦੀ
0: ਜੈ ਮਾਤ ਪਿਤਾ ਸੁਤ ਮੀਤ ਨ ਭਾਈ
1: ਮਨ ਊਹਾ ਨਾਮ ਤੇਰਾ ਸੰਗ ਸਹਾਈ
0: ਜੈ ਮਹਾ ਧਿਆਨ ਦੂਤ ਜਮ ਦਲੈ
1: ਜੈ ਕੇਵਲ ਨਾਮ ਸੰਗ ਤੇਰਾ ਚੱਲੈ
0: ਜੈ ਮੁਸ਼ਕਲ ਹੋਵੈ ਅਤ ਭਾਰੀ
1: ਹਰ ਕੋ ਨਾਮ ਖਨ ਮਾਹੇ ਉਧਾਰੀ
0: ਅਨਕ ਪੁਨਹ ਚਰਨ ਕਰਤ ਨਹੀਂ ਤਰੈ
1: ਹਰ ਕੋ ਨਾਮ ਕੋਟ ਪਾਪ ਪਰ ਹਰੈ
0: ਗੁਰਮੁਖ ਨਾਮ ਜਪੋ ਮਨ ਮੇਰੇ
1: ਨਾਨਕ ਪਾਵੋ ਸੂਖ ਘਨੇਰੇ
0: ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ
1: ਹਰ ਕਾ ਨਾਮ ਜਪਤ ਹੋਏ ਸੁਖੀਆ
0: ਲਾਗ ਕਰੋਰੀ ਬੰਧਨ ਪਰੈ
1: ਹਰ ਕਾ ਨਾਮ ਜਪਤ ਨਿਸਤਰੈ
0: ਅਨਕ ਮਾਇਆ ਰੰਗ ਤਿਖ ਨਾ ਬੁਝਾਵੈ
1: ਹਰ ਕਾ ਨਾਮ ਜਪਤਿਆ ਘਾਵੈ
0: ਜੇ ਮਾਰਗ ਇਹੋ ਜਾਤ ਅਕੇਲਾ
1: ਤੈ ਹਰ ਨਾਮ ਸੰਗ ਹੋਤ ਸੁਹੇਲਾ
0: ਐਸਾ ਨਾਮ ਮਨ ਸਦਾ ਧਿਆਈਐ
1: ਨਾਨਕ ਗੁਰਮੁਖ ਪਰਮਗਤ ਪਾਈਐ
0: ਛੂਟਤ ਨਹੀਂ ਕੋਟ ਲਖ ਬਾਹੀ
1: ਨਾਮ ਜਪਤ ਤੈ ਪਾਰ ਪਰਾਹੀ
0: ਅਨਕ ਬਿਗਨ ਜਹ ਆਏ ਸੰਘਾਰੈ
1: ਹਰ ਕਾ ਨਾਮ ਤਤਕਾਲ ਉਧਾਰੈ
0: ਅਨਕ ਜੋਨ ਜਨਮੈ ਮਰ ਜਾਮ
1: ਨਾਮ ਜਪਤ ਭਾਵੈ ਵਿਸਰਾਮ
0: ਹਉ ਮੈ ਰਾਮਲ ਕਬਹੂ ਨ ਧੋਵੈ
1: ਹਰ ਕਾ ਨਾਮ ਕੋਟ ਪਾਪ ਖੋਵੈ
0: ਐਸਾ ਨਾਮ ਜਪੋ ਮਨ ਰੰਗ
1: ਨਾਨਕ ਪਾਈਐ ਸਾਧਕ ਸੰਗ
0: ਜੇ ਮਾਰਗ ਕੇ ਗਨ ਜਾਹੇ ਨ ਪੋਸਾ
1: ਹਰ ਕਾ ਨਾਮ ਹਾਂ ਸੰਗ ਤੋਸਾ
0: ਜੇ ਪੈਂਡੈ ਮਾ ਅੰਤ ਗੁਬਾਰਾ
1: ਹਰ ਕਾ ਨਾਮ ਸੰਗ ਉਜਿਆਰਾ
0: ਜਹਾਂ ਪੰਥ ਤੇਰਾ ਕੋ ਨਾ ਸਿੰਝਾਨੂ
1: ਹਰ ਕਾ ਨਾਮ ਤਹ ਨਾਲ ਪਛਾਨੂ
0: ਜਹ ਮਹਾ ਭਿਆਨ ਤਪਤ ਬਹੁ ਕਾਮ
1: ਜਹ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ
0: ਜਹਾਂ ਤ੍ਰਿਖਾ ਮਨ ਤੁਜ ਆ ਕਰਖੈ
1: ਜਹ ਨਾਨਕ ਹਰ ਹਰ ਅੰਮ੍ਰਿਤ ਵਰਖੈ
0: ਭਗਤ ਜਨਾ ਕੀ ਬਰਤਨ ਨਾਮ
1: ਸੰਤ ਜਨਾ ਕੈ ਮਨ ਵਿਸਰਾਮ
0: ਹਰ ਕਾ ਨਾਮ ਦਾਸ ਕੀ ਓਟ
1: ਹਰ ਕੈ ਨਾਮ ਉਦਰੇ ਜਨ ਕੋਟ
0: ਹਰ ਜਸ ਕਰਤ ਸੰਤ ਦਿਨ ਰਾਤ
1: ਹਰ ਹਰ ਔਕਤ ਸਾਧ ਕਮਾਤ
0: ਹਰ ਜਨ ਕੈ ਹਰ ਨਾਮ ਨਿਧਾਨ
1: ਔਰ ਬ੍ਰਹਮ ਜਨ ਕੀਨੋ ਦਾਨ
0: ਮਨ ਤਨ ਰੰਗ ਰਤੇ ਰੰਗ ਏਕੈ
1: ਨਾਨਕ ਜਨ ਕੈ ਬ੍ਰਿਤ ਭਵਿਕੈ
0: ਹਰ ਕਾ ਨਾਮ ਜਨ ਕੋ ਮੁਕਤ ਜੁਗਤ
1: ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ
0: ਹਰ ਕਾ ਨਾਮ ਜਨ ਕਾ ਰੂਪ ਰੰਗ
1: ਹਰ ਨਾਮ ਜਪਤ ਕਬ ਪਰੇ ਨ ਭੰਗ
0: ਹਰ ਕਾ ਨਾਮ ਜਨ ਕੀ ਵਡਿਆਈ
1: ਹਰ ਕੈ ਨਾਮ ਜਨ ਸੋਭਾ ਪਾਈ
0: ਹਰ ਕਾ ਨਾਮ ਜਨ ਕੋ ਭੋਗ ਜੋਗ
1: ਹਰ ਨਾਮ ਜਪਤ ਕਛ ਨਾਹੀ ਬਿਯੋਗ
0: ਜਨ ਰਾਸਾ ਹਰ ਨਾਮ ਕੀ ਸੇਵਾ
1: ਨਾਨਕ ਪੂਜੈ ਹਰ ਹਰ ਦੇਵਾ
0: ਹਰ ਹਰ ਜਨ ਕੈ ਮਾਲਕ ਜੀਨਾ
1: ਹਰ ਤਨ ਜਨ ਕੋ ਆ ਪ੍ਰਭ ਦੀਨਾ
0: ਹਰ ਹਰ ਜਨ ਕੈ ਓਟ ਸਤਾਣੀ
1: ਹਰ ਪ੍ਰਤਾਪ ਜਨ ਅਵਰ ਨ ਜਾਣੀ
0: ਬੋਧ ਬੋਧ ਜਨ ਹਰ ਰਸ ਰਾਤੇ
1: ਸੁਨ ਸਮਾਧ ਨਾਮ ਰਸ ਮਾਤੇ
0: ਆਠ पहर जन हर हर जपै
1: हर का भगत प्रगट नहीं छपै
0: हर की भक्त मुक्त बहु करे
1: नानक जन संग के ते तरे
0: बार जात देहो हर को नाम
1: काम तेन हर हर गुण गाम
0: सब से उत्तम हर की कथा
1: नाम सुनत दर्द दुख लथा
0: नाम की महिमा संतरित बसै
1: संत प्रताप दुर्त सब नसै
0: संत का संग वड भागी पाई है
1: संत की सेवा नाम ते आई है
0: नाम तोल कश अवर न होए
1: नानक गुरमुख नाम पावे जन को श्लोक
0: बहु शास्त्र बहु सिमृति प्रेखे सर्व टंडोल
1: पूज सनाही हर हरे नानक नाम अमोल अष्टपदी
0: जाप ताप ज्ञान सब ध्यान
1: शास्त्र सिमृत विख्यान
0: योग अभ्यास कर्म धर्म क्रिया
1: सकल त्याग बन मध्ये फिरिया
0: अनक प्रकार की बहु जतना
1: उन दान हूँ मैं बहु रतना
0: शरीर कटाई हूँ मैं कर राती
1: वर्त नेम कर बहु भाती
0: नहीं तो राम नाम विचार
1: नानक गुरमुख नाम जपिए एक बार
0: नौ खंड पृथ्वी फिर चिर जीव है
1: महा उदास तपी सर थीव है
0: अगन माही हुमत प्राण
1: कनक हसब है भरपूर दान
0: न्योली कर्म करे बहु आसन
1: जैन मार्ग

0: ਜਮਦਾਨੈ
1: ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ
0: ਭਗਤਾ ਨਾਮ ਜਪਤ ਦੁਖ ਜਾਏ
1: ਨਾਨਕ ਬੋਲੇ ਸਹਿਜ ਸੁਭਾਏ
0: ਚਾਰ ਪਦਾਰਥ ਜੇ ਕੋ ਮੰਗੈ
1: ਸਾਧ ਜਨਾ ਕੀ ਸੇਵਾ ਲਾਗੈ
0: ਜੇ ਕੋ ਆਪਣਾ ਦੁੱਖ ਮਿਟਾਵੈ
1: ਹਰ ਹਰ ਨਾਮ ਦਾ ਸਦਕਾਵੈ
0: ਜੇ ਕੋ ਆਪਣੀ ਸੋਭਾ ਲੋਰੈ
1: ਸਾਧ ਸੰਗੇ ਹਉ ਮੈਂ ਸ਼ੋਰੈ
0: ਜੇ ਕੋ ਜਨਮ ਮਰਨ ਤੇ ਡਰੈ
1: ਸਾਧ ਜਨਾ ਕੀ ਸ਼ਰਨੀ ਪਰੈ
0: ਜਿਸ ਜਨ ਕੋ ਪ੍ਰਭ ਦਰਸ ਪਿਆਸਾ
1: ਨਾਨਕ ਤਾਕੈ ਬਲ ਬਲ ਜਾਸਾ
0: ਸਗਲ ਪੁਰਖ ਮੈਂ ਪੁਰਖ ਪ੍ਰਧਾਨ
1: ਸਾਧ ਸੰਗ ਜਾਕਾ ਮਿਟੇ ਅਭਿਮਾਨ
0: ਆਪਸ ਕੋ ਜੋ ਜਾਣੈ ਨੀਚਾ
1: ਸਹੁ ਗਨੀਆ ਸਭ ਤੇ ਉੱਚਾ
0: ਜਾਂ ਕਾ ਮਨ ਹੋਏ ਸਗਲ ਕੀਰੀਨਾ
1: ਹਰ ਹਰ ਨਾਮ ਤਿਨ ਘਟ ਘਟ ਚੀਨਾ
0: ਮਾਰੇ ਆਪਣੇ ਤੇ ਬੁਰਾ ਮਿਟਾਨਾ
1: ਇੱਕੈ ਸਗਲ ਸ੍ਰਿਸ਼ਟ ਸਾਜਨਾ
0: ਸੁਖ ਦੁਖ ਜਨ ਸਾਮ ਦ੍ਰਿਸ਼ਟੇਤਾ
1: ਨਾਨਕ ਪਾਪ ਕੋ ਨਹੀਂ ਲੇਪਾ
0: ਨਿਰਧਨ ਕੋ ਧਨ ਤੇਰੋ ਨਾਉ
1: ਨਿਥਾਵੈ ਕੋ ਨਾਉ ਤੇਰਾ ਥਾਉ
0: ਨਮਾਨੇ ਕੋ ਪ੍ਰਭ ਤੇਰੋ ਮਾਨ
1: ਸਗਲ ਘਟਾ ਕੋ ਦੇਵੋ ਦਾਨ
0: ਕਰਨ ਕਰਾਵਨ ਹਾਰ ਸੁਆਮੀ
1: ਸਗਲ ਘਟਾ ਕੇ ਅੰਤਰ ਜਾਮੀ
0: ਆਪਣੀ ਗਤਮਿਤ ਜਾਨੋ ਆਪੇ
1: ਆਪਨ ਸੰਗ ਆਪ ਪ੍ਰਭ ਰਾਤੇ
0: ਤੁਮਰੀ ਉਸਤਤ ਤੁਮ ਤੇ ਹੋਏ
1: ਨਾਨਕ ਅਵਰ ਨ ਜਾਣ ਸਕੋਏ
0: ਸਰਬ ਧਰਮ ਮੈਂ ਸ੍ਰੇਸ਼ਟ ਧਰਮ
1: ਹਰ ਕੋ ਨਾਮ ਜਪ ਨਿਰਮਲ ਕਰਮ
0: ਸਗਲ ਕਿਰਿਆ ਮੈਂ ਉੱਤਮ ਕਿਰਿਆ
1: ਸਾਧ ਸੰਗ ਦੁਰਮਤ ਮਲ ਹਿਰਿਆ
0: ਸਗਲ ਉਦਮ ਮੈਂ ਉੱਤਮ ਭਲਾ
1: ਹਰ ਕਾ ਨਾਮ ਜਪੋ ਜੀ ਸਦਾ
0: ਸਗਲ ਬਾਣੀ ਮੈਂ ਅੰਮ੍ਰਿਤ ਪਾਨੀ
1: ਹਰ ਕੋ ਜਸਨ ਰਸਨ ਬਖਾਨੀ
0: ਸਗਲ ਥਾਨ ਤੇ ਹੋ ਉੱਤਮ ਥਾਨ
1: ਨਾਨਕ ਜੇ ਕਟ ਵਸੈ ਹਰ ਨਾਮ ਸਲੋਕ
0: ਨਿਰਗੁਣ ਯਾਰ ਇਹ ਅਨਿਆ ਸੋ ਪ੍ਰਭ ਸਦਾ ਸੰਭਾਲ
1: ਜਿਨ ਕੀ ਆ ਤਿਸ ਜੀਤ ਰੱਖ ਨਾਨਕ ਨਿਭਹੀ ਨਾਲ ਅਸ਼ਟਪਦੀ
0: ਪਰਮਈਆ ਕੇ ਗੁਣ ਚੇਤ ਪੁਰਾਨੀ
1: ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ
0: ਜਿਨ ਤੂੰ ਸਾਧ ਸਵਾਰ ਸਿੰਗਾਰਿਆ
1: ਪਰਬ ਅਗਨ ਮੈਂ ਜਿਨੇ ਉਬਾਰਿਆ
0: ਬਾਰ ਵਿਵਸਥਾ ਤੁਝੇ ਪਿਆਰੈ ਦੂਧ
1: ਪਰ ਜੋ ਬਨ ਭੋਜਨ ਸੁਖ ਸੂਦ
0: ਬਿਰਧ ਪਿਆ ਉਪਰ ਸਾਖ ਸੈਨ
1: ਮੁਖ ਪਿਆ ਉਹ ਬੈਠ ਕੋ ਦੈਨ
0: ਇਹੋ ਨਿਰਗੁਣ ਗੁਣ ਕੁਛੂ ਨਾ ਬੂਝੈ
1: ਬਖਸ਼ ਲੇ ਹੋ ਤੋ ਨਾਨਕ ਸੀਜੈ
0: ਜੈ ਪ੍ਰਸਾਦ ਧਾਰ ਉਪਰ ਸੁਖ ਬਸ ਹੈ
1: ਸੁਤ ਭਰਾਤ ਮੀਤ ਬੰਤਾ ਸੰਗ ਹੱਸੈ
0: ਜੈ ਪ੍ਰਸਾਦ ਪੀਵੈ ਸੀਤਲ ਜਲਾ
1: ਸੁਖਦਾਈ ਪਵਨ ਪਾਵ ਕੇ ਅਮੁੱਲਾ
0: ਜੈ ਪ੍ਰਸਾਦ ਭੋਗੈ ਸਭ ਰਸਾ
1: ਸਗਲ ਸਮਗਰੀ ਸੰਗ ਸਾਥ ਬਸਾ
0: ਦੀਨੇ ਹਸ ਪਾਮ ਕਰਨ ਨੇਤਰ ਰਸਨਾ
1: ਇਸੇ ਤਿਆਗ ਅਵਰ ਸੰਗ ਰਚਨਾ
0: ਐਸੇ ਦੋਖ ਮੂੜ ਅੰਧ ਵਿਆਪੇ
1: ਨਾਨਕ ਕਾਢ ਲਿਓ ਪ੍ਰਭ ਆਪੇ
0: ਆਦਿ ਅੰਤ ਜੋ ਰੱਖਣ ਹਾਰ
1: ਜਿਸਿਓ ਪ੍ਰੀਤਨ ਕਰੇ ਗਵਾਰ
0: ਜਾਪੀ ਸੇਵਾ ਨਵ ਨਿਤ ਪਾਵੇ
1: ਤਾਸਿਓ ਮੂੜਾ ਮਨ ਨਹੀਂ ਲਾਵੇ
0: ਜੋ ਠਾਕੁਰ ਸਰ ਸਦਾ ਹਜੂਰੇ
1: ਜਾਕੋ ਅੰਧਾ ਜਾਣਤ ਦੂਰੇ
0: ਜਾਪੀ ਟਹਿਲ ਪਾਵੇ ਦਰਗਾਹ ਮਾਨ
1: ਸਹਿ ਬਸਾਰੇ ਮੁਗਦਾ ਜਾਨ
0: ਸਦਾ ਸਦਾ ਇਹ ਭੂਲਣ ਹਾਰ
1: ਨਾਨਕ ਰੱਖਣ ਹਾਰ ਅਪਾਰ
0: ਰਤਨ ਤਿਆਗ ਕੌਡੀ ਸੰਗ ਰਚੈ
1: ਸਾਚ ਛੋੜ ਝੂਠ ਸੰਗ ਮਚੈ
0: ਜੋ ਛੱਡਣਾ ਸੋ ਅਸਥਿਰ ਕਰ ਮਾਨੈ
1: ਜੋ ਹੋਵਨ ਸੋ ਦੂਰ ਪਰਾਨੈ
0: ਛੋਟ ਜਾਏ ਤਿਸ ਕਾ ਸ਼ਰਮ ਕਰੈ
1: ਸੰਗ ਸਹਾਈ ਤਿਸ ਪਰ ਹਰੈ
0: ਚੰਦਨ ਲੇਪ ਉਤਾਰੈ ਧੋਏ
1: ਕਰ ਤਪ ਪ੍ਰੀਤ ਭਸਮ ਸੰਗ ਹੋਏ
0: ਅੰਧ ਕੂਪ ਮੈਂ ਪਤਿਤ ਬਿਕਰਾਲ
1: ਨਾਨਕ ਕਾਢ ਲਿਓ ਪ੍ਰਭ ਦਿਆਲ
0: ਕਰਤੂਤ ਪਸ਼ੂ ਕੀ ਮਾਨਸ ਜਾਤ
1: ਲੋਕ ਵਿਚਾਰਾ ਕਰੇ ਦਿਨ ਰਾਤ
0: ਬਾਹਰ ਭੇਖ ਅੰਤਰ ਮਲ ਮਾਇਆ
1: ਸ਼ਬਸ਼ਨਾ ਹੈ ਕਸ਼ ਕਰੇ ਛਪਾਇਆ
0: ਬਾਹਰ ਗਿਆਨ ਧਿਆਨ ਇਸ਼ਨਾਨ
1: ਅੰਤਰ ਵਿਆਪੈ ਲੋਕ ਸਮਾਨ
0: ਅੰਤਰ ਅਗਨ ਬਾਹਰ ਤਨ ਸਵਾਹ
1: ਗਲ ਪਾਥਰ ਕੈਸੇ ਤਰੇ ਅਥਾਹ
0: ਜਾਂ ਕੈ ਅੰਤਰ ਵਸੈ ਪ੍ਰਭ ਆਪ
1: ਨਾਨਕ ਤੇਜਨ ਸਹਿਰ ਸਮਾਜ
0: ਸੁਣ ਅੰਧਾ ਕੈਸੇ ਮਾਰਗ ਪਾਵੇ
1: ਕਰ ਗਏ ਲਹੋ ਓੜ ਨਿਭਾਵੇ
0: ਕਹਾ ਬੁਝਾਰਤ ਬੂਝੈ ਡੋਰਾ
1: ਜਿਸ ਕਹੀਐ ਤੋ ਸਮਝੈ ਭੂਰਾ
0: ਕਹਾ ਬਿਸਨ ਪਦ ਗਾਵੈ ਗੁੰਗ
1: ਯਤਨ ਕਰੈ ਤੋ ਵੀ ਸੁਰ ਭੰਗ
0: ਕਹਿ ਪਿੰਗਲ ਪਰਬਤ ਪਰ ਭਵਨ
1: ਨਹੀਂ ਹੋਤ ਉਹਾ ਉਸ ਗਮਨ
0: ਕਰਤਾਰ ਕਰਣਾ ਮੈਂ ਦੀਨ ਬੇਨਤੀ ਕਰੈ
1: ਨਾਨਕ ਤੁਮਰੀ ਕਿਰਪਾ ਤਰੈ
0: ਸੰਗ ਸਹਾਈ ਸੋ ਆਵੈ ਨਾ ਚੀਤ
1: ਜੋ ਬਰਾਈ ਤਾਂ ਸਿਉ ਪ੍ਰੀਤ
0: ਬਲੁਆ ਕੇ ਗ੍ਰਹਿ ਭੀਤਰ ਬਸੈ
1: ਅੰਤ ਕੇਲ ਮਾਇਆ ਰੰਗ ਰਸੈ
0: ਗ੍ਰਿਣ ਕਰਮਾ ਨੇ ਮਨੇ ਪ੍ਰਤੀਤ
1: ਕਾਲ ਨ ਆਵੈ ਮੂੜੇ ਚੀਤ
0: ਬੈਰ ਬਰੋਧ ਕਾਮ ਕ੍ਰੋਧ ਮੋਹ
1: ਝੂਠ ਪਕਾਰ ਮਹਾ ਲੋਭ ਤ੍ਰੋਹ
0: ਕਿਆਹੂ ਜੁਗਤ ਬਿਹਾਨੇ ਕਈ ਜਨਮ
1: ਨਾਨਕ ਰਾਖ ਲਿਹੋ ਆਪਣ ਕਰ ਕਰਮ
0: ਤੂੰ ਠਾਕੁਰ ਤੁਮ ਪੈ ਅਰਦਾਸ
1: ਜੀਵੋ ਪਿੰਡ ਸਭ ਤੇਰੀ ਰਾਸ
0: ਤੁਮ ਮਾਤ ਪਿਤਾ ਹਾਂ ਬਾਰਕ ਤੇਰੇ
1: ਤੁਮਰੀ ਕਿਰਪਾ ਮੈਂ ਸੁਖ ਹਨੇਰੇ
0: ਹੋਏ ਨਾ ਜਾਣੈ ਤੁਮਰਾ ਅੰਤ
1: ਉੱਚੇ ਤੇ ਉੱਚਾ ਭਗਵੰਤ
0: ਸਗਲ ਸਮਗਰੀ ਤੁਮਰੈ ਸੂਤਰ ਧਾਰੀ
1: ਤੇ ਹੋਏ ਸੋ ਆਗਿਆਕਾਰੀ
0: ਤੁਮਰੀ ਗਤਮਿਤ ਤੁਮ ਹੀ ਜਾਨੀ
1: ਨਾਨਕ ਦਾਸ ਸਦਾ ਕੁਰਬਾਨੀ ਸਲੋਕ
0: ਦੇਨ ਹਰ ਪ੍ਰਭ ਛੋਟ ਕੈ ਲਾਗੈ ਆਨ ਸਵਾਈ
1: ਨਾਨਕ ਕਹੂੰ ਨਸੀ ਜਈ ਬਿਨ ਨਾਮੈ ਪਤ ਜਾਏ ਅਸ਼ਟਪਦੀ
0: ਦਸ ਵਸੂਲੇ ਪਾਛੈ ਪਾਵੈ
1: ਏਕ ਬਸਤ ਕਾਰਨ ਬਿਖੋ ਟਕਵਾਵੈ
0: ਏਕ ਭੀਨਾ ਦੇ ਦਸ ਪੀ ਹਿਰਲੇ
1: ਦੋ ਮੂੜਾ ਕੋ ਕਹਾ ਕਰੇ
0: ਜਿਸ ਠਾਕੁਰ ਸਿਓ ਨਾਹੀ ਚਾਰਾ
1: ਠਾਕੁਰ ਕੀਜੈ ਸਦ ਨਮਸਕਾਰ
0: ਜਾਪੈ ਮਨ ਲਾਗਾ ਪ੍ਰਭ ਮੀਠਾ
1: ਸਰਵ ਸੁਖਤਾ ਹੋ ਮਨ ਬੁੱਠਾ
0: ਜਿਸ ਜਨ ਆਪਣਾ ਹੁਕਮ ਮਨਾਇਆ
1: ਸਰਵ ਸੁਖ ਨਾਨਕ ਤਿਨ ਪਾਇਆ
0: ਅਗੰਤ ਸ਼ਾਹ ਆਪਣੀ ਦੇ ਰਾਸ
1: ਆਤ ਪੀਤ ਵਰਤੈ ਅਨੰਤ ਉਲਾਸ
0: ਆਪਣੀ ਇਮਾਨ ਕਛ ਬਹੁ ਸ਼ਾਹ ਹੋਲੇ
1: ਅਗਿਆਨੀ ਮਨ ਰੋਸ ਕਰੇ
0: ਆਪਣੀ ਪ੍ਰਤੀਤ ਆਪ ਹੀ ਗੋਵੈ
1: ਹੋਰ ਉਸ ਕਾ ਵਿਸ਼ਵਾਸ ਨਾ ਹੋਵੇ
0: ਜਿਸ ਕੀ ਬਸ ਤੇ ਸਾਗਰ ਰੱਖੈ
1: ਰੋਕੀ ਆਗਿਆ ਮਾਨੈ ਮੱਥ
0: ਉਸ ਤੇ ਚੌਗਣ ਕਰੈ ਨਿਹਾਲ
1: ਨਾਨਕ ਸਾਹਿਬ ਸਦਾ ਦਿਆਲ
0: ਨਾਨਕ ਭਾਂਤ ਮਾਇਆ ਕੇ ਹਿਤ
1: ਸਰਬਰ ਹੋਵਤ ਜਾਨ ਅਨੇਤ
0: ਬਿਰਖ ਕੀ ਛਾਇਆ ਸਿਉ ਰੰਗ ਲਾਵੈ
1: ਉਹ ਬਿਨ ਸਹਿ ਉਹ ਮਨ ਪਛਤਾਵੈ
0: ਜੋ ਦੀ ਸਹਿ ਸੋ ਚਾਲਣ ਹਾਰ
1: ਲਪਟ ਰਿਓ ਤੈ ਅੰਧਿਆ ਧਾਰ
0: ਘਟਾਉ ਸਿਉ ਜੋ ਲਾਵੈ ਨੇਹ
1: ਤਾਕੋ ਹਾਥ ਨ ਆਵੈ ਕੇ
0: ਮਨ ਹਰ ਕੇ ਨਾਮ ਕੀ ਪ੍ਰੀ ਸੁਖਦਾਈ
1: ਕਰ ਕਿਰਪਾ ਨਾਨਕ ਆਪ ਲੈ ਲਾਈ
0: ਮਿਥਿਆ ਤਨ ਧਨ ਕੁਟੰਬ ਸੁਭਾਇਆ
1: ਮਿਥਿਆ ਹੋਮੈ ਮਮਤਾ ਮਾਇਆ
0: ਮਿਥਿਆ ਰਾਜ ਜੋਬਨ ਧਨ ਮਾਲ
1: ਮਿਥਿਆ ਕਾਮ ਕ੍ਰੋਧ ਵਿਕਰਾਲ
0: ਮਿਥਿਆ ਰਥ ਹਸੀ ਅਸੁ ਵਸਤਰਾ
1: ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ
0: ਮਿਥਿਆ ਧਰੋ ਮੋਹ ਅਭਿਮਾਨ
1: ਮਿਥਿਆ ਆਪਸੇ ਉਪਰ ਕਰਤ ਗੁਮਾਨ।

0: ਸਿਰ ਭਗਤ ਸਾਧ ਕੀ ਸਰਨ,
1: ਨਾਨਕ ਜਪ ਜਪ ਜੀਵੈ ਹਰ ਕੇ ਚਰਨ,
0: ਮਿਥਿਆ ਸਰਵਣ ਪਰ ਨਿੰਦਾ ਸੁਣਹੈ,
1: ਮਿਥਿਆ ਹਸਤ ਪਰ ਦਰਬ ਕੋ ਹਿਰੈ,
0: ਮਿਥਿਆ ਨੇਤਰ ਪੇਖਤ ਪਰ ਤ੍ਰਿਆ ਰੂਪਾਦ,
1: ਮਿਥਿਆ ਰਸਨਾ ਭੋਜਨ ਅਨਸਵਾਦ,
0: ਮਿਥਿਆ ਜਨਮ ਪਰ ਵਿਕਾਰ ਕੋ ਧਾਵਹਿ,
1: ਮਿਥਿਆ ਮਨ ਪਰ ਲੋਭ ਲਭਾਵੈ,
0: ਮਿਥਿਆ ਤਨ ਨਹੀਂ ਪਰ ਉਪਕਾਰਾ,
1: ਮਿਥਿਆ ਬਾਸ ਲੇਤ ਬਿਕਾਰਾ,
0: ਬੇਹੂ ਦੇ ਮਿਥਿਆ ਸਭ ਭਏ,
1: ਸਫਲ ਦੇ ਨਾਨਕ ਹਰ ਹਰ ਨਾਮ ਲਏ,
0: ਬਿਰਥੀ ਸਾਖਤ ਕੀ ਆਰਜਾ,
1: ਸਾਚ ਬਿਨਾ ਕਹਿ ਹੋਵਤ ਸੁਚਾ,
0: ਬਿਰਥਾ ਨਾਮ ਬਿਨਾ ਤਰ ਅੰਧ,
1: ਮੁਖਿਆ ਉਠਤਾ ਕਹਿ ਦੁਰਗੰਧ,
0: ਬਿਰ ਸਿਮਰਨ ਦਿਨ ਰਹਿਣ ਬਿਰਥਾ ਵਿਹਾਏ,
1: ਏਕ ਬਿਨਾ ਜਿਉ ਖੇਤੀ ਜਾਏ,
0: ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ,
1: ਕਿਰਪਨ ਕਿਨ ਰਾਤ ਦਾਮ,
0: ਧਨ ਧਨ ਤੇਜਨ ਦੇ ਘਟ ਬਸਿਓ ਹਰ ਨਾਉ,
1: ਨਾਨਕ ਤਾਕੈ ਬਲ ਬਲ ਜਾਉ,
0: ਰਹਿਤ ਅਵਰ ਕਛ ਅਵਰ ਕਮਾਵਤ,
1: ਨਹੀਂ ਪ੍ਰੀਤ ਮਖੋਂ ਗੰਡ ਲਾਵਤ,
0: ਜਾਨਨ ਹਾਰ ਪ੍ਰਭੂ ਪ੍ਰਵੀਨ,
1: ਬਾਹਰ ਭੇਕ ਨ ਕਾਹੂ ਭੀਨ,
0: ਅਵਰ ਉਪਦੇਸੈ ਆਪ ਨ ਕਰੈ,
1: ਆਵਤ ਜਾਵਤ ਜਨ ਮੈਂ ਮਰੈ,
0: ਜਿਸ ਕੈ ਅੰਤਰ ਬਸੈ ਪ੍ਰਭਾਪ,
1: ਜਿਸ ਕੀ ਸੀਖ ਤਰੈ ਸੰਸਾਰ,
0: ਜੋ ਤੁਮ ਭਾਨੇ ਤਿਨ ਪ੍ਰਭ ਜਾਤਾ,
1: ਨਾਨਕ ਉਨ ਜਨ ਚਰਨ ਪਰਾਤਾ,
0: ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ,
1: ਆਪਣਾ ਕੀਆ ਆਪੈ ਮਾਨੈ,
0: ਆਪੇ ਆਪ ਆਪ ਕਰਤ ਨਵੇਰਾ,
1: ਕਿਸੈ ਦੂਰ ਜਨਾਵਤ ਕਿਸੈ ਬੁਝਾਵਤ ਨੇਰਾ,
0: ਭਾਵ ਸਿਆਨਪ ਸਕਲ ਤੇ ਰਹਿਤ,
1: ਸਭ ਕੁਛ ਜਾਣੈ ਆਤਮ ਕੀ ਰਾਹਤ,
0: ਜਿਸ ਭਾਵੈ ਤਿਸ ਲਏ ਲੜ ਲਾਏ,
1: ਥਾਂ ਥਨੰਤਰ ਰਹਿਆ ਸਮਾਏ,
0: ਸੋ ਸੇਵਕ ਜਿਸ ਕਿਰਪਾ ਕਰੀ,
1: ਨਿਮਕ

0: ਰਾਸ਼ਟਰਪਤੀ
1: ਦੇ ਪ੍ਰਸਾਦ ਛੱਤੀ ਹੀ ਅੰਮ੍ਰਿਤ ਖਾਹੇ
0: ਜਿਸ ਠਾਕੁਰ ਕੋ ਰਖ ਮਨ ਮਾਹੇ
1: ਦੇ ਪ੍ਰਸਾਦ ਸੁਗੰਧਿਤ ਤਨ ਲਾਵਹੇ
0: ਜਿਸ ਕੋ ਸਿਮਰਤ ਪਰਮਗਤ ਪਾਵੇ
1: ਦੇ ਪ੍ਰਸਾਦ ਬਸੈ ਸੁਖ ਮੰਦਰ
0: ਜਿਸੈ ਧਿਆਇ ਸਦਾ ਮਨ ਅੰਦਰ
1: ਦੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ
0: ਆਠ ਪਹਿਰ ਸਿਮਰੋ ਤਿਸ ਰਸਨਾ
1: ਦੇ ਪ੍ਰਸਾਦ ਰੰਗ ਰਸ ਭੋਗ
0: ਨਾਨਕ ਸਦਾ ਧਿਆਇਐ ਧਿਆਨ ਜੋਗ
1: ਦੇ ਪ੍ਰਸਾਦ ਪਾਠ ਪਟੰਬਰ ਹੰਡਾਵਹੇ
0: ਜਿਸੈ ਤਿਆਗਤ ਅਵਰ ਲਭਾਵੇ
1: ਦੇ ਪ੍ਰਸਾਦ ਸੁਖ ਸੇਜ ਸੋਈ ਜੈ
0: ਮਨ ਆਠ ਪਹਿਰ ਤਾਕਾ ਜਸ ਕਵੀ ਜੈ
1: ਦੇ ਪ੍ਰਸਾਦ ਤੁਲ ਸਭ ਕੋ ਮਾਨੈ
0: ਮੁਖਤਾ ਕੋ ਜਸ ਰਸਨ ਬਖਾਨੈ
1: ਦੇ ਪ੍ਰਸਾਦ ਤੇਰੋ ਰਹਿਤਾ ਧਰਮ
0: ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ
1: ਰੱਬ ਜੀ ਜਪਤ ਦਰਗਾਹ ਮਾਨ ਪਾਵਹਿ
0: ਨਾਨਕ ਪਤ ਸੇ ਤੀ ਕਰ ਜਾਵੇ
1: ਦੇ ਪ੍ਰਸਾਦ ਅਰੋ ਕੰਚਨ ਦੇਹੀ
0: ਨਿਬਲਾ ਬੁੱਤ ਸਰਾਮ ਸਨੇਹੀ
1: ਦੇ ਪ੍ਰਸਾਦ ਤੇਰਾ ਓਲਾ ਰਹਿਤ
0: ਮਨ ਸੁਖ ਪਾਵੇ ਹਰ ਹਰ ਜਸ ਕਹਿਤ
1: ਦੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ
0: ਮਨ ਸਰ ਨੀਪਰ ਠਾਕੁਰ ਪ੍ਰਭ ਤਾਕੈ
1: ਦੇ ਪ੍ਰਸਾਦ ਤੁਝ ਕੋ ਨਾ ਪਹੁੰਚੈ
0: ਮਨ ਸਾਹ ਸਾਹ ਸਿਮਰੋ ਪ੍ਰਭ ਉੱਚੇ
1: ਦੇ ਪ੍ਰਸਾਦ ਪਾਈ ਦੁਰਲਭ ਦੇਹੇ
0: ਨਾਨਕ ਤਾਕੀ ਭਗਤ ਕਰੇ
1: ਦੇ ਪ੍ਰਸਾਦ ਅਭੂਖਨ ਪਹਿਰੀਜੈ
0: ਮਨ ਤਿਸ ਸਿਮਰਤ ਕਿਉ ਆਲਸ ਕੀਜੈ
1: ਦੇ ਪ੍ਰਸਾਦ ਅਸਵਰ ਸਵਾਰੀ
0: ਮਨ ਤਿਸ ਪ੍ਰਭ ਕੋ ਕਬੂ ਨਾ ਵਿਸਾਰੀ
1: ਦੇ ਪ੍ਰਸਾਦ ਬਾਗ ਮਿਲਕ ਧਨਾ
0: ਰਾਗ ਪ੍ਰੇ ਪ੍ਰਭ ਆਪਣੇ ਮਨਾ
1: ਜਿਨ ਤੇਰੀ ਮਨ ਬਣਤ ਬਣਾਈ
0: ਉਠਤ ਬੈਠ ਸਤ ਸਹਿ ਧਿਆਈ
1: ਕਿਸੇ ਧਿਆਈ ਜੋ ਏਕ ਲਖੈ
0: ਇਹਾਂ ਉਹਾਂ ਨਾਨਕ ਤੇਰੀ ਰੱਖੈ
1: ਦੇ ਪ੍ਰਸਾਦ ਕਰੇ ਪੁੰਨ ਬਹੁ ਦਾਨ
0: ਮਨ ਆਠ ਪਹਿਰ ਕਰ ਤਿਸਕਾ ਧਿਆਨ
1: ਦੇ ਪ੍ਰਸਾਦ ਤੂੰ ਆਚਾਰ ਵਿਵਹਾਰੀ
0: ਜਿਸ ਪ੍ਰਭ ਕੋ ਸਾਸ ਸਾਸ ਤਾਰੀ
1: ਦੇ ਪ੍ਰਸਾਦ ਤੇਰਾ ਸੁੰਦਰ ਰੂਪ
0: ਸੋ ਪ੍ਰਭ ਸਿਮਰੋ ਸਦਾ ਅਨੂਪ
1: ਦੇ ਪ੍ਰਸਾਦ ਤੇਰੀ ਨੀਤੀ ਜਾਤ
0: ਸੋ ਪ੍ਰਭ ਸਿਮਰ ਸਦਾ ਦਿਨ ਰਾਤ
1: ਦੇ ਪ੍ਰਸਾਦ ਤੇਰੀ ਪਤ ਰਹੈ
0: ਗੁਰ ਪ੍ਰਸਾਦ ਨਾਨਕ ਜਸ ਕਹੈ
1: ਦੇ ਪ੍ਰਸਾਦ ਸੁਨਹਿ ਕਰਨ ਨਾਦ
0: ਦੇ ਪ੍ਰਸਾਦ ਪੇਖੈ ਵਿਸਮਾਦ
1: ਦੇ ਪ੍ਰਸਾਦ ਬੋਲਹਿ ਅੰਮ੍ਰਿਤ ਰਸਨਾ
0: ਦੇ ਪ੍ਰਸਾਦ ਸੁਖ ਸਹਿਜੇ ਵਸਨਾ
1: ਦੇ ਪ੍ਰਸਾਦ ਹਸਤ ਕਰ ਚਲਹਿ
0: ਦੇ ਪ੍ਰਸਾਦ ਸੰਪੂਰਨ ਫਲੈ
1: ਦੇ ਪ੍ਰਸਾਦ ਪਰਮਗਤ ਪਾਵਹਿ
0: ਦੇ ਪ੍ਰਸਾਦ ਸੁਖ ਸਹਿਜ ਸਮਾਵੈ
1: ਐਸਾ ਪ੍ਰਭ ਤਿਆਗ ਅਵਰ ਕਤ ਲਾਗੋ
0: ਗੁਰ ਪ੍ਰਸਾਦ ਨਾਨਕ ਮਨ ਜਾਗੋ
1: ਦੇ ਪ੍ਰਸਾਦ ਤੂੰ ਪ੍ਰਗਟ ਸੰਸਾਰ
0: ਜਿਸ ਪ੍ਰਭ ਕੋ ਮੂਲ ਨ ਮਨੋ ਵਿਸਾਰ
1: ਦੇ ਪ੍ਰਸਾਦ ਤੇਰਾ ਪ੍ਰਤਾਪ
0: ਇਹ ਮਨ ਮੂੜ ਤੂੰ ਤਾਕੋ ਜਾਪ
1: ਦੇ ਪ੍ਰਸਾਦ ਤੇਰੇ ਕਾਰਜ ਪੂਰੇ
0: ਜਿਸੈ ਜਾਨ ਮਨ ਸਦਾ ਹਜੂਰੇ
1: ਦੇ ਪ੍ਰਸਾਦ ਤੂੰ ਪਾਵੇਂ ਸਾਚ
0: ਇਹ ਮਨ ਮੇਰੇ ਤੂੰ ਤਾਂ ਸਿਉ ਰਾਜ
1: ਦੇ ਪ੍ਰਸਾਦ ਸਭ ਕੀ ਗਤ ਹੋਏ
0: ਨਾਨਕ ਜਾਪ ਜਪੈ ਜਪ ਸੋਏ
1: ਆਪ ਜਪਾਈ ਜਪੈ ਸੋ ਨਾਉ
0: ਆਪ ਗਵਾਏ ਸੋ ਹਰ ਗੁਣ ਗਾਉ
1: ਪ੍ਰਭ ਕਿਰਪਾ ਤੇ ਹੋਏ ਪ੍ਰਗਾਸ
0: ਪ੍ਰਭ ਦਇਆ ਤੇ ਕਮਲ ਵਿਗਾਸ
1: ਪ੍ਰਭ ਸੋ ਪ੍ਰਸੰਨ ਬਸੈ ਮਨ ਸੋਏ
0: ਪ੍ਰਭ ਦਇਆ ਤੇ ਮਤੂਤਨ ਹੋਏ
1: ਸਰਬ ਨਿਧਾਨ ਪ੍ਰਭ ਤੇਰੀ ਮਾਇਆ
0: ਆਪੋ ਕਛੁ ਨ ਕਿਨਹੂੰ ਲਿਆ
1: ਜਿਤ ਜਿਤ ਲਾਭ ਹੋ ਤਿਤ ਲੱਗੇ ਹਰ ਨਾਥ
0: ਨਾਨਕ ਹਿਨ ਕੈ ਕਛੁ ਨ ਹਾਥ ਸਲੋਕ
1: ਅਗਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਰ ਸਮੁਖਤਾ ਹੋਏ
0: ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ ਅਸ਼ਟਪਦੀ
1: ਸਾਧ ਕਾ ਸੰਗ ਮੁਖ ਉਜਲ ਹੋਤ
0: ਸਾਧ ਸੰਗ ਬਲ ਸਗਲੀ ਖੋਤ
1: ਸਾਧ ਕਾ ਸੰਗ ਮਿਟੈ ਅਭਿਮਾਨ
0: ਸਾਧ ਕਾ ਸੰਗ ਪ੍ਰਗਟੈ ਸੁਗਿਆਨ
1: ਸਾਧ ਕਾ ਸੰਗ ਬੁਝੈ ਪ੍ਰਭ ਨੀਰਾ
0: ਸਾਧ ਸੰਗ ਸਭ ਹੋਤ ਨਵੇਰਾ
1: ਸਾਧ ਕਾ ਸੰਗ ਪਾਏ ਨਾਮ ਰਤਨ
0: ਸਾਧ ਕਾ ਸੰਗ ਏਕੋ ਉਪਰ ਜਤਨ
1: ਸਾਧ ਕੀ ਮਹਿਮਾ ਵਰਨੈ ਕੌਣ ਪ੍ਰਾਨੀ
0: ਨਾਨਕ ਸਾਧ ਕੀ ਸੋਭਾ ਪ੍ਰਭ ਮਹਿ ਸਮਾਨੀ
1: ਸਾਧ ਕਾ ਸੰਗ ਅਗੋਚਰ ਮਿਲੈ
0: ਸਾਧ ਕਾ ਸੰਗ ਸਦਾ ਪ੍ਰਫੁੱਲੈ
1: ਸਾਧ ਕਾ ਸੰਗ ਆਵੈ ਬਸ ਪੰਚਾ
0: ਸਾਧ ਸੰਗ ਅੰਮ੍ਰਿਤ ਰਸ ਪੁੰਚਾ
1: ਸਾਧ ਸੰਗ ਹੋਏ ਸਭ ਕੀ ਰੇਨ
0: ਸਾਧ ਕਾ ਸੰਗ ਮਨੋਹਰ ਬੈਨ
1: ਸਾਧ ਕਾ ਸੰਗ ਨ ਕਥੂੰ ਭਾਵੈ
0: ਸਾਧ ਸੰਗ ਅਸਤਿਤ ਮਨ ਪਾਵੈ
1: ਸਾਧ ਕਾ ਸੰਗ ਮਾਇਆ ਤੇ ਭਿੰਨ
0: ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ
1: ਸਾਧ ਸੰਗ ਦੁਸ਼ਮਣ ਸਭ ਮੀਤ
0: ਸਾਧੂ ਕਾ ਸੰਗ ਮਹਾ ਪੁਨੀਤ
1: ਸਾਧ ਸੰਗ ਕਿਸੋ ਨੀ ਬੈਰ
0: ਸਾਧ ਕਾ ਸੰਗ ਨਾ ਵੀਗਾ ਪੈਰ
1: ਸਾਧ ਕਾ ਸੰਗ ਨਾਹੀ ਕੋ ਮੰਦਾ
0: ਸਾਧ ਸੰਗ ਜਾਣੈ ਪਰਮਾਨੰਦਾ
1: ਸਾਧ ਕਾ ਸੰਗ ਨਾਹੀ ਹਉਂ ਤਾਪ
0: ਸਾਧ ਕਾ ਸੰਗ ਤੇ ਜੈਸਾ ਵਿਆਪ
1: ਆਪੇ ਜਾਣੈ ਸਾਧ ਪੜਾਈ
0: ਨਾਨਕ ਸਾਧ ਪ੍ਰਭੂ ਬਣਾਈ
1: ਸਾਧ ਕਾ ਸੰਗ ਨ ਕਭੂ ਭਾਵੈ
0: ਸਾਧ ਕਾ ਸੰਗ ਸਦਾ ਸੁਖ ਪਾਵੈ
1: ਸਾਧ ਸੰਗ ਬਸ ਅਗੋਚਰ ਲਹੈ
0: ਸਾਧੂ ਕਾ ਸੰਗ ਅਜਰ ਸਹੈ
1: ਸਾਧ ਕਾ ਸੰਗ ਬਸੈ ਥਾਨ ਉੱਚੈ
0: ਸਾਧੂ ਕਾ ਸੰਗ ਮਹਿਲ ਪਹੁੰਚੈ
1: ਸਾਧ ਕਾ ਸੰਗ ਦ੍ਰਿੜੈ ਸਭ ਧਰਮ
0: ਸਾਧ ਕਾ ਸੰਗ ਕੇਵਲ ਪਾਰ ਬ੍ਰਹਮ
1: ਸਾਧ ਕਾ ਸੰਗ ਪਾਏ ਨਾਮ ਨਿਧਾਨ
0: ਨਾਨਕ ਸਾਧੂ ਕੇ ਕੁਰਬਾਨ
1: ਸਾਧ ਕਾ ਸੰਗ ਸਭ ਕੁਲ ਉਧਾਰੈ
0: ਸਾਧ ਸੰਗ ਸਾਧਨ ਬੀਤ ਕੁਟੰਬ ਨਿਸਤਾਰੈ
1: ਸਾਧੂ ਕਾ ਸੰਗ ਸੋ ਧਨ ਪਾਵੈ
0: ਜਿਸ ਧਨ ਤੇ ਸਭ ਕੋ ਵਰਸਾਵੈ
1: ਸਾਧ ਸੰਗ ਧਰਮ ਰਾਏ ਕਰੇ ਸੇਵਾ
0: ਸਾਧ ਕਾ ਸੰਗ ਸੋ ਬਾਸੁਰ ਦੇਵਾ
1: ਸਾਧੂ ਕਾ ਸੰਗ ਪਾਪ ਪਲਾਇਨ
0: ਸਾਧ ਸੰਗ ਅੰਮ੍ਰਿਤ ਗੁਣ ਗਾਇਨ
1: ਸਾਧ ਕਾ ਸੰਗ ਸਰਬ ਥਾਨ ਗਮ
0: ਨਾਨਕ ਸਾਧ ਕਾ ਸੰਗ ਸਗਲ ਜਨਮ
1: ਸਾਧ ਕਾ ਸੰਗ ਨਹੀਂ ਕਸ਼ਕਾਲ
0: ਦਰਸ਼ਨ ਭੇਟਤ ਹੋ ਤਨਹਾਲ
1: ਸਾਧ ਕਾ ਸੰਗ ਕਲੂਕਤ ਹਰੈ
0: ਸਾਧ ਕਾ ਸੰਗ ਨਰਕ ਪਰ ਹਰੈ
1: ਸਾਧ ਕਾ ਸੰਗ ਇਹਾਂ ਉਹਾਂ ਸੁਹੇਲਾ
0: ਸਾਧ ਸੰਗ ਬਿਸ਼ਰਤ ਹਰ ਮੇਲਾ
1: ਜੋ ਇੱਛਾ ਸੋ ਹੀ ਫਲ ਪਾਵੈ
0: ਸਾਧ ਕਾ ਸੰਗ ਨ ਬਿਰਥਾ ਜਾਵੈ
1: ਪਾਰ ਬ੍ਰਹਮ ਸਾਧ ਰਿਤ ਬਸੈ
0: ਨਾਨਕ ਕੁਦਰੈ ਸਾਧ ਸੁਣ ਦੱਸੈ
1: ਸਾਧ ਕਾ ਸੰਗ ਸੁਣੋ ਹਰ ਨਾਉ
0: ਸਾਧ ਸੰਗ ਹਰ ਕੇ ਗੁਣ ਗਾਉ
1: ਸਾਧ ਕਾ ਸੰਗ ਨ ਮਨ ਤੇ ਬਿਸਰੈ
0: ਸਾਧ ਸੰਗ ਸਰ ਪਰਮੇਸ਼ਰੈ
1: ਸਾਧ ਕਾ ਸੰਗ ਲੱਗੈ ਪ੍ਰਭ ਮੀਠਾ
0: ਸਾਧੂ ਕਾ ਸੰਗ ਘੜ ਘੜ ਜੀਠਾ
1: ਸਾਧ ਸੰਗ ਭਏ ਆਗਿਆਕਾਰੀ
0: ਸਾਧ ਸੰਗਤ ਭਈ ਹਮਾਰੀ
1: ਸਾਧ ਕਾ ਸੰਗ ਮਿਟੇ ਸਭ ਰੋਗ
0: ਨਾਨਕ ਸਾਧ ਭੇਟੇ ਸੰਜੋਗ
1: ਸਾਧ ਕੀ ਮਹਿਮਾ ਵੇਦ ਨਾ ਜਾਣੈ ਹੈ
0: ਜਿਤਾ ਸੁਣੈ ਤਿਤਾ ਬਖਿਆਨੈ
1: ਸਾਧ ਕੀ ਉਪਮਾ ਤੇ ਗੁਣ ਤੇ ਦੂਰ
0: ਸਾਧ ਕੀ ਉਪਮਾ ਰਹੀ ਭਰਪੂਰ
1: ਸਾਧ ਕੀ ਸੋਭਾ ਕਾ ਨਾਹੀ ਅੰਤ
0: ਸਾਧ ਕੀ ਸੋਭਾ ਸਦਾ ਬੇਅੰਤ
1: ਸਾਧ ਕੀ ਸੋਭਾ ਊਚ ਤੇ ਊਚੀ
0: ਸਾਧ ਕੀ ਸੋਭਾ ਮੂਚ ਤੇ ਮੂਚੀ
1: ਸਾਧ ਕੀ ਸੋਭਾ ਸਾਧ ਬਨਾਈ
0: ਨਾਨਕ ਸਾਧ ਪ੍ਰਭ ਭੇਦ ਨਾ ਭਾਈ ਸਲੋਕ
1: ਮਨ ਸਾਚਾ ਮੁਖ ਸਾਚਾ ਸੋਏ ਅਵਰ ਨ ਪੇਖੈ
0: ਕਸ ਬਿਨ ਕੋਏ
1: ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ
0: ਅਸ਼ਟਪਦੀ
1: ਬ੍ਰਹਮ ਗਿਆਨੀ ਸਦਾ ਨਿਰਲੇਪ
0: ਜੈਸੇ ਜਲ में कमले लेप
1: ब्रह्म ज्ञानी सदा निर्दोख
0: जैसे सूर सर्व को सुख
1: ब्रह्म ज्ञानी के दृष्ट समान
0: जैसे राज रंक को लागे तुल पवान
1: ब्रह्म ज्ञानी के धीरज एक
0: ज्यों बसदा को खुद को चिंतन ले
1: ब्रह्म ज्ञानी का यह गुनाओ
0: नानक ज्यों पावक का सह स्वभाव
1: ब्रह्म ज्ञानी निर्मल ते निर्मला
0: जैसे मैल न लागे जला
1: ब्रह्म ज्ञानी के मन होए प्रकाश
0: जैसे तर ऊपर आकाश
1: ब्रह्म ज्ञानी के मित्र शत्र समान
0: ब्रह्म ज्ञानी के नाहीं अभिमान
1: ब्रह्म ज्ञानी ऊंच ते ऊंचा
0: मन अपने है सब ते नीचा
1: ब्रह्म ज्ञानी से जन भये
0: नानक जन प्रभु आप करे
1: ब्रह्म ज्ञानी सगल किरीना
0: आत्म रस ब्रह्म ज्ञानी चीना
1: ब्रह्म ज्ञानी की सब ऊपर माया
0: ब्रह्म ज्ञानी ते कछ बुरा न भया
1: ब्रह्म ज्ञानी सदा समदर्शी
0: ब्रह्म ज्ञानी की दृष्ट अमृत वर्षी
1: ब्रह्म ज्ञानी बंधन ते मुक्ता
0: ब्रह्म ज्ञानी की निर्मल जुगता
1: ब्रह्म ज्ञानी का भोजन ज्ञान
0: नानक ब्रह्म ज्ञानी का ब्रह्म ध्यान
1: ब्रह्म ज्ञानी एक उपरयास
0: ब्रह्म ज्ञानी का नहीं विनाश
1: ब्रह्म ज्ञानी का गरीबी समाहा
0: ब्रह्म ज्ञानी परोपकार उमाहा
1: ब्रह्म ज्ञानी का नाही धंधा
0: ब्रह्म ज्ञानी ले तावत बंदा
1: ब्रह्म ज्ञानी का होए सुफला
0: ब्रह्म ज्ञानी सुफल फला
1: ब्रह्म ज्ञानी संग सगल उदार
0: नानक ब्रह्म ज्ञानी जप सगल संसार
1: ब्रह्म ज्ञानी का एक रंग
0: ब्रह्म ज्ञानी का बसे प्रभ संग
1: ब्रह्म ज्ञानी का नाम आधार
0: ब्रह्म ज्ञानी का नाम परवार
1: ब्रह्म ज्ञानी सदा सद जागत
0: ब्रह्म ज्ञानी अंगुद त्यागत
1: ब्रह्म ज्ञानी के मन परमानंद
0: ब्रह्म ज्ञानी के कर सदा आनंद
1: ब्रह्म ज्ञानी सुख सहज निवास
0: नानक ब्रह्म ज्ञानी का नहीं विनाश
1: ब्रह्म ज्ञानी ब्रह्म का पिता
0: ब्रह्म ज्ञानी एक संहिता
1: ब्रह्म ज्ञानी का होए अचिंत
0: ब्रह्म ज्ञानी का निर्मल मंत्र
1: ब्रह्म ज्ञानी जिस करे प्रभ आप
0: ब्रह्म ज्ञानी का बड़ प्रताप
1: ब्रह्म ज्ञानी का दर्श बड़ भागी पाई है
0: ब्रह्म ज्ञानी को बरबर जाइए
1: ब्रह्म ज्ञानी को खोजे महेश्वर
0: नानक ब्रह्म ज्ञानी आप परमेश्वर
1: ब्रह्म ज्ञानी की कीमत ना है
0: ब्रह्म ज्ञानी के सगलवान माहे
1: ब्रह्म ज्ञानी का कौन जाने ते
0: ब्रह्म ज्ञानी को सताया देश
1: ब्रह्म ज्ञानी का कथिया ना जाए अदाखर
0: ब्रह्म ज्ञानी सर्व का ठाकुर
1: ब्रह्म ज्ञानी कीमत कौन बखाने
0: ब्रह्म ज्ञानी की गत ब्रह्म ज्ञानी जाने
1: ब्रह्म ज्ञानी का अंत ना पार
0: नानक ब्रह्म ज्ञानी को सदा नमस्कार
1: ब्रह्म ज्ञानी सब श्रेष्ठ का करता
0: ब्रह्म ज्ञानी सत जीव है नहीं मरता
1: ब्रह्म ज्ञानी मुक्त जुगत जी का दाता
0: ब्रह्म ज्ञानी पूर्ण पुरुष विधाता
1: ब्रह्म ज्ञानी अनाथ का नाथ
0: ब्रह्म ज्ञानी का सब ऊपर हाथ
1: ब्रह्म ज्ञानी का सकल आकार
0: ब्रह्म ज्ञानी आप निरंकार
1: ब्रह्म ज्ञानी की शोभा ब्रह्म ज्ञानी बनी
0: नानक ब्रह्म ज्ञानी सर्व का तनी श्लोक
1: और धारै जो अंतर नाम सर्व में भिखै भगवान निमक निमक
0: ठाकुर नमस्कार नानक ओह अपरस सगल निस्तार
1: मिथ्या नाही रसना परस
0: मन में प्रीत नरंजन दर्स
1: कर्त्रिया रूप न भिखै नेत्र
0: साधक टहल संत संग हेत
1: कर्णन सुने काहू के निंदा
0: सब ते जाने आपस को मंदा
1: और प्रसाद भिखिया पर हर है
0: मन की वासना मन ते टर
1: इंद्री जत पंच दोख ते रहत
0: नानक कोट मदे को ऐसा परस
1: वैष्णो सो जिस ऊपर सो प्रसन्न
0: विसन की माया ते हुए भिन्न
1: कर्म कर्त हो वैने कर्म
0: इस वैष्णव का निर्मल धर्म
1: काहू फल की इच्छा नहीं बंचै
0: केवल भगत कीर्तन संग रचै
1: मन तन अंतर सिमरन गोपाल
0: सब ऊपर होवत कृपाल
1: आप दृढ़ अबरह नाम जपावै
0: नानक हो वैष्णव परम गत पावै
1: भगवती भगवंत भगत का रंग
0: सगल त्याग दुष्ट का संग
1: मन ते बिनसै सगला भरम
0: कर पूजै सगल पार ब्रह्म
1: साध संग पापा मल खोवै
0: इस भगवती की मत उत्तम होवै
1: भगवंत की टहल करै नित नीत
0: मन तन अर्पै विष्णु प्रीत
1: हर के चरण हृदय बसावै
0: नानक ऐसा भगवती भगवंत को पावै
1: सो पंडित जो मन प्रबुद्ध है
0: राम नाम आत्म सुध है
1: राम नाम सार रस पीवै
0: उस पंडित के उपदेश जग जीवै
1: हर की कथा हृदय बसावै
0: सो पंडित फिर जोन न आवै
1: वेद पुराण सिमरत बूझै मूल
0: सुख मै जानै अस्थूल
1: जो वरना को दे उपदेश
0: नानक उस पंडित को सदा देश
1: बीज मंत्र सर्वो ज्ञान
0: जो वरना मै जपे को नाम
1: जो जो जपै तिसकी गत होए
0: सा संग पावै जन कोय
1: कर कृपा अंतर उरता है
0: बस प्रेत मुक्त पात्र को उतारै
1: सर्व रोग का औखद नाम
0: कल्याण रूप मंगल गुण काम
1: काहू जुगत कितै न पाइया धर्म
0: नानक तिस मिले जिस लिखिया तुर कर्म
1: जिसके मन पार ब्रह्म का निवास
0: जिसका नाम सत राम दास
1: आत्म राम तिस नदरी आया
0: दास संतन पाए तिन पाया
1: सदा निकट निकट हर जान
0: सो दास दरगाह परवान
1: अपने दास को आप कृपा करे
0: जिस दास को सब सोजी पर
1: सगल संग आत्म उदास
0: ऐसी जुगत नानक राम दास
1: सब की आज्ञा आत्म हितावै
0: जीवन मुक्त सो कहावे
1: तैसा हरख तैसा उस सोग
0: सदा अनंत नहीं वियोग
1: तैसा स्वर्ण तैसी उस माटी
0: तैसा अमृत तैसी बिक काटी
1: ऐसा मान तैसा अभिमान
0: ऐसा रंग तैसा राजान
1: जो बरताए साई जुगत
0: नानको प्रख कहिए जीवन मुक्त
1: पार ब्रह्म के सगले ठाओ
0: जित जित कर रखे तैसा तन्ना
1: आपे करन करावन जोग
0: भाव सो ही फन होग
1: असरियो आप होए अंत तरंग
0: लखे न जाहे पार ब्रह्म के रंग
1: जैसी मत दे तैसा प्रकाश
0: पार ब्रह्म करता अविनाश
1: सदा सदा सदा दयाल
0: सिमर सिमर नानक पहे निहाल श्लोक
1: उस्त करे अनेक जन अंत न पारावार
0: नानक रचना प्रभ रची बहु विद्यनक परकार अष्टपदी
1: कई कोट होए ਪੁਜਾਰੀ,
0: ਕਈ ਕੋਟ ਆਚਾਰ ਵਿਵਹਾਰੀ,
1: ਕਈ ਕੋਟ ਭਾਈ ਤੀਰਥ ਵਾਸੀ,
0: ਕਈ ਕੋਟ ਬਨ ਪ੍ਰਮੈ ਉਦਾਸੀ,
1: ਕਈ ਕੋਟ ਬੀਤ ਕੇ ਸਰੋਤੇ,
0: ਕਈ ਕੋਟ ਤਪੀ ਸਰਹੋਤੇ,
1: ਕਈ ਕੋਟ ਆਤਮ ਧਿਆਨ ਧਾਰੇ,
0: ਕਈ ਕੋਟ ਕਵ ਕਾਵ ਵਿਚਾਰੇ,
1: ਕਈ ਕੋਟ ਨਵਤਨ ਨਾਮ ਧਿਆਵਹੇ,
0: ਨਾਨਕ ਕਰਤੇ ਕਾ ਅੰਤ ਨ ਪਾਵੇ,
1: ਕਈ ਕੋਟ ਭਾਈ ਅਭਿਮਾਨੀ,
0: ਕਈ ਕੋਟ ਅੰਧ ਅਗਿਆਨੀ,
1: ਕਈ ਕੋਟ ਕਿਰਪਨ ਕਠੋਰ,
0: ਕਈ ਕੋਟ ਭਿਗ ਆਤਮ ਨੇ ਕੋਰ,
1: ਕਈ ਕੋਟ ਪਰ ਦਰਬ ਕੋ ਹਿਰਹੇ,
0: ਕਈ ਕੋਟ ਪਰ ਦੁਖ ਨਾ ਕਰੇ,
1: ਕਈ ਕੋਟ ਮਾਇਆ ਸ਼ਰਮ ਮਾਹੀ,
0: ਕਈ ਕੋਟ ਪਰ ਦੇਸ਼ ਭਰਮਾ ਹੈ,
1: ਜਿਤ ਜਿਤ ਲਾਭ ਹੋਤੇ ਤਿਤ ਲਗਣਾ,
0: ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ,
1: ਕਈ ਕੋਟ ਸਿੱਧ ਜਤੀ ਜੋਗੀ,
0: ਕਈ ਕੋਟ ਰਾਜੇ ਰਸ ਭੋਗੀ,
1: ਕਈ ਕੋਟ ਪੰਖੀ ਸਰਪ ਉਪਾਏ,
0: ਕਈ ਕੋਟ ਪਾਤਰ ਬਿਰਖ ਨਿਕਜਾਏ,
1: ਕਈ ਕੋਟ ਪਵਨ ਪਾਣੀ ਬੈ ਸੰਤਰ,
0: ਕਈ ਕੋਟ ਦੇਸ਼ ਭੂ ਮੰਡਲ,
1: ਕਈ ਕੋਟ ਸਸੀ ਸੂਰ ਨਖਤਰ,
0: ਕਈ ਕੋਟ ਦੇਵ ਦਾਨਵ ਇੰਦਰ ਸ਼ਿਰ ਛਤਰ,
1: ਸਗਲ ਸਮਗਰੀ ਆਪਣੇ ਸੂਤ ਧਾਰੈ,
0: ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੈ,
1: ਕਈ ਕੋਟ ਰਾਜਸ ਤਾਮਸ ਸਾਤਕ,
0: ਕਈ ਕੋਟ ਵੇਦ ਪੁਰਾਣ ਸਿਮਰਤਿ ਅਰ ਸ਼ਾਸਤ,
1: ਕਈ ਕੋਟ ਕੀ ਰਤਨ ਸਮੁੰਦ,
0: ਕਈ ਕੋਟ ਨਾਨਾ ਪ੍ਰਕਾਰ ਜੰਤ,
1: ਕਈ ਕੋਟ ਕੀ ਏ ਚਿਰ ਜੀਵੇ,
0: ਕਈ ਕੋਟ ਗਿਰੀ ਮੇਰ ਸਵਰਨ ਥੀਵੇ,
1: ਕਈ ਕੋਟ ਜਖ ਕੇ ਨਿਰਪਸਾਚ,
0: ਕਈ ਕੋਟ ਭੂਤ ਪ੍ਰੇਤ ਸੂਕਰ ਮਿਰਕਾਚ,
1: ਸਾਥੇ ਨੇੜੇ ਸਭ ਹੂੰ ਤੇ ਦੂਰ,
0: ਨਾਨਕ ਆਪ ਲਿਪਤ ਰਿਹਾ ਭਰਪੂਰ,
1: ਕਈ ਕੋਟ ਪਾਤਾਲ ਕੇ ਵਾਸੀ,
0: ਕਈ ਕੋਟ ਨਰਕ ਸੁਰਗ ਨਿਵਾਸੀ,
1: ਕਈ ਕੋਟ ਜਨਮ ਹੈ ਜੀਵੈ ਮਰ ਹੈ,
0: ਕਈ ਕੋਟ ਬਹੁ ਜੋਨੀ ਫਿਰੈ,
1: ਕਈ ਕੋਟ ਬੈਠ ਸਹੀ ਖਾਹੇ,
0: ਕਈ ਕੋਟ ਕਾਲੇ ਥਕ ਪਾਹੇ,
1: ਕਈ ਕੋਟ ਕੀ ਏ ਧਨਵੰਤ,
0: ਕਈ ਕੋਟ ਮੈਂ ਚਿੰਤ,
1: ਜੈ ਜੈ ਭਾਣਾ ਤਹਿ ਤਹਿ ਰਾਖੀ,
0: ਨਾਨਕ ਸਭ ਕੁਛ ਪ੍ਰਭ ਕੈ ਹਾਥੇ,
1: ਕਈ ਕੋਟ ਭਈ ਬਹਿ ਰਾਗੀ,
0: ਰਾਮ ਨਾਮ ਸਖਤ ਲਿਵ ਲਾਗੀ,
1: ਕਈ ਕੋਟ ਪ੍ਰਭ ਕੋ ਖੋਜੰਤੇ,
0: ਆਤਮ ਮਹਿ ਭਾਰ ਬ੍ਰਹਮ ਲਹੰਤੇ,
1: ਕਈ ਕੋਟ ਦਰਸ਼ਨ ਪ੍ਰਭ ਪਿਆਸ,
0: ਕੋ ਮਿਲਿਓ ਪ੍ਰਭ ਵਿਨਾਸ,
1: ਕਈ ਕੋਟ ਮੰਗ ਹੈ ਸਤਸੰਗ,
0: ਭਾਰ ਬ੍ਰਹਮ ਤਿਨ ਲਾਗਾ ਰੰਗ,
1: ਜਿਨ ਕੋ ਹੋਏ ਆਪ ਸੋ ਪ੍ਰਸੰਨ,
0: ਨਾਨਕ ਤੇਜਨ ਸਦਾ ਧਨ ਧਨ,
1: ਕਈ ਕੋਟ ਖਾਣੀ ਅਰਖੰਡ,
0: ਕਈ ਕੋਟ ਆਕਾਸ ਲੈ ਮੰਡ,
1: ਕਈ ਕੋਟ ਹੋਏ ਅਵਤਾਰ,
0: ਕਈ ਜਗਤ ਕੀ ਨੋ ਵਿਸਥਾਰ,
1: ਕਈ ਵਾਰ ਪਸਰਿਓ ਪਾਸਾਰ,
0: ਸਦਾ ਸਦਾ ਇੱਕ ਇੱਕ ਅੰਕਾਰ,
1: ਕਈ ਕੋਟ ਕੀਨੇ ਬਹੁ ਭਾਂਤ,
0: ਹੋਏ ਪ੍ਰਭ ਮਾਹੇ ਸਮਾਤ,
1: ਤਾਂ ਕਾ ਅੰਤ ਨ ਜਾਣੈ ਕੋਈ,
0: ਆਪੇ ਆਪ ਨਾਨਕ ਪ੍ਰਭ ਸੋਏ,
1: ਕਈ ਕੋਟ ਪਾਰ ਬ੍ਰਹਮ ਕੇ ਦਾਸ,
0: ਜਿਨ ਹੋਵਤ ਆਤਮ ਪ੍ਰਗਾਸ,
1: ਕਈ ਕੋਟ ਤਤ ਕੇ ਬੇਤੇ,
0: ਸਦਾ ਨਿਹਾਰੈ ਇੱਕੋ ਨੇਤਰੇ,
1: ਕਈ ਕੋਟ ਨਾਮ ਰਸ ਪੀਵੈ ਹੈ,
0: ਅਮਰ ਭਏ ਸਦ ਸਦ ਹੀ ਜੀਵੈ,
1: ਕਈ ਕੋਟ ਨਾਮ ਗੁਣ ਗਾਵਹਿ,
0: ਆਤਮ ਰਸ ਸੁਖ ਸਹਿ ਸਮਾਵੈ,
1: ਆਪਣੇ ਜਨ ਕੋ ਸਾਥ ਸਾਥ ਸੰਭਾਰੀ,
0: ਨਾਨਕ ਹੋਏ ਪਰਮੇਸ਼ਰ ਕੇ ਪਿਆਰੇ ਸਲੋਕ,
1: ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਈ,
0: ਨਾਨਕ ਤਿਸ ਬਲਹਾਰ ਨੇ ਜਲ ਥਲ ਮਈ ਅਲ ਸੋਏ ਅਸ਼ਟਪਦੀ,
1: ਕਰਨ ਕਰਾਵਨ ਕਰਨੈ ਜੋਗ,
0: ਜੋਤ ਸੁਭਾਵੈ ਸੋਈ ਹੋਗ,
1: ਜਿਨ ਮੈਂ ਤਾਪ ਉਤਾਪ ਨਹਾਰਾ,
0: ਅੰਤ ਨਹੀਂ ਕਿਛ ਪਾਰਾ ਵਾਰਾ,
1: ਹੁਕਮੇ ਧਾਰ ਅਧਾਰ ਰਹਾਵੈ,
0: ਹੁਕਮੇ ਉਪਜੈ ਹੁਕਮ ਸਮਾਵੈ,
1: ਹੁਕਮੇ ਊਚ ਨੀਚ ਵਿਵਹਾਰ,
0: ਹੁਕਮੇ ਅਨਕ ਰੰਗ ਪ੍ਰਕਾਰ,
1: ਕਰ ਕਰ ਦਿੱਤੇ ਆਪਣੀ ਵਡਿਆਈ,
0: ਨਾਨਕ ਸਭ ਮੈਂ ਰਿਹਾ ਸਮਾਈ,
1: ਰੱਬ ਭਾਵੈ ਮਨ ਉਗਤ ਪਾਵੈ,
0: ਰੱਬ ਭਾਵੈ ਤਾਂ ਪਾਤਰ ਤਰਾਵੈ,
1: ਰੱਬ ਭਾਵੈ ਬਿਨ ਸਾਸ ਤੇ ਰੱਖੈ,
0: ਰੱਬ ਭਾਵੈ ਤਾਂ ਹਰ ਗੁਣ ਭਾਖੈ,
1: ਰੱਬ ਭਾਵੈ ਤਾਂ ਪਤ ਉਧਾਰੈ,
0: ਆਪ ਕਰੈ ਆਪਣ ਵਿਚਾਰੈ,
1: ਦੋਹਾਂ ਸਰਿਆਂ ਕਾ ਆਪ ਸੁਆਮੀ,
0: ਖੇਲੈ ਬਿਕਸੈ ਅੰਤਰ ਜਾਮੀ,
1: ਜੋ ਭਾਵੈ ਸੋ ਕਾਰ ਕਰਾਵੈ,
0: ਨਾਨਕ ਦ੍ਰਿਸ਼ਟੀ ਅਵਰ ਨ ਆਵੈ,
1: ਉਹ ਮਨੁੱਖ ਤੇ ਕਿਆ ਹੋਏ ਆਵੈ,
0: ਜੋਤ ਸੁਭਾਵੈ ਸੋਈ ਕਰਾਵੈ,
1: ਕਿਸ ਕੈ ਹਾਥ ਹੋਏ ਤਾਂ ਸਭ ਪਿਛਲੇ,
0: ਜੋਤ ਸੁਭਾਵੈ ਸੋਈ ਕਰੇ,
1: ਮਨ ਜਾਣਤ ਵਿਖਿਆ ਮਹਿ ਰਚੈ,
0: ਜੇ ਜਾਣਤੇ ਆਪਣੇ ਆਪ ਬਚੈ,
1: ਭਰਮੇ ਭੁੱਲੈ ਦਹਿ ਦਿਸਤਾਵੈ,
0: ਨਮਕ ਮਾਹੀ ਚਾਰ ਕੁੰਡ ਫਿਰ ਆਵੈ,
1: ਕਰ ਕਿਰਪਾ ਜਿਸ ਆਪਣੀ ਭਗਤ ਦੇ,
0: ਨਾਨਕ ਤੇ ਜਨ ਨਾਮ ਮਿਲੇ,
1: ਛਿਨ ਵਹਿ ਨੀਚ ਕੀਟ ਕੋ ਰਾਜ,
0: ਬਾਹਰ ਬ੍ਰਹਮ ਗਰੀਬ ਨਿਵਾਜ,
1: ਜਾਂ ਕਾ ਦ੍ਰਿਸ਼ਟ ਕਛੂ ਨਾ ਆਵੈ,
0: ਜਿਸ ਤਤਕਾਲ ਦਰ ਦਿਸ ਪ੍ਰਗਟਾਵੈ,
1: ਜਾਂ ਕੋ ਆਪਣੀ ਕਰੈ ਬਖਸ਼ੀਸ਼,
0: ਨਾਕਾ ਲੇਖਾ ਨਾ ਗਣੇ ਜਗਦੀਸ਼,
1: ਜੀਓ ਪਿੰਡ ਸਭ ਤਿਸ ਕੀ ਰਾਸ,
0: ਕਟ ਪੂਰਨ ਬ੍ਰਹਮ ਪ੍ਰਗਾਸ,
1: ਆਪਣੀ ਬਣਤ ਆਪ ਬਣਾਈ,
0: ਨਾਨਕ ਜੀਵੈ ਦੇਖ ਵਡਾਈ,
1: ਇਸ ਕਾ ਬਲ ਨਾ ਹੀ ਇਸ ਹਾਥ,
0: ਕਲ ਕਰਾਵਨ ਸਰਬ ਕੋ ਨਾਥ,
1: ਆਗਿਆਕਾਰੀ ਬਪਰਾ ਜੀਓ,
0: ਜੋਤ ਸੁਭਾਵੈ ਸੋਈ ਫਨ ਥੀ,
1: ਪ੍ਰਭੂ ਹੂੰ ਊਚ ਨੀਚ ਮਹਿ ਬਸੈ,
0: ਪ੍ਰਭੂ ਹੂੰ ਸੋਗ ਹਰ ਕਰੰਗ ਹੱਸੈ,
1: ਪ੍ਰਭੂ ਹੂੰ ਨਿੰਦ ਚਿੰਦ ਵਿਵਹਾਰ,
0: ਪ੍ਰਭੂ ਉਪਰਕਾਸ ਪਿਆਲ,
1: ਪ੍ਰਭੂ ਹੂੰ ਬੇਤਾ ਬ੍ਰਹਮ ਵਿਚਾਰ,
0: ਨਾਨਕ ਆਪ ਮਿਲਾਵਨ ਹਾਰ,
1: ਪ੍ਰਭੂ ਹੂੰ ਨਿਰਤ ਕਰੈ ਬਹੁ ਭਾਂਤ,
0: ਪ੍ਰਭੂ ਹੂੰ ਸੋਏ ਰਹੇ ਦਿਨ ਰਾਤ,
1: ਪ੍ਰਭੂ ਹੂੰ ਮਹਾ ਕ੍ਰੋਧ ਵਿਕਰਾਲ,
0: ਪ੍ਰਭੂ ਹੂੰ ਸਰਬ ਕੀ ਹੋ ਤਰਵਾਲ,
1: ਪ੍ਰਭੂ ਹੂੰ ਹੋਏ ਬਹਿ ਬੜ ਰਾਜਾ,
0: ਪ੍ਰਭੂ ਭਿਖਾਰੀ ਨੀਚ ਕਾ ਸਾਜਾ,
1: ਪ੍ਰਭੂ ਆਪ ਕੀਰਤ ਮੈਂ ਆਵੈ,
0: ਪ੍ਰਭੂ ਭਲਾ ਭਲਾ ਕਹਾਵੈ,
1: ਜਿਉ ਪ੍ਰਭ ਰਾਖੈ ਤੇ ਵਹੀ ਰਹੈ,
0: ਗੁਰ ਪ੍ਰਸਾਦ ਨਾਨਕ ਸਚ ਕਹੈ,
1: ਪ੍ਰਭੂ ਹੋਏ ਪੰਡਤ ਕਰੇ ਬਖਿਆਨ,
0: ਪ੍ਰਭੂ ਮੋਨ ਧਾਰੀ ਲਾਵੈ ਧਿਆਨ,
1: ਪ੍ਰਭੂ ਤਟ ਤੀਰਥ ਇਸ਼ਨਾਨ,
0: ਪ੍ਰਭੂ ਸਿੱਧ ਸਾਧਕ ਮੁਖ ਗਿਆਨ,
1: ਪ੍ਰਭੂ ਕੀਟ ਹਸਤ ਪਤੰਗ ਹੋਏ ਜੀਆ,
0: ਅਨਕ ਜੋਨ ਭਰਮਿਆ ਭਰਮੀਆ,
1: ਨਾਨਾ ਰੂਪ ਜੋ ਸਵਾਂਗੀ ਦਿਖਾਵੈ,
0: ਜੋ ਪ੍ਰਭ ਭਾਵੈ ਤਿਵੈ ਨ ਚਾਵੈ,
1: ਜੋ ਸੁਭਾਵੈ ਸੋਈ ਹੋਏ,
0: ਨਾਨਕ ਦੂਜਾ ਅਵਰ ਨ ਕੋਏ,
1: ਪ੍ਰਭੂ ਸਾਧ ਸੰਗਤ ਇਹ ਪਾਵੈ,
0: ਉਸ ਸਥਾਨ ਤੇ ਬੌਰ ਨ ਆਵੈ,
1: ਅੰਤਰ ਹੋਏ ਗਿਆਨ ਪ੍ਰਗਾਸ,
0: ਉਸ ਸਥਾਨ ਕਾ ਨਹੀਂ ਵਿਨਾਸ,
1: ਮਨ ਤਨ ਨਾਮ ਰਤੇ ਇੱਕ ਰੰਗ,
0: ਸਦਾ ਬਸੈ ਭਾਰ ਬ੍ਰਹਮ ਕੈ ਸੰਗ,
1: ਜਿਉਂ ਜਲ ਮਹਿ ਜਲ ਆਏ ਖਟਾਨਾ,
0: ਜੋ ਜੋ ਤੀ ਸੰਗ ਜੋਤ ਸਮਾਨਾ,
1: ਮਿਟ ਗਏ ਗਵਨ ਪਾਏ ਵਿਸਰਾਮ,
0: ਨਾਨਕ ਪ੍ਰਭ ਕੈ ਸਦ ਕੁਰਬਾਨ ਸਲੋਕ,
1: ਸੁਖੀ ਬਸੈ ਮਸਕੀਨੀਆ ਆਪ ਨਿਵਾਰ ਤਲੇ,
0: ਬੜੇ ਬੜੇ ਅਹੰਕਾਰੀਆਂ नानक गर्भ गले अष्टपदी
1: जिसके अंतरराज अभिमान
0: सो नक पाति होवत स्वान
1: जो जान है मैं जो बनवंत
0: सो होवत विष्टा का जंत
1: आप उसको कर्मवंत कहावे
0: जन्म मरे भोजन परमावे
1: धन भूम का जो करे गुमान
0: सो मूर्ख अंधा अज्ञान
1: कर कृपा जिसके हृदय गरीबी बसावे
0: नान की है मुक्ति अगै सुख पावे
1: धनवंता हो कर गर्भावे
0: तरण समान का चंग न जावे
1: बहु लश्कर मानुख ऊपर करे आस
0: और भीतरता का हुए विनाश
1: सत्य आप जन है बलवंत
0: होए जाए पसमंत
1: सेना बदा आप अहंकारी
0: धर्म राय तिस करे खुआरी
1: गुर प्रसाद जहाँ का मिटे अभिमान
0: सोजन नानक दरगाह परवान
1: कोट कर्म करे हो तारी
0: शरम पावे सकले बरथारे
1: अनक तपस्या करे अहंकार
0: नरक स्वर्ग फिर अवतार
1: अनक जतन कर आत्म नहीं द्रवे
0: हर दरगाह को कैसे गवे
1: आप को जो भला कहावे
0: सिर भलाई निकट न आवे
1: सर्प की रेन जहाँ का मन होए
0: कहो नानक ताकि निर्मल सोए
1: जब लग जाने मुझ ते कश होए
0: जब इस को सुख नाही कोई
1: जब यह जाने मैं किस करता
0: तब लग गर्भ जोन में फिरता
1: जब तारे को बैरी मीत
0: तब लग नेचर नाही चीत
1: जब लग मोह मगन संग माए
0: तब लग धर्म राय देश जाए
1: रब कृपा से बंधन टूटे
0: गुरु को साधना नक हो छूटे
1: सहस कटे लख कोट तावे
0: रत्न आवे माया पाछे पावे
1: अनक भोग विद्या के करे
0: नैत बतावे खप खप मरे
1: बिना संतोख नहीं को राजे
0: सपन मनोरथ कर से सब काजे
1: नाम रंग सर्व सुख होए
0: प्रभागी किसे प्राप्त होए
1: कर्ण करावन आपे आप
0: सदा सदा नानक हर जाप
1: कर्ण करावन करने हार
0: इसके हाथ कहां विचार
1: जैसी दृष्ट करे तैसा होए
0: आपे आप प्रभु सोए
1: जो किस पीनो सो अपना रंग
0: सब ते दूर सब हूँ कै संग
1: दूजा देखे करे विवेक
0: आपे एका पै अनेक
1: मरे न बिनसे आवे न जाए
0: नानक सधी रह समाए
1: आप उपदेश समझे आप
0: आपे रचिया सब के साथ
1: आप पीनो अपन विस्तार
0: सब कुछ उसका हो करने हार
1: कोसते पेन का हो किस होए
0: हाथ नंतर एक सोए
1: अपने चलित आप करने हार
0: गौत करे रंग अपार
1: मन में आप मन अपने माहे
0: नानक कीमत कह न जाए
1: सत सत सत प्रभु स्वामी
0: गुर प्रसाद के नै बखियानी
1: सच सच सत सब कीना
0: कोट मदै के बिरले चीना
1: भला भला भला तेरा रूप
0: अति सुंदर अपार अनूप
1: निर्मल निर्मल निर्मल तेरी बाणी
0: कट कट सुने सर उन बखियानी
1: पवित्र पवित्र पवित्र पुनीत
0: नाम जपे नानक मन प्रीत श्लोक
1: संत शरण जो जन पर सो जन उतर नहार
0: संत की निंदा नानका बहुर बहुर अवतार अष्टपदी
1: संत के दुखन हार जा कटे
0: संत के दुखन जमते नहीं छुटे
1: संत के दुखन सुख सब जाए
0: संत के दुखन नरक में पाए
1: संत के दुखन मत हो ही मलीन
0: संत के दुखन शोभा दे ही
1: संत के हथे को रखे न कोई
0: संत के दुखन थान भ्रष्ट हो
1: संत कृपाल कृपा जे करे
0: नानक संत संग निंदक भी तर
1: संत के दुखन ते मुख पवे
0: संतन के दुखन काग ज्यो लवे
1: संतन के दुखन सर्प जोन पाए
0: संत के दुखन त्रिगत जोन करमाए
1: संतन के दुखन तृष्णा मह जले
0: संत के दुखन सब को छले
1: संत के दुखन तेज सब जाए
0: संत के दुखन नीच निचाए
1: संत दुखी का थाउ को नाही
0: नानक संत भावे ता ए पी कत पाए
1: संत का निंदक महा अतताई
0: संत का निंदक खिन टिकन न पाए
1: संत का निंदक महा हत्यारा
0: संत का निंदक परमेश्वर मारा
1: संत का निंदक राज ते हीन
0: संत का निंदक दुखिया अर्दीन
1: संत के निंदक को सर्व रोग
0: संत के निंदक को सदा बिजोग
1: संत के निंदा दुख मैं दुख
0: नानक संत भावे ता उसका भी होए मोख
1: संत का दुखी सदा पवित्र
0: संत का दुखी किसे का नहीं मित
1: संत के दुखी को डान लगे
0: संत के दुखी को सब त्याग
1: संत का दुखी महा अहंकारी
0: संत का दुखी सदा बेकारी
1: संत का दुखी जन्म मरे
0: संत की दुख न सुख ते तरे
1: संत के दुखी को ना ही ठाऊं
0: नानक संत भावे ता लय मिलाए
1: संत का दुखी अद बीज ते टूटे
0: संत का दुखी किते काज न पहुंचे
1: संत के दुखी को उदयान परमाइए
0: संत का दुखी उजड़ पाइए
1: संत का दुखी अंतर ते थोथा
0: जो सास बिना मृत की लोथा
1: संत के दुखी की जड़ किस नाही
0: अपन बीजिया पे ही खाए
1: संत के दुखी को अवर न रख न हार
0: नानक संत भावे ता लय उबार
1: संत का दुखी यूं बिल लाए
0: ज्यो जल बे हून मछली तड़फड़ाए
1: संत का दुखी भूखा नहीं राजे
0: ज्यो पावक ईंधन नहीं त्रापे
1: संत का दुखी छुटे अकेला
0: ज्यो बवार तिर खेत माहे दुहेला
1: संत का दुखी धर्म ते रहत
0: संत का दुखी सत मिथ्या कहत
1: कीर्तन दुखा तो रही पया
0: नानक जो तिस भावे सोई थिया
1: संत का दुखी बिगड़ रूप होए जाए
0: संत के दुखी को दरगह मिले सजाए
1: संत का दुखी सदा सहकाइए
0: संत का दुखी ना मरे ना जिवाइए
1: संत के दुखी की पूजा न आसा
0: संत का दुखी उठ चले निराशा
1: संत के दुख न दृष्टि कोई
0: जैसा भावे तैसा कोई होए
1: पया कीर्तन मिटे कोई
0: नानक जाने सच्चा सोए
1: सब करते इसकी हो करने हार
0: सदा सदा तिसको नमस्कार
1: रब की उसत करो दिन रात
0: तिसे त्यागो सास ग्रास
1: सब कछ वर्त है तिसका किया
0: जैसा करे तैसा को थिया
1: अपना खेला करने हार
0: दूसर कौन कहे विचार
1: जिसनो कृपा करे तिस आपन नाम दे
0: वडपा की नानक जन से श्लोक
1: तज हो सियान पुसुर जन हो सिमर हो हर हर राई
0: एक ਏਕ ਆਸ ਹਰ ਮਨ ਰੱਖੋ ਨਾਨਕ ਦੁਖ ਪਰਮ ਕੋ ਜਾਏ। ਅਸ਼ਟਪਦੀ
1: ਮਨੁੱਖ ਕੀ ਟੇਕ ਬਿਰਤੀ ਸਭ ਜਾਨ
0: ਦੇਵਨ ਕੋ ਏਕੈ ਭਗਵਾਨ
1: ਜਿਸ ਕੈ ਦੀਆ ਰਹਿ ਅਗਾਹੇ
0: ਮੋਰ ਨ ਤਿਸ਼ਨਾ ਲਾਗੈ ਆਏ
1: ਮਾਰੈ ਰਾਖੈ ਏਕੋ ਆਪ
0: ਮਾਨੁਖ ਕੈ ਕਿਸਨਾ ਹੀ ਹਾਥ
1: ਜਿਸ ਕਾ ਹੁਕਮ ਬੂਝ ਸੁਖ ਹੋਏ
0: ਜਿਸ ਕਾ ਨਾਮ ਰੱਖ ਕੰਠ ਪਰੋਏ
1: ਸਿਮਰ ਸਿਮਰ ਸਿਮਰ ਪ੍ਰਭ ਸੋਏ
0: ਨਾਨਕ ਬਿਘਨ ਲਾਗੈ ਕੋਏ
1: ਉਸਤ ਮਨ ਮੈਂ ਕਰ ਨਿਰੰਕਾਰ
0: ਕਰ ਮਨ ਮੇਰੇ ਸਤ ਵਿਵਹਾਰ
1: ਨਿਰਮਲ ਰਸਨਾ ਅੰਮ੍ਰਿਤ ਪੀਓ
0: ਸਦਾ ਸਹੇਲਾ ਕਰ ਲੈ ਜੀਓ
1: ਨੈਨੋ ਪੇਖਾ ਪੁਰਕਾ ਰੰਗ
0: ਚਰਨ
1: ਚਲੋ ਮਾਰਗ ਗੋਬਿੰਦ
0: ਪਾਪ ਜਪੀਏ ਹਰ ਬਿੰਦ
1: ਹਰ ਹਰ ਕਰਮ ਸ਼ਰਵਣ ਹਰ ਕਥਾ
0: ਆਦਰ ਗਿਆ ਨਾਨਕ ਉਜਲ ਮੱਥਾ
1: ਵਡ ਭਾਗੀ ਤੇ ਜਨ ਜਗ ਮਾਹੀ
0: ਸਦਾ ਸਦਾ ਹਰ ਕੇ ਗੁਣ ਗਾਹੇ
1: ਰਾਮ ਨਾਮ ਜੋ ਕਰੇ ਵਿਚਾਰ
0: ਸੇਤਨ ਮੰਤਕ ਨੀ ਸੰਸਾਰ
1: ਮਨ ਤਨ ਮੁਖ ਬੋਲੇ ਹਰ ਮੁਖੀ
0: ਸਦਾ ਸਦਾ ਜਾਣੋ ਤੇ ਸੁਖੀ
1: ਏਕੋ ਏਕ ਏਕ ਪਛਾਣੈ
0: ਤੇ ਤੁਤ ਕੀਓ ਸੋਝੀ ਜਾਣੈ
1: ਨਾਮ ਸੰਗ ਜਿਸ ਕਾ ਮਨ ਮਾਨਿਆ
0: ਨਾਨਕ ਤਨੈ ਨਿਰੰਜਨ ਜਾਣਿਆ
1: ਗੁਰ ਪ੍ਰਸਾਦ ਆਪਣੇ ਆਪ ਸੁਜੈ
0: ਜਿਸ ਕੀ ਜਾਣੋ ਤ੍ਰਿਸ਼ਨਾ ਬੁਝੈ
1: ਸਾਧ ਸੰਗ ਹਰ ਹਰ ਜਸ ਕਹਿਤ
0: ਸਰਬ ਰੋਗ ਤੇ ਹਰ ਜਨ ਰਹਿਤ
1: ਧਨ ਦਿਨ ਕੀਰਤਨ ਕੇਵਲ ਵਖਿਆਨ
0: ਰਸਤ ਮੈਂ ਸੋਈ ਨਿਰਵਾਨ
1: ਏਕ ਉਪਰ ਜਿਸ ਜਨ ਕੀ ਆਸਾ
0: ਜਿਸ ਕੀ ਕਟੀਏ ਜਨ ਕੀ ਫਾਸਾ
1: ਪਾਰ ਬ੍ਰਹਮ ਕੀ ਜਿਸ ਮਨ ਭੂਖ
0: ਨਾਨਕ ਦਸਨ ਲਾਗੈ ਦੁਖ
1: ਜਿਸ ਕੋ ਹਰ ਬ੍ਰਹਮ ਮਨ ਚਿਤ ਆਵੈ
0: ਸੋ ਸੰਤ ਸੁਹੇਲਾ ਨਹੀਂ ਬੁਲਾਵੈ
1: ਜਿਸ ਪ੍ਰਭ ਆਪਣਾ ਕਿਰਪਾ ਕਰੈ
0: ਸੋ ਸੇਵਕ ਕੋ ਕਿਸ ਤੇ ਡਰੈ
1: ਜੈਸਾ ਸਾਥ ਐਸਾ ਦਿਸ਼ਟ ਆਇਆ
0: ਆਪਣੇ ਕਾਰਜ ਮੈਂ ਆਪ ਸਮਾਇਆ
1: ਸੋਧਤ ਸੋਧਤ ਸੋਧਤ ਸੀਜਿਆ
0: ਪ੍ਰਸਾਦ ਤਤ ਸਭ ਪੂਜਿਆ
1: ਜਬ ਦੇਖੋ ਤਬ ਸਭ ਸ਼ਮੂਲ
0: ਨਾਨਕ ਸੋ ਸੂਕਮ ਸੋਈ ਅਸਥੂਲ
1: ਨੈ ਕਿਸ ਜਨ ਮੈਂ ਨੈ ਕਿਸ ਮਰੈ
0: ਆਪਣੇ ਚਲਤੇ ਆਪ ਹੀ ਕਰੈ
1: ਆਪਣ ਜਾਵਨ ਦ੍ਰਿਸ਼ਟ ਅਨ ਦ੍ਰਿਸ਼ਟ
0: ਆਗਿਆਕਾਰੀ ਤਾਰੀ ਸਭ ਸ੍ਰਿਸ਼ਟ
1: ਆਪੇ ਆਪ ਸਗਲ ਮਹਿ ਆਪ
0: ਅਨਕ ਜੁਗਤ ਰਚ ਥਾ ਬਿਉ ਥਾ
1: ਅਵਨਾਸੀ ਨਾਹੀ ਕਿਸ ਖੰਡ
0: ਧਾਰਨ ਧਾਰ ਰਿਓ ਬ੍ਰਹਮੰਡ
1: ਲਖ ਭੇ ਪੁਰਖ ਪ੍ਰਤਾਪ
0: ਆਪ ਜਪਾਏ ਤਾ ਨਾਨਕ ਜਾਪ
1: ਜਿਨ ਪ੍ਰਭ ਜਾਤਾ ਸੋ ਸੋ ਪਾਵੰਤ
0: ਸਗਲ ਸੰਸਾਰ ਉਦਰੈ ਤਨ ਮੰਤ
1: ਪ੍ਰਭ ਕੇ ਸੇਵ ਸਗਲ ਉਧਾਰਨ
0: ਪ੍ਰਭ ਕੇ ਸੇਵਕ ਦੁਖ ਵਿਸਾਰਨ
1: ਆਪੇ ਮੇਲ ਲਈ ਕਿਰਪਾਲ
0: ਗੁਰ ਕਾ ਸ਼ਬਦ ਜਪ ਭਏ ਨਿਹਾਲ
1: ਗੁਰ ਕੀ ਸੇਵਾ ਸੋ ਹੀ ਲਾਗੈ
0: ਜਿਸਨੋ ਕਿਰਪਾ ਕਰੇ ਬਟ ਭਾਗੈ
1: ਨਾਮ ਜਪਤ ਪਾਵੇ ਵਿਸਰਾਮ
0: ਨਾਨਕ ਤਨ ਪੁਰਖ ਕੋ ਉਤਮ ਕਰ ਮਾਨ
1: ਜੋ ਕਿਛ ਕਰੈ ਸੋ ਪ੍ਰਭ ਕੈ ਰੰਗ
0: ਸਦਾ ਸਦਾ ਬਸੈ ਹਰ ਸੰਗ
1: ਸਹਿ ਸੁਭਾਈ ਹੋਵੈ ਸੋ ਹੋਏ
0: ਕਰਨੈ ਹਾਰ ਪਛਾਣੈ ਸੋਏ
1: ਪ੍ਰਭ ਕਾ ਕੀਆ ਜਨ ਮੀਠ ਲਗਾਨਾ
0: ਜੈਸਾ ਸਤ ਐਸਾ ਦ੍ਰਿਸ਼ਟਾਨਾ
1: ਜਿਸ ਦੀ ਉਪਜੇ ਤਿਸ ਮਾਹੀ ਸਮਾਈ
0: ਸੁਖ ਨਿਧਾਨ ਉਹਨੂੰ

0: ਰਾਸ਼ਟਰਪਤੀ ਜੀ।
1: ਜਬ ਅਕਾਰ ਇਹੋ ਕਛ ਨਾ ਦਿਸਟੇਤਾ,
0: ਆਪਨ ਤਬ ਕਹਿ ਦੇ ਹੋਤਾ,
1: ਜਬ ਧਾਰੀ ਆਪਨ ਸੁਨ ਸਮਾਤ,
0: ਵੈਰ ਵਿਰੋਧ ਕੇ ਸੰਗ ਕਮਾਤ,
1: ਜਬ ਇਸਕਾ ਵਰਨ ਚਿਹਨ ਨਾ ਜਾਪਤ,
0: ਤਬ ਹਰਕ ਸੋ ਕੋ ਕਸੈ ਵਿਆਪਤ,
1: ਜਬ ਆਪਨ ਆਪ ਆਪ ਆਰ ਬ੍ਰਹਮ,
0: ਮੋਹ ਕਹਾ ਕਿਸ ਹੋਵਤ ਭਰਮ,
1: ਆਪਨ ਖੇਲ ਆਪ ਵਰਤੀ ਜਾ,
0: ਨਾਨ ਕਰਨੇ ਹਾਰ ਨਾ ਦੂਜਾ,
1: ਜਬ ਹੋਵਤ ਪ੍ਰਭ ਕੇਵਲ ਧਨੀ,
0: ਤਬ ਬੰਦ ਮੁਗਤ ਕਹੋ ਕਿਸ ਕਹੋ ਗਨੀ,
1: ਜਬ ਇਕ ਹੀ ਹਰ ਅਗਾਮ ਅਪਾਰ,
0: ਤਬ ਨਰਕ ਸੁਰਗ ਕਹੋ ਕੌਣ ਅਵਤਾਰ,
1: ਜਬ ਨਿਰਗੁਣ ਪ੍ਰਭ ਸਹਿ ਸੁਭਾਈ,
0: ਤਬ ਸ਼ਿਵ ਸ਼ਕਤ ਕਹੋ ਹਗਤ ਠਾਏ,
1: ਜਬ ਆਪ ਇਹ ਆਪ ਆਪਣੀ ਜੋਤ ਧਰੈ,
0: ਤਬ ਕਵਨ ਨਿਡਰ ਕਵਨ ਕਤ ਡਰੈ,
1: ਆਪਨ ਚਲਿਤ ਆਪ ਕਰਨੈ ਹਾਰ,
0: ਨਾਨਕ ਠਾਕੁਰ ਅਗਮੈ ਪਾਰ,
1: ਅਵਨਾਸੀ ਸੁਖ ਆਪਨ ਆਸਨ,
0: ਤੈ ਜਨਮ ਮਰਨ ਕਹੋ ਕਹਾ ਬਿਨਾਸਨ,
1: ਜਬ ਪੂਰਨ ਕਰਤਾ ਪ੍ਰਭ ਸੋਏ,
0: ਤਬ ਜਮਕੀ ਤ੍ਰਾਸ ਕਹੋ ਕਿਸ ਹੋਏ,
1: ਜਬ ਅਵਗਤ ਅਗੋਚਰ ਪ੍ਰਭ ਏਕਾ,
0: ਤਬ ਚਿਤ੍ਰ ਗੁਪਤ ਕਿਛ ਪੂਛਤ ਲੇਖਾ,
1: ਜਬ ਨਾਥ ਨਿਰੰਜਨ ਅਗੋਚਰ ਅਗਾਦੇ,
0: ਤਬ ਕੌਣ ਛੁਟੇ ਕੌਣ ਬੰਧਨ ਬਾਧੇ,
1: ਆਪਨ ਆਪ ਆਪ ਹੀ ਅਚਰਜਾ,
0: ਨਾਨਕ ਆਪਨ ਰੂਪ ਆਪ ਹੀ ਉਪਰ ਜਾ,
1: ਜੈ ਨਿਰਮਲ ਪੁਰਖ ਪੁਰਖ ਪਤ ਹੋਤਾ,
0: ਜੈ ਬਿਨ ਮੈਲ ਕਹੋ ਕਿਆ ਧੋਤਾ,
1: ਜੈ ਨਿਰੰਜਨ ਨਿਰੰਕਾਰ ਨਿਰਵਾਨ,
0: ਜੈ ਕੌਣ ਕਮਾਨ ਕੌਣ ਅਪਮਾਨ,
1: ਜੈ ਸਰੂਪ ਕੇਵਲ ਜਗਦੀਸ਼,
0: ਜੈ ਸ਼ਲ ਸ਼ਿਦਰ ਲਗਤ ਕਉ ਕੀਸ,
1: ਜੈ ਜੋਤ ਸਰੂਪੀ ਜੋਤ ਸੰਗ ਸਮਾਵੈ,
0: ਤੈ ਕਿਸੈ ਭੂਖ ਕਵਨ ਤ੍ਰਿਪਤਾਵੈ,
1: ਕਰਨ ਕਰਾਵਨ ਕਰਨੈ ਹਾਰ,
0: ਨਾਨਕ ਕਰਤੇ ਕਾ ਨਾਹੀ ਸਮਾਰ,
1: ਜਬ ਆਪਣੀ ਸੋਭਾ ਆਪਨ ਸੰਗ ਬਣਾਈ,
0: ਤਬ ਕਵਨ ਮਾਏ ਬਾਪ ਮਿੱਤਰ ਸਤ ਭਾਈ,
1: ਜੈ ਸਰਬ ਕਲਾ ਆਪੇ ਪ੍ਰਵੀਨ,
0: ਜੈ ਵੇਦ ਕਤੇਵ ਕਹਾ ਕਉ ਚੀਨ,
1: ਜਬ ਆਪਨ ਆਪ ਆਪ ਉਰਧਾਰੈ,
0: ਸ਼ਗਨ ਆਪ ਸ਼ਗਨ ਕਹਾ ਵਿਚਾਰੈ,
1: ਜੈ ਆਪਨ ਊਚ ਆਪਨ ਆਪ ਨੇਰਾ,
0: ਤੈ ਕੌਣ ਠਾਕੁਰ ਕੌਣ ਕਹੀਏ ਚੇਰਾ,
1: ਬਿਸਮਨ ਬਿਸਮ ਰਹੇ ਬਿਸਮਾਦ,
0: ਨਾਨਕ ਆਪਣੀ ਗਤ ਜਨ ਹਾਰ,
1: ਜੈ ਛਲ ਅਸ਼ੇਦ ਅਭੇਦ ਸਮਾਇਆ,
0: ਮਹਾ ਕਿਸੇ ਪਿਆਪਤ ਮਾਇਆ,
1: ਆਪਸ ਕੋ ਆਪੇ ਆਦੇਸ਼,
0: ਤੈ ਗੁਰ ਕਾ ਨਾਹੀ ਪ੍ਰਵੇਸ਼,
1: ਜੈ ਏਕ ਏਕ ਏਕ ਭਗਵੰਤਾ,
0: ਤੈ ਕੌਣ ਅਚਿੰਤ ਕਿਛ ਲਾਗੈ ਚਿੰਤਾ,
1: ਜੈ ਆਪਨ ਆਪ ਆਪ ਪਤਿਆਰਾ,
0: ਤੈ ਕੌਣ ਕਥੈ ਕੌਣ ਸੁਣੈ ਹਾਰਾ,
1: ਬਹੁ ਬੇਅੰਤ ਊਚ ਤੇ ਊਚਾ,
0: ਨਾਨਕ ਆਪਸ ਕੋ ਆਪੇ ਪਹੁੰਚਾ,
1: ਜੈ ਆਪ ਰਚਿਓ ਪ੍ਰਪੰਚ ਆਕਾਰ,
0: ਜੈ ਗੁਣ ਮੈਂ ਕੀ ਨੋ ਵਿਸਥਾਰ,
1: ਪਾਪ ਪੁੰਨ ਤਹਿ ਭਈ ਕਹਾਵਤ,
0: ਓ ਨਰਕ ਕੋ ਸੁਰਗ ਵਿਸ਼ਾਵਤ,
1: ਕਾਲ ਜਾਲ ਮਾਇਆ ਜੰਜਾਲ,
0: ਮੈਂ ਮੋਹ ਪਰਮ ਪੈ ਭਾਰ,
1: ਦੁਖ ਸੁਖ ਮਾਨ ਅਪਮਾਨ,
0: ਅਨਕ ਪ੍ਰਕਾਰ ਕੀ ਉਪਖਿਆਨ,
1: ਆਪਨ ਖੇਲ ਆਪ ਕਰ ਦੇਖੈ,
0: ਖੇਲ ਸੰਕੋਚੈ ਤੋ ਨਾਨਕ ਏਕੈ,
1: ਜੈ ਅਵਗਤ ਭਗਤ ਹੈ ਆਪ,
0: ਜੈ ਪਸਰੈ ਪਸਾਰ ਸੰਤ ਪ੍ਰਤਾਪ,
1: ਤੂੰ ਪਾਪ ਕਾ ਆਪੇ ਧਨੀ,
0: ਉਨਕੀ ਸੋਭਾ ਉਨਹੋ ਬਨੀ,
1: ਆਪੇ ਕੌਤਕ ਕਰੈ ਅਨਤ ਜੋਜ,
0: ਆਪੇ ਰਸ ਭੋਗਨ ਨਿਰਜੋਜ,
1: ਜਿਸ ਭਾਵੈ ਤਿਸ ਆਪਨ ਨਾਇ ਲਾਵੈ,
0: ਜਿਸ ਭਾਵੈ ਤਿਸ ਖੇਲ ਖਿਲਾਵੈ,
1: ਬੇਸ਼ੁਮਾਰ ਅਥਾਹ ਅਗੰਤ ਅਤੁਲੈ,
0: ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੁਲੈ, ਸਲੋਕ
1: ਜੀ ਜੰਤ ਕੇ ਠਾਕੁਰਾ ਆਪੇ ਵਰਤਣ ਹਾਰ,
0: ਨਾਨਕ ਏਕੋ ਪਸਰਿਆ ਦੂਜਾ ਕੈ ਦ੍ਰਿਸ਼ਟਾ ਰਾਸ਼ਟਰਪਤੀ,
1: ਆਪ ਕਥੈ ਆਪ ਸੁਣਨੈ ਹਾਰ,
0: ਆਪੇ ਏਕ ਆਪ ਵਿਸਥਾਰ,
1: ਜੰਤ ਸੁਭਾਵੈ ਤਾਂ ਸ੍ਰਿਸ਼ਟ ਉਪਾਏ,
0: ਆਪਣੇ ਭਾਣੇ ਲਏ ਸਮਾਏ,
1: ਤੁਮ ਤੇ ਭਿੰਨ ਨਹੀਂ ਕਿਛ ਹੋਏ,
0: ਆਪਣ ਸੂਤ ਸਭ ਜਗਤ ਪਰੋਏ,
1: ਜਪ ਪ੍ਰਾਪਤੀ ਆਪ ਬੁਝਾਏ,
0: ਸੱਚ ਨਾਮ ਸੋਈ ਜਨ ਪਾਏ,
1: ਸੋ ਸਮਦਰਸੀ ਤਤ ਕਾ ਬੇਤਾ,
0: ਨਾਨਕ ਸਗਲ ਸ੍ਰਿਸ਼ਟ ਕਾ ਜੇਤਾ,
1: ਜੀ ਜੰਤਰ ਸਭ ਤਾਂ ਕੈ ਹਾਥ,
0: ਦੀਨ ਦਿਆਲ ਅਨਾਥ ਕੋ ਨਾਥ,
1: ਜਿਸ ਰਾਖੈ ਤਿਸ ਕੋਈ ਨਾ ਮਾਰੈ,
0: ਸੋ ਮੋਹ ਅਜ ਸਮਹਾ ਬਿਸਾਰੈ,
1: ਇਸ ਸੱਚ ਅਵਰ ਕਹਾਂ ਕੋ ਜਾਏ,
0: ਸਭ ਸਿਰ ਏਕ ਨਿਰੰਜਨ ਰਾਏ,
1: ਇੱਕ ਹੀ ਜੁਗਤ ਜਾਂ ਕੈ ਸਭ ਹਾਥ,
0: ਅੰਤਰ ਬਾਹਰ ਜਨ ਸਾਥ,
1: ਗੁਣ ਨਿਧਾਨ ਬੇਅੰਤ ਅਪਾਰ,
0: ਨਾਨਕ ਦਾਸ ਸਦਾ ਬਲਹਾਰ,
1: ਪੂਰਨ ਪੂਰ ਰਹੇ ਦਿਆਲ,
0: ਸਭ ਉਪਰ ਹੋਵਤ ਕਿਰਪਾਲ,
1: ਆਪਣੇ ਕਰਤਵ ਜਾਣੈ ਆਪ,
0: ਅੰਤਰ ਜਾਮੀ ਰਹੋ ਵਿਆਪ,
1: ਪ੍ਰਤ ਪਾਲੈ ਜੀ ਅਨੁਭਵ ਭਾਂਤ,
0: ਜੋ ਜੋ ਰਚਿਓ ਸੋ ਤਿਸੈ ਧਿਆਤ,
1: ਜਿਸ ਭਾਵੈ ਤਿਸ ਲਈ ਮਿਲਾਏ,
0: ਭਗਤ ਕਰੈ ਹਰ ਕੇ ਗੁਣ ਗਾਏ,
1: ਮਨ ਅੰਤਰ ਵਿਸ਼ਵਾਸ ਕਰ ਮੰਨਿਆ,
0: ਕਰਨ ਹਾਰ ਨਾਨਕ ਇੱਕ ਜਾਣੇ,
1: ਜਨ ਲਾਗਾ ਹਰ ਇੱਕ ਹੈ ਨਾਈ,
0: ਜਿਸ ਕੀ ਆਸ ਨਾ ਬਿਰਥੀ ਜਾਏ,
1: ਸੇਵਕ ਕੋ ਸੇਵਾ ਬਨ ਆਈ,
0: ਹੁਕਮ ਬੋਝ ਪਰਮ ਪਦ ਪਾਈ,
1: ਇਸੇ ਉਪਰ ਨਹੀਂ ਵਿਚਾਰ,
0: ਜਾਗੈ ਮਨ ਬਸਿਆ ਨਿਰੰਕਾਰ,
1: ਬੰਧਨ ਤੋੜ ਭਏ ਨਿਰਵੈਰ,
0: ਹਰ ਦਿਨ ਪੂਜਾ ਗੁਰ ਕੇ ਪੈਰ,
1: ਇਹ ਲੋਕ ਸੁਖੀ ਇਹ ਪ੍ਰਲੋਕ ਸੁਹੇਲੇ,
0: ਨਾਨਕ ਹਰ ਪ੍ਰਭ ਆਪੇ ਮੇਲੇ,
1: ਸਾਧ ਸੰਗ ਮਿਲ ਕਰੋ ਆਨੰਦ,
0: ਗੁਣ ਗਾਵੋ ਪ੍ਰਭ ਪਰਮਾਨੰਦ,
1: ਰਾਮ ਨਾਮ ਤਤ ਕਰੋ ਵਿਚਾਰ,
0: ਦੁਰਲਭ ਦੇਖਾ ਕਰੋ ਉਧਾਰ,
1: ਅੰਮ੍ਰਿਤ ਬਚਨ ਹਰ ਕੇ ਗੁਣ ਗਾਓ,
0: ਪ੍ਰਾਣ ਤਰਨ ਕਾ ਇਹ ਸਵਾਉ,
1: ਆਠ ਪੈਰ ਪ੍ਰਭ ਦੇਖੋ ਹਨੇਰਾ,
0: ਮਟਿਆ ਗਿਆਨ ਬਿਨ ਸੈ ਅੰਧੇਰਾ,
1: ਸੁਖ ਉਪਦੇਸ ਹਿਰਦੈ ਵਸਾਵੋ,
0: ਮਨ ਇੱਛੇ ਨਾਨਕ ਫਲ ਪਾਵੋ,
1: ਹਲਤ ਪਲਤ ਦੋਏ ਲਿਹੋ ਸਵਾਰ,
0: ਰਾਮ ਨਾਮ ਅੰਤਰ ਉਰਧਾਰ,
1: ਪੂਰੇ ਗੁਰ ਕੀ ਪੂਰੀ ਦੇਖਿਆ,
0: ਜਿਸ ਮਨ ਬਸੈ ਤੇ ਸਾਚ ਪਰੀਖਿਆ,
1: ਮਨ ਤਰ ਨਾਮ ਜਪੋ ਲਿਵ ਲਾਏ,
0: ਦੁਖ ਦਰਦ ਮਨ ਤੇ ਪਹੁ ਜਾਏ,
1: ਸਚ ਵਾਪਾਰ ਕਰੋ ਵਾਪਾਰੀ,
0: ਦਰਗਹਿ ਨਿਭੈ ਖੇਪ ਤੁਮਾਰੀ,
1: ਏ ਕਾਟੇ ਕਰਖੋ ਮਨ ਮਾਹੀ,
0: ਨਾਨਕ ਬਹੁਰ ਨ ਆਵੈ ਜਾਹੀ,
1: ਜਿਸ ਤੇ ਦੂਰ ਕਹਾਂ ਕੋ ਜਾਏ,
0: ਤੁਬਰੇ ਰਾਖਣ ਹਾਰ ਤੇ ਆਏ,
1: ਨਿਰ ਭਉ ਜਪੈ ਸਗਲ ਭਉ ਮਿਟੈ,
0: ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ,
1: ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ,
0: ਨਾਮ ਜਪਤ ਮਨ ਹੋਵਤ ਸੁਖ,
1: ਕਿੰਤਾ ਜਾਏ ਮਿਟੈ ਹੰਕਾਰ,
0: ਇਸ ਜਨ ਕੋ ਕੋਈ ਨ ਪਹੁੰਚਣ ਹਾਰ,
1: ਸਿਰ ਉਪਰ ਠਾੜਾ ਗੁਰਸੂਰਾ,
0: ਨਾਨਕ ਤਾਕੇ ਕਾਰਜ ਪੂਰਾ,
1: ਮਤ ਪੂਰੀ ਅੰਮ੍ਰਿਤ ਜਾਂ ਕੀ ਦ੍ਰਿਸ਼ਟ,
0: ਦਰਸ਼ਨ ਪੇਖਤ ਉਦਰਤ ਸ੍ਰਿਸ਼ਟ,
1: ਚਰਨ ਕਮਲ ਜਾਂ ਕੇ ਅਨੂਪ,
0: ਸਫਲ ਦਰਸ਼ਨ ਸੁੰਦਰ ਹਰ ਰੂਪ,
1: ਭਾਨ ਸੇਵਾ ਸੇਵਕ ਪਰਵਾਨ,
0: ਅੰਤਰ ਜਾਮੀ ਪੁਰਖ ਪ੍ਰਧਾਨ,
1: ਜਿਸ ਮਨ ਬਸੈ ਸੋਹਤ ਨਿਹਾਲ,
0: ਤਾਕੇ ਨਿਕਟ ਨ ਆਵਤ ਕਾਲ,
1: ਅਮਰ ਭਏ ਅਮਰਾ ਪਦ ਪਾਇਆ,
0: ਸਾਧ ਸੰਗ ਨਾਨਕ ਹਰਿ ਧਿਆਇਆ, ਸਲੋਕ
1: ਗਿਆਨ ਨਿਰੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ,
0: ਹਰ ਕਿਰਪਾ ਤੇ ਸੰਤ ਭੇਟਿਆ। ਨਾਨਕ ਮਨ ਪਰਗਾਸ ਅਸ਼ਟਪਦੀ
1: ਸੰਤ ਸੰਗ ਅੰਤਰ ਪ੍ਰਭ ਡੀਠਾ
0: ਨਾ ਪ੍ਰਭੂ ਕਾ ਲਾਗਾ ਮੀਠਾ
1: ਸਗਲ ਸਮਗਰੀ ਏਕ ਘਟ ਮਾਹੇ
0: ਅਨਕ ਰੰਗ ਨਾਨਾ ਦ੍ਰਿਸ਼ਟਾ ਹੈ
1: ਨੌ ਨਦੀ ਅੰਮ੍ਰਿਤ ਪ੍ਰਭ ਕਾ ਨਾਮ
0: ਦੇਹੀ ਮੈਂ ਇਸ ਕਾ ਵਿਸਰਾਮ
1: ਸੁਨ ਸਮਾਧ ਅਨਹਦ ਤਹਿਨਾਦ
0: ਕਹਿ ਨਾ ਜਾਈਏ ਚਰਨ ਬਿਸਮਾਦ
1: ਤਿਨ ਦੇਖਿਆ ਜਿਸ ਆਪ ਦਿਖਾਏ
0: ਨਾਨਕ ਤਿਸ ਦਰ ਸੋ ਜੀ ਪਾਏ
1: ਸੋ ਅੰਤਰ ਸੋ ਬਾਹਰ ਅਨੰਤ
0: ਘਟ ਘਟ ਵਿਆਪ ਰਿਹਾ ਭਗਵੰਤ
1: ਧਰਨ ਮਾਹੀ ਆਕਾਸ਼ ਪਿਆਲ
0: ਸਰਬ ਲੋਕ ਪੂਰਨ ਪ੍ਰਤਪਾਲ
1: ਬਨ ਤਿਨ ਪਰਬਤ ਹੈ ਪਾਰ ਬ੍ਰਹਮ
0: ਜੈਸੀ ਆਗਿਆ ਤੈਸਾ ਕਰਮ
1: ਆਉਣ ਪਾਣੀ ਦਾ ਸੰਤਰ ਮਾਹੀ
0: ਚਾਰ ਕੁੰਟ ਦਾ ਦਿਸੈ ਸਮਾਹੀ
1: ਇਸ ਤੇ ਭਿੰਨ ਨਹੀਂ ਕੋ ਠਾਉਂ
0: ਗੁਰ ਪ੍ਰਸਾਦ ਨਾਨਕ ਸੁਖ ਪਾਓ
1: ਵੇਦ ਪੁਰਾਣ ਸਿਮਰਤ ਮਹਿ ਦੇਖ
0: ਸਸਿਆ ਸੂਰ ਨ ਖਤਰ ਮੈਂ ਏਕ
1: ਬਾਣੀ ਪ੍ਰਭ ਕੀ ਸਭ ਕੋ ਬੋਲੇ
0: ਆਪ ਡੋਲ ਨਾ ਕਬ ਹੂੰ ਡੋਲੇ
1: ਸਰਬ ਕਲਾਕਾਰ ਖੇਲੈ ਖੇਲ
0: ਬੋਲ ਨਾ ਪਾਈਏ ਗੁਣੈ ਅਮੋਲ
1: ਸਰਬ ਜੋਤ ਮੈਂ ਜਾਗੀ ਜੋਤ
0: ਧਾਰ ਰਹੇ ਹੋ ਸਵਾਮੀ ਓਤ ਪੋਤ
1: ਗੁਰ ਪ੍ਰਸਾਦ ਭਰਮ ਕਾ ਨਾਸ
0: ਨਾਨਕ ਤਿਨ ਮੈਂ ਇਹੋ ਵਿਸਾਸ
1: ਸੰਤ ਜਨਾ ਕਾ ਵੇਖਣ ਸਭ ਬ੍ਰਹਮ
0: ਸੰਤ ਜਨਾ ਕੈ ਹਿਰਦੈ ਸਭ ਧਰਮ
1: ਸੰਤ ਜਨਾ ਸੁਨੇ ਸ਼ੁਭ ਬਚਨ
0: ਸਰਬ ਵਿਆਪੀ ਰਾਮ ਸੰਗ ਰਚਨ
1: ਜਿਨ ਜਾਤਾ ਤਿਸ ਕੀ ਇਹ ਰਹਿਤ
0: ਸਤ ਬਚਨ ਸਾਧੂ ਸਭ ਕਹਿਤ
1: ਜੋ ਜੋ ਹੋਏ ਸੋਈ ਸੁਖ ਮਾਨੈ
0: ਕਰਨ ਕਰਾਵਨ ਹਾਰ ਪ੍ਰਭ ਜਾਨੈ
1: ਅੰਤਰ ਬਸੇ ਬਾਹਰ ਪੀ ਹੋਈ
0: ਨਾਨਕ ਦਰਸ਼ਨ ਦੇਖ ਸਭ ਮੋਹੀ
1: ਆਪ ਸਤ ਕੀ ਆ ਸਭ ਸਤ
0: ਜਿਸ ਪ੍ਰਭ ਤੇ ਸਗਲੀ ਉਤਪਤ
1: ਇਸ ਭਾਵੈ ਤਾਂ ਕਰੇ ਵਿਸਾਰ
0: ਇਸ ਭਾਵੈ ਤਾਂ ਇਕੰਕਾਰ
1: ਅਨਕ ਕਲਾ ਲਖੀ ਨਹਿ ਜਾਏ
0: ਜਿਸ ਭਾਵੈ ਤਿਸ ਲਏ ਮਿਲਾਏ
1: ਕਵਨ ਨਿਕਟ ਕਵਨ ਕਹੀਐ ਦੂਰ
0: ਆਪੇ ਆਪ ਆਪ ਭਰਪੂਰ
1: ਅੰਤਰਗਤ ਜਿਸ ਆਪ ਜਨਾਏ
0: ਨਾਨਕ ਤਿਸ ਜਨ ਆਪ ਬੁਝਾਏ
1: ਸਰਬ ਭੂਤੇ ਆਪ ਵਰਤਾਰਾ
0: ਸਰਬ ਨੈਣੇ ਆਪੇ ਖਨਹਾਰਾ
1: ਸਗਲ ਸਮਗਰੀ ਜਾਂ ਕਾ ਤਨਾ
0: ਆਪਣ ਜਸ ਆਪ ਹੀ ਸੁਣਾ
1: ਆਵਨ ਜਾਨ ਖੇਲ ਬਨਾਇਆ
0: ਆਗਿਆਕਾਰੀ ਕੀਨੀ ਮਾਇਆ
1: ਸਭ ਕੈ ਮਤ ਅਲਿਪਤ ਹੋ ਰਹੇ
0: ਜੋ ਕਿਛ ਕਹਿਣਾ ਸੋ ਆਪੇ ਕਹੇ
1: ਆਗਿਆ ਆਵੈ ਆਗਿਆ ਜਾਈ
0: ਨਾਨਕ ਜਾ ਪਾਵੈ ਤਾਂ ਲਈ ਸਮਾਈ
1: ਇਸੇ ਹੋਈ ਸੁਨਾ ਹੀ ਬੁਰਾ
0: ਉਰੇ ਕਹੋ ਕਿਨੈ ਕਛ ਕਰਾ
1: ਆਪ ਭਲਾ ਕਰਤੂਤ ਆਤਨੀ ਕੀ
0: ਆਪੇ ਜਾਣੇ ਆਪਣੇ ਜੀ ਕੀ
1: ਆਪ ਸਾਜ ਧਾਰੀ ਸਭ ਸਾਚ
0: ਬੋਤ ਬੋਤੇ ਆਪਣ ਸੰਗਰਾਚ
1: ਬਾਕੀ ਗਰਮਿਤ ਕਹੀ ਨਾ ਜਾਈ
0: ਦੂਸਰ ਹੋਏ ਤਾਂ ਸੋਜੀ ਪਾਏ
1: ਇਸ ਕਾ ਕੀ ਆ ਸਭ ਪ੍ਰਵਾਨ
0: ਗੁਰ ਪ੍ਰਸਾਦ ਨਾਨਕ ਇਹੋ ਜਾਣ
1: ਜੋ ਜਾਣੈ ਤੇ ਸਦਾ ਸੁਖ ਹੋਏ
0: ਆਪ ਮਲਾਏ ਲਏ ਪ੍ਰਭ ਸੋਏ
1: ਉਹ ਧਨਵੰਤ ਕੁਲਵੰਤ ਪਤਵੰਤ
0: ਜੀਵਨ ਮੁਕਤ ਜਿਸ ਹਿਰਦੈ ਭਗਵੰਤ
1: ਧਨ ਧਨ ਧਨ ਜਨ ਆਇਆ
0: ਜਿਸ ਪ੍ਰਸਾਦ ਸਭ ਜਗਤ ਤਰਾਇਆ
1: ਜਾਣਿਆ ਮਨ ਕਾ ਇਹ ਸੁਆਉ
0: ਜਨ ਕੇ ਸੰਗਤ ਆਵੈ ਨਾਮ
1: ਆਪ ਮੁਕਤ ਮੁਕਤ ਕਰੈ ਸੰਸਾਰ

0: ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਅਸ਼ਟਪਦੀ
1: ਪੂਰੇ ਗੁਰ ਕਾ ਸੁਣ ਉਪਦੇਸ਼
0: ਬਾਹਰ ਬ੍ਰਹਮ ਨਿਕਟ ਕਰ ਪੇਖ
1: ਸਾ ਸਾ ਸਿਮਰੋ ਗੋਬਿੰਦ
0: ਮਨ ਅੰਤਰ ਕੀ ਉਤਰੈ ਚਿੰਦ
1: ਨਿਤ ਤਿਆਗ ਕੋ ਤਰੰਗ
0: ਸੰਤ ਜਨਾ ਕੇ ਤੁਰ ਮਨ ਮੰਗ
1: ਆਪ ਛੋੜ ਬੇਨਤੀ ਕਰੋ
0: ਸਾਧ ਸੰਗ ਅਗਨ ਸਾਗਰ ਤਰਹੋ
1: ਹਰ ਧਨ ਕੇ ਭਰ ਲੇ ਹੋ ਭੰਡਾਰ
0: ਨਾਨਕ ਗੁਰ ਪੂਰੇ ਨਮਸਕਾਰ
1: ਖੇਮ ਕੁਸਲ ਸਹਿਜ ਆਨੰਦ
0: ਸਾਧ ਸੰਗ ਭਰ ਪਰਮਾਨੰਦ
1: ਨਰਕ ਨਿਵਾਰ ਉਧਾਰੋ ਜੀਓ
0: ਗੁਣ ਗੋਬਿੰਦ ਅੰਮ੍ਰਿਤ ਰਸ ਪੀਓ
1: ਚਿਤ ਚਿਤਵ ਹੋ ਨਾਰਾਇਣ ਏਕ
0: ਏਕ ਰੂਪ ਜਾ ਕੇ ਰੰਗ ਅਨੇਕ
1: ਗੋਪਾਲ ਦਮੋਦਰ ਦੀਨ ਦਯਾਲ
0: ਦੁਖ ਭੰਜਨ ਪੂਰਨ ਕਿਰਪਾਲ
1: ਸਿਮਰ ਸਿਮਰ ਨਾਮ ਬਾਰੰਬਾਰ
0: ਨਾਨਕ ਜੀ ਕਾ ਇਹ ਆਧਾਰ
1: ਉੱਤਮ ਸਲੋਕ ਸਾਧ ਕੇ ਬਚਨ
0: ਅਮਲੀਕ ਲਾਲ ਇਹ ਰਤਨ
1: ਸੁਣਤ ਕਮਾਪਤ ਹੋ ਉਧਾਰ
0: ਆਪ ਤਰੈ ਲੋਕੈ ਨਿਸਤਾਰ
1: ਸਫਲ ਜੀਵਨ ਸਫਲਤਾ ਕਾ ਸੰਗ
0: ਜਾਕੇ ਮਨ ਲਾਗਾ ਹਰ ਰੰਗ
1: ਜੈ ਜੈ ਸ਼ਬਦ ਅਨਾਹਤ ਵਾਜੈ
0: ਸੁਣ ਸੁਣ ਅੰਤ ਕਰੇ ਪ੍ਰਭ ਗਾਜੈ
1: ਕਰਕੇ ਗੋਪਾਲ ਮਹਾਂਤ ਕਹਿ ਮਾਥੇ
0: ਨਾਨਕ ਉਦਰੇ ਤਿਨ ਕੈ ਸਾਥੇ
1: ਸਰਨ ਜੋਗ ਸੁਣ ਸਰਨੀ ਆਏ
0: ਕਰ ਕਿਰਪਾ ਪ੍ਰਭ ਆਪ ਮਿਲਾਏ
1: ਮਿਟ ਗਏ ਵੈਰ ਭਏ ਸਭ ਰੀਨ
0: ਅੰਮ੍ਰਿਤ ਨਾਮ ਸਾਧ ਸੰਗ ਲੈਨ
1: ਸੋ ਪ੍ਰਸੰਨ ਭਏ ਗੁਰਦੇਵ
0: ਪੂਰਨ ਹੋਈ ਸੇਵਕ ਕੀ ਸੇਵ
1: ਕਾਲ ਜੰਜਾਲ ਵਿਕਾਰ ਤੇ ਰਹਤੇ
0: ਰਾਮ ਨਾਮ ਸੁਣ ਰਸਨਾ ਕਹਤੇ
1: ਕਰ ਪ੍ਰਸਾਦ ਦਇਆ ਪ੍ਰਭ ਧਾਰੀ
0: ਨਾਨਕ ਨਿਵਹੀ ਖੇਪ ਹਮਾਰੀ
1: ਪ੍ਰਭ ਕੀ ਉਸਤਤ ਕਰੋ ਸੰਤ ਮੀਤ
0: ਸਾਵਧਾਨ ਏਕਾਗਰ ਚੀਤ
1: ਸੁਖਮਨੀ ਸਹਿਜ ਗੋਬਿੰਦ ਗੁਣ ਨਾਮ
0: ਜਿਸ ਮਨ ਬਸੇ ਸਹੋਤ ਨਿਧਾਨ
1: ਸਰਬ ਇੱਛਾ ਤਾਂ ਕੀ ਪੂਰਨ ਹੋਏ
0: ਪ੍ਰਧਾਨ ਪੁਰਖ ਪ੍ਰਗਟ ਸਭ ਲੋਏ
1: ਸਭ ਦੇ ਊਚ ਪਾਏ ਅਸਥਾਨ
0: ਲਹਰ ਨ ਹੋਵੇ ਆਵਨ ਜਾਨ
1: ਹਰ ਧਨ ਖਾਟ ਚਲੇ ਜਨ ਸੋਏ
0: ਨਾਨਕ ਜਿਸੈ ਪ੍ਰਾਪਤ ਹੋਏ
1: ਖੇਮ ਸ਼ਾਂਤ ਰਿਧ ਨਵ ਨਿਧ
0: ਬੁੱਧ ਗਿਆਨ ਸਰਬ ਤਹ ਸਿੱਧ
1: ਵਿਦਿਆ ਤਪ ਜੋਗ ਪ੍ਰਭ ਧਿਆਨ
0: ਗਿਆਨ ਸ੍ਰੇਸ਼ਟੀ ਉਤਮ ਇਸ਼ਨਾਨ
1: ਚਾਰ ਪਦਾਰਥ ਕਮਲ ਪ੍ਰਕਾਸ਼
0: ਸਭ ਕੈ ਮਤ ਸਗਲ ਤੇ ਉਦਾਸ
1: ਸੁੰਦਰ ਚਤੁਰ ਤਤ ਕਾ ਬੇਤਾ
0: ਸਮਦਰਸ਼ੀ ਏਕ ਦ੍ਰਿਸ਼ਟੇਤਾ
1: ਇਹ ਫਲ ਤਿਸ ਜਨ ਕੈ ਮੁਖ ਭਨੇ
0: ਗੁਰੂ ਨਾਨਕ ਨਾਮ ਬਚਨ ਮਨ ਸੁਣੇ
1: ਇਹੋ ਨਿਧਾਨ ਜਪੈ ਮਨ ਕੋਏ
0: ਸਭ ਜੁਗ ਮੈਂ ਤਾਂ ਕੀ ਗਤ ਹੋਏ
1: ਗੁਣ ਗੋਬਿੰਦ ਨਾਮ ਧੁਨ ਬਾਣੀ
0: ਸਮਰਤ ਸ਼ਾਸਤਰ ਵੇਦ ਵਖਾਣੀ
1: ਸਗਲ ਮਤਾਂਤ ਕੇਵਲ ਹਰ ਨਾਮ
0: ਮੋਹਿਤ ਭਗਤ ਕੈ ਮਨ ਬਸਰਾਮ
1: ਕੋਟ ਅਪਰਾਧ ਸਾਧ ਸੰਗ ਮਿਟੈ
0: ਸੰਤ ਕਿਰਪਾ ਤੇ ਜਮ ਤੇ ਛੁਟੈ
1: ਜਾਂ ਕੈ ਮਸਤਕ ਕਰਮ ਪ੍ਰਭ ਆਏ
0: ਸਾਧ ਸਰਣ ਨਾਨਕ ਤੇ ਆਏ
1: ਜਿਸ ਮਨ ਬਸੈ ਸੁਨੈ ਲਾਈ ਪ੍ਰੀਤ
0: ਜਿਸ ਜਨ ਆਵੇ ਹਰ ਪ੍ਰਭ ਚੀਤ
1: ਜਨਮ ਮਰਨ ਤਾਂ ਕਾ ਦੁਖ ਨਿਵਾਰੈ
0: ਦੁਰਲਭ ਦੇ ਤਤਕਾਲ ਉਧਾਰੈ
1: ਨਿਰਮਲ ਸੋਭਾ ਅੰਮ੍ਰਿਤ ਤਾਂ ਕੀ ਬਾਨੀ
0: ਏਕ ਨਾਮ ਮਨ ਮਾਹਿ ਸਮਾਨੀ
1: ਦੁਖ ਰੋਗ ਬਿਨ ਸੇ ਭੈ ਭਰਮ
0: ਸਾਧ ਨਾਮ ਨਿਰਮਲਤਾ ਕੇ ਕਰਮ
1: ਸਭ ਤੇ ਊਚ ਤਾਂ ਕੀ ਸੋਭਾ ਬਨੀ
0: ਨਾਨਕ ਇਹ ਗੁਣ ਨਾਮ ਸੁਖਮਨੀ
1: ਸਭ

0: You're listening to KRPI 1550 Radio, Ferndale, Washington. You're listening to KRPI 1550 Radio, Ferndale, Washington.
1: ਦੁਨੀਆ ਦੀ ਸਭ ਤੋਂ ਵੱਡੀ ਅਕਲ ਚਾਹੀਦੀ ਹੈ ਪ੍ਰਭੂ ਨੂੰ ਸਮਝਣ ਲਈ, ਗੁਰੂ ਨੂੰ ਸਮਝਣ ਲਈ। ਇਸ ਚੱਕਰ 'ਚ ਨਾ ਪੈਣਾ, ਮੰਦਿਰ ਵਿੱਚ ਭੀੜ ਹੈ, ਗੁਰਦੁਆਰੇ ਵਿੱਚ ਭੀੜ ਹੈ, ਮਸਜਿਦਾਂ ਵਿੱਚ ਭੀੜ ਹੈ, ਬੜਾ ਧਾਰਮਿਕ ਜਗਤ ਹੈ, ਗੁਸਤਾਖੀ ਮਾਫ, ਧਾਰਮਿਕ ਜਗਤ ਹੈ, ਧਰਮ ਦੀ ਸਮਝ ਰੱਖੇ ਬਿਨਾਂ, ਧਰਮ ਦੇ ਬੋਧ ਤੋਂ ਬਿਨਾਂ ਧਾਰਮਿਕ ਇਕੱਠ, ਧਰਮ ਦੀ ਸਮਝ ਤੋਂ ਬਿਨਾਂ ਧਾਰਮਿਕ ਇਕੱਠ, ਸਮਝ ਤੋਂ ਬਿਨਾਂ, ਬੋਧ ਤੋਂ ਬਿਨਾਂ ਹੈ ਧਾਰਮਿਕ ਇਕੱਠ, ਧਰਮ ਦੀ ਸਮਝ ਕੋਈ ਨਹੀਂ। ਜੈਸੇ ਕੋਈ ਸਮਾਜਿਕ ਇਕੱਠ ਹੋਵੇ ਅਤੇ ਸਮਾਜ ਦੀ ਸਮਝ ਹੀ ਨਾ ਹੋਵੇ, ਮਾਂ ਹੈ, ਪਿਤਾ ਹੈ, ਕਿ ਚਾਚਾ ਹੈ, ਤਾਇਆ ਹੈ, ਪੁੱਤਰ ਹੈ, ਭੈਣ ਹੈ, ਭਰਾ ਹੈ, ਇਹ ਮਾਮੇ ਨੇ, ਮਾਸੀਆਂ ਨੇ, ਇਸ ਦੀ ਸਮਝ ਹੀ ਨਾ ਹੋਵੇ। ਬਹੁਤ ਵੱਡਾ ਸਮਾਜ ਦਾ ਇਕੱਠ ਹੋਵੇ ਅਤੇ ਸਮਾਜ ਦੀ ਸਮਝ ਨਾ ਹੋਵੇ, ਉਹ ਇਕੱਠ ਸਾਰੇ ਦਾ ਸਾਰਾ ਬੇਮੈਨ ਹੈ। ਬੜਾ ਭਾਰੀ ਧਾਰਮਿਕ ਇਕੱਠ ਹੋਵੇ ਮੰਦਿਰ, ਮਸਜਿਦ, ਗੁਰਦੁਆਰੇ 'ਚ, ਧਰਮ ਦੀ ਸਮਝ ਨਾ ਹੋਵੇ, ਧਰਮ ਦਾ ਬੋਧ ਨਾ ਹੋਵੇ। ਔਰ ਇਹ ਗੱਲ ਕਬੂਲ ਕਰ ਲੈਣੀ ਚਾਹੀਦੀ ਹੈ, ਜ਼ਮੀਨ ਦੇ ਜਿਤਨੇ ਧਾਰਮਿਕ ਮੰਦਿਰ ਨੇ, ਇਤਨੇ ਵੀ ਧਾਰਮਿਕ ਮਨੁੱਖ ਨਹੀਂ ਨੇ, ਨਹੀਂ ਨੇ। ਜਿਤਨੀਆਂ ਮਸਜਿਦਾਂ ਨੇ, ਜਿਤਨੇ ਮੰਦਿਰ ਨੇ, ਜਿਤਨੇ ਗੁਰਦੁਆਰੇ ਨੇ, ਜਿਤਨੇ ਜੈਨ ਮੰਦਿਰ ਨੇ, ਜਿਤਨੇ ਬੌਧ ਮੱਠ ਨੇ, ਜਿਤਨੇ ਸਨਾਤਨ ਮੰਦਿਰ ਨੇ, ਜਿਤਨੇ ਚਰਚ ਨੇ, ਜਿਤਨੇ ਸਿਨਾਗੋਗ ਨੇ, ਇੰਨੇ ਧਾਰਮਿਕ ਮੰਦਿਰ, ਔਰ ਹਰ ਸ਼ਹਿਰ ਦੇ ਸੈਂਕੜੇ ਧਾਰਮਿਕ ਮੰਦਿਰ, ਹਰ ਸ਼ਹਿਰ ਦੇ 'ਚ ਕੋਈ ਧਾਰਮਿਕ ਮਨੁੱਖ ਨਹੀਂ ਆਉਂਦਾ, ਨਹੀਂ ਆਉਂਦਾ। ਚੰਦਨ ਤਰਨਾ ਬਨ ਬਨ ਸਾਧਨਾ ਪੁਰ ਪੁਰ ਮਾਂ ਹੈ, ਹੁੰਦਾ ਤਾਂ ਹੈ ਚੰਦਨ ਦਾ ਬੂਟਾ, ਪਰ ਹਰ ਜਗ੍ਹਾ ਨਹੀਂ ਆਉਂਦਾ, ਹਰ ਜੰਗਲ ਦੇ 'ਚ ਨਹੀਂ ਆਉਂਦਾ। ਹੁੰਦਾ ਤਾਂ ਹੈ ਕੇਸਰ, ਪਰ ਹਰ ਜਗ੍ਹਾ ਨਹੀਂ ਆਉਂਦਾ। ਸਾਰੀ ਦੁਨੀਆ ਦੇ 'ਚ ਕੇਸਰ ਸਪੇਨ ਦੇ 'ਚ ਆਉਂਦਾ, ਕਸ਼ਮੀਰ ਦੇ 'ਚ ਆਉਂਦਾ, ਇੱਕ ਅੱਧ ਮੁਲਕ ਹੋਰ, ਬਾਕੀ ਕਿਧਰੇ ਨਹੀਂ ਆਉਂਦਾ। ਬੜਾ ਬੋ ਕੇ ਵੇਖਿਆ ਗਿਆ, ਨਹੀਂ ਆਉਂਦਾ। ਇੱਧਰ ਹਿਮਾਚਲ ਦੇ 'ਚ ਵੀ ਬੋ ਕੇ ਦੇਖਿਆ ਗਿਆ, ਨਹੀਂ ਹੋਇਆ। ਕਸ਼ਮੀਰ ਦੇ ਬਾਕੀ ਇਲਾਕੇ 'ਚ ਵੀ ਬੋ ਕੇ ਦੇਖਿਆ ਗਿਆ, ਨਹੀਂ ਹੋਇਆ। ਬੀਜ ਕੇ ਦੇਖਿਆ ਗਿਆ, ਨਹੀਂ ਹੋਇਆ। ਸਿਰਫ ਇੱਕ ਛੋਟਾ ਜਿਹਾ ਖਿੱਤਾ ਹਾਈਵੇ ਦੇ ਉੱਤੇ, ਕਸ਼ਮੀਰ ਨੂੰ ਜਿਹੜੀ ਸੜਕ ਜਾਂਦੀ ਹੈ, ਉਹਦੇ ਉੱਤੇ ਇੱਕ ਕਸਬਾ ਪੈਂਦਾ ਪੰਪੋਸ਼, ਉੱਥੇ ਆਉਂਦਾ, ਔਰ ਕਿਧਰੇ ਵੀ ਨਹੀਂ ਆਉਂਦਾ। ਹੁੰਦੇ ਤੇ ਨੇ ਸੰਤ, ਹੁੰਦੇ ਤੇ ਨੇ ਧਾਰਮਿਕ ਮਨੁੱਖ, ਗੁਸਤਾਖੀ ਮਾਫ ਹਰ ਸ਼ਹਿਰ ਦੇ 'ਚ ਨਹੀਂ ਆਉਂਦੇ। ਹੁੰਦਾ ਤਾਂ ਹੈ ਕੇਸਰ, ਹਰ ਜਗ੍ਹਾ ਨਹੀਂ ਆਉਂਦਾ। ਹੁੰਦਾ ਤਾਂ ਹੈ ਚੰਦਨ, ਹਰ ਜਗ੍ਹਾ ਨਹੀਂ ਆਉਂਦਾ। ਹੁੰਦੇ ਤੇ ਨੇ ਹੀਰੇ, ਪਰ ਹਰ ਪਹਾੜ ਦੀ ਗੋਦ ਦੇ 'ਚ ਨਹੀਂ ਆਉਂਦੇ, ਨਹੀਂ ਆਉਂਦੇ। ਹੁੰਦੇ ਤੇ ਨੇ ਸੰਤ, ਹਰ ਸ਼ਹਿਰ ਦੇ 'ਚ ਨਹੀਂ ਆਉਂਦੇ। ਹਰ ਸ਼ਹਿਰ ਦੇ 'ਚ ਇੰਜੀਨੀਅਰ ਹੁੰਦੇ ਨੇ, ਡਾਕਟਰ ਹੁੰਦੇ ਨੇ, ਲੋਇਰ ਹੁੰਦੇ ਨੇ, ਸਾਇੰਟਿਸਟ ਹੁੰਦੇ ਨੇ, ਹਰ ਸ਼ਹਿਰ ਦੇ 'ਚ ਧਨਵਾਨ ਹੁੰਦੇ ਨੇ, ਕਾਰੋਬਾਰੀ ਹੁੰਦੇ ਨੇ, ਵਪਾਰੀ ਹੁੰਦੇ ਨੇ, ਹਰ ਸ਼ਹਿਰ ਦੇ 'ਚ ਦਾਰਸ਼ਨਿਕ, ਫਿਲੋਸਫਰ, ਰਾਜਨੈਤਿਕ ਹੁੰਦੇ ਨੇ, ਹਰ ਸ਼ਹਿਰ ਦੇ 'ਚ ਸੰਤ ਨਹੀਂ ਆਉਂਦਾ, ਭਗਤ ਨਹੀਂ ਆਉਂਦਾ। ਹਰ ਸ਼ਹਿਰ ਦੇ 'ਚ ਰੱਬ ਨਾਲ ਜੁੜੀ ਹੋਈ ਆਤਮਾ ਨਹੀਂ ਆਉਂਦੀ। ਮੈਨੂੰ ਇੱਕ ਦਫ਼ਾ ਫਿਰ ਕਹਿਣ ਦੇਣਾ, ਹਰ ਸ਼ਹਿਰ ਦੇ 'ਚ ਇੰਜੀਨੀਅਰ ਹੁੰਦੇ ਨੇ, ਡਾਕਟਰ ਹੁੰਦੇ ਨੇ, ਲੋਇਰ ਹੁੰਦੇ ਨੇ, ਦਾਰਸ਼ਨਿਕ ਫਿਲਾਸਫਰ ਹੁੰਦੇ ਨੇ, ਹਰ ਸ਼ਹਿਰ ਦੇ 'ਚ ਕਲਾਕਾਰ ਹੁੰਦੇ ਨੇ, ਹਰ ਸ਼ਹਿਰ ਦੇ 'ਚ ਰਾਜਨੈਤਿਕ ਹੁੰਦੇ ਨੇ, ਵਪਾਰੀ ਹੁੰਦੇ ਨੇ, ਚੋਟੀ ਦੇ ਧਨਵਾਨ ਹੁੰਦੇ ਨੇ, ਹਰ ਸ਼ਹਿਰ ਦੇ 'ਚ ਰੱਬ ਨਾਲ ਜੁੜੀ ਹੋਈ ਆਤਮਾ ਨਹੀਂ ਆਉਂਦੀ। ਚੰਦਨ ਤਰਨਾ ਬਨ ਬਨ ਸਾਧਨਾ ਪੁਰ ਪੁਰ ਮਾਏ, ਇੱਕ ਚੋਟੀ ਦਾ ਵਪਾਰੀ ਬਣਨਾ ਇਤਨਾ ਔਖਾ ਨਹੀਂ ਜਿਤਨਾ ਬ੍ਰਹਮ ਗਿਆਨੀ ਬਣਨਾ ਔਖਾ। ਇੱਕ ਛੋਟੀ ਦਾ ਇੰਜੀਨੀਅਰ ਡਾਕਟਰ ਬਣ ਜਾਣਾ, ਸਾਇੰਟਿਸਟ ਬਣ ਜਾਣਾ ਇਤਨੀ ਵੱਡੀ ਗੱਲ ਨਹੀਂ, ਇਤਨੀ ਅਕਲ ਦੀ ਗੱਲ ਵੀ ਨਹੀਂ ਜਿਤਨੀ ਅਕਲ ਦੀ ਗੱਲ ਚਾਹੀਦੀ ਹੈ ਧਰਮ ਨੂੰ ਸਮਝਣ ਵਾਸਤੇ। ਬੜੀ ਮੁਸ਼ਕਤ ਹੈ ਮਾਨਸਿਕ, ਬੜੀ ਮਿਹਨਤ ਹੈ ਮਾਨਸਿਕ, ਜਿੰਨੀ ਨਾਮ ਦਿਆਇਆ ਗਏ ਮੁਸ਼ਕਤ ਗਾਲ, ਬੜੀ ਗਾਲਣਾ ਹੈ, ਬੜੀ ਮਿਹਨਤ ਹੈ। ਤੋ ਖੈਰ ਧਾਰਮਿਕ ਇਕੱਠ ਹੋਣਗੇ, ਕੋਈ ਧਰਮ ਦੀ ਸਮਝ ਰੱਖਦਾ ਹੋਵੇ, ਐਸਾ ਸਿਲਸਿਲਾ ਬਹੁਤ ਘੱਟ ਆਉਂਦਾ, ਬਹੁਤ ਘੱਟ ਆਉਂਦਾ। ਤੋ ਮੁਖਤਸਰ ਮੈਂ ਅਰਜ਼ ਕਰਾਂ, ਧਾਰਮਿਕ ਜਗਤ ਵਿੱਚ ਬਸ ਦੋ ਦੀ ਸਮਝ ਚਾਹੀਦੀ ਹੈ, ਪ੍ਰਭੂ ਦੀ ਅਤੇ ਗੁਰੂ ਦੀ। ਅਤੇ ਜੇ ਪ੍ਰਭੂ ਦੀ ਸਮਝ ਨਹੀਂ ਅਤੇ ਗੁਰੂ ਦੀ ਸਮਝ ਵੀ ਨਹੀਂ, ਫਿਰ ਇਕੱਠ ਹੋਵੇ 1,00,000 ਬੰਦਿਆਂ ਦਾ, ਕਿਸ ਤਰ੍ਹਾਂ ਆਖੋਗੇ ਧਾਰਮਿਕ ਇਕੱਠ ਹੈ। ਹੁਣ ਮੈਨੂੰ ਤੁਹਾਡੇ ਬਰਦਾਸ਼ਤ ਦੇ ਮਾਦੇ ਦਾ ਤਾਂ ਪਤਾ ਨਹੀਂ, ਪਰ ਕੰਠ ਤੱਕ ਗੱਲ ਆ ਗਈ ਹੈ, ਮੈਂ ਕਹਿਣ ਲੱਗਾ। ਬਹੁਤ ਸਾਰੀ ਮਸਜਿਦਾਂ ਦਾ ਇਕੱਠ ਧਾਰਮਿਕ ਨਹੀਂ ਆਉਂਦਾ, ਬਹੁਤ ਸਾਰੇ ਮੰਦਰਾਂ ਦਾ ਇਕੱਠ ਧਾਰਮਿਕ ਨਹੀਂ ਆਉਂਦਾ, ਬਹੁਤ ਸਾਰੇ ਗੁਰਦੁਆਰਿਆਂ ਦਾ ਇਕੱਠ ਧਾਰਮਿਕ ਨਹੀਂ ਆਉਂਦਾ। ਹੁਣ ਹੋਰ ਵੀ ਮੈਨੂੰ ਕਹਿਣ ਦੇਣਾ, ਬਹੁਤ ਸਾਰੇ ਧਾਰਮਿਕ ਕਰਮ ਨਹੀਂ ਆਉਂਦੇ, ਨਹੀਂ ਆਉਂਦਾ। ਬਹੁਤ ਸਾਰੀਆਂ ਧਾਰਮਿਕ ਕਿਰਿਆਵਾਂ ਦਿਖਾਈ ਦੇ ਰਹੀਆਂ ਨੇ, ਧਾਰਮਿਕ ਕਿਰਿਆ ਹੈ, ਧਾਰਮਿਕ ਨਹੀਂ ਹੈ। ਕਾਰਨ ਜਦ ਪ੍ਰਭੂ ਦੀ ਸਮਝ ਨਹੀਂ ਅਤੇ ਗੁਰੂ ਦੀ ਸਮਝ ਨਹੀਂ, ਤਾਂ ਫਿਰ ਕਿਸ ਤਰ੍ਹਾਂ ਧਾਰਮਿਕ ਕਰਮ ਹੋਵੇਗਾ। ਪ੍ਰਭੂ ਨੂੰ ਕਹਿੰਦੇ ਨੇ ਉਹ ਘਰ ਹੈ, ਘਰ ਹੈ। ਗੁਰੂ ਨੂੰ ਕਹਿੰਦੇ ਨੇ ਉਹ ਦਰ ਹੈ, ਅਤੇ ਗੁਰਬਾਣੀ ਕਹਿੰਦੀ ਹੈ ਦਰ ਘਰ ਕੀ ਸੋ ਜੀ ਨਾ, ਬੜੀ ਕੀਮਤੀ ਪੰਕਤੀ ਹੈ, ਨਾ ਦਰ ਦਾ ਪਤਾ ਨਾ ਘਰ ਦਾ ਪਤਾ। ਸਤਿਗੁਰ ਇਹ ਸਵਾਲੀਆ ਫਿਕਰਾ ਵੀ ਉਚਾਰਨ ਕਰਦੇ ਨੇ, ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬੈ ਸਰਬ ਸੰਭਾਲੇ। ਜ਼ਿੰਦਗੀ ਐਵੇਂ ਕਰਮ ਕਾਂਡ ਦੇ ਚ ਨਾ ਲੰਘ ਜਾਏ, ਕੁਛ ਉੱਦਮ ਕਰੋ, ਉਪਰਾਲੇ ਕਰੋ। ਅਸੀਂ ਅਰਦਾਸ ਦੇ ਚ ਸ਼ਬਦ ਜੋੜੇ ਹੋਏ ਨੇ, ਸਹੀ ਸੰਤ ਗੁਰਮੁਖ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਤੇਰੇ।

0: ਤਰਫ ਜਾਂਦੀਆਂ ਨੇ। ਹਰ ਨਦੀ ਦਾ ਕਿਸੇ ਮੁਲਕ ਨਾਲ ਵੀ ਸੰਬੰਧ ਹੈ, ਕੁਝ ਧਾਰਮਿਕ ਕਿਰਿਆਵਾਂ ਨਾਲ ਵੀ ਸੰਬੰਧ ਹੈ, ਇਲਾਕੇ ਨਾਲ ਵੀ ਸੰਬੰਧ ਹੈ, ਅਤੇ ਹਰ ਨਦੀ ਦਾ ਆਪਣਾ ਨਾਮ ਵੀ ਹੈ। ਇਹ ਗੰਗਾ ਹੈ, ਜਮਨਾ ਹੈ, ਗੋਦਾਵਰੀ ਹੈ, ਨਰਮਦਾ ਹੈ, ਸਤਲੁਜ ਹੈ, ਬਿਆਸ ਹੈ, ਰਾਵੀ ਹੈ, ਚਨਾਬ ਹੈ, ਜੇਹਲਮ ਹੈ, ਬ੍ਰਹਮਪੁੱਤਰ ਹੈ। ਇਹਨਾਂ ਦਾ ਇਲਾਕਿਆਂ ਨਾਲ ਔਰ ਮੁਲਕ ਨਾਲ ਸੰਬੰਧ ਹੈ। ਅਸੀਂ ਕਹਿ ਸਕਦੇ ਹਾਂ ਦਰਿਆ ਹਿੰਦੁਸਤਾਨੀ ਹੈ, ਹਿੰਦੁਸਤਾਨ ਦੇ ਵਿੱਚ ਵਗਦਾ। ਫਿਰ ਇਹਨਾਂ ਦੇ ਨਾਮ ਨੇ। ਫਿਰ ਦਜਲਾ ਹੈ, ਫਰਾਤ ਹੈ, ਇਹ ਇਰਾਕ ਦੇ ਵਿੱਚ ਵਗਦੇ ਨੇ। ਤੋ ਮੁਲਕ ਅਤੇ ਇਲਾਕੇ ਦਾ ਸੰਬੰਧ ਉਹਨਾਂ ਨਾਲ ਜੁੜਦਾ ਹੈ ਵੀ ਇਹ ਦਰਿਆ ਇਰਾਕੀ ਨੇ, ਇਰਾਕ ਦੇ ਨੇ, ਉੱਥੇ ਵਗਦੇ ਨੇ। ਦਜਲਾ ਫਰਾਤ ਉੱਥੇ ਵਗਦਾ। ਨੀਲ ਨਦੀ ਮਿਸਰ ਦੇ ਵਿੱਚ ਵਗਦੀ ਹੈ, ਤੋ ਅਸੀਂ ਕਹਿ ਸਕਦੇ ਹਾਂ ਇਹ ਤਾਂ ਮਿਸਰੀ ਹੈ, ਇਜਿਪਸ਼ਨ ਹੈ, ਮਿਸਰ ਦੇ ਵਿੱਚ ਵਗਦੀ ਹੈ। ਉਸ ਇਲਾਕੇ ਨਾਲ ਇਸਦਾ ਸੰਬੰਧ ਹੈ, ਇਸਦਾ ਨਾਮ ਹੈ। ਥੇਮ ਦਰਿਆ ਇੰਗਲੈਂਡ ਦੇ ਵਿੱਚ ਵਗਦਾ ਹੈ, ਅਸੀਂ ਕਹਿ ਸਕਦੇ ਹਾਂ ਇਸਦਾ ਇੰਗਲੈਂਡ ਨਾਲ ਸੰਬੰਧ ਹੈ, ਇਸਦਾ ਨਾਮ ਥੇਮ ਹੈ। ਪਰ ਜਦ ਸਾਰੇ ਸਾਗਰ ਦੇ ਵਿੱਚ ਲੀਨ ਹੋ ਜਾਂਦੇ ਨੇ, ਸਾਰਿਆਂ ਦਾ ਨਾਂ ਇੱਕੋ ਹੀ ਹੋ ਜਾਂਦਾ ਕਿ ਸਾਗਰ। ਨਾ ਗੰਗਾ, ਨਾ ਜਮਨਾ, ਨਾ ਸਤਲੁਜ, ਨਾ ਬਿਆਸ, ਨਾ ਰਾਵੀ, ਨਾ ਚਨਾਬ, ਨਾ ਗੋਦਾਵਰੀ, ਨਾ ਨਰਮਦਾ, ਨਾ ਦਜਲਾ, ਨਾ ਫਿਰਾਤ, ਨਾ ਨੀਲ, ਨਾ ਥੇਮ। ਜਦ ਵੀ ਕੋਈ ਪ੍ਰਭੂ ਦੇ ਵਿੱਚ ਲੀਨ ਹੋ ਜਾਂਦਾ ਹੈ, ਗੁਸਤਾਖੀ ਮਾਫ ਮੈਨੂੰ ਕਹਿਣ ਦੇਣਾ, ਨਾ ਉਹ ਹਿੰਦੂ ਹੈ, ਨਾ ਸਿੱਖ ਹੈ, ਨਾ ਮੁਸਲਿਮ ਹੈ, ਨਾ ਈਸਾਈ ਹੈ, ਨਾ ਜੈਨੀ ਹੈ, ਨਾ ਬੋਧੀ ਹੈ, ਨਾ ਯਹੂਦੀ ਹੈ, ਨਾ ਪਾਰਸੀ ਹੈ। ਜਿਤਨੇ ਚਿਰ ਤੱਕ ਪਾਰਸੀ ਹੈ, ਯਹੂਦੀ ਹੈ, ਹਿੰਦੂ ਹੈ, ਇਤਨੇ ਚਿਰ ਤੱਕ ਇਹ ਨਦੀ ਤਾਂ ਹੈ, ਸਾਗਰ ਨਹੀਂ ਹੈ, ਨਹੀਂ ਹੈ, ਸਮੁੰਦਰ ਨਹੀਂ ਹੈ। ਮੇਰੇ ਖਿਆਲ ਇਤਨੇ ਹੀ ਸ਼ਬਦ ਬਰਦਾਸ਼ਤ ਕਰ ਸਕੋਗੇ, ਇਤਨਾ ਹੀ ਕਹਿੰਦਾ ਮੈਂ। ਸਰ ਕਈ ਬੜੇ ਤਾਰਕਿਕ ਆਉਂਦੇ ਨੇ, ਕਟਰ ਬੜੇ ਹੁੰਦੇ ਨੇ, ਔਰ ਕਮਾਲ ਦੀ ਗੱਲ, ਅਕਲ ਤੋਂ ਬਿਨਾਂ ਅਕਲ ਦਾ ਦਾਵਾ। ਅਕਲ ਨੂੰ ਤਾਂ ਛਿੱਕੇ 'ਤੇ ਟੰਗੇ ਹੋਏ ਅਕਲਮੰਦ ਹੋਣ ਦਾ ਦਾਵਾ ਧਾਰਮਿਕ ਜਗਤ ਵਿੱਚ ਇਸ ਤਰ੍ਹਾਂ ਚੱਲਦਾ। ਫਿਰ ਪਤਾ ਕੀ ਹੈ, ਕਿਸੇ ਇੱਕ ਅਦ ਨੂੰ ਅਕਲ ਆ ਜਾਏ ਅਤੇ ਇਸ ਤਰ੍ਹਾਂ ਦੀ ਗੱਲ ਕਵੇ, ਫਿਰ ਕੱਟੋ ਉਸਦੇ ਬੰਦਬੰਦ, ਬਿਠਾਓ ਉਸਨੂੰ ਤੱਤੀ ਤਵੀ 'ਤੇ, ਕੱਟੋ ਉਸਦੀ ਗਰਦਨ ਚਾਂਦਨੀ ਚੌਂਕ ਦੇ 'ਚ, ਈਸਾ ਸੋਲੀ 'ਤੇ ਲਟਕਦਾ ਪਿਆ। ਮੁਹੰਮਦ ਸਾਹਿਬ ਦੇ ਬਦਰ ਦੀ ਲੜਾਈ ਦੇ 'ਚ ਅਗਲੇ ਦੋ ਦੰਦ ਤੋੜ ਦਿੱਤੇ ਗਏ। ਸੁਕਰਾਤ ਨੂੰ ਜ਼ਹਿਰ ਦਾ ਪਿਆਲਾ ਦੇ ਕੇ ਮਾਰ ਦਿੱਤਾ ਗਿਆ। ਹੁਣ ਪੁੱਛੀਏ, ਇੱਕ ਨੂੰ ਤੁਸੀਂ ਸੂਲੀ 'ਤੇ ਟੰਗਿਆ, ਇੱਕ ਨੂੰ ਜ਼ਹਿਰ ਦੇ ਕੇ ਮਾਰ ਰਹੇ, ਇੱਕ ਦੇ ਦੰਦ ਤੁਸੀਂ ਤੋੜ ਦਿੱਤੇ, ਇੱਕ ਨੂੰ ਤੱਤੀ ਤਵੀ 'ਤੇ ਬਿਠਾਇਆ, ਇੱਕ ਨੂੰ ਚਾਂਦਨੀ ਚੌਂਕ ਦੇ 'ਚ ਗਰਦਨ ਕੱਟ ਦਿੱਤੀ ਹੈ, ਫਿਰ ਉਹਨਾਂ ਦੇ ਫਰਜ਼ੰਦ, ਉਹਨਾਂ ਦੇ ਬੱਚਿਆਂ ਨੂੰ, ਪੋਤਰਿਆਂ ਨੂੰ ਤੁਸੀਂ ਦੀਵਾਰ ਦੇ ਚਿਣਦੇ ਪਏ ਹੋ, ਕਿਸੇ ਦੇ ਬੰਦ ਬੰਦ ਕੱਟ ਰਹੇ ਹੋ, ਕਿਸੇ ਨੂੰ ਉਬਲ ਦੀ ਦੇਗ ਦੇ 'ਚ ਬਿਠਾ ਰਹੇ ਹੋ। ਪਹਿਲੇ ਦੱਸੋ ਇਹਨਾਂ ਨੇ ਚੋਰੀ ਕੀਤੀ ਹੈ, ਯਾਰੀ ਕੀਤੀ ਹੈ, ਬਲਾਤਕਾਰ ਕੀਤਾ, ਕਿਧਰੇ ਕਤਲ ਕੀਤਾ, ਇੱਕ ਵੀ ਜੁਰਮ ਨਹੀਂ। ਇਹਨਾਂ ਦਾ ਇੱਕ ਕਸੂਰ ਹੈ ਕਿ ਇਹ ਬੇਕਸੂਰ ਨੇ। ਕਸੂਰ ਵਾਰਾਂ ਦੇ ਇਕੱਠ ਦੇ 'ਚ ਬੇਕਸੂਰ ਹੋਣਾ ਵੀ ਇੱਕ ਕਸੂਰ ਹੈ। ਗੁਨਾਹਗਾਰਾਂ ਦੇ ਇਕੱਠ ਦੇ 'ਚ ਬੇਗੁਨਾਹ ਹੋਣਾ ਵੀ ਗੁਨਾਹ ਹੈ। ਮੂਰਖਾਂ ਦੇ ਇਕੱਠ ਦੇ 'ਚ ਇਤਨਾ ਸਿਆਣਾ ਹੋ ਜਾਣਾ ਵੀ ਕਿਸੇ ਵੱਧ ਹਾਲੇ 'ਤੇ ਮੂਰਖਤਾ ਹੋ ਜਾਂਦੀ ਹੈ। ਦੇਖੋ, ਸਾਰਾ ਬਨਾਰਸ ਕਹਿ ਰਿਹਾ ਕਬੀਰ ਪਾਗਲ ਹੈ, ਲੋਕ ਕਹੇ ਕਬੀਰ ਬੌਰਾ ਨਾ, ਇਹ ਤਾਂ ਬੌਰਾ ਹੈ, ਪਾਗਲ ਹੈ। ਹੁਣ ਬਨਾਰਸ ਵਾਸੀਆਂ ਨੂੰ ਕੌਣ ਦੱਸੇ ਸਾਰੇ ਬਨਾਰਸ ਦੇ 'ਚ ਇੱਕੋ ਹੀ ਤਾਂ ਸਿਆਣਾ ਹੈ, ਬਾਕੀ ਦੇ ਸਭ ਪਾਗਲਾਂ ਦੀ ਭੀੜ ਹੈ। ਹੁਣ ਇੱਕ ਸਿਆਣਾ ਹੋਵੇ ਅਤੇ ਭੀੜ ਪਾਗਲਾਂ ਦੀ ਹੋਵੇ ਤਾਂ ਦੁਨੀਆਂ 'ਤੇ ਬਹੁ ਗਿਣਤੀ ਪ੍ਰਭਾਵ ਤਾਂ ਬਹੁ ਗਿਣਤੀ ਦਾ, ਘੱਟ ਗਿਣਤੀ ਦਾ ਤਾਂ ਹੈ। ਇਸ ਵਾਸਤੇ ਡਾਕਟਰ ਮੁਹੰਮਦ ਇਕਬਾਲ ਨੇ 1934 ਦੇ 'ਚ ਇਸ ਦੇ ਉੱਤੇ ਤਨਜ਼ ਵੀ ਕਰ ਦਿੱਤੀ ਸੀ। ਜਮਹੂਰੀਅਤ ਇੱਕ ਤਰਜ਼ ਹਕੂਮਤ ਹੈ ਕਿ ਜਿਸ ਮੇਂ ਬੰਦੋਂ ਕੋ ਗਿਨਾ ਕਰਤੇ ਹੈ ਤੋਲਾ ਨਹੀਂ ਕਰਤੇ। ਜਮਹੂਰੀਅਤ ਡੈਮੋਕਰੇਸੀ ਲੋਕਤੰਤਰ, ਜਮਹੂਰੀਅਤ ਇੱਕ ਤਰਜ਼ ਹਕੂਮਤ ਹੈ ਕਿ ਜਿਸ ਮੇਂ ਬੰਦੋਂ ਕੋ ਗਿਨਾ ਕਰਤੇ ਹੈ ਤੋਲਾ ਨਹੀਂ ਕਰਤੇ। ਕਹਿੰਦਾ ਜਮਹੂਰੀਅਤ ਕੀ ਹੈ, ਡੈਮੋਕਰੇਸੀ ਕੀ ਹੈ, ਗਿਣਤੀ। अगर खोते 900 ने ते घोड़े सिर्फ 100 ने तो खोते जित जाणगे घोड़े हार जाणगे। गिद्दड़ 900 ने ते शेर सिर्फ 100 ने शेर हार जाणगे गिद्दड़ जित जाणगे। गौवां सिर्फ 100 ने ते सूअर 900 ने गुस्ताखी माफे सूअर जित जाणगे गौवां हार जाणगे। मैनू कहण दिओगे बहुत सारे मुल्कां दे सूअर ही जित जांदे ने, गौवां ते हार जांदियां थोड़ियां, शेर ते हार जांदे ने थोड़े। जमहूरियत एक तर्ज हकूमत है कि जिसमें बंदों को गिना करते हैं तो ला नहीं करते। फिर ये महान शायर जिसने देश दी वंड तो पहले एक कौमी तराना लिखया सी, सारे जहां से अच्छा हिंदोस्तां हमारा, हम बुलबुलें हैं इसके ये गुलिस्तां हमारा। इन्हें एक होर कीमती गल भी आखी है, जलाले पातशाही हो शख्सी हकूमत किंगडम, जलाले पातशाही हो या जमहूरी तमाशा हो या डेमोक्रेसी का तमाशा होवे या जमहूरियत का तमाशा होवे या शख्सी हकूमत का करिश्मा होवे, शक्ति होवे, मान मर्यादा होवे, जलाल होवे, जलाले पातशाही हो या जमहूरी तमाशा हो, जुदा हो दी सियासत से तो रह जाती है चंगे जी। सिर्फ धर्म नू कढ दिओ, कहिंदे चाहे शख्सी हकूमत होवे किंगडम होवे ते चाहे डेमोक्रेसी होवे, सिर्फ धर्म नू कढ दिओ तो हकूमत कर रहा है चंगेज खां, हलाको हिटलर मोसोलिनी। फिर हिटलर की करेगा, 2.5 करोड़ बंदियां नू कतल करेगा, बंदियां नू सुख देण वास्ते 2.5 करोड़ बंदियां नू कतल करना है, क्रांति लियाण वास्ते 3 करोड़ बंदियां नू मारना है। माओसेव तुंग ने 3 करोड़ बंदियां नू मार के ते 3 करोड़ नू उजाड़ के क्रांति लियांदी सी चाइना। जलाले पातशाही हो या जमहूरी तमाशा हो, जुदा हो दी सियासत से तो रह जाती है चंगे जी। धार्मिक मनुख दे बंद बंद क्यों कट दिते गए, एक होंदा है करोड़ां दी भीड़ अधार्मिक लोगां दी। धार्मिक मनुख सोली ते क्यों चढ़िया, बड़ी भारी भीड़ देखण वाली सी, भीड़ देख रही है सोली ते चढ़ाया जा रहा है, भीड़ अधार्मिक लोगां दी, एक धार्मिक मनुख नूं सोली दित्ती जा रही, भीड़ पापियां दी, एक धार्मिक मनुख दा चांदनी चौंक दे गला कटिया जा रहा, शहीद किया जा रहा। भीड़ जालमां दी सी, एक मासूम बच्चिया नूं, 2 मासूम बच्चिया नूं दीवारां चिणिया जा रहा। ये थोड़े होंदे ने, कल्ला होंदा है, ते कल्ला भी हर शहर दे च नहीं आउंदा। मैं एक दफा फिर दोहराण लगा, हर शहर दे चोटी दे धनवान होणगे और उन्हां नूं माण भी मिलेगा धन करके, हर शहर दे चोटी दे कारोबारी होणगे, हर शहर दे च दार्शनिक फिलोसफर कलाकार भी होणगे, हर शहर दे च राजनीतिक होंदे ने, साइंटिस्ट होंदे ने, हर शहर दे च लॉर कानून नूं समझण वास्ते समझण वाले वकील भी होणगे और होंदे ने, हर शहर दे च ब्रह्मज्ञानी नहीं आउंदा, हर शहर दे च संत नहीं आउंदा, हर शहर दे च कोई रब नाल जुड़ी हुई आत्मा नहीं आउंदी। अगर होंदी ते सानू अरदास च शब्द ऐड करन दी लोड़ नहीं सी, हे गुरुदेव रहमत कर सही संत गुरमुख प्यारे मेल, जिन्ना मिलिया तेरा नाम चेते तेरी याद बने। बहुत औखा है मजमून गुरु नूं समझना समझाना, प्रभु नूं समझना समझाना, बहुत बारीक मजमून है, अति सूक्ष्म मजमून है, अति सूक्ष्म। इस वास्ते चोटी दा साइंटिस्ट भी नहीं पहुंच सकिया उत्थे। ਜਿੱਥੇ ਇੱਕ ਭਗਤ ਪਹੁੰਚ ਜਾਂਦਾ। ਪੰਡਤ ਸੂਰ ਛਤਰ ਪਤ ਰਾਜਾ, ਭਗਤ ਬਰਾਬਰ ਔਰ ਨਾ ਕੋਏ। ਕੋਈ ਸੂਰਬੀਰ, ਕੋਈ ਛਤਰਪਤੀ ਰਾਜਾ, ਕੋਈ ਛੋਟੀ ਦਾ ਗਿਆਨੀ, ਕੋਈ ਛੋਟੀ ਦਾ ਦਾਰਸ਼ਨਿਕ ਅਤੇ ਸਾਇੰਟਿਸਟ ਉੱਥੇ ਨਹੀਂ ਪਹੁੰਚ ਸਕਦਾ ਜਿੱਥੇ ਭਗਤ ਪਹੁੰਚ ਜਾਂਦਾ, ਜਿੱਥੇ ਬ੍ਰਹਮ ਗਿਆਨੀ ਜੋ ਹੈ ਪਹੁੰਚ ਜਾਂਦਾ। ਤਾਂ ਮੈਂ ਫਿਰ ਅਰਜ਼ ਕਰਾਂ, ਦਰ ਘਰ ਕੀ ਸੋਜੀ ਨਾ ਹੈ, ਘਰ ਹੈ ਪਰਮਾਤਮਾ, ਦਰ ਹੈ ਗੁਰੂ। ਔਰ ਦਰ ਘਰ ਨਾਲੋਂ ਅਲੱਗ ਨਹੀਂ ਆਉਂਦਾ, ਉਸੇ ਨੂੰ ਦਰ ਕਹਿੰਦੇ ਨੇ ਜੋ ਘਰ ਦੇ ਨਾਲ ਲੱਗਿਆ ਹੋਵੇ। ਅਤੇ ਘਰ ਦੇ 'ਚ ਜਾਣਾ ਹੈ, ਦਰ ਦੇ 'ਚੋਂ ਲੰਘਣਾ ਪਏਗਾ। ਦਰ ਦੇ 'ਚ ਲੰਘ ਕੇ ਘਰ ਦੇ 'ਚ ਪ੍ਰਵੇਸ਼ ਮਿਲੇਗਾ। ਦੋ ਸ਼ਬਦ ਮੈਂ ਕਵਾਂ ਖੁਲਾਸਾ ਫਿਰ। ਜੋ ਪ੍ਰਕਾਸ਼ ਦੇ ਰੂਪ ਦੇ 'ਚ ਪਰਮਾਤਮਾ ਹੈ, ਉਹੀ ਸ਼ਬਦ ਦੇ ਰੂਪ ਦੇ 'ਚ ਗੁਰੂ ਹੈ। ਔਰ ਜੋ ਸ਼ਬਦ ਦੇ ਰੂਪ ਦੇ 'ਚ ਗੁਰੂ ਹੈ, ਉਹੀ ਪ੍ਰਕਾਸ਼ ਦੇ ਰੂਪ ਦੇ 'ਚ ਪਰਮਾਤਮਾ ਹੈ। ਹੋਰ, ਜੋ ਪ੍ਰਕਾਸ਼ ਦੇ ਰੂਪ ਦੇ 'ਚ ਘਰ ਹੈ, ਉਹੀ ਸ਼ਬਦ ਦੇ ਰੂਪ ਦੇ 'ਚ ਦਰ ਹੈ। ਔਰ ਜੋ ਸ਼ਬਦ ਦੇ ਰੂਪ ਦੇ 'ਚ ਦਰ ਹੈ, ਉਹੀ ਪ੍ਰਕਾਸ਼ ਦੇ ਰੂਪ ਦੇ 'ਚ ਘਰ ਹੈ। ਜੋ ਪਰਮਾਤਮਾ ਦੇ ਰੂਪ ਦੇ 'ਚ ਘਰ ਹੈ, ਉਹੀ ਗੁਰੂ ਦੇ ਰੂਪ ਦੇ 'ਚ ਦਰ ਹੈ। ਔਰ ਜੋ ਗੁਰੂ ਦੇ ਰੂਪ ਦੇ 'ਚ ਦਰ ਹੈ, ਉਹੀ ਪਰਮਾਤਮਾ ਦੇ ਰੂਪ ਦੇ 'ਚ ਘਰ ਹੈ। ਨਾਨਕ ਸੋ ਦੇ ਸਿਮਰਤ ਬੇਦ, ਪਾਰ ਬ੍ਰਹਮ ਗੁਰੂ ਨਾਹੀ ਭੇਦ। ਪਾਰ ਬ੍ਰਹਮ ਅਤੇ ਗੁਰੂ ਦੇ 'ਚ ਭੇਦ ਨਹੀਂ ਹੈ। ਅਤੇ ਜੇ ਭੇਦ ਹੀ ਨਹੀਂ ਹੈ, ਤਾਂ ਫਿਰ ਇਹ ਦੋ ਨਾਮ ਕਿਉਂ ਨੇ? ਇਹ ਗੁਰੂ, ਇਹ ਪ੍ਰਭੂ, ਇਹ ਪਰਮਾਤਮਾ, ਇਹ ਗੁਰੂ ਹੈ। ਅਗਰ ਭੇਦ ਨਹੀਂ, ਦੋਵੇਂ ਇੱਕ ਨੇ, ਤਾਂ ਫਿਰ ਦੋਹਾਂ ਦਾ ਨਾਮ ਇੱਕ ਹੋਣਾ ਚਾਹੀਦਾ। ਦੋ ਨਾਮ ਨੇ, ਦੋਹਾਂ ਦੀਆਂ ਕਿਰਿਆਵਾਂ ਵੱਖ ਵੱਖ ਨੇ, ਤਾਂ ਫਿਰ ਇਹ ਦੋ ਹਸਤੀਆਂ ਹੋਣੀਆਂ, ਦੋ ਹਸਤੀਆਂ ਨਹੀਂ ਨੇ। ਨਾਨਕ ਸੋ ਦੇ ਸਿਮਰਤ ਬੇਦ, ਪਾਰ ਬ੍ਰਹਮ ਗੁਰੂ ਨਾਹੀ ਭੇਦ। ਪਾਰ ਬ੍ਰਹਮ ਅਤੇ ਗੁਰੂ ਦੇ 'ਚ ਕੋਈ ਭੇਦ ਨਹੀਂ। ਦਰ ਘਰ ਨੂੰ ਲੱਗਿਆ ਹੋਇਆ, ਘਰ ਦਰ ਦੇ ਨਾਲ ਜੁੜਿਆ ਹੋਇਆ। ਪ੍ਰਭੂ ਗੁਰੂ ਦੇ ਨਾਲ ਜੁੜਿਆ ਹੋਇਆ, ਗੁਰੂ ਪ੍ਰਭੂ ਦੇ ਨਾਲ ਜੁੜਿਆ ਹੋਇਆ। ਇੰਝ ਦਰ ਘਰ ਦੇ ਨਾਲ ਜੁੜਿਆ ਹੋਇਆ, ਘਰ ਦਰ ਦੇ ਨਾਲ ਜੁੜਿਆ। ਸੋ ਦਰ ਕਿਹਾ, ਸੋ ਘਰ ਕਿਹਾ। ਇਸ ਦਰ ਤੱਕ ਸਾਡਾ ਤਨ ਜਾਏਗਾ? ਕਤਈ ਨਹੀਂ, ਕਤਈ ਨਹੀਂ। ਤਨ ਜਾ ਹੀ ਨਹੀਂ ਸਕਦਾ। ਨਿਰਾਕਾਰ ਦੇ ਦੇਸ਼ ਇਹ ਆਕਾਰ ਤਨ ਨਹੀਂ ਜਾ ਸਕਦਾ। ਨਿਰੰਕਾਰ ਦਾ ਦੇਸ਼ ਜਿਹਦਾ ਕੋਈ ਆਕਾਰ ਨਹੀਂ, ਚੱਕਰ ਨਹੀਂ, ਚਿਹਨ ਨਹੀਂ, ਰੂਪ ਨਹੀਂ, ਰੰਗ ਨਹੀਂ, ਇਹ ਤਨ ਨਹੀਂ ਜਾ ਸਕਦਾ। ਤਨ ਤਾਂ ਇੱਥੇ ਰਹਿ ਜਾਏਗਾ। ਨਿਰੰਕਾਰ ਦੇ ਦੇਸ਼ ਸਾਡਾ ਮਨ ਜਾ ਸਕਦਾ, ਸਾਡਾ ਮਨ ਜਾ ਸਕਦਾ। ਕਾਰਨ ਇਹ ਮਨ ਆਇਆ ਵੀ ਸਿੱਧਾ, ਸਿੱਧੇ ਰੂਪ ਦੇ 'ਚ ਨਿਰੰਕਾਰ ਤੋਂ ਆਇਆ। ਇਸ ਵਾਸਤੇ ਗੁਰਬਾਣੀ ਕਹਿੰਦੀ ਹੈ, ਤਨ ਤੇ ਮਿੱਟੀ, ਇਹ ਮਿੱਟੀ ਇੱਥੇ ਰਹਿ ਜਾਏਗੀ। ਮਨ ਜੋਤ ਹੈ, ਇਹ ਜੋਤ ਦੇ 'ਚ ਜੋਤ ਹੋ ਸਕਦਾ ਹੈ। ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਸੂਖਸ਼ਮ ਸਰੀਰ ਹੈ, ਇਨਰਲ ਬਾਡੀ ਹੈ। ਸਰੀਰ ਦੇ ਅੰਦਰ ਇੱਕ ਸੂਖਸ਼ਮ ਸਰੀਰ। ਕਈ ਪੁਰਸ਼ ਇਸ ਢੰਗ ਨਾਲ ਵੀ ਜੀਂਦੇ ਨੇ ਔਰ ਇਤਨੀ ਉੱਚੀ ਜ਼ਿੰਦਗੀ ਬਤੀਤ ਕਰਦੇ ਨੇ। ਵਕਤੀ ਤੌਰ 'ਤੇ ਸੂਖਸ਼ਮ ਸਰੀਰ ਦਾ ਸੰਬੰਧ ਅਸਥੂਲ ਸਰੀਰ ਨਾਲ ਤੋੜ ਵੀ ਦਿੰਦੇ ਨੇ, ਕੁਛ ਦਿਨਾਂ ਲਈ, ਕੁਛ ਘੰਟਿਆਂ ਲਈ, ਕੁਛ ਸਮੇਂ ਲਈ। ਸਨਾਤਨ ਜਗ ਦੇ ਮਹਾਨ ਜਗਤ ਗੁਰੂ ਸ਼ੰਕਰਾਚਾਰੀਆ ਇੱਕ ਮਹੀਨੇ ਆਪਣੇ ਸਰੀਰ 'ਚੋਂ ਨਿਕਲ ਗਏ। ਇਹਨਾਂ ਨੇ ਆਪਣਾ ਸੂਖਸ਼ਮ ਸਰੀਰ, ਜਿਹਨੂੰ ਜੋਤ ਕਹਿੰਦੇ ਨੇ, ਮਨ ਕਹਿੰਦੇ ਨੇ, ਕੱਢ ਦਿੱਤਾ। ਚੇਲਿਆਂ ਨੂੰ ਕਿਹਾ ਇਸ ਸਰੀਰ ਦੀ ਰੱਖਿਆ ਕਰਨੀ, ਮੈਂ ਇੱਕ ਮਹੀਨੇ ਬਾਅਦ ਆਵਾਂਗਾ। ਪਿਛੋਕੜ ਸਾਰੀ ਗਾਥਾ ਨਾ ਸੁਣਾਵਾਂ, ਇਹ ਰਾਮ ਰਾਏ ਵੀ ਕਰ ਲੈਂਦੇ ਸਨ, ਧੰਨ ਗੁਰੂ ਹਰਿ ਰਾਏ ਸਾਹਿਬ ਜੀ ਦੇ ਸਾਹਿਬਜ਼ਾਦੇ। ਆਪਣੀ ਪਤਨੀ ਨੂੰ ਕਿਹਾ ਮੈਂ 7 ਦਿਨ ਬਾਅਦ ਆਵਾਂਗਾ, ਮੈਂ ਹੋਰ ਮੰਡਲਾਂ ਦੇ ਜਾਣਾ, ਮੇਰੀ ਦੇਹੀ ਦਾ ਖਿਆਲ ਰੱਖੇ, ਮੇਰੇ ਸਰੀਰ ਦਾ ਖਿਆਲ ਰੱਖੇ। ਰਾਮ ਰਾਏ ਮਸੰਦਾ ਨੂੰ ਮੌਕਾ ਮਿਲ ਗਿਆ, ਰਾਮ ਰਾਏ ਦੀ ਦੇਹੀ ਨੂੰ ਅੱਗ ਲਾ ਦੇਈਏ ਤੇ ਆਪਾਂ ਖੁਦ ਗੁਰੂ ਬਣੇ। ਇਹ ਵਿਚਕਾਰ ਰੋੜ ਹੈ, ਇਹਨੂੰ ਹਟਾਓ। ਅਰਥੀ ਸਜਾ ਲਈ, ਅਰਥੀ ਕੱਢਣ ਲੱਗੇ, ਰਾਮ ਰਾਏ ਦੀ ਪਤਨੀ ਜ਼ਾਰੋ ਜ਼ਾਰ ਰੋਂਦੀ ਹੈ, ਦੁਸ਼ਟੋ ਇੱਕ ਹਫ਼ਤਾ ਤੋਂ ਉਡੀਕ ਕਰੋ, ਅੱਜ ਤੇ 3 ਦਿਨ ਹੋਏ ਨੇ, ਮੈਨੂੰ ਕਹਿ ਗਏ ਨੇ 7 ਦਿਨਾਂ ਬਾਅਦ ਮੈਂ ਆਵਾਂਗਾ, ਉਡੀਕ ਕਰੋ। ਨਹੀਂ, ਇਹ ਮਰ ਗਏ ਨੇ, ਇਹ ਮਰ ਗਏ। ਬੜੇ ਉਸਨੇ ਤਰਲੇ ਪਾਏ, ਬੜੇ ਉਸਨੇ ਰੁਦਨ ਕੀਤਾ, ਮਸੰਦਾਂ ਦੀ ਤਾਕਤ ਲੈ ਗਏ ਸ਼ਮਸ਼ਾਨ ਘਾਟ, ਅੱਗ ਲਾ ਦਿੱਤੀ, ਅੱਧਾ ਸਰੀਰ ਜਲ ਗਿਆ, ਰਾਮ ਰਾਏ ਦਾ ਸੂਖਸ਼ਮ ਸਰੀਰ ਆਇਆ। ਪਰ ਪਿੰਜਰਾ ਜਲ ਚੁੱਕਿਆ ਸੀ, ਘਰ ਜਲ ਚੁੱਕਿਆ ਸੀ, ਘਰ ਰਹਿਣ ਦੇ ਲਾਇਕ ਨਹੀਂ ਰਿਹਾ ਸੀ। ਫਿਰ ਵੀ ਉਸ ਸੂਖਸ਼ਮ ਸਰੀਰ ਨੇ ਅਸਥੂਲ ਸਰੀਰ ਦੇ ਪ੍ਰਵੇਸ਼ ਕਰਨ ਦੀ ਪੂਰੀ ਕੋਸ਼ਿਸ਼ ਕੀਤੀ। ਅੱਗ ਉਸ ਸੂਖਸ਼ਮ ਸਰੀਰ ਨੂੰ ਨਹੀਂ ਸਾੜਦੀ, ਪਾਣੀ ਨਹੀਂ ਡੋਬਦਾ। ਉਸ ਸਰੀਰ ਵਿੱਚ ਪ੍ਰਵੇਸ਼ ਕਰਕੇ ਰਾਮ ਰਾਏ ਉੱਚੀ ਆਵਾਜ਼ ਵਿੱਚ ਬੋਲੇ, ਦੁਸ਼ਟੋ ਮਸੰਦੋ, ਤੁਸੀਂ ਮੈਨੂੰ ਜ਼ਿੰਦਾ ਸਾੜਿਆ, ਗੁਰੂ ਤੁਹਾਨੂੰ ਜ਼ਿੰਦਾ ਸਾੜੇਗਾ। ਤੁਸੀਂ ਮੈਨੂੰ ਜ਼ਿੰਦਾ ਜਲਾ ਦਿੱਤਾ, ਗੁਰੂ ਤੁਹਾਨੂੰ ਜ਼ਿੰਦਾ ਜਲਾਏਗਾ। ਇਹਨਾਂ ਸਾਰਿਆਂ ਹੀ ਮਸੰਦਾਂ ਨੂੰ ਦੇਹਰਾਦੂਨ ਵਿੱਚ ਜ਼ਿੰਦਾ ਜਲਾਇਆ ਗਿਆ ਸੀ। ਇਸ ਤਰ੍ਹਾਂ ਦੀ ਅਨੇਕਾਂ ਘਟਨਾਵਾਂ ਨੇ। ਆਪਾਂ ਜਿਤਨੇ ਬੈਠੇ ਨੇ, ਇਤਨੇ ਸਤਸੰਗ ਦੇ ਵਿੱਚ ਸੂਖਸ਼ਮ ਸਰੀਰ ਹੋਣਗੇ, ਇਤਨੇ ਹੋਣਗੇ। ਕਿਹੜੇ ਸੂਖਸ਼ਮ ਸਰੀਰ? ਪ੍ਰਥਮ ਤੇ ਉਹ ਸਿੱਧ ਪੁਰਸ਼ ਜੋ ਇਸ ਅਸਥੂਲ ਦੇਹੀ ਵਿੱਚ ਕਿਧਰੇ ਵੀ ਹੋਣ, ਕਿ ਕਿਸੇ ਸਤਸੰਗ ਨੂੰ ਮਨ ਭਾਉਂਦਾ ਉਹ ਦੇਖ ਲੈਣ ਦੂਰੋਂ, ਅਤੇ ਇਸ ਸਰੀਰ ਨਾਲ ਪਹੁੰਚਣਾ ਬੜਾ ਔਖਾ ਹੋਵੇ, ਸੂਖਸ਼ਮ ਸਰੀਰ ਕੱਢ ਲੈਂਦੇ ਨੇ ਪਹੁੰਚਾ। ਪ੍ਰਥਮ। ਦੂਸਰਾ, ਜਿਨ੍ਹਾਂ ਦੀ ਮੌਤ ਹੋ ਗਈ, ਸਰੀਰ ਦੀ ਮੌਤ ਹੋ ਗਈ, ਇਹਦੀ ਮੌਤ ਇਹ ਢੇਰੀ ਹੋ ਜਾਂਦਾ, ਮਿੱਟੀ ਹੋ ਜਾਂਦਾ, ਸੂਖਸ਼ਮ ਸਰੀਰ ਨਾ ਜਲਾਇਆ ਜਾਂਦਾ ਨਾ ਢੇਰੀ ਹੁੰਦਾ। ਆਮ ਹਾਲਾਤ ਵਿੱਚ ਸਰੀਰ ਦੀ ਮਿਤੂ ਤੋਂ ਬਾਅਦ ਸੂਖਸ਼ਮ ਸਰੀਰ 13 ਦਿਨਾਂ ਦੇ ਅੰਦਰ ਕਿਧਰੇ ਨਾ ਕਿਧਰੇ ਗਰਭ ਵਿੱਚ ਪ੍ਰਵੇਸ਼ ਕਰ ਜਾਂਦਾ। ਹਰ ਵਕਤ ਮੌਤ ਹੋ ਰਹੀ ਹੈ, ਹਰ ਵਕਤ ਗਰਭ ਵਿੱਚ ਪ੍ਰਵੇਸ਼ ਕਰਨ ਦੀ ਸਹੂਲੀਅਤ ਸੰਸਾਰ ਵਿੱਚ ਮੌਜੂਦ ਹੈ। 13 ਦਿਨਾਂ ਦੇ ਅੰਦਰ ਅੰਦਰ ਇਹ ਸੂਖਸ਼ਮ ਦੇਹੀ ਕਿਧਰੇ ਨਾ ਕਿਧਰੇ ਪ੍ਰਵੇਸ਼ ਕਰ ਜਾਂਦੀ। ਜੋ ਆਮ ਸਾਧਾਰਨ ਲੋਕ ਨੇ, ਸਾਧਾਰਨ ਕਿਸ ਨੂੰ ਕਹੋਗੇ? ਸੱਚ ਵੀ ਬੋਲਦੇ ਰਹੇ, ਝੂਠ ਵੀ ਬੋਲਦੇ ਰਹੇ, ਪੁੰਨ ਵੀ ਕਰਦੇ ਰਹੇ, ਪਾਪ ਵੀ ਕਰਦੇ ਰਹੇ, ਸਤਸੰਗ ਵੀ ਕਰਦੇ ਰਹੇ, ਕੁਸੰਗਤ ਵੀ ਕਰਦੇ ਰਹੇ, ਚੱਲ ਕੇ ਗੁਰਬਾਣੀ ਦੀ ਕਥਾ ਵੀ ਸੁਣੀਏ, ਗੁਰਬਾਣੀ ਦਾ ਪਾਠ ਵੀ ਕਰੀਏ, ਗੰਦੇ ਗੀਤ ਵੀ ਅਲਾਪੀਏ, ਇੱਕ ਕਦਮ ਅੱਗੇ ਚੱਲਦੇ ਰਹੇ, ਇੱਕ ਕਦਮ ਪਿੱਛੇ ਚੱਲਦੇ ਰਹੇ, ਨਾ ਅੱਗੇ ਗਏ ਨਾ ਪਿੱਛੇ ਗਏ, ਉੱਥੇ ਦੇ ਉੱਥੇ ਇਹਨਾਂ ਨੂੰ ਸਾਧਾਰਨ ਕਹਿੰਦੇ। ਇਹ 13 ਦਿਨਾਂ ਦੇ ਅੰਦਰ ਕਿਧਰੇ ਨਾ ਕਿਧਰੇ ਗਰਭ ਵਿੱਚ ਪ੍ਰਵੇਸ਼ ਕਰ ਜਾਂਦੇ। ਜਿਹੜੇ ਅਸਾਧਾਰਨ, ਸਾਧਾਰਨ ਨਹੀਂ ਨੇ, ਅਸਾਧਾਰਨ। ਅਸਾਧਾਰਨ ਕੌਣ? ਬੜਾ ਭਜਨ ਕੀਤਾ ਹੈ, ਬੜਾ ਨਾਮ ਜਪਿਆ, ਬੜੀ ਸੇਵਾ ਕੀਤੀ ਹੈ, ਬੜੀ ਬੰਦਗੀ ਕੀਤੀ ਹੈ, ਲੇਕਿਨ ਮੋਕਸ਼ ਗਤੀ ਤੱਕ ਨਹੀਂ ਪਹੁੰਚ ਸਕੇ, ਦਰ ਤੱਕ ਨਹੀਂ ਪਹੁੰਚ ਸਕੇ, ਘਰ ਤੱਕ ਨਹੀਂ ਪਹੁੰਚ ਸਕੇ, ਰਸਤੇ 'ਚ ਹੀ ਰਹਿ ਗਏ। ਦਰ ਦੀ ਸਮਝ ਨਹੀਂ ਸੀ, ਸਮਝ ਸੀ, ਘਰ ਦੀ ਸਮਝ ਨਹੀਂ ਸੀ, ਸਮਝ ਸੀ, ਫਿਰ ਕਿਉਂ ਨਹੀਂ ਪਹੁੰਚੇ? ਵਾਟ ਲੰਬੀ ਹੈ, ਪੈਂਡਾ ਵਿਖੜਾ ਹੈ। ਤੁਸੀਂ ਆਖੋਗੇ ਉਹ ਰਸਤਾ ਕਿਹੜਾ ਹੈ, ਉਹ ਪੈਂਡਾ ਕਿਹੜਾ ਹੈ? ਹੁਣ ਮੈਂ ਅਰਜ਼ ਕਰਾਂ, ਉਹ ਚੱਲਣ ਦੇ ਨਾਲ ਹੀ ਰਸਤਾ ਬਣਦਾ, ਉਂਝ ਕੋਈ ਨਹੀਂ, ਉਂਝ ਕੋਈ ਨਹੀਂ। ਦੋ ਪੰਕਤੀਆਂ ਮੈਂ ਤੁਹਾਨੂੰ ਸਰਵਣ ਕਰਾਵਾਂ। ਗੁਰਮੁਖ ਖੋਜ ਅਗਮ ਹੈ ਜਿਉਂ ਜਲ ਅੰਦਰ ਮੀਨ ਫਿਰੰਦਾ, ਗੁਰਮੁਖ ਖੋਜ ਅਲਕ ਹੈ ਜਿਉਂ ਆਕਾਸ਼ੇ ਪੰਖ ਉਡੰਦਾ। ਮੱਛੀ ਜੈਸੇ ਪਾਣੀ ਵਿੱਚ ਚੱਲਦੀ ਹੈ, ਉਹਦੇ ਚੱਲਣ ਨਾਲ ਰਸਤਾ ਬਣਦਾ, ਉਂਝ ਕੋਈ ਰਸਤਾ ਨਹੀਂ, ਕੋਈ ਰਸਤਾ ਨਹੀਂ। ਚੱਲਦੀ ਹੈ ਤੇ ਰਸਤਾ ਬਣਦਾ, ਉਂਝ ਨਹੀਂ ਹੈ। ਪੰਛੀ ਆਕਾਸ਼ ਦੇ ਜਦ ਉੱਡਦਾ ਹੈ, ਉੱਡਦਿਆਂ ਹੀ ਮਾਰਗ ਬਣਦਾ ਹੈ, ਉਂਝ ਕੋਈ ਮਾਰਗ ਨਹੀਂ ਹੈ। ਗੁਰਮੁਖ ਅਭਿਆਸੀ ਜੈਸੇ ਵਾਹਿਗੁਰੂ ਵਾਹਿਗੁਰੂ ਜਪਦਾ ਹੈ, ਜਪਣ ਨਾਲ ਰਸਤਾ ਬਣਦਾ ਹੈ, ਉਂਝ ਕੋਈ ਰਸਤਾ ਨਹੀਂ, ਕੋਈ ਰਸਤਾ, ਜਪਦੇ ਹੀ ਰਸਤਾ ਬਣਿਆ। ਗੁਰਮੁਖ ਖੋਜ ਅਗਮ ਹੈ ਜਿਉਂ ਜਲ ਅੰਦਰ ਮੀਨ ਫਿਰੰਦਾ, ਮੱਛੀ ਚੱਲ ਪਈ, ਰਸਤਾ ਬਣਦਾ ਗਿਆ। ਇਹਨੇ ਜਪ ਆਰੰਭ ਕਰ ਦਿੱਤਾ ਹੈ ਅੰਮ੍ਰਿਤ ਵੇਲੇ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਕਿ ਜਪਣਾ ਵਿਅਰਥ ਨਹੀਂ ਜਾਏਗਾ, ਇੱਕ ਤਿਲ ਨਹੀਂ ਬਣੇਗਾ ਹਲੇ, ਵਿਅਰਥ ਨਹੀਂ ਜਾਏਗੀ, ਰਸਤਾ ਬਣੇਗਾ। ਇਹ ਗੱਲ ਵੱਖਰੀ ਹੈ ਕਿ ਜੀਵਨ ਰਸਤੇ 'ਚ ਹੀ ਰਹਿ ਜਾਏ ਜਾਂ ਘਰ ਪਹੁੰਚੇ। ਜਿਹੜੇ ਚੱਲ ਤੇ ਪਏ ਪਰ ਰਸਤੇ 'ਚ ਹੀ ਰਹਿ ਗਏ, ਘਰ ਤੱਕ ਨਾ ਪਹੁੰਚੇ, ਇਹਨਾਂ ਨੂੰ ਅਸਾਧਾਰਨ ਕਹਿੰਦੇ ਨੇ। ਇਹ ਸਾਧਾਰਨ ਲੋਕ ਨਹੀਂ ਨੇ, ਅਸਾਧਾਰਨ ਨੇ। ਇਹ ਸੂਖਸ਼ਮ ਦੇ ਹੀ ਬਹੁਤ ਜਲਦ ਜਨਮ ਨਹੀਂ ਲੈਂਦੀ, ਇਹ ਸੂਖਸ਼ਮ ਸਰੀਰ ਬਹੁਤ ਛੇਤੀ ਗਰਭ ਦੇ 'ਚ ਪ੍ਰਵੇਸ਼ ਨਹੀਂ ਕਰਦਾ। ਕਿਉਂ? ਜਿਤਨੀ ਵਾਟ ਇਸਨੇ ਤੈਅ ਕੀਤੀ ਹੈ ਚੱਲ ਚੱਲ ਕੇ, ਇਤਨੇ ਹੀ ਸੰਸਕਾਰਾਂ ਵਾਲੀ ਕੋਈ ਮਾਂ ਹੋਵੇ ਤਾਂ ਗਰਭ ਦੇ 'ਚ ਪ੍ਰਵੇਸ਼ ਕਰਨਗੇ, ਵਰਨਾ ਨਹੀਂ। ਇਸ ਤਰ੍ਹਾਂ ਦੀ ਕੋਈ ਮਾਂ ਹੋਵੇ ਜਿਹੜੇ ਉਹਨਾਂ ਕੋਲ ਸੰਸਕਾਰ ਨੇ ਚੱਲ ਚੱਲ ਕੇ, ਜੋ ਉਹਨਾਂ ਨੂੰ ਅਨੁਭਵ ਮਿਲਿਆ। ਦੂਸਰੇ ਅਸਾਧਾਰਨ ਕੌਣ? ਜੈਸੇ 2.5 ਕਰੋੜ ਬੰਦਿਆਂ ਦਾ ਕਾਤਲ ਹੈ ਹਿਟਲਰ, ਔਰੰਗਜ਼ੇਬ ਆਪਣੇ 3 ਭਰਾਵਾਂ ਨੂੰ ਮਾਰ ਕੇ, ਭਤੀਜਿਆਂ ਨੂੰ ਮਾਰ ਕੇ, ਆਪਣੇ ਪਿਓ ਨੂੰ ਜੇਲ੍ਹ ਦੇ 'ਚ ਪਾ ਕੇ ਸਿੰਘਾਸਣ 'ਤੇ ਬੈਠਾ ਹੈ। ਇਹ ਕੰਮ ਕੋਈ ਉਹ ਕਰ ਸਕਦਾ ਜਿਹਦੇ ਕੋਲ ਦਿਲ ਨਹੀਂ ਪੱਥਰ ਹੋਵੇ, ਦਿਮਾਗ ਨਾ ਜੜ ਹੋਵੇ, ਮਨੁੱਖ ਨਾ ਵੈਸ਼ੀ ਹੋਵੇ, ਦਰਿੰਦਾ ਹੋਵੇ, ਉਹ ਕਰ ਸਕਦਾ। ਭਤੀਜਿਆਂ ਨੂੰ ਵੀ ਮਾਰ ਦਿਓ, ਭਰਾਵਾਂ ਨੂੰ ਵੀ ਮਾਰ ਦਿਓ, ਬੁੱਢੇ ਪਿਓ ਨੂੰ ਵੀ ਜੇਲ੍ਹ ਦੇ ਤੜਪਾ ਕੇ ਮਾਰੋ। ਵੱਡੀ ਭੈਣ ਜਹਾਂ ਆਰਾ ਆਈ, ਉਹਨੂੰ ਜਦ ਪਤਾ ਚੱਲਿਆ ਕਿ ਦਾਰੇ ਨੂੰ ਵੀ ਮਾਰ ਦਿੱਤਾ, ਸੁਣਿਆ ਸੀ ਉਸਨੇ ਪਹਿਲੇ ਸ਼ੁਜਾ ਨੂੰ ਮਾਰ ਦਿੱਤਾ, ਮੁਰਾਦ ਨੂੰ ਮਾਰ ਦਿੱਤਾ, ਪਰ ਜਦ ਹੁਣ ਪਤਾ ਚੱਲਿਆ ਦਾਰੇ ਨੂੰ ਵੀ ਮਾਰ ਦਿੱਤਾ। ਦਾਰਾ ਬੜਾ ਨੇਕ ਤਬੀਅਤ ਇਨਸਾਨ ਸੀ, ਦਾਨੀ ਮਿਜ਼ਾਜ ਸੀ, ਔਰ ਗਿਆਨੀ ਸੀ, ਸ਼ਾਇਰ ਸੀ, ਕਵੀ ਸੀ, ਵਿਦਵਾਨ ਸੀ, ਸੂਫੀ ਫਕੀਰਾਂ ਦੀ ਜ਼ਿਆਦਾ ਸੰਗਤ ਵਿੱਚ ਰਹਿੰਦਾ ਸੀ, ਫਕੀਰ ਤਬੀਅਤ ਇਨਸਾਨ ਸੀ। ਜਹਾਂ ਆ ਰਹਾ ਇਹ ਵੱਡੀ ਭੈਣ ਇਸ ਬਿਰਾਹ ਨਾਲ ਬੜਾ ਪਿਆਰ ਕਰਦੀ ਸੀ, ਔਰ ਬੜੀਆਂ ਦੁਆਵਾਂ ਦਿੰਦੀ ਸੀ, ਤੂੰ ਖੁਦਾ ਦੇ ਮਾਰਗ 'ਤੇ ਚੱਲੇ ਹੈ, ਖੁਦਾ ਤੈਨੂੰ ਆਪਣੇ ਘਰ ਤੱਕ ਪਹੁੰਚਾਵੇ, ਤੈਨੂੰ ਪੂਰੇ ਬੋਧ ਹਾਸਲ ਹੋਵੇ। ਪਰ ਜਦ ਪਤਾ ਚੱਲਿਆ ਬੜੀ ਬੇਦਰਦੀ ਨਾਲ ਔਰੰਗਜ਼ੇਬ ਨੇ ਦਾਰੇ ਨੂੰ ਵੀ ਕਤਲ ਕਰ ਦਿੱਤਾ। ਰੋਂਦੀ ਹੋਈ ਆਈ ਔਰੰਗਜ਼ੇਬ ਕੋਲ, ਪਹਿਲੇ ਤਾਂ ਬੜੀ ਤਾੜਨਾ ਕੀਤੀ, ਮੂਰਖਾ ਤੂੰ ਇਹ ਕੀ ਕੀਤਾ, ਮਾਸੂਮ ਬਿਰਾਹ, ਖੁਦਾ ਤਰਸ ਬਿਰਾਹ, ਖੁਦਾ ਸ਼ਨਾਸ ਜੋ ਸੀ। ਔਰ ਬੜਾ ਫੈਜ਼ ਦਿਲ ਬੰਦਾ, ਫਿਆਜ਼ ਦਿਲ ਬੰਦਾ, ਬੜਾ ਦਾਨੀ ਮਿਜ਼ਾਜ ਦਾ, ਤੂੰ ਉਹਨੂੰ ਵੀ ਮਾਰ ਦਿੱਤਾ। ਕਹਿੰਦੇ ਅੰਦਰ ਇਤਨਾ ਜੋਸ਼ ਆਇਆ, ਜਹਾਂ ਆਰਾ ਨੇ ਹੱਥ ਚੁੱਕ ਲਿਆ ਔਰੰਗਜ਼ੇਬ ਨੂੰ ਮਾਰਨ ਵਾਸਤੇ, ਇਹ ਤੂੰ ਕੀ ਕੀਤਾ। ਔਰੰਗਜ਼ੇਬ ਨੇ ਉਸੇ ਵਕਤ ਉਹਦੀ ਗੁੱਤ ਪਕੜੀ, ਘਸੀਟ ਕੇ ਲੈ ਗਿਆ ਜਿਸ ਕਮਰੇ ਦੇ 'ਚ ਪਿਓ ਬੰਦ ਸੀ, ਨਾਲ ਦੇ ਕਮਰੇ 'ਚ ਉਹਨੂੰ ਬੰਦ ਕੀਤਾ। 7 ਸਾਲ ਵਿਚਾਰੀ ਜੇਲ੍ਹ ਦੇ 'ਚ ਰਹੀ ਹੈ। ਇਹ ਕੰਮ ਕੋਈ ਉਹ ਕਰ ਸਕਦਾ ਜਿਹਦੇ ਕੋਲ ਦਿਲ ਨਹੀਂ ਪੱਥਰ ਹੋਵੇ, ਜਿਹਦੇ ਕੋਲ ਦਿਮਾਗ ਨਹੀਂ सिर्फ जड़ भूसा हो गए, कुछ भी नहीं, कुछ भी नहीं। ऐसे मनुखों का जल्दी जन्म नहीं आता, हिटलर जैसों का जल्दी जन्म नहीं आता, हर नाकस जैसों का जल्दी जन्म नहीं आता। कितना मूड, कितना अचेत, पशुओं नू मात कर गया। 7 साल दे प्रहलाद नू, मासूम बच्चा है, हर नाकश कहिंदा है तू जपया कर, जल हर नाकश, थल हर नाकश, ताकि तेनू वेख के होर बच्चे भी जपन, ते असी निरंकार करके दुनिया विच जाने जाइए। निरंकार होण दी तौफीक मनुख नू निरंकार ने दित्ती है, ध्यान नाल सुनना। निरंकार होण दी उमंग ते तड़प भी मनुख नू दित्ती है। मनुख ऐसा जीवन चाहता है जिहदे च मौत ना होवे, ऐसा जीवन केवल परमात्मा कोल है जिहदे कोल मौत नहीं। मनुख ऐसा रस चाहता है जो कदी बेरस ना होवे, तो ऐसा महारस ते परमात्मा ही है। मनुख ऐसा सुख चाहता है जो कदी दुख दे च ना बदले, ऐसा सुख ते केवल परमात्मा। मनुख ऐसी शक्ति चाहता है जो कदी कमजोरी दे च ना बदले, उस महाशक्ति का ना ही ते परमात्मा है, और की है। मनुख परमात्मा होना चाहता है, होना चाहता है। परमात्मा होण दी सौगात परमात्मा ने हर मनुख नू दित्ती है, हर एक नू दित्ती है। किस तरह? परमात्मा वेखदा है, सब कुछ वेखदा है, मनुख भी वेखदा है। एक गल वखरी है, सब कुछ नू वेखण दी तौफीक नहीं, पर वेखदा है। परमात्मा सुणदा है, पेखत सुनत सदा है संगे, मैं मूर्ख जाणिया दूरी है। सदा वेखदा पै, सबनों वेखदा पै, सबनों सुनदा पै, सदा सुनदा पै। ठाकर हमरा सद बोलनता, सदा बोलदा पै, और उदा बोल सारी दुनिया दे गूंजरे है। अनाहद ना मनुख भी सुनदा है, वेखदा है, मनुख भी समझदा है, पर सीमत है। मनुख भी जानदा है पर सीमत है। ये असीम होना चाहता है, असीम तो केवल परमात्मा ही है। मनुख परमात्मा होना चाहता है, परमात्मा होण दी इसके अंदर भुख है, और इंज कह लो शायद परमात्मा नहीं पाई है। और ऐसा हो सके, परमात्मा हो सके, ऐसी तौफीक भी परमात्मा ने दित्ती है। शायद इसे वासे जफर कहिंदा है, बनाया ऐ जफर खालिक ने कब, इंसान से बढ़कर मलिक को, देव को, जिन को, परी को, ऊरे गिलमा को। मनुख तो वद परमात्मा ने किसे नो नहीं बनाया, क्योंकि मनुख दा ही भविष्य है परमात्मा होना, पशुआं दा भविष्य अजय मनुख होना है, बनस्पति दा भविष्य अजय पशु होना है, पत्थरां दा भविष्य ते अजय बनस्पति होना है, केवल मनुख दा भविष्य है परमात्मा होना। फरवरी का महीना पिछलिया, इस साल दे जो लंघे, मैं कानपुर दे सी, सज्जन मित्र नाल सन, अमृत वेले मैं नितनेम पिया करा ते फोन आई दिल्ली तो। मैं खैर होवे सही है, अमृत वेले 4:30 ये कौन फोन करता है। दिल्ली तो एक नौजवान पूछना चाहता है मैनू, कोई मस्कीन जी सुने है, तुसी भविष्य वक्ता हो, भविष्य जानते हो? मैं कहां जानना, भविष्य वक्ता, भविष्य जानना। कहन लगे की फिर तुसी आ रहे हो ना दिल्ली, की भाई संत बाबा अतर सिंह जी की बरसी ते मैं पहुंचना सी, तुसी आ रहे हो, असी पोस्टर पढ़े ने, असी थोड़े कोल आवांगे अपना भविष्य जानने वास्ते। मैं कहा उदो तो गल बहुत लंबी हो जाएगी, बहुत दिन पए ने, मैं थानू हुणे ही भविष्य दस देना, तुसी हुणे ही पूछ लो। कहिंदे हुणे ही दस दोगे, फोन ते दस दोगे? मैं कहा हुणे ही दस देंगे। तो मेरा भविष्य की है? मैं कहा केवल तेरा ही नहीं, तेरे सारे परिवार का, सारे संसार के मनुखों का एक ही भविष्य है परमात्मा होना, और कोई भविष्य नहीं। ਚੰਗਾ ਪਰਿਵਾਰ ਮਿਲ ਗਿਆ ਤ੍ਰਿਪਤੀ ਨਹੀਂ ਮਿਲੇਗੀ, ਚੰਗਾ ਕਾਰੋਬਾਰ ਮਿਲ ਗਿਆ ਪਰੇਸ਼ਾਨੀਆਂ ਨਹੀਂ ਜਾਣਗੀਆਂ, ਬੜੀ ਧਨ ਸੰਪਦਾ ਮਿਲ ਗਈ, ਰਹਿਣ ਨੂੰ ਉੱਚਾ ਮਹਿਲ ਮਕਾਨ ਮਿਲ ਗਿਆ ਬੇਚੈਨੀ ਨਹੀਂ ਜਾਏਗੀ, ਬੜਾ ਬੈਂਕ ਬੈਲੈਂਸ ਹੋ ਗਿਆ, ਨੋਟਾਂ ਦੇ ਅੰਬਾਰ ਲੱਗ ਗਏ ਨੇ, ਵਿਆਕੁਲਤਾ ਨਹੀਂ ਜਾਏਗੀ, ਦੁੱਖ ਨਹੀਂ ਜਾਏਗਾ, ਦੁੱਖ ਨਹੀਂ ਜਾਏਗਾ, ਬੇਚੈਨੀ ਨਹੀਂ ਜਾਏਗੀ, ਪਰੇਸ਼ਾਨੀ ਨਹੀਂ ਜਾਏਗੀ, ਚਿੰਤਾ ਨਹੀਂ ਜਾਏਗੀ। ਇਹ ਸਭ ਕੁਝ ਉਦੋਂ ਮਿਟਣਗੇ ਜਿਸ ਦਿਨ ਪਰਮਾਤਮਾ ਮਿਲੇਗਾ, ਉਸ ਤੋਂ ਪਹਿਲੇ ਨਹੀਂ। ਦੁੱਖ ਵੀ ਬਣਿਆ ਰਹੇਗਾ, ਸੰਤਾਪ ਵੀ ਬਣਿਆ ਰਹੇਗਾ, ਕੀ ਹੋਇਆ ਤੂੰ ਚੋਟੀ ਦਾ ਧਨਵਾਨ ਹੋਵੇ, ਦੁੱਖ ਵੀ ਬਣਿਆ ਰਹੇਗਾ, ਚਿੰਤਾ ਵੀ ਬਣੀ ਰਹੇਗੀ, ਕੀ ਹੋਇਆ ਤੂੰ ਦਾਰਸ਼ਨਿਕ ਅਤੇ ਫਿਲਾਸਫਰ ਹੋਵੇ, ਦੁੱਖ ਵੀ ਬਣਿਆ ਰਹੇਗਾ, ਕਲੇਸ਼ ਵੀ ਬਣਿਆ ਰਹੇਗਾ, ਕੀ ਹੋਇਆ ਤੂੰ ਬਹੁਤ ਵੱਡਾ ਸ਼ਕਤੀਸ਼ਾਲੀ ਰਾਜਨੈਤਿਕ ਹੋ ਜਾਏ, ਧਨਵਾਨ ਹੋ ਜਾਏ, ਕੀ ਹੋਇਆ ਤੇਰਾ ਮਹਿਲ ਉੱਚਾ ਹੋ ਗਿਆ, ਮਕਾਨ ਬਹੁਤ ਵੱਡਾ ਹੋ ਗਿਆ, ਦਿਲ ਦੀ ਵਿਆਕੁਲਤਾ ਨਹੀਂ ਜਾਏਗੀ। ਇਹ ਸਭ ਕੁਝ ਉਸ ਦਿਨ ਮਿਟੇਗਾ ਜਿਸ ਦਿਨ ਤੋਂ ਪਰਮਾਤਮਾ ਹੋ ਜਾਏਗਾ। ਹਰ ਜਨ ਐਸਾ ਚਾਹੀਏ ਜੈਸਾ ਹਰਿ ਹੀ ਹੋਏ, ਭਗਤ ਕਬੀਰ ਐਲਾਨੀਆਂ ਕਹਿੰਦੇ ਨੇ, ਬਿਗੜਿਓ ਕਬੀਰਾ ਰਾਮ ਧੁਆਈ, ਸਾਚ ਭਇਓ ਅਨ ਕਤੇ ਨਾ ਜਾਈ। ਕਹਿੰਦਾ ਸੰਤਾਂ ਦੀ ਸੰਗਤ ਵਿੱਚ ਆਪਾਂ ਐਸੇ ਤਬਦੀਲ ਹੋਏ, ਕੀ ਹੋ ਗਏ, ਸੱਚ ਹੋ ਗਏ, ਹੁਣ ਸੱਚ ਤੇ ਪਰਮਾਤਮਾ ਤੋ ਕਬੀਰ ਕਹਿੰਦੇ ਨੇ ਹੋਵੇਗਾ ਪਰਮਾਤਮਾ ਸੱਚ, ਆਪਾਂ ਵੀ ਸੱਚ ਹੋ ਗਏ ਹਾਂ, ਧਿਆਨ ਨਾਲ ਸੁਣਨਾ। ਬਿਗੜਿਓ ਕਬੀਰਾ ਰਾਮ ਦੁਹਾਈ, ਸਾਚ ਭਇਓ ਅਨ ਕਤੇ ਨਾ ਜਾਈ, ਮੈਂ ਸੱਚ ਹੋ ਗਿਆ। ਅਬ ਤੋ ਜਾਏ ਚੜੇ ਸਿੰਘਾਸਨ, ਮਿਲੇ ਹੈ ਸਾਰੰਗ ਪਾਨੀ, ਰਾਮ ਕਬੀਰਾ ਏਕ ਬਹਿ ਹੈ ਕੋਈ ਨਾ ਸਕੇ ਪਛਾਣੀ, ਮੈਂ ਕਿ ਸਾਰੇ ਮਨੁੱਖਾਂ ਦਾ ਇੱਕੋ ਹੀ ਭਵਿਸ਼ ਹੈ, ਰਾਮ ਹੋ ਜਾਣਾ, ਭਗਵਾਨ ਹੋ ਜਾਣਾ, ਪਰਮਾਤਮਾ ਹੋ ਜਾਣਾ। ਅਤੇ ਪਰਮਾਤਮਾ ਹੋਣ ਦੇ ਵਸੀਲੇ ਪਰਮਾਤਮਾ ਨੇ ਬਖਸ਼ੇ ਹੋਏ ਨੇ, ਸਾਰਿਆਂ ਨੂੰ ਦਿੱਤੇ ਹੋਏ ਨੇ, ਸੀਮਤ ਨੇ, ਇਹ ਅਸੀਮ ਹੋ ਸਕਦੇ ਨੇ ਉਹਨੂੰ ਯਾਦ ਕਰ ਕਰਕੇ। ਕਿਵੇਂ ਉਸ ਨੂੰ ਯਾਦ ਕਰੀਏ, ਪਹਿਲੇ ਦਰ ਤੱਕ ਪਹੁੰਚੀਏ, ਫਿਰ ਦਰ ਨੇ ਹੀ ਘਰ ਦੇ 'ਚ ਪ੍ਰਵੇਸ਼ ਕਰਾ ਦੇਣਾ। ਇਤਨੀ ਸੇਵਾ ਇਸ ਵਕਤ ਕਬੂਲ ਕਰਨੀ, ਪ੍ਰਵਾਨ ਕਰਨੀ ਸਾਰਿਆਂ ਦਾ, ਔਰ ਮੁਖੀ ਸੱਜਣਾਂ ਦਾ ਵਾਰ ਵਾਰ ਧੰਨਵਾਦ। ਫੁੱਲ ਚੁਗਦੀ ਸ਼ਮਾ, ਵਾਹਿਗੁਰੂ ਜੀ ਕਾ ਖਾਲਸਾ।
1: You're listening to KRPI 1550 Radio, Ferndale, Washington.
2: 1550 KRPI Radio te chal raha hai live from Guru Nanak Sikh Gurdwara Sahib, Scott Road, Surrey.
3: Suni sarvan bakhyani, pavitr pavitr pavitr puneet, naam japai Nanak man preet, shlok sant sarn jo jan parai so jan udranhar, ਸੰਤ ਕੀ ਨਿੰਦਾ ਨਾਨਕਾ, ਬਹੁਰ ਬਹੁਰ ਅਵਤਾਰ ਅਸ਼ਟਪਦੇ, ਸੰਤ ਕਾ ਦੁੱਖਨ ਆਰਜਾ ਘਟੈ, ਸੰਤ ਕਾ ਦੁੱਖਨ ਜਮਤੇ ਨਹੀਂ ਛੁਟੈ, ਸੰਤ ਕਾ ਦੁੱਖਨ ਸੁਖ ਸਭ ਜਾਏ, ਸੰਤ ਕਾ ਦੁੱਖਨ ਨਰਕ ਮਹਿ ਪਾਏ, ਸੰਤ ਕਾ ਦੁੱਖਨ ਮਤ ਹੋਏ ਮਲੀਨ, ਸੰਤ ਕਾ ਦੁੱਖਨ ਸੋਭਾ ਤੇ ਹੀਨ, ਸੰਤ ਕੇ ਹਤੇ ਕੋ ਰੱਖੈ ਨਾ ਕੋਏ, ਸੰਤ ਕਾ ਦੁੱਖਨ ਥਾਨ ਭ੍ਰਸ਼ਟ ਹੋਏ, ਸੰਤ ਕਿਰਪਾਲ ਕਿਰਪਾ ਜੀ ਕਰੈ, ਨਾਨਕ ਸੰਤ ਸੰਗ ਨਿੰਦਕ ਪੀਤਰੈ, ਸੰਤ ਕਾ ਦੁੱਖਨ ਤੇ ਮੁੱਖ ਪਵੈ, ਸੰਤਨ ਕਾ ਦੁੱਖਨ ਕਾਗ ਜਿਉਂ ਲਵੈ, ਸੰਤਨ ਕਾ ਦੁੱਖਨ ਸਰਪ ਜੋਨ ਪਾਏ, ਸੰਤ ਕਾ ਦੁੱਖਨ ਤ੍ਰਿਗਤ ਜੋਨ ਕਿਰਮਾਏ, ਸੰਤਨ ਕਾ ਦੁੱਖਨ ਤ੍ਰਿਸ਼ਨਾ ਮਹਿ ਜਲੈ, ਸੰਤ ਕਾ ਦੁੱਖਨ ਸਭ ਕੋ ਚਲੈ, ਸੰਤ ਕਾ ਦੁੱਖਨ ਤੇਜ ਸਭ ਜਾਏ, ਸੰਤ ਕਾ ਦੁੱਖਨ ਨੀਚ ਨੀਚ ਆਏ, ਸੰਤ ਦੁਖੀ ਕਾ ਥਾਉ ਕੋ ਨਾਹਿ, ਨਾਨਕ ਸੰਤ ਭਾਵੈ ਤਾਂ ਓਏ ਪੀ ਗਤ ਪਾਏ, ਸੰਤ ਕਾ ਨਿੰਦਕ ਮਹਾਂ ਅਤਤਾਈ, ਸੰਤ ਕਾ ਨਿੰਦਕ ਖਿਣ ਟਿਕ ਨ ਪਾਏ, ਸੰਤ ਕਾ ਨਿੰਦਕ ਮਹਾਂ ਹਤਿਆਰਾ, ਸੰਤ ਕਾ ਨਿੰਦਕ ਪਰਮੇਸ਼ਰ ਮਾਰਾ, ਸੰਤ ਕਾ ਨਿੰਦਕ ਰਾਜ ਤੇ ਹੀਨ, ਸੰਤ ਕਾ ਨਿੰਦਕ ਦੁਖੀਆ ਅਰਦੀਨ, ਸੰਤ ਕੇ ਨਿੰਦਕ ਕਉ ਸਰਬ ਰੋਗ, ਸੰਤ ਕੇ ਨਿੰਦਕ ਕਉ ਸਦਾ ਬਿਜੋਗ, ਸੰਤ ਕੀ ਨਿੰਦਾ ਦੁਖ ਮਹਿ ਦੋਖ, ਨਾਨਕ ਸੰਤ ਭਾਵੈ ਤਾਂ ਉਸ ਕਾ ਪੀ ਹੋਏ ਮੋਖ, ਸੰਤ ਕਾ ਦੁਖੀ ਸਦਾ ਅਪਵਿੱਤ, ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿੱਤ, ਸੰਤ ਕੇ ਦੁਖੀ ਕਉ ਡਾਲ ਲਾਗੈ, ਸੰਤ ਕੇ ਦੁਖੀ ਕਉ ਸਭ ਤਿਆਗੈ, ਸੰਤ ਕਾ ਦੁਖੀ ਮਹਾ ਅਹੰਕਾਰੀ, ਸੰਤ ਕਾ ਦੁਖੀ ਸਦਾ ਬਿਕਾਰੀ, ਸੰਤ ਕਾ ਦੁਖੀ ਜਨਮੈ ਮਰੈ, ਸੰਤ ਕੀ ਦੁੱਖ ਨਾ ਸੁਖ ਤੇ ਟਰੈ, ਸੰਤ ਕੇ ਦੁਖੀ ਕਉ ਨਾਹੀ ਠਾਓ, ਨਾਨਕ ਸੰਤ ਭਾਵੈ ਤਾਂ ਲਏ ਮਿਲਾਏ, संत का दुखी अध बीच ते टूटै, संत का दुखी किता काज ना पहुंचै, संत के दुखी का उद्यान भरमाइयै, संत का दुखी उजड़ पाइयै, संत का दुखी अंतर ते थोथा, ज्यों सास बिना मृतक की लोथा, संत के दुखी की जड़ किछ नाहि, आपन बीज आपे ही खाहि, संत के दुखी को अवरना राखन हार, नानक संत पावै ता लए उबार, संत का दुखी इउं बिललाए, ज्यों जल बिहून मछली तड़फड़ाए, संत का दुखी भूखा नहीं राजै, ज्यों पावक ईंधन नहीं त्रापै, संत का दुखी छुटै अकेला, ज्यों बू आड़ तिल खेत माहे दुहेला, संत का दुखी धर्म ते रहत, संत का दुखी सद मिथ्या कहत, किरत निंदक का तुरी पया, नानक ज्योतिष पावै सोई थिया, संत का दुखी बिगड़ रूप होए जाए, संत के दुखी को दरगह मिलै सजाए, संत का दुखी सदा सहकाइयै, संत का दुखी न मरै न जीवाइयै, संत के दुखी की पूजै न आसा, संत का दुखी उठ चलै निरासा, संत का दुख न तृष्टै कोए, जैसा पावै तैसा कोई होए, पया किरत न मिटै कोए, नानक जानै सच्चा सोए, सब कर तिसके ओह करनै हार, सदा सदा तिसको नमस्कार, प्रभु की उस्तत करो दिन रात, इसै ते आवो सास गिरास, सब कछ वरतै तिसका की।

ਸਲੋਕ ਤਜਹੁ ਸਿਆਣਪ ਸੁਰਜਨ ਹੋ ਸਿਮਰੋ ਹਰ ਹਰ ਰਾਏ ਏਕ ਆਸ ਹਰ ਮਨ ਰੱਖੋ ਨਾਨਕ ਦੁਖ ਭਰਮ ਭਉ ਜਾਏ ਅਸ਼ਟਪਦੀ ਮਾਨੋ ਕੀ ਟੇਕ ਬਿਰਥੀ ਸਭ ਜਾਨ ਦੇਵਨ ਕਉ ਏਕੈ ਭਗਵਾਨ ਜਿਸ ਕੈ ਦੀਆ ਰਹਿ ਅਗਾਏ ਬਹੁਰ ਨ ਤ੍ਰਿਸ਼ਨਾ ਲਾਗੈ ਆਏ ਮਾਰੈ ਰਾਖੈ ਏਕੋ ਆਪ ਮਾਨੁਖ ਕੈ ਕਿਛ ਨਾਹੀ ਹਾਥ ਇਸਕਾ ਹੁਕਮ ਬੂਝ ਸੁਖ ਹੋਏ ਤਿਸਕਾ ਨਾਮ ਰੱਖ ਕੰਠ ਪਰੋਏ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਘਨ ਨ ਲਾਗੈ ਕੋਏ ਉਸਤਤ ਮਨ ਮਹਿ ਕਰ ਨਿਰੰਕਾਰ ਕਰ ਮਨ ਮੇਰੇ ਸਤ ਵਿਵਹਾਰ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲੇਹ ਜੀਓ ਨੈਨੋ ਪੇਖ ਠਾਕੁਰ ਕਾ ਰੰਗ ਸਾਧ ਸੰਗ ਬਿਨਸੈ ਸਭ ਸੰਗ ਚਰਨ ਚਲੋ ਮਾਰਗ ਗੋਬਿੰਦ ਮਿਟੈ ਪਾਪ ਜਪੀਐ ਹਰ ਬਿੰਦ ਕਰ ਹਰ ਕਰਮ ਸਵਨ ਹਰ ਕਥਾ ਹਰ ਦਰਗਹਿ ਨਾਨਕ ਉਜਲ ਮੱਥਾ ਮੜ ਭਾਗੀ ਤੇ ਜਨ ਜਗ ਮਾਹਿ ਸਦਾ ਸਦਾ ਹਰ ਕੇ ਗੁਣ ਗਾਹਿ ਰਾਮ ਨਾਮ ਜੋ ਕਰਹਿ ਵਿਚਾਰ ਸੇ ਧਨਵੰਤ ਗਣੀ ਸੰਸਾਰ ਮਨ ਤਨ ਮੁਖ ਬੋਲੈ ਹਰ ਮੁਖੀ ਸਦਾ ਸਦਾ ਜਨ ਹੋ ਤੇ ਸੁਖੇ ਏਕੋ ਏਕ ਏਕ ਪਛਾਨੈ ਇਤ ਉਤ ਕੀ ਉਹ ਸੋਝੀ ਜਾਨੈ ਨਾਮ ਸੰਗ ਜਿਸਕਾ ਮਨ ਮਾਨਿਆ ਨਾਨਕ ਤਿਨਹਿ ਨਿਰੰਜਨ ਜਾਨਿਆ ਗੁਰਪ੍ਰਸਾਦ ਆਪਣੇ ਆਪ ਸੁਝੈ ਤਿਸਕੀ ਜਨ ਹੋ ਤ੍ਰਿਸ਼ਨਾ ਬੁਝੈ ਸਾਧ ਸੰਗ ਹਰ ਹਰ ਜਸ ਕਹਿਤ ਸਰਬ ਰੋਗ ਤੇ ਉਹ ਹਰ ਜਨ ਰਹਿਤ ਅਨਦਿਨ ਕੀਰਤਨ ਕੇਵਲ ਬਖਿਆਨ ਗ੍ਰਹਸਥ ਮਹਿ ਸੋਈ ਨਿਰਮਾਨ ਏਕ ਉਪਰ ਜਿਸ ਜਨ ਕੀ ਆਸਾ ਤਿਸ ਕੀ ਕਟਿਆ ਜਮ ਕੀ ਫਾਸਾ ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਤਿਸਹਿ ਨ ਲਾਗੈ ਦੁਖ ਜਿਸ ਕਉ ਹਰ ਪ੍ਰਭ ਮਨ ਚਿੱਤ ਆਵੈ ਸੋ ਸੰਤ ਸੁਹੇਲਾ ਨਹੀਂ ਬੁਲਾਵੈ ਜਿਸ ਪ੍ਰਭ ਆਪਣਾ ਕਿਰਪਾ ਕਰੈ ਸੋ ਸੇਵ ਕਉ ਕਿਸ ਤੇ ਡਰੈ ਜੈਸਾ ਸਾ ਤੈਸਾ ਦ੍ਰਿਸ਼ਟਾਇਆ ਆਪਣੇ ਕਾਰਜ ਮਹਿ ਆਪ ਸਮਾਇਆ ਸੋਧਤ ਸੋਧਤ ਸੋਧਤ ਸੀਜਿਆ ਗੁਰਪ੍ਰਸਾਦ ਤਤ ਸਭ ਬੂਝਿਆ ਜਬ ਦੇਖੋ ਤਬ ਸਭ ਕਿਛ ਮੂਲ ਨਾਨਕ ਸੋ ਸੂਖਮ ਸੋਈ ਅਸਥੂਲ ਨੈ ਕਿਸ ਜਨਮੈ ਨੈ ਕਿਸ ਮਰੈ ਆਪਣ ਚਲਤ ਆਪ ਹੀ ਕਰੈ ਆਵਨ ਜਾਵਨ ਦ੍ਰਿਸ਼ਟ ਅਨਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰਿਸ਼ਟ ਆਪੇ ਆਪ ਸਗਲ ਮਹਿ ਆਪ ਅਨਕ ਜੁਗਤ ਰਚ ਥਾਪਿਓ ਥਾਪ ਅਬਿਨਾਸੀ ਨਾਹੀ ਕਿਛ ਖੰਡ ਧਾਰਨ ਧਾਰ ਰਹਿਓ ਬ੍ਰਹਿਮੰਡ ਅਲਖ ਭੇਵ ਪੁਰਖ ਪ੍ਰਤਾਪ ਆਪ ਜ ਪਾਏ ਤਾਂ ਨਾਨਕ ਜਾਪ ਜਿਨ ਪ੍ਰਭ ਜਾਤਾ ਸੋ ਸੋਭਾਵੰਤ ਸਗਲ ਸੰਸਾਰ ਉਧਰੈ ਤਿੰਨ ਮੰਤ ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਦੁਖ ਵਿਸਾਰਨ ਆਪੇ ਮੇਲ ਲਏ ਕਿਰਪਾਲ ਗੁਰ ਕਾ ਸ਼ਬਦ ਜਪ ਭਏ ਨਿਹਾਲ ਹੁਣ ਕੀ ਸੇਵਾ ਸੋਈ ਲਾਗੈ ਜਿਸਨੂੰ ਕਿਰਪਾ ਕਰਹਿ ਬੜਭਾਗ ਹੈ ਨਾਮ ਜਪਤ ਪਾਵੈ ਬਿਸਰਾਮ ਨਾਨਕ ਤਿੰਨ ਪੁਰਖ ਕਾ ਉੱਤਮ ਕਰਮਾਨ ਜੋ ਕਿਛ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਾ ਬਸੈ ਹਰ ਸੰਗ ਸਹਿਜ ਸੁਭਾਏ ਹੋਵੈ ਸੋ ਹੋਏ ਕਰਨੈ ਹਾਰ ਪਛਾਣੈ ਸੋਏ ਪ੍ਰਭ ਕਾ ਕੀਆ ਜਨ ਮੀਠ ਲਗਾਨਾ ਜੈਸਾ ਸਾ ਤੈਸਾ ਦ੍ਰਿਸ਼ਟਾਨਾ ਜਿਸ ਤੇ ਉਪਜੇ ਤਿਸ ਮਾਹਿ ਸਮਾਏ ਓਏ ਸੁਖ ਨਿਧਾਨ ਉਹਨੂੰ

ਜਾ ਕੇ ਸਿਮਰਨ ਉਧਰੀਐ ਨਾਨਕ ਤਿਸ ਬਲਿਹਾਰ ਅਸ਼ਟਪਦੀ ਟੂਟੀ ਗੰਢ ਨਿਹਾਰ ਗੋਪਾਲ ਸਰਬ ਜੀਆਂ ਆਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸ ਤੇ ਬਿਰਥਾ ਕੋਈ ਨਾਹੀ ਰੇ ਮਨ ਮੇਰੇ ਸਦਾ ਹਰ ਜਾਪ ਅਬਨਾਸੀ ਪਵ ਆਪੇ ਆਪ ਆਪਨ ਕੀਆ ਕਛੂ ਨਾ ਹੋਏ ਜੇ ਸੌ ਪ੍ਰਾਣੀ ਲੋਚੈ ਕੋਏ ਤਿਸ ਬਿਨ ਨਾਹੀ ਤੇਰਾ ਕਿਛ ਕਾਮ ਗਤ ਨਾਨਕ ਜਪ ਏਕ ਹਰ ਨਾਮ ਰੂਪਵੰਤ ਹੋਏ ਨਾਹੀ ਮੋਹੈ ਪ੍ਰਭ ਕੀ ਜੋਤ ਸਗਲ ਘਟ ਸੋ ਹੈ ਧਨਵੰਤਾ ਹੋਏ ਕਿਆ ਕੋ ਗਰਬੈ ਜਾਂ ਸਭ ਕੁਛ ਤਿਸਕਾ ਦੀ ਆਦਰਬੈ ਹੱਥ ਸੂਰਾ ਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਿਤਾਵੈ ਜੇ ਕੋ ਹੋਏ ਬਹਿ ਦਾਤਾਰ ਤਿਸ ਦੇਨ ਹਾਰ ਜਾਨੈ ਗਾਵਾਰ ਜਿਸ ਗੁਰਪ੍ਰਸਾਦ ਟੂਟੈ ਹੋ ਰੋਗ ਨਾਨਕ ਸੋ ਜਨ ਸਦਾ ਅਰੋਗ ਜਿਉ ਮੰਦਰ ਕਉ ਥੰਮੈ ਥੰਮਨ ਤਿਉ ਗੁਰ ਕਾ ਸ਼ਬਦ ਮਨੈ ਅਸਥੰਮਨ ਜਿਉ ਪਾਖਾਣ ਨਾਵ ਚੜਤਰੈ ਪ੍ਰਾਣੀ ਗੁਰ ਚਰਨ ਲਗਤ ਨਿਸਤਰੈ ਜਿਉ ਅੰਧਕਾਰ ਦੀਪਕ ਪ੍ਰਗਾਸ ਗੁਰਦਰਸ਼ਨ ਦੇਖ ਮਨ ਹੋਏ ਵਿਗਾਸ ਜਿਉ ਮਹਾ ਉਦਿਆਨ ਮਹਿ ਮਾਰਗ ਪਾਵੈ ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ ਤਿਨ ਸੰਤਨ ਕੀ ਬਾਛੋ ਧੂਰ ਨਾਨਕ ਕੀ ਹਰ ਲੋਚਾ ਪੂਰ ਮਨ ਮੂਰਖ ਕਾਹੇ ਬਿਲ ਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਐ ਦੁਖ ਸੁਖ ਪ੍ਰਭ ਦੇਵ ਨਹਾਰ ਅਵਰ ਤਿਆਗ ਤੂ ਤਿਸੈ ਚਿਤਾਰ ਜੋ ਕਛ ਕਰੈ ਸੋਈ ਸੁਖ ਮਾਨ ਭੂਲਾ ਕਾਹੇ ਫਿਰੈ ਅਜਾਨ ਕੌਣ ਬਸਤ ਆਈ ਤੇਰਾ ਸੰਗ ਲਪਟ ਰਹੋ ਰਸ ਲੋਭੀ ਪਤੰਗ ਰਾਮ ਨਾਮ ਜਪ ਹਿਰਦੇ ਮਾਹੇ ਨਾਨਕ ਪਤ ਸੇਤੀ ਕਰ ਜਾਏ ਜਿਸ ਵਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਕਰ ਪਾਇਆ ਤਜ ਅਭਿਮਾਨ ਲਿਹੋ ਮਨ ਮੋਲ ਰਾਮ ਨਾਮ ਹਿਰਦੇ ਮਹਿ ਤੋਲ ਲਾਲ ਖੇਪ ਸੰਤੈ ਸੰਗ ਚਾਲ ਅਵਰ ਤਿਆਗ ਵਿਖਿਆ ਜੰਜਾਲ ਧਨ ਧਨ ਕਹਿ ਸਭ ਕੋਏ ਮੁਖ ਉਜਲ ਹਰ ਦਰਗ ਹੈ ਸੋਏ ਇਹੋ ਵਾਪਾਰ ਵਿਰਲਾ ਵਾਪਾਰੈ ਨਾਨਕ ਤਾਕੈ ਸਦ ਬਲਿਹਾਰੈ ਚਰਨ ਸਾਧ ਕੇ ਧੋਏ ਧੋਏ ਪੀਓ ਅਰਪ ਸਾਧ ਕਹੋ ਆਪਣਾ ਜੀਓ ਸਾਧ ਕੀ ਧੂਰ ਕਰੋ ਇਸਨਾਨ ਸਾਧ ਉੱਪਰ ਜਾਈਐ ਕੁਰਬਾਨ ਸਾਧ ਸੇਵਾ ਵਡਭਾਗੀ ਪਾਈਐ ਸਾਧ ਸੰਗ ਹਰ ਕੀਰਤਨ ਗਾਈਐ ਅਣਕ ਬਿਖਨ ਤੇ ਸਾਧੂ ਰਾਖੈ ਹਰ ਗੁਣ ਗਾਏ ਅੰਮ੍ਰਿਤ ਰਸ ਚੱਖੈ ਓਟ ਗਹੀ ਸੰਤੈ ਦਰ ਆਇਆ ਸਰਬ ਸੁਖ ਨਾਨਕ ਤੇ ਪਾਇਆ ਮ੍ਰਿਤਕ ਕੌ ਜੀ ਵਾਲ ਨਿਹਾਰ ਭੁੱਖੇ ਕੌ ਦੇਵਤ ਆਧਾਰ ਸਭ ਨਿਧਾਨ ਜਾ ਕੀ ਦ੍ਰਿਸ਼ਟੀ ਮਾਹੇ ਪੁਰਬ ਲਿਖੇ ਕਾ ਲੈਣਾ ਪਾਹੇ ਸਭ ਕਿਸ ਤਿਸਕਾ ਉਹ ਕਰਨਾ ਜੋਗ ਤਿਸ ਬਿਨ ਦੂਸਰ ਹੋਆ ਨਾ ਹੋਗ ਜਪ ਜਨ ਸਦਾ ਸਦਾ ਦਿਨ ਨੈਣੀ ਸਭ ਤੇ ਊਚ ਨਿਰਮਲ ਇਹ ਕਰਨੀ ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋ ਜਨ ਨਿਰਮਲ ਸੀਆ ਜਾ ਕੈ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵੈ ਹਰ ਪ੍ਰਚੀਤ ਭਗਤ ਭਗਤ ਸੁਣੀਐ ਤਿਹ ਲੋਏ ਜਾ ਕੈ ਹਿਰਦੈ ਇੱਕੋ ਹੋਏ ਸੱਚ ਕਰਨੀ ਸੱਚ ਤਾ ਕੀ ਰਹਿਤ ਸੱਚ ਹਿਰਦੈ ਸਤ ਮੁਖ ਕਹਿਤ ਸੱਚੀ ਦ੍ਰਿਸ਼ਟ ਸੱਚ ਆਯਾਕਾਰ ਸੱਚ ਵਰਤੈ ਸੱਚ ਆਪਾਸਾਰ ਪਾਰ ਬ੍ਰਹਮ ਜਿਨ ਸੱਚ ਕਰ ਜਾਤਾ।

ਅਨੁਰਾਵ ਮਨਸਾ ਪੂਰਨ ਸਰਨਾ ਜੋਗ ਜੋ ਕਰ ਪਾਇਆ ਸੋਈ ਹੋਗ ਹਰਨ ਭਰਨ ਜਾ ਕਾ ਨੇਤਰ ਫੋਰ ਤਿਸ ਕਾ ਮੰਤਰ ਨ ਜਾਣੈ ਹੋਰ ਅਨੰਦ ਰੂਪ ਮੰਗਲ ਸਦ ਜਾ ਕੈ ਸਰਬ ਥੋਕ ਸੁਨਿਹੈ ਕਰਤਾ ਕੈ ਰਾਜ ਮਹਿ ਰਾਜ ਜੋਗ ਮਹਿ ਜੋਗੀ ਤਪ ਮਹਿ ਤਪੀਸਰ ਗ੍ਰਸਤ ਮਹਿ ਭੋਗੀ ਧਿਆਏ ਧਿਆਏ ਭਗਤ ਹੈ ਸੁਖ ਪਾਇਆ ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨ ਪਾਇਆ ਜਾ ਕੀ ਲੀਲਾ ਕੀ ਮਿਤ ਨਾਹਿ ਸਗਲ ਦੇਵ ਹਾਰੇ ਅਵਗਾਹਿ ਪਿਤਾ ਕਾ ਜਨਮ ਕੇ ਜਾਣੈ ਪੂਤ ਸਗਲ ਪਰੋਈ ਆਪਣੈ ਸੂਤ ਸਮਤ ਗਿਆਨ ਧਿਆਨ ਜਿਨ ਦੇ ਜਨ ਦਾਸ ਨਾਮ ਧਿਆ ਵੈਸੇ ਤਿਉ ਗੁਣ ਮਹਿ ਜਾ ਕੋ ਪਰਮਾਏ ਜਨਮ ਮਰੈ ਫਿਰ ਆਵੈ ਜਾਏ ਊਚ ਨੀਚ ਤਿਸਕੇ ਅਸਥਾਨ।

ਸਭ ਭਗਤਾ ਸੁਰਤ ਸਤ ਸਤ ਜਸ ਸੁਨਤਾ ਬੁੱਝਣ ਹਾਰ ਕਉ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੈ ਜਿਨ ਮਾਨਿਆ ਕਰਨ ਕਰਾਵਨ ਤਿਨ ਮੂਲ ਪਛਾਨਿਆ ਜਾ ਕੇ ਹਿਰਦੈ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਭੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਿਆ ਤਿਸ ਮਾਹਿ ਸਮਾਨਾ ਬਸਤ ਮਾਹਿ ਲੇ ਬਸਤ ਗਡਾਈ ਤਾ ਕਉ ਭਿੰਨ ਨ ਕਹਿ ਨਾ ਜਾਈ ਬੂਝੈ ਬੂਝਣ ਹਾਰ ਵਿਵੇਕ ਨਾਰਾਇਣ ਮਿਲੇ ਨਾਨਕ ਏਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੂਜਾਰੀ ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ ਠਾਕੁਰ ਕਉ ਸੇਵਕ ਜਾਣੈ ਸੰਗ।

ਪ੍ਰਭ ਕੇ ਸੇਵਕ ਕਾ ਕੋ ਨਾ ਪਹੁੰਚਾ, ਪ੍ਰਭ ਕੇ ਸੇਵਕ ਉੱਚੇ ਉੱਚੇ, ਜੋ ਪ੍ਰਭ ਆਪਣੀ ਸੇਵਾ ਲਾਇਆ, ਨਾਨਕ ਸੋ ਸੇਵਕ ਦਹਿ ਦਿਸ ਪ੍ਰਗਟਾਇਆ, ਨੀਕੀ ਕੀਰੀ ਮਹਿ ਕਲ ਰਾਖੈ, ਭਸਮ ਕਰੈ ਲਸਕਰ ਕੋਟ ਲਾਖੈ, ਜਿਸ ਕਾ ਸਾਸ ਨਾ ਕਾੜਤ ਆਪ, ਤਾਕਉ ਰਾਖਤ ਦੇ ਕਰ ਹਾਥ, ਮਾਨਸ ਜਤਨ ਕਰਤ ਬਹੁ ਭਾਤ, ਤਿਸਕੇ ਕਰਤਵ ਬਿਰਥੇ ਜਾਤ, ਮਾਰੈ ਨ ਰਾਖੈ ਅਵਰ ਨ ਕੋਏ, ਸਰਬ ਜੀਆਂ ਕਾ ਰਾਖਾ ਸੋਏ, ਕਾਹੇ ਸੋਚ ਕਰੈ ਰੇ ਪ੍ਰਾਣੀ, ਜਪ ਨਾਨਕ ਪ੍ਰਭ ਅਲਖ ਬਿਨਾਣੀ, ਬਾਰੰ ਬਾਰ ਬਾਰ ਪ੍ਰਭ ਜਪੀਐ, ਪੀ ਅੰਮ੍ਰਿਤ ਇਹੋ ਮਨ ਤੰਤਰ ਪੀਐ, ਨਾਮ ਰਤਨ ਜਿਨ ਗੁਰਮੁਖ ਪਾਇਆ, ਤਿਸ ਕਿਛ ਅਵਰ ਨਾਹੀ ਦਿਸਟਾਇਆ, ਨਾਮ ਤਨ ਨਾਮੋ ਰੂਪ ਰੰਗ, ਨਾਮੋ ਸੁਖ ਹਰ ਨਾਮ ਕਸੰਗ, ਨਾਮ ਰਸ ਜੋ ਜਨ ਤ੍ਰਿਪਤਾਨੇ, ਮੰਤਨ ਨਾਮ ਹੈ ਨਾਮ ਸਮਾਨੇ,

ਸਵਸਪਦੀ ਸਤਿਗੁਰ ਸਿੱਖ ਕੀ ਕਰੈ ਪ੍ਰਪਾਲ, ਸੇਵਕ ਕਉ ਗੁਰ ਸਦਾ ਦਿਆਲ। ਸਿੱਖ ਕੀ ਗੁਰ ਦੁਰਮਤ ਮਲ ਹਿਰੈ, ਗੁਰ ਬਚਨੀ ਹਰ ਨਾਮ ਉਚਰੈ। ਸਤਿਗੁਰ ਸਿੱਖ ਕੇ ਬੰਧਨ ਕਟੈ, ਗੁਰ ਕਾ ਸਿੱਖ ਵਿਕਾਰ ਤੇ ਹਟੈ। ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਹੈ। ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ, ਨਾਨਕ ਸਤਿਗੁਰ ਸਿੱਖ ਕਉ ਜੀ ਨਾਲ ਸਮਾਰੈ। ਗੁਰ ਕੈ ਗ੍ਰਹਿ ਸੇਵਕ ਜੋ ਰਹੈ, ਗੁਰ ਕੀ ਆਗਿਆ ਮਨ ਮਹਿ ਸਹੈ। ਆਪਸ ਕਉ ਕਰ ਕਛ ਨ ਜਨਾਵੈ।

ਨਹੀਂ ਕਛ ਪਰਮ ਸਹਿਸਿਆਨ ਪਲਿਆ ਨਾ ਜਾਈਐ ਨਾਨਕ ਐਸਾ ਗੁਰ ਬੜਭਾਗੀ ਪਾਈਐ ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ ਭੇਟਤ ਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗਹਿ ਗਵੇ ਸੁਨਕਰ ਬਚਨ ਕਰਨੇ ਆਗਾਨੇ ਮਨ ਸੰਤੋਖ ਆਤਮ ਪਤਿਆਨੇ ਪੂਰਾ ਗੁਰ ਅਖਿਆ ਜਾ ਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ।

ਬਿਸਰੈ ਜੇ ਕਾਲ ਨਾ ਪਾਨੈ ਸੋ ਕਿਉਂ ਬਿਸਰੈ ਜੇ ਕੀ ਆ ਜਾਨੈ ਸੋ ਕਿਉਂ ਬਿਸਰੈ ਜਿਨ ਸਭ ਕਿਛ ਦੀਆ ਸੋ ਕਿਉਂ ਬਿਸਰੈ ਜੇ ਜੀਵਨ ਜੀਆ ਸੋ ਕਿਉਂ ਬਿਸਰੈ ਜੇ ਅਗਨ ਮਹਿ ਰੱਖੈ ਗੁਰਪ੍ਰਸਾਦ ਕੋ ਬਿਰਲਾ ਲਖੈ ਸੋ ਕਿਉਂ ਬਿਸਰੈ ਜੇ ਵਿਖਤੇ ਕਾਢੈ ਜਨਮ ਜਨਮ ਕਾ ਟੂਟਾ ਗਾਂਢੈ ਗੁਰਪੂਰੈ ਤਤ ਹੈ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ ਸਾਜਨ ਸੰਤ ਕਰੋ ਇਹੋ ਕਾਮ ਆਨ ਤਿਆਗ ਜਪੋ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵਹੋ ਆਪ ਜਪੋ ਆਪ ਰਹਿ ਨਾਮ ਜਪਾਵਹੋ ਭਗਤ ਪਾਏ ਤਰਿਆ ਸੰਸਾਰ ਬਿਨ ਭਗਤੀ ਤਨ ਹੋਸੀ ਛਾਰ ਸਰਬ ਕਲਿਆਣ ਸੁਖ ਨਿਧ ਨਾਮ।

ਜੋ ਜਪੈ ਸੋਹਿ ਪੁਨੀਤ ਭਗਤ ਭਾਇ ਲਾਵੈ ਮਨ ਹੀਤ ਹਮ ਨਿਰਗੁਨਿਆਲ ਨੀਚ ਜਾਨ ਨਾਨਕ ਤੁਮਰੀ ਸਰਨ ਪੁਰਖ ਭਗਵਾਨ ਸਰਬ ਬੈਕੁੰਠ ਮੁਕਤ ਮੋਖ ਪਾਏ ਏਕ ਨਿਮਖ ਹਰ ਕੇ ਗੁਣ ਗਾਏ ਅਨਕ ਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਪਾਈ ਬਹੁ ਭੋਜਨ ਕਾਪਰ ਸੰਗੀਤ ਰਸਨਾ ਜਪਤੀ ਹਰ ਹਰ ਨੀਤ ਭਲੀ ਸੋ ਕਰਨੀ ਸੋਭਾ ਤਨਵੰਤ ਹਿਰਦੈ ਬਸੇ ਪੂਰਨ ਗੁਰਮੰਤ ਸਾਧ ਸੰਗ ਪ੍ਰਭ ਦੇਹੋ ਨਿਵਾਸ ਸਰਬ ਸੁਖ

ਜਾਤ ਪਾਵੈ ਤਾਂ ਸ੍ਰਿਸ਼ਟ ਉਪਾਏ, ਆਪਣੇ ਭਾਣੇ ਲਏ ਸਮਾਏ, ਤੁਮ ਤੇ ਭਿੰਨ ਨਹੀਂ ਕਿਛ ਹੋਏ, ਆਪਣ ਸੂਤ ਸਭ ਜਗਤ ਪਰੋਏ, ਜਾ ਕੋ ਪ੍ਰਭ ਜੀ ਆਪ ਬੁਝਾਏ, ਸਚ

ਗਿਆਨ ਬਿਨਸੈ ਅੰਧੇਰਾ ਸੁਣੋ ਉਪਦੇਸ਼ ਹਿਰਦੈ ਬਸਾਵਹੋ ਮਨ ਇੱਛੇ ਨਾਨਕ ਫਲ ਪਾਵਹੋ ਹਲਤ ਪਲਤ ਦੋਇ ਲਿਹੋ ਸਵਾਰ ਰਾਮ ਨਾਮ ਅੰਤਰ ਉਰਤਾਰ ਪੂਰੇ ਗੁਰ ਕੀ ਪੂਰੀ ਦਿਖਿਆ ਜਿਸ ਮਨ ਬਸੈ ਤਿਸ ਸਾਚ ਪ੍ਰੀਖਿਆ ਮਨ ਤਨ ਨਾਮ ਜਪਹੋ ਲਿਵ ਲਾਏ ਦੁਖ ਦਰਦ ਮਨ ਤੇ ਪਉ ਜਾਏ ਸਚ ਵਾਪਾਰ ਕਰੋ ਵਾਪਾਰੀ ਦਰਗਹਿ ਨਿਭੈ ਖੇਪ ਤੁਮਾਰੀ ਏਕਾ ਟੇਕ ਰੱਖੋ ਮਨ ਮਾਹ ਨਾਨਕ ਬਹੁਰ ਨਾ ਆਵੈ ਜਾਹ ਤਿਸ ਤੇ ਦੂਰ ਕਹਾਂ ਕੋ ਜਾਏ ਉਬਰੈ ਰਾਖਨ ਹਾਰ ਤੇ ਆਏ।

ਸੁਨਤ ਕਮਾਵਤ ਹੋਤ ਉਦਾਰ, ਆਪ ਤਰੈ ਲੋਕ ਹੈ ਨਿਸਤਾਰ, ਸਫਲ ਜੀਵਨ ਸਫਲਤਾ ਕਾ ਸੰਗ, ਜਾ ਕੈ ਮਨ ਲਾਗਾ ਹਰ ਰੰਗ, ਜੈ ਜੈ ਸ਼ਬਦ ਅਨਾਹਦ ਵਾਜੈ, ਸੁਨ ਸੁਨ ਅਨੰਦ ਕਰੇ ਪ੍ਰਭ ਗਾਜੈ, ਪ੍ਰਗਟੇ ਗੋਪਾਲ ਮਹੰਤ ਕੈ ਮਾਥੇ, ਨਾਨਕ ਉਧਰੇ ਤਿਨ ਕੈ ਸਾਥੇ, ਸਨ ਜੋ

ਜਨ ਸੋਏ ਨਾਨਕ ਜਿਸਹਿ ਪ੍ਰਾਪਤ ਹੋਏ ਖੇਮ ਸਾਂਤ ਰਿੱਧ ਨਵ ਨਿਧ ਬੁੱਧ ਗਿਆਨ ਸਰਬ ਤਹਿ ਸਿੱਧ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉੱਤਮ ਇਸਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮੱਧ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਾਬੇਤਾ ਸਮਦਰਸੀ ਏਕ ਦਿਸਤੇਤਾ ਇਹ ਫਲ ਤਿਸ ਜਨ ਕੈ ਮੁਖ ਭਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ ਇਹੋ ਨਿਦਾਨ ਜਪੈ ਮਨ ਕੋਏ ਸਭ ਜੁਗ ਮੈਂ ਤਾ ਕੀ ਗਤ ਹੋਏ ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰਤ ਸ਼ਾਸਤਰ ਵੇਦ ਬਖਾਣੀ ਸਗਲ ਮਤਾਂਤ ਕੇਵਲ ਹਰ ਨਾਮ ਗੋਬਿੰਦ ਭਗਤ ਕੈ ਮਨ ਵਿਸਰਾਮ ਕੋਟ ਅਪਰਾਧ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜਮ ਤੇ ਛੁਟੈ ਜਾ ਕੈ ਮਸਤਕ ਕਰਮ ਪ੍ਰਭ ਪਾਏ ਸਾਧ ਸਰਣ ਨਾਨਕ ਤੇ ਆਏ ਜਿਸ ਮਨ ਬਸੈ ਸੁਨੈ ਲਾਏ ਪ੍ਰੀਤ ਤਿਸ ਜਨ ਆਵੈ ਹਰ ਪ੍ਰਭ ਚੀਤ ਜਨਮ ਮਰਨ ਤਾ ਕਾ ਦੁਖ ਨਿਵਾਰੈ ਦੁਲਭ ਦੇਹ ਤਤਕਾਲ ਉਧਾਰੈ ਨਿਰਮਲ ਸੋਭਾ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਗੌੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਦਿ ਗੁਰ ਏ ਨਮ ਹੈ, ਜੁਗਾਦ ਗੁਰ ਏ ਨਮ ਹੈ, ਸਤਿਗੁਰ ਏ ਨਮ ਹੈ, ਸ੍ਰੀ ਗੁਰਦੇਵ ਏ ਨਮ ਹੈ, ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ ਤਨ ਮਾਹਿ ਮਿਟਾਵੋ, ਸਿਮਰੋ ਜਾਸ ਵਿਸ਼ਵੰਭਰ ਏਕੈ, ਨਾਮ ਜਪਤ ਅਗੰਤ ਅਨੇਕੈ, ਵੇਦ ਪੁਰਾਣ ਸਿਮਰਤ ਸੁਦਾਖਿਰ, ਕੀਨੇ ਰਾਮ ਨਾਮ ਏਕਾਖਿਰ, ਕਿਨਕਾ ਏਕ ਜਿਸ ਜੀਵ ਵਸਾਵੈ, ਤਾਂ ਕੀ ਮਹਿਮਾ ਗਨੀ ਨਾ ਆਵੈ, ਕਾਂਖੀ ਏਕੈ ਦਰਸ ਤੁਹਾਰੋ, ਨਾਨਕ ਉਨ ਸੰਗ ਮੋਹੇ ਉਧਾਰੋ, ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਵਿਸਰਾਮ ਰਹਾਓ, ਪ੍ਰਭ ਕੈ ਸਿਮਰਨ ਗਰਭ ਨਾ ਬਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ, ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਣ ਤਰੈ, ਪ੍ਰਭ ਸਿਮਰਤ ਕਛ ਵਿਘਨ ਨ ਲਾਗੈ, ਪ੍ਰਭ ਕੈ ਸਿਮਰਨ ਆਨ ਦਿਨ ਜਾਗੈ, ਪ੍ਰਭ ਕੈ ਸਿਮਰਨ ਭਾਵਨਾ ਵਿਆਪੈ, ਪ੍ਰਭ ਕੈ ਸਿਮਰਨ ਦੁੱਖ ਨਾ ਸੰਤਾਪੈ, ਪ੍ਰਭ ਕੈ ਸਿਮਰਨ ਸਾਧ ਕੈ ਸੰਗ, ਸਰਬ ਨਿਧਾਨ ਨਾਨਕ ਹਰ ਰੰਗ, ਪ੍ਰਭ ਕੈ ਸਿਮਰਨ ਰਿੱਧ ਸਿੱਧ ਨਉ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ, ਪ੍ਰਭ ਕੈ ਸਿਮਰਨ ਜਪ ਤਪ ਪੂਜਾ, ਪ੍ਰਭ ਕੈ ਸਿਮਰਨ ਬਿੰਸੈ ਦੂਜਾ, ਪ੍ਰਭ ਕੈ ਸਿਮਰਨ ਤੀਰਥ ਇਸਨਾਨੀ, ਪ੍ਰਭ ਕੈ ਸਿਮਰਨ ਦਰਗਹਿ ਮਾਨੀ, ਪ੍ਰਭ ਕੈ ਸਿਮਰਨ ਹੋਏ ਸੋ ਭਲਾ, ਪ੍ਰਭ ਕੈ ਸਿਮਰਨ ਸੁਫਲ ਫਲਾ, ਸੇ ਸਿਮਰੈ ਜਿਨ ਆਪ ਸਿਮਰਾਏ, ਨਾਨਕ ਤਾ ਕਹਿ ਲਾ ਗਾਉ ਪਾਏ, ਪ੍ਰਭ ਕਾ ਸਿਮਰਨ ਸਭ ਤੇ ਊਚਾ, ਪ੍ਰਭ ਕੈ ਸਿਮਰਨ ਉਧਰੇ ਮੂਚਾ, ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ, ਪ੍ਰਭ ਕੈ ਸਿਮਰਨ ਸਭ ਕਿਛ ਸੁਝੈ, ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ, ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਦ ਮਾਹਿ ਸਮਾਏ, ਪ੍ਰਭ ਜੀ ਬਸੈ ਸਾਧਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ, ਪ੍ਰਭ ਕਉ ਸਿਮਰਹਿ ਸੇ ਧਨਵੰਤੇ, ਪ੍ਰਭ ਕਉ ਸਿਮਰਹਿ ਸੇ ਪਤਵੰਤੇ, ਪ੍ਰਭ ਕਉ ਸਿਮਰਹਿ ਸੇ ਜਨ ਪ੍ਰਵਾਨ, ਪ੍ਰਭ ਕਉ ਸਿਮਰਹਿ ਸੇ ਪੁਰਖ ਪ੍ਰਧਾਨ, ਪ੍ਰਭ ਕਉ ਸਿਮਰਹਿ ਸੇ ਬੇਮੋਹਤਾਜੇ, ਪ੍ਰਭ ਕਉ ਸਿਮਰਹਿ ਸੇ ਸਰਬ ਕੇ ਰਾਜੇ, ਪ੍ਰਭ ਕਉ ਸਿਮਰਹਿ ਸੇ ਸੁਖਵਾਸੀ, ਪ੍ਰਭ ਕਉ ਸਿਮਰਹਿ ਸਦਾ ਅਵਿਨਾਸੀ, ਸਿਮਰਨ ਤੇ ਲਾਗੇ ਜਿਨ ਆਪ ਦਯਾਲਾ, ਨਾਨਕ ਜਨ ਕੀ ਮੰਗੈ ਰਵਾਲਾ, ਪ੍ਰਭ ਕਉ ਸਿਮਰਹਿ ਸੇ ਪਰ ਉਪਕਾਰੀ, ਪ੍ਰਭ ਕਉ ਸਿਮਰਹਿ ਤਿੰਨ ਸਦਬਲਿਹਾਰੀ, ਪ੍ਰਭ ਕਉ ਸਿਮਰਹਿ ਸੇ ਮੁਖ ਸੁਹਾਵੇ, ਪ੍ਰਭ ਕਉ ਸਿਮਰਹਿ ਤਿੰਨ ਸੂਖ ਬਿਹਾਵੈ, ਪ੍ਰਭ ਕਉ ਸਿਮਰਹਿ ਤਿੰਨ ਆਤਮ ਜੀਤਾ, ਪ੍ਰਭ ਕਉ ਸਿਮਰਹਿ ਤਿੰਨ ਨਿਰਮਲ ਰੀਤਾ, ਪ੍ਰਭ ਕਉ ਸਿਮਰਹਿ ਤਿੰਨ ਅਨੰਦ ਕਨੇਰੇ, ਪ੍ਰਭ ਕਉ ਸਿਮਰਹਿ ਬਸੈ ਹਰ ਨੇਰੇ, ਸੰਤ ਕਿਰਪਾ ਤੇ ਅੰਦਿਨ ਜਾਗ, ਨਾਨਕ ਸਿਮਰਨ ਪੂਰੈ ਭਾਗ, ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਭੋ ਨ ਝੂਰੇ, ਪ੍ਰਭ ਕੈ ਸਿਮਰਨ ਹਰ ਗੁਣ ਬਾਣੀ, ਪ੍ਰਭ ਕੈ ਸਿਮਰਨ ਸਹਿਜ ਸਮਾਨੀ, ਪ੍ਰਭ ਕੈ ਸਿਮਰਨ ਨਿਹਚਲ ਆਸਨ, ਪ੍ਰਭ ਕੈ ਸਿਮਰਨ ਕਮਲ ਵਿਗਾਸਨ, ਪ੍ਰਭ ਕੈ ਸਿਮਰਨ ਅਨਹਦ ਚੁਨਕਾਰ, ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ, ਸਿਮਰਹਿ ਸੇ ਜਨ ਜਿਨ ਕੋ ਪ੍ਰਭ ਮਾਇਆ, ਨਾਨਕ ਤਿੰਨ ਜਨ ਸਰਨੀ ਪਇਆ, ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲੱਗ ਬੇਦ ਉਪਾਏ, ਹਰ ਸਿਮਰਨ ਪਏ ਸਿੱਧ ਜਤੀ ਦਾਤੇ, ਹਰ ਸਿਮਰਨ ਨੀਚ ਚੌ ਕੁੰਟ ਜਾਤੇ, ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ, ਹਰ ਸਿਮਰਨ ਕੀਓ ਸਗਲ ਅਕਾਰਾ, ਹਰ ਸਿਮਰਨ ਮੈਂ ਆਪ ਨਿਰੰਕਾਰਾ, ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ। ਸਲੋਕ ਦੀਨ ਦਰਦ ਦੁਖ ਪੰਜਨਾ, ਕਟ ਕਟ ਨਾਥ ਅਨਾਥ, ਸਰਨ ਤੁਮਾਰੀ ਆਇਓ, ਨਾਨਕ ਕੇ ਪ੍ਰਭ ਸਾਥ। ਅਸ਼ਟਪਦੀ ਜੈ ਮਾਤ ਪਿਤਾ ਸੁਤਮੀਤ ਨ ਪਾਈ, ਮਨ ਊਹਾਂ ਨਾਮ ਤੇਰੇ ਸੰਗ ਸਹਾਈ, ਜੈ ਮਹਾ ਭਿਆਨ ਦੂਤ ਜਮਦਲੈ, ਤੈ ਕੇਵਲ ਨਾਮ ਸੰਗ ਤੇਰੇ ਚੱਲੈ, ਜੈ ਮੁਸ਼ਕਲ ਹੋਵੈ ਅਤ ਭਾਰੀ, ਹਰ ਕੋ ਨਾਮ ਖਿਨ ਮਾਹੇ ਉਧਾਰੀ, ਅਨਕ ਪੁਨਹਿ ਚਰਨ ਕਰਤ ਨਹੀਂ ਤਰੈ, ਹਰ ਕੋ ਨਾਮ ਕੋਟ ਪਾਪ ਪਰ ਹਰੈ, ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਭਾਵੋ ਸੁਖ ਕਨੇਰੇ, ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ, ਲਾਖ ਕਰੋਰੀ ਬੰਧਨ ਪਰੈ, ਹਰ ਕਾ ਨਾਮ ਜਪਤ ਨਿਸਤਰੈ, ਅਨਕ ਮਾਇਆ ਰੰਗ ਤਿਖ ਨ ਬੁਝਾਵੈ, ਹਰ ਕਾ ਨਾਮ ਜਪਤ ਆਗਾਵੈ, ਜੇ ਮਾਰਗ ਇਹੋ ਜਾਤ ਅਕੇਲਾ, ਤਹਿ ਹਰ ਨਾਮ ਸੰਗ ਹੋਤ ਸੁਹੇਲਾ, ਐਸਾ ਨਾਮ ਮਨ ਸਦਾ ਧਿਆਈਐ, ਨਾਨਕ ਗੁਰਮੁਖ ਪਰਮਗਤ ਪਾਈਐ, ਛੂਟਤ ਨਹੀਂ ਕੋਟ ਲੱਖ ਬਾਹੀ, ਨਾਮ ਜਪਤ ਤਹਿ ਪਾਰ ਪਰਾਹੀ, ਅਨਕ ਵਿਘਨ ਜੈ ਆਏ ਸੰਘਾਰੈ, ਹਰ ਕਾ ਨਾਮ ਤਪਤ ਕਾਲ ਉਧਾਰੈ, ਅਨਕ ਜੋਨ ਜਨਮੈ ਮਰ ਜਾਮ, ਨਾਮ ਜਪਤ ਪਾਵੈ ਬਿਸਰਾਮ, ਹਉ ਮੈਲਾ ਮਲ ਕਭੋ ਨ ਧੋਵੈ, ਹਰ ਕਾ ਨਾਮ ਕੋਟ ਪਾਪ ਖੋਵੈ, ਐਸਾ ਨਾਮ ਜਪੋ ਮਨ ਰੰਗ, ਨਾਨਕ ਪਾਈਐ ਸਾਧ ਕੈ ਸੰਗ, ਜੇ ਮਾਰਗ ਕੇ ਗਣੇ ਜਾਹੇ ਨ ਕੋਸਾ, ਹਰ ਕਾ ਨਾਮ ਊਹਾਂ ਸੰਗ ਤੋਸਾ, ਜੇ ਪੈਂਡੈ ਮਹਾਂ ਅੰਧ ਗੁਬਾਰਾ, ਹਰ ਕਾ ਨਾਮ ਸੰਗ ਉਜਿਆਰਾ, ਜਹਾਂ ਪੰਥ ਤੇਰਾ ਕੋ ਨ ਸੰਜਾਨੂ, ਹਰ ਕਾ ਨਾਮ ਤਹਿ ਨਾਲ ਪਛਾਨੂ, ਜਹਿ ਮਹਾਂ ਭਿਆਨ ਤਪਤ ਬਹੁ ਕਾਮ, ਤਹਿ ਹਰ ਕੇ ਨਾਮ ਕੀ ਤੁਮ ਉਪਰ ਛਾਮ, ਜਹਾਂ ਤ੍ਰਿਖਾ ਮਨ ਤੁਝਿਆ ਕਰਖੈ, ਤਹਿ ਨਾਨਕ ਹਰ ਹਰ ਅੰਮ੍ਰਿਤ ਬਰਖੈ, ਭਗਤ ਜਨਾ ਕੀ ਬਰਤਨ ਨਾਮ, ਸੰਤ ਜਨਾ ਕੈ ਮਨ ਵਿਸਰਾਮ, ਹਰ ਕਾ ਨਾਮ ਦਾਸ ਕੀ ਓਟ, ਹਰ ਕੈ ਨਾਮ ਉਧਰੇ ਜਨ ਕੋਟ, ਹਰ ਜਸ ਕਰਤ ਸੰਤ ਦਿਨ ਰਾਤ, ਹਰ ਹਰ ਔਖਦ ਸਾਧ ਕਮਾਤ, ਹਰ ਜਨ ਕੈ ਹਰ ਨਾਮ ਨਿਧਾਨ, ਪਾਰ ਬ੍ਰਹਮ ਜਨ ਕੀ ਨੋ ਦਾਨ, ਮਨ ਤਨ ਰੰਗ ਰਤੇ ਰੰਗ ਏਕੈ, ਨਾਨਕ ਜਨ ਕੈ ਬਿਰਤ ਵਿਵੇਕੈ, ਹਰ ਕਾ ਨਾਮ ਜਨ ਕਉ ਮੁਕਤ ਜੁਗਤ, ਹਰ ਕੈ ਨਾਮ ਜਨ ਕਉ ਤ੍ਰਿਪਤ ਭੁਗਤ, ਹਰ ਕਾ ਨਾਮ ਜਨ ਕਾ ਰੂਪ ਰੰਗ, ਹਰ ਨਾਮ ਜਪਤ ਕਬ ਪਰੈ ਨਾ ਭੰਗ, ਹਰ ਕਾ ਨਾਮ ਜਨ ਕੀ ਵਡਿਆਈ, ਹਰ ਕੈ ਨਾਮ ਜਨ ਸੋਭਾ ਪਾਈ, ਹਰ ਕਾ ਨਾਮ ਜਨ ਕਉ ਭੋਗ ਜੋਗ, ਹਰ ਨਾਮ ਜਪਤ ਕਛ ਨਾ ਹਿੰਬਯੋਗ, ਜਨ ਰਾਤਾ ਹਰ ਨਾਮ ਕੀ ਸੇਵਾ, ਨਾਨਕ ਪੂਜੈ ਹਰ ਹਰ ਦੇਵਾ, ਹਰ ਹਰ ਜਨ ਕੈ ਮਾਲ ਖਜੀਨਾ, ਹਰ ਤਮ ਜਨ ਕਉ ਆਪ ਪ੍ਰਭ ਦੀਨਾ, ਹਰ ਹਰ ਜਨ ਕੈ ਓਟ ਸਤਾਣੀ, ਹਰ ਪ੍ਰਤਾਪ ਜਨ ਅਵਰ ਨ ਜਾਣੀ, ਓਤ ਪੋਤ ਜਨ ਹਰ ਰਸ ਰਾਤੇ, ਸੁਨ ਸਮਾਦ ਨਾਮ ਰਸਮਾਤੇ, ਆਠ ਪਹਿਰ ਜਨ ਹਰ ਹਰ ਜਪੈ, ਹਰ ਕਾ ਭਗਤ ਪ੍ਰਗਟ ਨਹੀਂ ਛਪੈ, ਹਰ ਕੀ ਭਗਤ ਮੁਕਤ ਬਹੁ ਕਰੇ, ਨਾਨਕ ਜਨ ਸੰਗ ਕੇਤੇ ਤਰੇ, ਪਾਰ ਜਾਤ ਇਹੋ ਹਰ ਕੋ ਨਾਮ, ਕਾਮ ਤੇਨ ਹਰ ਹਰ ਗੁਣ ਗਾਮ, ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਨਤ ਦਰਦ ਦੁੱਖ ਲੱਥਾ, ਨਾਮ ਕੀ ਮਹਿਮਾ ਸੰਤ ਰਿਦ ਵਸੈ, ਸੰਤ ਪ੍ਰਤਾਪ ਦੁਰਤ ਸਭ ਨਸੈ, ਸੰਤ ਕਾ ਸੰਗ ਵਡਭਾਗੀ ਪਾਈ ਹੈ, ਸੰਤ ਕੀ ਸੇਵਾ ਨਾਮ ਤੇ ਆਈ ਹੈ, ਨਾਮ ਤੁਲ ਕਛ ਅਵਰ ਨਾ ਹੋਏ, ਨਾਨਕ ਗੁਰਮੁਖ ਨਾਮ

ਬੋਲ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਖਟ ਸ਼ਾਸਤਰ ਸਿਮਰਤ ਵਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨ ਮੱਧੇ ਫਿਰਿਆ ਅਨਕ ਪ੍ਰਕਾਰ ਕੀਏ ਬਹੁ ਜਤਨਾ ਪੁੰਨ ਦਾਨ ਹੋਮੇ ਬਹੁ ਰਤਨਾ ਸਰੀਰ ਕਟਾਏ ਹੋਮੈ ਕਰ ਰਾਤੀ ਵਕਤ ਨੇਮ ਕਰੈ ਬਹੁ ਭਾਂਤੀ ਨਹੀਂ ਤੁਲ ਨਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ ਨੌ ਖੰਡ ਪ੍ਰਿਥਵੀ ਫਿਰੈ ਚਿਰ ਜੀਵੈ ਮਹਾ ਉਦਾਸ ਤਪੀ ਸਿਰ ਥੀਵੈ ਅਗਨ ਮਾਹੇ ਹੋਮਤ ਪ੍ਰਾਨ ਕਨਕ ਅਸਵ ਹੈਵਰ ਭੂਮ ਦਾਨ ਨਿਉਲੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਜਮ ਅਤ ਸਾਧਨ ਨਿਮਖ ਨਿਮਖ ਕਰ ਸਰੀਰ ਕਟਾਵੈ ਤਉ ਭੀ ਹਉਮੈ ਮੈਲ ਨ ਜਾਵੈ ਹਰ ਕੇ ਨਾਮ ਸੰਸਰ ਕਛ ਨਾਹ ਨਾਨਕ ਗੁਰਮੁਖ ਨਾਮ ਜਪਤ ਗਤ ਪਾਹ ਮਨ ਕਾਮਨਾ ਤੀਰਥ ਦੇਹ ਛੁਟੈ ਗਰਭ ਗੁਮਾਨ ਨਾ ਮਨ ਤੇ ਹੁਟੈ ਸੋਚ ਕਰੈ ਦਿਨ ਸਾਰ ਰਾਤ ਮਨ ਕੀ ਮੈਲ ਨ ਤਨ ਤੇ ਜਾਤ ਇਸ ਦੇਹੀ ਕਹੋ ਬਹੁ ਸਾਧਨਾ ਕਰੈ ਮਨ ਤੇ ਕਬੂ ਨਾ ਬਿਖਿਆ ਟਰੈ ਜਲ ਧੋਵੈ ਬਹੁ ਦੇਹ ਅਨੀਤ ਸੁਧ ਕਹਾ ਹੋਏ ਕਾਚੀ ਭੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਧਰੇ ਪਤਿਤ ਬਹੁ ਮੂਚ ਬਹੁਤ ਸਿਆਣ ਪਜਮਕਾ ਪਉ ਵਿਆਪੈ ਅਨਕ ਜਤਨ ਕਰ ਤ੍ਰਿਸ਼ਨ ਨ ਤ੍ਰਾਪੈ ਭੇਖ ਅਨੇਕ ਅਗਨ ਨਹੀਂ ਬੁਝੈ ਕੋਟ ਉਪਾਵ ਦਰਗਹਿ ਨਹੀਂ ਸਿਜੈ ਚੂਟਸ ਨਾਹੀ ਊਬ ਪਿਆਲ ਮੋਹੇ ਵਿਆਪੈ ਮਾਇਆ ਜਾਲ ਅਵਰ ਕਰਤੂਤ ਸਗਲੀ ਜਮਡਾਨ ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੈ ਸਹਿਜ ਸੁਭਾਏ ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੁਖ ਮਿਟਾਵੈ

ਨਾਵੈ ਪਤ ਜਾਏ ਅਸ਼ਟਪਦੀ ਦਸ ਬਸਤੂ ਲੇ ਪਾਛੈ ਪਾਵੈ ਏਕ ਬਸਤ ਕਾਰਨ ਵਿਖੋਟ ਗਵਾਵੈ ਏਕ ਪੀ ਨਾ ਦੇ ਦਸ ਪੀ ਹਿਰਲੇ ਤਉ ਮੂੜਾ ਕਹੁ ਕਹਾਂ ਕਰੇ ਜਿਸ ਠਾਕੁਰ ਸਿਉ ਨਾਹੀ ਚਾਰਾ ਤਾਕਉ ਕੀਜੈ ਸਦ ਨਮਸਕਾਰਾ ਜਾ ਕੈ ਮਨ ਲਾਗਾ ਪ੍ਰਭ ਮੀਠਾ ਸਰਬ ਸੁਖ ਤਾਹੂ ਮਨ ਬੂਠਾ ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ ਪਾਇਆ ਅਗਨਤ ਸਾਹੁ ਆਪਣੀ ਦੇ ਰਾਸ ਖਾਤ ਪੀਤ ਵਰਤੈ ਅਨੰਦ ਉਲਾਸ ਆਪਣੀ ਅਮਾਨ ਕਛ ਬਾਹਰ ਸਾਹੁਲੇ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤ ਆਪ ਹੀ ਖੋਵੈ ਬਹੁਰ ਉਸਕਾ ਵਿਸਵਾਸ ਨ ਹੋਵੈ ਜਿਸ ਕੀ ਬਸਤ ਤਿਸ ਆਗੈ ਰਾਖੈ ਪ੍ਰਭ ਕੀ ਆਗਿਆ ਮਾਨੈ ਮਾਥੈ ਉਸ ਤੇ ਚੌਗੁਣ ਕਰੈ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਅਨਕ ਭਾਂਤ ਮਾਇਆ ਕਿਹੇ ਸਰਪਰ ਹੋਵਤ ਜਾਨ ਅਨੇਤ ਬਿਰਖ ਕੀ ਛਾਇਆ ਸਿਉ ਰੰਗ ਲਾਵੈ ਉਹ ਬਿਨਸੈ ਉਹ ਮਨ ਪਛਤਾਵੈ ਜੋ ਦਿਸੈ ਸੋ ਚਲ ਨਹਾਰ ਲਪਟ ਰਹੋ ਤਹਿ ਅੰਧ ਅੰਧਾਰ ਬਟਾਉ ਸਿਉ ਜੋ ਲਾਵੈ ਨੇਹ ਤਾ ਕਉ ਹਾਥ ਨ ਆਵੈ ਕੇਹ ਮਨ ਹਰ ਕੇ ਨਾਮ ਕੇ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ ਮਿਥਿਆ ਤਨ ਧਨ ਕੁਟੰਬ ਸਬਾਇਆ ਮਿਥਿਆ ਹੋਮੈ ਮਮਤਾ ਮਾਇਆ ਮਿਥਿਆ ਰਾਜ ਜੋਵਨ ਤਨ ਮਾਲ ਮਿਥਿਆ ਕਾਮ ਕ੍ਰੋਧ ਵਿਕਰਾਲ ਮਿਥਿਆ ਰਥ ਹਸਤੀ ਅਸਵ ਬਸਤਰਾ ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ ਮਿਥਿਆ ਤ੍ਰੋਹ ਮੋਹ ਅਭਿਮਾਨ ਮਿਥਿਆ ਆਪਸ ਉਪਰ ਕਰਤ ਗੁਮਾਨ ਅਸਥਿਰ ਭਗਤ ਸਾਧ ਕੀ ਸਰਨ ਨਾਨਕ ਜਪ ਜਪ ਜੀਵੈ ਹਰ ਕੇ ਚਰਨ ਮਿਥਿਆ ਸਰਵਨ ਪਰ ਨਿੰਦਾ ਸੁਣੈ ਮਿਥਿਆ ਹਸਤ ਪਰ ਦਰਬ ਕਉ ਹਿਰਹੈ ਮਿਥਿਆ ਨੇਤਰ ਪੇਖਤ ਪਰਤ੍ਰੈ ਰੂਪਾਦ ਮਿਥਿਆ ਰਸਨਾ ਭੋਜਨ ਅੰਸਵਾਦ ਮਿਥਿਆ ਚਰਨ ਪਰ ਵਿਕਾਰ ਕਉ ਧਾਵ ਹੈ ਮਿਥਿਆ ਮਨ ਪਰ ਲੋਭ ਲੁਭਾਵ ਹੈ ਮਿਥਿਆ ਤਨ ਨਹੀਂ ਪਰ ਉਪਕਾਰਾ ਮਿਥਿਆ ਬਾਸ ਲੇਤ ਵਿਕਾਰਾ ਬਿਨ ਬੂਝੇ ਮਿਥਿਆ ਸਭ ਪਏ ਸਫਲ ਦੇ ਨਾਨਕ ਹਰ ਹਰ ਨਾਮ ਲੈ ਬਿਰਥੀ ਸਾਖਤ ਕੀ ਆਰਜਾ ਸਾਚ ਬਿਨਾ ਕਹਿ ਹੋ।

ਨਾਨਕ ਉਹ ਅਪਰਸ ਸਗਲ ਨਿਸਤਾਰਾ ਹੈ ਅਸਥਪਦੇ ਮਿਥਿਆ ਨਾਹੀ ਰਸਨਾ ਪਰਸ ਮਰਮਹਿ ਪ੍ਰੀਤ ਨਿਰੰਜਨ ਦਰਸ ਪਰਤ੍ਰੈ ਰੂਪ ਨ ਪੇਖੈ ਨਿਤਰ ਸਾਧ ਕੀ ਟਹਿਲ ਸੰਤ ਸੰਗ ਹੇਤ ਕਰਨ ਨਾ ਸੁਣੈ ਕਾਹੂ ਕੀ ਨਿੰਦਾ ਸਭ ਤੇ ਜਾਣੈ ਆਪਸ ਕੋ ਮੰਦਾ ਗੁਰਪ੍ਰਸਾਦ ਵਿਖਿਆ ਪਰ ਹਰੈ ਮਨ ਕੀ ਵਾਸਨਾ ਮਨ ਤੇ ਟਰੈ ਇੰਦਰੀ ਜਿਤ ਪੰਚ ਦੋਖ ਤੇ ਰਹਿਤ ਨਾਨਕ ਕੋਟ ਮੱਧੇ ਕੋ ਐਸਾ ਅਪਰਸ ਵੈਸਨੋ ਸੋ ਜਿਸ ਉਪਰ ਸੋ ਪ੍ਰਸੰਨ ਵਿਸ਼ਨ ਕੀ ਮਾਇਆ ਤੇ ਹੋਏ ਪਿੰਨ ਕਰਮ ਕਰਤ ਹੋਵੈ ਨਿਹ ਕਰਮ ਤਿਸ ਵੈਸਨੋ ਕਾ ਨਿਰਮਲ ਧਰਮ ਕਾਹੂ ਫਲ ਕੀ ਇੱਛਾ ਨਹੀਂ ਬਾਛੈ ਕੇਵਲ ਭਗਤ ਕੀਰਤਨ ਸੰਗ ਰਾਚੈ ਮੰਤਨ ਅੰਤਰ ਸਿਮਰਨ ਗੋਪਾਲ ਸਭ ਉਪਰ ਹੋਵਤ ਕਿਰਪਾਲ ਆਪ ਦ੍ਰਿੜੈ ਅਵਰਹਿ ਨਾਮ ਜਪਾਵੈ ਨਾਨਕ ਉਹ ਵੈਸਨੋ ਪਰਮ ਗਤ ਪਾਵੈ ਭਗਉਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੈ ਦੁਸ਼ਟ ਕਾ ਸੰਗ ਮਨ ਤੇ ਬਿਨਸੈ ਸਗਲਾ ਭਰਮ ਕਰ ਪੂਜੈ ਸਗਲ ਪਾਰ ਬ੍ਰਹਮ ਸਾਧ ਸੰਗ ਪਾਪਾ ਮਲਖ ਹੋਵੈ ਤਿਸ ਭਗਉਤੀ ਕੀ ਮਤ ਉੱਤਮ ਹੋਵੈ ਭਗਵੰਤ ਕੀ ਟਹਿਲ ਕਰੈ ਨਿਤ ਨੀਤ ਮੰਤਨ ਅਰਪੈ ਬਿਸ਼ਨ ਪ੍ਰੀਤ ਹਰ ਕੇ ਚਰਨ ਹਿਰਦੈ ਬਸਾਵੈ ਨਾਨਕ ਐਸਾ ਭਗਉਤੀ ਭਗਵੰਤ ਕਾ ਪਾਵੈ ਸੋ ਪੰਡਿਤ ਜੋ ਮਨ ਪ੍ਰਬੁੱਧ ਹੈ ਰਾਮ ਨਾਮ ਆਤਮ ਹੈ ਸੁਧ ਹੈ ਰਾਮ ਨਾਮ ਸਾਰ ਰਸ ਪੀਵੈ ਉਸ ਪੰਡਿਤ ਕੈ ਉਪਦੇਸ਼ ਜਗ ਜੀਵੈ ਹਰ ਕੀ ਕਥਾ ਹਿਰਦੈ ਬਸਾਵੈ ਸੋ ਪੰਡਿਤ ਫਿਰ ਜੋਨ ਨ ਆਵੈ ਵੇਦ ਪੁਰਾਣ ਸਿਮਰਤ ਬੂਝੈ ਮੂਲ ਸੂਖਮ ਮਹਿ ਜਾਣੈ ਸਥੂਲ ਚਹੁ ਵਰਨਾ ਕਉ ਦੇ ਉਪਦੇਸ਼ ਨਾਨਕ ਉਸ ਪੰਡਿਤ ਕਉ ਸਦਾ ਆਦੇਸ਼ ਬੀਜ ਮੰਤਰ ਸਰਬ ਕੋ ਗਿਆਨ ਚਹੁ ਵਰਨਾ ਮਹਿ ਜਪੈ ਕਉ ਨਾਮ ਜੋ ਜੋ ਜਪੈ ਤਿਸ ਕੀ ਗਤ ਹੋਏ ਸਾਧ ਸੰਗ ਪਾਵੈ ਜਨ ਕੋਏ ਕਰ ਕਿਰਪਾ ਅੰਤਰ ਉਤਾਰੈ ਪਸ ਪ੍ਰੇਤ ਮੁਗਧ ਪਾਥਰ ਕਉ ਤਾਰੈ ਸਰਬ ਰੋਗ ਕਾ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਕਾਹੂ ਜੁਗਤ ਕਿਤੈ ਨ ਪਾਈਐ ਧਰਮ ਨਾਨਕ ਤਿਸ ਮਿਲੈ ਜਿਸ ਲਿਖਿਆ ਤੁਰ ਕਰਮ ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤ ਰਾਮ ਦਾਸ ਆਤਮ ਰਾਮ ਤਿਸ ਨਦਰੀ ਆਇਆ ਦਾਸ ਦਸੰਤਨ ਪਾਏ ਤਿਨ ਪਾਇਆ ਸਦਾ ਨਿਕਟ ਨਿਕਟ ਹਰ ਜਾਨ ਸੋ ਦਾਸ ਦਰਗਹਿ ਪ੍ਰਵਾਨ ਆਪਣੇ ਦਾਸ ਕੋ ਆਪ ਕਿਰਪਾ ਕਰੈ ਤਿਸ ਦਾਸ ਕੋ ਸਭ ਸੁਝ ਹੀ ਪਰੈ ਸਗਲ ਸੰਗ ਆਤਮ ਉਦਾਸ ਐਸੀ ਜੁਗਤ ਨਾਨਕ ਰਾਮ ਦਾਸ ਪ੍ਰਭ ਕੀ ਆਗਿਆ ਆਤਮ ਹਿਤਾਵੈ ਜੀਵਨ ਮੁਕਤ ਸੋ ਕਹਾਵੈ ਤੈਸਾ ਹਰਖ ਤੈਸਾ ਉਸ ਸੋਗ ਸਦਾ ਆਨੰਦ ਤਹਿ ਨਹੀਂ ਵਿਯੋਗ ਤੈਸਾ ਸਵਰਨ ਤੈਸੀ ਉਸ ਮਾਟੀ ਤੈ

ਹੁਕਮੇ ਊਚ ਨੀਚ ਵਿਵਹਾਰ, ਹੁਕਮੇ ਅਣਖ ਰੰਗ ਪ੍ਰਕਾਰ, ਕਰ ਕਰ ਦੇਖਾ ਆਪਣੀ ਵਡਿਆਈ, ਨਾਨਕ ਸਭ ਮਹਿ ਰਹਿਆ ਸਮਾਈ। ਪ੍ਰਭਾਵੈ ਮਾਨੁਖ ਗਦ ਪਾਵੈ, ਪ੍ਰਭਾਵੈ ਤਾਂ ਪਾਥਰ ਤਰਾਵੈ, ਪ੍ਰਭਾਵੈ ਬਿਨ ਸਾਸ ਤੇ ਰਾਖੈ, ਪ੍ਰਭਾਵੈ ਤਾਂ ਹਰ ਗੁਣ ਭਾਖੈ, ਪ੍ਰਭਾਵੈ ਤਾਂ ਪਤਤ ਉਧਾਰੈ, ਆਪ ਕਰੈ ਆਪਨ ਵਿਚਾਰੈ, ਦੋਹਾਂ ਸਿਰਿਆ ਕਾ ਆਪ ਸੁਆਮੀ, ਖੇਲੈ ਵਿਕਸੈ ਅੰਤਰ ਜਾਮੀ, ਜੋ ਭਾਵੈ ਸੋ ਕਾਰ ਕਰਾਵੈ, ਨਾਨਕ ਦ੍ਰਿਸ਼ਟੀ ਅਵਰ ਨ ਆਵੈ, ਕਹੋ ਮਾਨੁਖ ਤੇ ਕਿਆ ਹੋਇ ਆਵੈ, ਜੋ ਤਿਸ ਭਾਵੈ ਸੋਈ ਕਰਾਵੈ, ਇਸ ਕੈ ਹਾਥ ਹੋਏ ਤਾਂ ਸਭ ਕਿਛਲੇ, ਜੋ ਤਿਸ ਭਾਵੈ ਸੋਈ ਕਰੇ, ਅਨਜਾਨਤ ਵਿਖਿਆ ਮਹਿ ਰਚੈ, ਜੇ ਜਾਣਤ ਆਪਣੇ ਆਪ ਬਚੈ, ਭਰਮੇ ਭੂਲਾ ਦਹਿ ਦਿਸਤਾਵੈ, ਨਿਮਖ ਮਾਹੇ ਚਾਰ ਕੁੰਟ ਫਿਰ ਆਵੈ, ਕਰ ਕਿਰਪਾ ਜਿਸ ਆਪਣੀ ਭਗਤ ਦੇ, ਨਾਨਕ ਤੇ ਜਨ ਨਾਮ ਮਿਲੇ, ਖਿਨ ਮੈਂ ਨੀਚ ਕੀਟ ਕੌ ਰਾਜ, ਪਾਰ ਬ੍ਰਹਮ ਗਰੀਬ ਨਿਵਾਜ, ਜਾ ਕਾ ਦ੍ਰਿਸ਼ਟ ਕਛੂ ਨ ਆਵੈ, ਤਿਸ ਤਤਕਾਲ ਦਹਿ ਦਿਸ ਪ੍ਰਗਟਾਵੈ, ਜਾ ਕਉ ਆਪਣੀ ਕਰੈ ਬਖਸੀਸ, ਤਾ ਕਾ ਲੇਖਾ ਨਗਨ ਜਗਦੀਸ, ਜੀਓ ਪਿੰਡ ਸਭ ਤਿਸ ਕੀ ਰਾਸ, ਘਟ ਘਟ ਪੂਰਨ ਬ੍ਰਹਮ।

0: ਉਹ ਮਹਾ ਕ੍ਰੋਧ ਵਿਕਰਾਲ ਕਬਹੂ ਸਰਬ ਕੀ ਹੋਤਰਵਾਲ ਕਬਹੂ ਹੋਏ ਬਹਿ ਵੱਡ ਰਾਜਾ ਕਬਹੋ ਪੇਖਾਰੀ ਨੀਚ ਕਾ ਸਾਜਾ ਕਬਹੂ ਆਪ ਕੀਰਤ ਮੈਂ ਆਵੈ ਕਬਹੂ ਭਲਾ ਭਲਾ ਕਹਾਵੈ ਜਿਉ ਪ੍ਰਭ ਰਾਖੈ ਤਿਵ ਹੀ ਰਹੈ ਗੁਰਪ੍ਰਸਾਦ ਨਾਨਕ ਸੱਚ ਕਹੈ।
1: You're listening to KRPI 1550 Radio, Ferndale, Washington.
2: 1550 KRPI Radio ਤੇ ਚੱਲ ਰਿਹਾ ਹੈ ਲਾਈਵ ਫ੍ਰੋਮ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਕਾਟ ਰੋਡ ਸਰੀ।
0: ਸਵਾਂਗੀ ਦਿਖਾਵੇ ਜਿਉ ਪ੍ਰਭ ਭਾਵੈ ਤਿਵੈ ਨਚਾਵੇ ਜੋ ਤਿਸ ਪਾਵੈ ਸੋਈ ਹੋਏ ਨਾਨਕ ਦੂਜਾ ਅਵਰ ਨ ਕੋਏ ਕਬਹੂ ਸਾਧ ਸੰਗਤ ਇਹ ਪਾਵੈ ਉਸ ਸਥਾਨ ਤੇ ਬਹੁਰ ਨ ਆਵੇ ਅੰਤਰ ਹੋਏ ਗਿਆਨ ਪ੍ਰਗਾਸ ਉਸ ਸਥਾਨ ਕਾ ਨਹੀਂ ਵਿਨਾਸ ਮਨ ਤਨ ਨਾਮ ਰਤੇ ਇਕ ਰੰਗ ਸਦਾ ਬਸਹਿ ਪਾਰ ਬ੍ਰਹਮ ਕੈ ਸੰਗ ਜਿਉ ਜਲ ਮਹਿ ਜਲ ਆਏ ਖਟਾਨਾ ਤਿਉ ਜੋਤੀ ਸੰਗ ਜੋਤ ਸਮਾਨਾ ਮਿਟ ਗਏ ਗਵਨ ਪਾਏ ਵਿਸਰਾਮ ਨਾਨਕ ਪ੍ਰਭ ਕੈ ਸਦ ਕੁਰਬਾਨ ਸਲੋਕ ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ ਵੱਡੇ ਵੱਡੇ ਅਹੰਕਾਰੀਆਂ ਨਾਨਕ ਗਰਭ ਗਲੇ ਅਸਪਦੀ

ਸਲੋਕ ਸੰਤ ਸਰਨ ਜੋ ਜਨ ਪਰੈ ਸੋ ਜਨ ਉਧਰਨਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਅਸ਼ਟਪਦੇ ਸੰਤ ਕਾ ਦੁੱਖਨ ਆਰਜਾ ਘਟੈ ਸੰਤ ਕਾ ਦੁੱਖਨ ਜਮਤੇ ਨਹੀਂ ਛੁਟੈ ਸੰਤ ਕਾ ਦੁੱਖਨ ਸੁਖ ਸਭ ਜਾਏ ਸੰਤ ਕਾ ਦੁੱਖਨ ਨਰਕ ਮਹਿ ਪਾਏ ਸੰਤ ਕਾ ਦੁੱਖਨ ਮਤ ਹੋਏ ਮਲੀਨ ਸੰਤ ਕਾ ਦੁੱਖਨ ਸੁਭਾ ਤੇ ਹੀਨ ਸੰਤ ਕੇ ਹਤੇ ਕੋ ਰੱਖੈ ਨਾ ਕੋਏ।

ਸੰਤਨ ਕੈ ਦੁੱਖਨ ਸਰਪ ਜੋਨ ਪਾਏ, ਸੰਤ ਕੈ ਦੁੱਖਨ ਤ੍ਰਿਗਤ ਜੋਨ ਕਿਰਮਾਏ। ਸੰਤਨ ਕੈ ਦੁੱਖਨ ਤ੍ਰਿਸ਼ਨਾ ਮਹਿ ਜਲੈ, ਸੰਤ ਕੈ ਦੁੱਖਨ ਸਭ ਕੋ ਚਲੈ। ਸੰਤ ਕੈ ਦੁੱਖਨ ਤੇਜ ਸਭ ਜਾਏ, ਸੰਤ ਕੈ ਦੁੱਖਨ ਨੀਚ ਨੀਚ ਆਏ। ਸੰਤ ਦੋਖੀ ਕਾ ਥਾਉ ਕੋ ਨਾਹਿ, ਨਾਨਕ ਸੰਤ ਭਾਵੈ ਤਾਂ ਓਏ ਪੀ ਗਤ ਪਾਏ। ਸੰਤ ਕਾ ਨਿੰਦਕ ਮਹਾ ਅਤਤਾਈ, ਸੰਤ ਕਾ ਨਿੰਦਕ ਖਿਣ ਟਿਕ ਨ ਪਾਏ। ਸੰਤ ਕਾ ਨਿੰਦਕ ਮਹਾ ਹਤਿਆਰਾ, ਸੰਤ ਕਾ ਨਿੰਦਕ ਪਰਮੇਸ਼ਵਰ ਮਾਰਾ। ਸੰਤ ਕਾ ਨਿੰਦਕ ਰਾਜ ਤੇ ਹੀਨ, ਸੰਤ ਕਾ ਨਿੰਦਕ ਦੁਖੀਆ ਅਰਦੀਨ। ਸੰਤ ਕੇ ਨਿੰਦਕ ਕਉ ਸਰਬ ਰੋਗ, ਸੰਤ ਕੇ ਨਿੰਦਕ ਕਉ ਸਦਾ ਵਿਜੋਗ। ਸੰਤ ਕੀ ਨਿੰਦਾ ਦੋਖ ਮਹਿ ਦੋਖ, ਨਾਨਕ ਸੰਤ ਭਾਵੈ ਤਾਂ ਉਸ ਕਾ ਪੀ ਹੋਏ ਮੋਖ। ਸੰਤ ਕਾ ਦੋਖੀ ਸਦਾ ਅਪਵਿੱਤ, ਸੰਤ ਕਾ ਦੋਖੀ ਕਿਸੈ ਕਾ ਨਹੀਂ ਮਿੱਤ। ਸੰਤ ਕੇ ਦੋਖੀ ਕਉ ਡਾਲ ਲਾਗੈ, ਸੰਤ ਕੇ ਦੋਖੀ ਕਉ ਸਭ ਤਿਆਗੈ। ਸੰਤ ਕਾ ਦੋਖੀ ਮਹਾ ਅਹੰਕਾਰੀ, ਸੰਤ ਕਾ ਦੋਖੀ ਸਦਾ ਬਿਕਾਰੀ। ਸੰਤ ਕਾ ਦੋਖੀ ਜਨਮੈ ਮਰੈ, ਸੰਤ ਕੀ ਦੁੱਖ ਨਾ ਸੁਖ ਤੇ ਤਰੈ। ਸੰਤ ਕੇ ਦੋਖੀ ਕਉ ਨਾਹੀ ਠਾਉ, ਨਾਨਕ ਸੰਤ ਭਾਵੈ ਤਾਂ ਲਏ ਮਿਲਾਏ। ਸੰਤ ਕਾ ਦੋਖੀ ਅੱਧ ਬੀਚ ਤੇ ਟੂਟੈ, ਸੰਤ ਕਾ ਦੋਖੀ ਕਿਤਾ ਕਾਜ ਨਾ ਪਹੁੰਚੈ। ਸੰਤ ਕੇ ਦੋਖੀ ਕਉ ਉਦਿਆਨ ਭਰਮਾਈਐ, ਸੰਤ ਕਾ ਦੋਖੀ ਉੱਜੜ ਪਾਈਐ। ਸੰਤ ਕਾ ਦੋਖੀ ਅੰਤਰ ਤੇ ਥੋਥਾ, ਜਿਉਂ ਸਾਸ ਬਿਨਾ ਮ੍ਰਿਤਕ ਕੀ ਲੋਥਾ। ਸੰਤ ਕੇ ਦੋਖੀ ਕੀ ਜੜ ਕਿਛ ਨਾ ਹੈ, ਆਪਣ ਬੀਜ ਆਪੇ ਹੀ ਖਾਹ। ਸੰਤ ਕੇ ਦੋਖੀ ਕਉ ਅਵਰਨਾ ਰਾਖਣ ਹਾਰ, ਨਾਨਕ ਸੰਤ ਭਾਵੈ ਤਾਂ ਲਏ ਉਬਾਰ। ਸੰਤ ਕਾ ਦੋਖੀ ਇਉਂ ਬਿਲਲਾਏ, ਜਿਉਂ ਜਲ ਵਿਹੂਨ ਮਛਲੀ ਤੜਫੜਾਏ। ਸੰਤ ਕਾ ਦੋਖੀ ਭੁੱਖਾ ਨਹੀਂ ਰਾਜੈ, ਜਿਉਂ ਪਾਵਕ ਈਂਧਨ ਨਹੀਂ ਧਰਾਪੈ। ਸੰਤ ਕਾ ਦੋਖੀ ਛੁਟੈ ਅਕੇਲਾ, ਜਿਉਂ ਬੂ ਆੜ ਤਿਲ ਖੇਤ ਮਾਹੇ ਦੁਹੇਲਾ। ਸੰਤ ਕਾ ਦੋਖੀ ਧਰਮ ਤੇ ਰਹਿਤ, ਸੰਤ ਕਾ ਦੋਖੀ ਸਦ ਮਿਥਿਆ ਕਹਿਤ। ਕਿਰਤ ਨਿੰਦਕ ਕਾ ਧੁਰੀ ਪਿਆ, ਨਾਨਕ ਜੋ ਤਿਸ ਭਾਵੈ ਸੋਈ ਥਿਆ। ਸੰਤ ਕਾ ਦੋਖੀ ਬਿਗੜ ਰੂਪ ਹੋਏ ਜਾਏ, ਸੰਤ ਕੇ ਦੋਖੀ ਕਉ ਦਰਗਹਿ ਮਿਲੈ ਸਜਾਏ। ਸੰਤ ਕਾ ਦੋਖੀ ਸਦਾ ਸਹਿਕਾਈਐ, ਸੰਤ ਕਾ ਦੋਖੀ ਨਾ ਮਰੈ ਨਾ ਜੀਵਾਈਐ। ਸੰਤ ਕੇ ਦੋਖੀ ਕੀ ਪੂਜੈ ਨਿਆਸਾ, ਸੰਤ ਕਾ ਦੋਖੀ ਉੱਠ ਚੱਲੈ ਨਿਰਾਸਾ। ਸੰਤ ਕਾ ਦੋਖ ਨ ਤ੍ਰਿਸ਼ਟੈ ਕੋਏ, ਜੈਸਾ ਭਾਵੈ ਤੈਸਾ ਕੋਈ ਹੋਏ। ਪਇਆ ਕਿਰਤ ਨਾ ਮਿਟੈ ਕੋਏ, ਨਾਨਕ ਜਾਣੈ ਸੱਚਾ ਸੋਏ। ਸਭ ਘਟ ਤਿਸਕੇ ਉਹ ਕਰਨੈ ਹਾਰ, ਸਦਾ ਸਦਾ ਤਿਸ ਕਉ ਨਮਸਕਾਰ। ਪ੍ਰਭ ਕੀ ਉਸਤਤ ਕਰੋ ਦਿਨ ਰਾਤ, ਇਸਹਿ ਧਿਆਵੋ ਸਾਸ ਗਿਰਾਸ। ਸਭ ਕਛ ਵਰਤੈ ਤਿਸਕਾ ਕੀ

ਸਲੋਕ ਤਜਹੋ ਸਿਆਣਪ ਸੁਰਜਨ ਹੋ ਸਿਮਰੋ ਹਰ ਹਰ ਰਾਏ ਏਕ ਆਸ ਹਰ ਮਨ ਰੱਖੋ ਨਾਨਕ ਦੁਖ ਭਰਮ ਪਾਉ ਜਾਏ ਅਸ਼ਟਪਦੀ ਮਾਨੁ ਕੀ ਟੇਕ ਬਿਰਥੀ ਸਭ ਜਾਨ ਦੇਵਨ ਕਉ ਏਕੈ ਭਗਵਾਨ ਜਿਸ ਕੈ ਦੀਆ ਰਹਿ ਅਗਾਏ ਬੌਰ ਨ ਤ੍ਰਿਸ਼ਨਾ ਲਾਗੈ ਆਏ ਮਾਰੈ ਰਾਖੈ ਏਕੋ ਆਪ ਮਾਨੁ ਕੈ ਕਿਛੁ ਨਾਹੀ ਹਾਥ ਤਿਸਕਾ ਹੁਕਮ ਬੂਝ ਸੁਖ ਹੋਏ ਤਿਸਕਾ ਨਾਮ ਰੱਖ ਕੰਠ ਪਰੋਏ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਘਨ ਨ ਲਾਗੈ ਕੋਏ ਉਸਤਤ ਮਨ ਮਹਿ ਕਰ ਨਿਰੰਕਾਰ ਕਰ ਮਨ ਮੇਰੇ ਸਤ ਵਿਵਹਾਰ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲੇਹ ਜੀਓ ਨੈਨੋ ਪੇਖ ਠਾਕੁਰ ਕਾ ਰੰਗ ਸਾਧ ਸੰਗ ਬਿਨਸੈ ਸਭ ਸੰਗ ਚਰਨ ਚਲੋ ਮਾਰਗ ਗੋਬਿੰਦ ਮਿਟੈ ਪਾਪ ਜਪੀਐ ਹਰ ਬਿੰਦ ਕਰ ਹਰ ਕਰਮ ਸਵਨ ਹਰ ਕਥਾ ਹਰ ਦਰਗਹਿ ਨਾਨਕ ਉਜਲ ਮੱਥਾ ਬੜ ਭਾਗੀ ਤੇ ਜਨ ਜਗ ਮਾਹਿ ਸਦਾ ਸਦਾ ਹਰ ਕੇ ਗੁਣ ਗਾਹਿ ਰਾਮ ਨਾਮ ਜੋ ਕਰਹਿ ਵਿਚਾਰ ਸੇ ਧਨਵੰਤ ਗਣੀ ਸੰਸਾਰ ਮਨ ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਨ ਹੋ ਤੇ ਸੁਖੇ

ਜਾ ਕੈ ਸਿਮਰਨ ਉਦਰੀ ਐ ਨਾਨਕ ਤਿਸ ਬਲਿਹਾਰ ਅਸ਼ਟਪਦੀ ਟੂਟੀ ਗੰਢ ਨਹਾਰ ਗੋਪਾਲ ਸਰਬ ਜੀਆਂ ਆਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸ ਤੇ ਬਿਰਥਾ ਕੋਈ ਨਾਹ ਰੇ ਮਨ ਮੇਰੇ ਸਦਾ ਹਰ ਜਾਪ ਅਵਿਨਾਸੀ ਪ੍ਰਭ ਆਪੇ ਆਪ ਆਪਨ ਕੀਆ ਕਛੂ ਨਾ ਹੋਏ ਜੇ ਸੌ ਪ੍ਰਾਣੀ ਲੋਚੈ ਕੋਏ ਤਿਸ ਬਿਨ ਨਾਹੀ ਤੇਰਾ ਕਿਛ ਕਾਮ ਗਤ ਨਾਨਕ ਜਪ ਏਕ ਹਰ ਨਾਮ ਰੂਪਵੰਤ ਹੋਏ ਨਾਹੀ ਮੋਹ ਹੈ ਪ੍ਰਭ ਕੀ ਜੋਤ ਸਗਲ ਘਟ ਸੋ ਹੈ ਧਨਵੰਤਾ ਹੋਏ ਕਿਆ ਕੋ ਗਰਬੈ ਜਾਂ ਸਭ ਕੁਛ ਤਿਸਕਾ ਦੀ ਆਦਰਬੈ ਅਤਿ ਸੂਰਾ ਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਿਤਾਵੈ ਜੇ ਕੋ ਹੋਏ ਬਹਿ ਦਾਤਾਰ ਤਿਸ ਦੇਨ ਹਾਰ ਜਾਨੈ ਗਾਵਾਰ ਜਿਸ ਗੁਰਪ੍ਰਸਾਦ ਟੂਟੈ ਹੋ ਰੋਗ ਨਾਨਕ ਸੋ ਜਨ ਸਦਾ ਅਰੋਗ ਜਿਉ ਮੰਦਰ ਕਉ ਥੰਮੈ ਥੰਮਨ ਤਿਉ ਗੁਰ ਕਾ ਸ਼ਬਦ ਮਨੈ ਅਸਥੰਮਨ ਜਿਉ ਪਾਖਾਣ ਨਾਵ ਚੜ੍ਹਤਰੈ ਪ੍ਰਾਣੀ ਗੁਰ ਚਰਨ ਲਗਤ ਨਿਸਤਰੈ ਜਿਉ ਅੰਧਕਾਰ ਦੀਪਕ ਪ੍ਰਗਾਸ ਗੁਰਦਰਸ਼ਨ ਦੇਖ ਮਨ ਹੋਏ ਵਿਗਾਸ ਜਿਉ ਮਹਾ ਉਦਿਆਨ ਮਹਿ ਮਾਰਗ ਪਾਵੈ ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ ਤਿਨ ਸੰਤਨ ਕੀ ਬਾਚੋਂ ਤੂਰ ਨਾਨਕ ਕੀ ਹਰ ਲੋਚਾ ਪੂਰ ਮਨ ਮੂਰਖ ਕਾਹੇ ਬਿਲ ਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਐ ਦੁਖ ਸੁਖ ਪ੍ਰਭ ਦੇਵਨਹਾਰ ਅਵਰ ਤਿਆਗ ਤੂ ਤਿਸੈ ਚਿਤਾਰ ਜੋ ਕਛ ਕਰੈ ਸੋਈ ਸੁਖ ਮਾਨ ਭੂਲਾ ਕਾਹੇ ਫਿਰੈ ਅਜਾਨ ਕੌਣ ਬਸਤ ਆਈ ਤੇਰੈ ਸੰਗ ਲਪਟ ਰਹਿਓ ਰਸ ਲੋਭੀ ਪਤੰਗ ਰਾਮ ਨਾਮ ਜਪ ਹਿਰਦੇ ਮਾਹ ਨਾਨਕ ਪਤ ਸੇਤੀ ਕਰ ਜਾਏ ਜਿਸ ਵਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਕਰ ਪਾਇਆ ਤਜ

ਮੁਖ ਉਜਲ ਹਰ ਦਰਗਹਿ ਸੋਏ। ਇਹੋ ਵਾਪਾਰ ਵਿਰਲਾ ਵਾਪਾਰ ਹੈ, ਨਾਨਕ ਤਾਕੈ ਸਦਬਲਿਹਾਰ ਹੈ। ਚਰਨ ਸਾਧ ਕੇ ਧੋਇ ਧੋਇ ਪੀਓ, ਅਰਪ ਸਾਧ ਕਹੋ ਆਪਣਾ ਜੀਓ। ਸਾਧ ਕੀ ਧੂਰ ਕਰੋ ਇਸਨਾਨ, ਸਾਧ ਉੱਪਰ ਜਾਈਐ ਕੁਰਬਾਨ। ਸਾਧ ਸੇਵਾ ਵਡਭਾਗੀ ਪਾਈਐ, ਸਾਧ ਸੰਗ ਹਰ ਕੀਰਤਨ ਗਾਈਐ। ਅਣਕ ਬਿਘਨ ਤੇ ਸਾਧੂ ਰਾਖੈ, ਹਰ ਗੁਣ ਗਾਇ ਅੰਮ੍ਰਿਤ ਰਸ ਚਾਖੈ। ਓਟ ਗਈ ਸੰਤੈ ਦਰ ਆਇਆ, ਸਰਬ ਸੁਖ ਨਾਨਕ ਤੇ ਪਾਇਆ। ਮ੍ਰਿਤਕ ਕਉ ਜੀਵਾ ਲਨਹਾਰ, ਭੁੱਖੇ ਕਉ ਦੇਵਤ ਆਧਾਰ। ਸਭ ਨਿਧਾਨ ਜਾ ਕੀ ਦ੍ਰਿਸ਼ਟੀ ਮਾਹੇ, ਪੁਰਬ ਲਿਖੇ ਕਾ ਲੈਣਾ ਪਾਹੇ। ਸਭ ਕਿਸ ਤਿਸ ਕਾ ਉਹ ਕਰਨਾ ਯੋਗ, ਤਿਸ ਬਿਨ ਦੂਸਰ ਹੋਆ ਨਾ ਹੋਗ। ਜਪ ਜਾਨ ਸਦਾ ਸਦਾ ਦਿਨ ਨੈਣੀ, ਸਭ ਤੇ ਊਚ ਨਿਰਮਲ ਇਹ ਕਰਨੀ। ਕਰ ਕਿਰਪਾ ਜਿਸ ਕੋ ਨਾਮ ਦੀਆ, ਨਾਨਕ ਸੋ ਜਨ ਨਿਰਮਲ ਸੀਆ। ਜਾ ਕੈ ਮਨ ਗੁਰ ਕੀ ਪ੍ਰਤੀਤ, ਤਿਸ ਜਨ ਆਵੈ ਹਰ ਪ੍ਰਵਚੀਤ। ਭਗਤ ਭਗਤ ਸੁਣੀਐ ਤਿਹ ਲੋਏ, ਜਾ ਕੈ ਹਿਰਦੈ ਇਕੋ ਹੋਏ। ਸੱਚ ਕਰਨੀ ਸੱਚ ਤਾਕੀ ਰਹਿਤ, ਸੱਚ ਹਿਰਦੈ ਸਤ ਮੁਖ ਕਹਿਤ। ਸੱਚੀ ਦ੍ਰਿਸ਼ਟ ਸੱਚ ਆਯਾਕਾਰ, ਸੱਚ ਵਰਤੈ ਸੱਚ ਆਪਾਸਾਰ। ਪਾਰ ਬ੍ਰਹਮ ਜਿਨ ਸੱਚ ਕਰ ਜਾਤਾ, ਨਾਨਕ

ਤੈ ਸੁਖ ਪਾਇਆ ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨ ਪਾਇਆ ਜਾ ਕੀ ਲੀਲਾ ਕੀ ਮਿਤ ਨਾਹੀ ਸਗਲ ਦੇਵ ਹਾਰੇ ਅਵਗਾਹਿ ਪਿਤਾ ਕਾ ਜਨਮ ਕੇ ਜਾਣੈ ਪੂਤ ਸਗਲ ਪਰੋਈ ਆਪਣੈ ਸੂਤ ਸਮਤ ਗਿਆਨ ਧਿਆਨ ਜਿਨ ਦੇ ਜਨ ਦਾਸ ਨਾਮ ਧਿਆ ਵੈਸੇ ਤਿਉ ਗੁਣ ਮੈਂ ਜਾ ਕੋ ਪਰਮਾਏ ਜਨਮ ਮਰੈ ਫਿਰ ਆਵੈ ਜਾਏ ਊਚ ਨੀਚ ਤਿਸਕੇ ਅਸਥਾਨ।

ਨਾਮ ਕੀ ਧਾਰੇ ਪੁਰੀਆਂ ਸਭ ਭਵਨ, ਨਾਮ ਕਾ ਸੰਗ ਉਦੇ ਸੁਨ ਸ੍ਰਵਨ, ਕਰ ਕਿਰਪਾ ਜਿਸ ਆਪਣੇ ਨਾਮ ਲਾਏ, ਨਾਨਕ ਚੌਥੇ ਪਦ ਮਹਿ ਸੋ ਜਨ ਗਤ ਪਾਏ। ਰੂਪ ਸਤ ਜਾ ਕਾ ਸਤ ਅਸਥਾਨ, ਪੁਰਖ ਸਤ ਕੇਵਲ ਪ੍ਰਧਾਨ, ਕਰਤੂਤ ਸਤ ਸਤ ਜਾ ਕੀ ਮਾਣੀ, ਸਤ ਪੁਰਖ ਸਭ ਮਾਹਿ ਸਮਾਣੀ, ਸਤ ਕਰਮ ਜਾ ਕੇ ਰਚਨਾ ਸਤ, ਮੂਲ ਸਤ ਸਤ ਉਤਪਤ, ਸਤ ਕਰਨੀ ਨਿਰਮਲ ਨਿਰਮਲੀ, ਜਿਸੈ ਬੁਝਾਏ ਤਿਸੈ ਸਭ ਭਲੇ, ਸਤ ਨਾਮ ਪ੍ਰਭ ਕਾ ਸੁਖਦਾਏ, ਵਿਸਵਾਸ ਸਤ ਨਾਨਕ ਗੁਰ ਤੇ ਪਾਏ, ਸਤ ਬਚਨ ਸਾਧੂ ਉਪਦੇਸ਼, ਸਤ ਤੇ ਜਨ ਜਾ ਕੇ ਹਿਰਦੈ ਪ੍ਰਵੇਸ਼, ਸਤ ਨਿਰਤ ਬੂਝੈ ਜੇ ਕੋਏ, ਨਾਮ ਜਪਤ ਤਾਂ ਕੀ ਗਤ ਹੋਏ, ਆਪ ਸਤ ਕੀ ਆ ਸਭ ਸਤ, ਆਪੇ ਜਾਣੈ ਆਪਣੀ ਮਿਤ ਗਤ, ਜਿਸ ਕੀ ਸ੍ਰਿਸ਼ਟ ਸੋ ਕਰਨੈ ਹਾਰ, ਅਵਨ ਬੂਝ ਕਰਤ ਵਿਚਾਰ, ਕਰਤੇ ਕੀ ਮਿਤ ਨਾ ਜਾਣੈ ਕੀ ਆ, ਨਾਨਕ ਜੋਤਿਸ ਭਾਵੈ ਸੋ ਵਰਤੀ ਆ, ਬਿਸਮਨ ਬਿਸਮ ਭਏ ਬਿਸਮਾਦ, ਜਿਨ ਬੂਝਿਆ ਤਿਸ ਆਇਆ ਸਵਾਦ, ਪ੍ਰਭ ਕੈ ਰੰਗ ਰਾਚ ਜਨ ਰਹੇ, ਗੁਰ ਕੈ ਬਚਨ ਪਦਾਰਥ ਲਹੇ, ਹੋਏ ਦਾਤੇ ਦੁੱਖ ਕਟਨ ਹਾਰ, ਜਾ ਕੈ ਸੰਗ ਤਰੈ ਸੰਸਾਰ, ਜਨ ਕਾ ਸੇਵਕ ਸੋਵੜ ਭਾਗੀ, ਜਨ ਕੈ ਸੰਗ ਏਕ ਲਿਵ ਲਾਗੀ, ਗੁਣ ਗੋਬਿੰਦ ਕੀਰਤਨ ਜਨ ਗਾਵੈ, ਗੁਰ ਪ੍ਰਸਾਦ ਨਾਨਕ ਫਲ ਪਾਵੈ, ਸਲੋਕ ਆਦ ਸੱਚ ਜੁਗਾਦ ਸੱਚ ਹੈ ਪੇ ਸੱਚ, ਨਾਨਕ ਹੋਸੀ ਪੇ ਸੱਚ, ਅਸ਼ਟਪਦੀ ਚਰਨ ਸਤ ਸਤ ਪਰਸਨਹਾਰ, ਪੂਜਾ ਸਤ ਸਤ ਸੇਵਦਾਰ, ਦਰਸ਼ਨ ਸਤ ਸਤ ਪੇਕਨਹਾਰ, ਨਾਮ ਸਤ ਸਤ ਧਿਆਵਨਹਾਰ, ਆਪ ਸਤ ਸਤ ਸਭ ਧਾਰੀ, ਆਪੇ ਗੁਣ ਆਪੇ ਗੁਣਕਾਰੀ, ਸ਼ਬਦ ਸਤ ਸਤ ਪ੍ਰਭ ਭਗਤਾ, ਸੁਰਤ ਸਤ ਸਤ ਜਸੁੰਤਾ, ਬੁੱਝਣਹਾਰ ਕਉ ਸਤ ਸਭ ਹੋਏ, ਨਾਨਕ ਸਤ ਸਤ ਪ੍ਰਭ ਸੋਏ, ਸਤ ਸਰੂਪ ਹਿਰਦੈ ਜਿਨ ਮਾਨਿਆ, ਕਰਨ ਕਰਾਵਨ ਤਿਨ ਮੂਲ ਪਛਾਨਿਆ, ਜਾ ਕੇ ਹਿਰਦੈ ਵਿਸਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ, ਭੈ ਤੇ ਨਿਰਭਉ ਹੋਏ ਬਸਾਨਾ, ਜਿਸ ਤੇ ਉਪਜਿਆ ਤਿਸ ਮਾਹਿ ਸਮਾਨਾ, ਬਸਤ ਮਾਹਿ ਲੇ ਬਸਤ ਗਡਾਈ।

ਕੇ ਸੇਵਕ ਕਾ ਕੋ ਨਾ ਪਹੁੰਚੈ, ਪ੍ਰਭ ਕੇ ਸੇਵਕ ਉੱਚਤੇ ਉੱਚੇ, ਜੋ ਪ੍ਰਭ ਆਪਣੀ ਸੇਵਾ ਲਾਇਆ, ਨਾਨਕ ਸੋ ਸੇਵਕ ਦਹਿ ਦਿਸ ਪ੍ਰਗਟਾਇਆ, ਨੀਕੀ ਕੀਰੀ ਮਹਿ ਕਲ ਰਾਖੈ, ਭਸਮ ਕਰੈ ਲਸਕਰ ਕੋਟ ਲਾਖੈ, ਜਿਸ ਕਾ ਸਾਸ ਨਾ ਕਾੜਤ ਆਪ, ਤਾ ਕਉ ਰਾਖਤ ਦੇ ਕਰ ਹਾਥ, ਮਾਨਸ ਜਤਨ ਕਰਤ ਬਹੁ ਭਾਤ, ਤਿਸ ਕੇ ਕਰਤਵ ਬਿਰਥੇ ਜਾਤ, ਮਾਰੈ ਨ ਰਾਖੈ ਅਵਰ ਨ ਕੋਏ, ਸਰਬ ਜੀਆਂ ਕਾ ਰਾਖਾ ਸੋਏ, ਕਾਹੇ ਸੋਚ ਕਰੈ ਰੇ ਪ੍ਰਾਣੀ, ਜਪ ਨਾਨਕ ਪ੍ਰਭ ਅਲਖ ਵਿਣਾਣੀ, ਬਾਰੰ ਬਾਰ ਬਾਰ ਪ੍ਰਭ ਜਪੀਐ, ਪੀ ਅੰਮ੍ਰਿਤ ਇਹੋ ਮਨ ਤਨ ਤ੍ਰਪੀਐ, ਨਾਮ ਰਤਨ ਜਿਨ ਗੁਰਮੁਖ ਪਾਇਆ, ਤਿਸ ਕਿਛ ਅਵਰ ਨਾਹੀ ਦਿਸਟਾਇਆ, ਨਾਮ ਤਨ ਨਾਮੋ ਰੂਪ ਰੰਗ, ਨਾਮੋ ਸੁਖ ਹਰ ਨਾਮ ਕਾ ਸੰਗ, ਨਾਮ ਰਸ ਜੋ ਜਨ ਤ੍ਰਿਪਤਾਨੇ, ਮਨ ਤਨ ਨਾਮ ਹੈ ਨਾਮ ਸਮਾਨੇ, ਉਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦ ਕਾਮ, ਬੋਲੋ ਜਸ ਜਿਹ ਬਾਤ।

ਅਸਪਦੀ ਸਤਿਗੁਰ ਸਿੱਖ ਕੀ ਕਰੈ ਪ੍ਰਪਾਲ, ਸੇਵਕ ਕਉ ਗੁਰ ਸਦਾ ਦਿਆਲ। ਸਿੱਖ ਕੀ ਗੁਰ ਦੁਰਮਤ ਮਲ ਹਿਰੈ, ਗੁਰ ਬਚਨੀ ਹਰ ਨਾਮ ਉਚਰੈ। ਸਤਿਗੁਰ ਸਿੱਖ ਕੇ ਬੰਧਨ ਕਟੈ, ਗੁਰ ਕਾ ਸਿੱਖ ਵਿਕਾਰ ਤੇ ਹਟੈ। ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵਡ ਭਾਗੀ ਹੈ। ਸਤਿਗੁਰ ਸਿੱਖ ਕਾ ਹਲਤ ਪਲ ਸਵਾਰੈ, ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰੈ। ਗੁਰ ਕੈ ਗ੍ਰਹਿ ਸੇਵਕ ਜੋ ਰਹੈ, ਗੁਰ ਕੀ ਆਗਿਆ ਮਨ ਮਹਿ ਸਹੈ। ਆਪਸ ਕਉ ਕਰ ਕਛ ਨ ਜਨਾ।

ਅਨੇਕ ਉਸਤਤ ਅਨੇਕ ਸਤਪੁਰਖ ਪੂਰਨ ਵਿਵੇਕ ਕਾਹੂ ਬੋਲ ਨਾ ਪਹੁੰਚਤ ਪ੍ਰਾਨੀ ਅਗਮੈ ਗੋਚਰ ਪ੍ਰਭ ਨਿਰਮਾਨੀ ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਿਨੈ ਨਾ ਪਾਈ ਅਨਕ ਭਗਤ ਬੰਦਨ ਨਿਤ ਕਰੈ ਚਰਨ ਕਮਲ ਹਿਰਦੈ ਸਿਮਰੈ ਸਤ ਬਲਿਹਾਰੀ ਸਤਗੁਰ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਇਹੋ ਹਰ ਰਸ ਪਾਵੈ।

ਬੜਭਾਗੀ ਜਪਿਆ ਪ੍ਰਭ ਸੋਏ, ਨਾਨਕ ਨਾਮ ਰਤੇ ਸੁਖ ਹੋਏ। ਸੇਵਕ ਕੀ ਮਨਸਾ ਪੂਰੀ ਪਈ, ਸਤਿਗੁਰ ਤੇ ਨਿਰਮਲ ਮਤ ਲਈ। ਜਨ ਕੋ ਪ੍ਰਭ ਹੋਇਓ ਦਿਆਲ, ਸੇਵਕ ਕੀ ਨੋ ਸਦਾ ਨਿਹਾਲ। ਬੰਧਨ ਕਾਟ ਮੁਕਤ ਜਨ ਪਇਆ, ਜਨਮ ਮਰਨ ਦੁਖ ਪ੍ਰਮ ਗਇਆ। ਇਛ ਪੁਨੀ ਸਰਦਾ ਸਭ ਪੂਰੀ, ਰਵ ਰਹਿਆ ਸਤਸੰਗ ਹਜੂਰੀ। ਜਿਸਕਾ ਸਾਥ ਤਿਨ ਲਿਆ ਮਿਲਾਏ, ਨਾਨਕ ਭਗਤੀ ਨਾਮ ਸਮਾਏ। ਸੋ ਕਿਉਂ ਬਿਸਰੈ ਜੇ ਘਾਲ ਨਾ ਪਾਨੈ, ਸੋ ਕਿਉਂ ਬਿਸਰੈ ਜੇ ਕੀ ਆ ਜਾਨੈ। ਸੋ ਕਿਉਂ ਬਿਸਰੈ ਜਿਨ ਸਭ ਕਿਛ ਦੀਆ, ਸੋ ਕਿਉਂ ਬਿਸਰੈ ਜੇ ਜੀਵਨ ਜੀਆ। ਸੋ ਕਿਉਂ ਬਿਸਰੈ ਜੇ ਅਗਨ ਮਹਿ ਰੱਖੈ, ਗੁਰਪ੍ਰਸਾਦ ਕੋ ਬਿਰਲਾ ਲਖੈ। ਸੋ ਕਿਉਂ ਬਿਸਰੈ ਜੇ ਬਿਖਤੇ ਕਾਢੈ, ਜਨਮ ਜਨਮ ਕਾ ਟੁੱਟਾ ਗਾਂਢੈ। ਗੁਰਪੂਰੈ ਤਤ ਹੈ ਬੁਝਾਇਆ, ਪ੍ਰਭ ਆਪਣਾ ਨਾਨਕ ਜਨ ਧਿਆਇਆ। ਸਾਜਨ ਸੰਤ ਕਰੋ ਇਹੋ ਕਾਮ ਆਮ।

ਜੋ ਜਪੈ ਸੋ ਹੋਏ ਪੁਨੀਤ, ਭਗਤ ਭਾਏ ਲਾਵੇ ਮਨ ਹੀਤ, ਹਮ ਨਿਰਗੁਨਿਆਰ ਨੀਚ ਜਾਨ, ਨਾਨਕ ਤੁਮਰੀ ਸਰਨ ਪੁਰਖ ਭਗਵਾਨ, ਸਰਬ ਬੈਕੁੰਠ ਮੁਕਤ ਮੋਖ ਪਾਏ, ਏਕ ਨਿਮਖ ਹਰ ਕੇ ਗੁਣ ਗਾਏ, ਅਨਕ ਰਾਜ ਭੋਗ ਵਡਿਆਈ, ਹਰ ਕੇ ਨਾਮ ਕੀ ਕਥਾ ਮਨ ਪਾਈ, ਬਹੁ ਭੋਜਨ ਕਾ ਪ੍ਰਸੰਗੀਤ, ਰਸਨਾ ਜਪਤੀ ਹਰ ਹਰ ਨੀਤ, ਭਲੀ ਸੋ ਕਰਨੀ ਸੋਭਾ ਧਨਵੰਤ, ਹਿਰਦੈ ਬਸੇ ਪੂਰਨ ਗੁਰਮੰਤ, ਸਾਧ ਸੰਗ ਪ੍ਰਭ ਦੇਹੋ ਨਿਵਾਸ, ਸਰਬ ਸੁਖ ਨਾ

ਪੱਕਾ ਆਪੇ ਤਨੀ ਹੁਣ ਕੀ ਸੋਭਾ ਉਹਨੂੰ ਬਣੀ ਆਪੇ ਕੌਤਕ ਕਰੈ ਅੰਧ ਚੋਜ ਆਪੇ ਰਸ ਭੁਗ ਨਿਰਜੋਗ ਜਿਸ ਭਾਵੈ ਤਿਸ ਆਪਣ ਨਾ ਇਲਾਵੈ ਜਿਸ ਭਾਵੈ ਤਿਸ ਖੇਲ ਖਿਲਾਵੈ ਬੇਸੁਮਾਰ ਅਥਾਹ ਅਗਰਤ ਅਤੁਲ।

ਜਾਂ ਤਿਸ ਪਾਵੈ ਤਾਂ ਸ੍ਰਿਸ਼ਟ ਉਪਾਏ ਆਪਣੇ ਪਾਣੇ ਲਏ ਸਮਾਏ ਤੁਮ ਤੇ ਭਿੰਨ ਨਹੀਂ ਕਿਛ ਹੋਏ ਆਪਣ ਸੂਤ ਸਭ ਜਗਤ ਪਰੋਏ ਜਾ ਕੋ ਪ੍ਰਭ ਜੀ ਉਹ ਆਪ ਬੁਝਾਏ ਸੱਚ ਨਾਮ ਸੋਏ।

ਪ੍ਰਤਪਾਲੈ ਜੀਅਨ ਬਹੁ ਭਾਤ, ਜੋ ਜੋ ਰਚਿਓ ਸੁਤਿ ਸਹਿ ਧਿਆਤ, ਜਿਸ ਪਾਵੈ ਤਿਸ ਲਏ ਮਿਲਾਏ, ਭਗਤ ਕਹੈ ਹਰ ਕੇ ਗੁਣ ਗਾਏ, ਮਨ ਅੰਤਰ ਵਿਸ਼ਵਾਸ ਕਰ ਮਾਨਿਆ, ਕਰਨ ਹਾਰ ਨਾਨਕ ਇੱਕ ਜਾਣਿਆ, ਜਨ ਲਾਗਾ ਹਰ ਏਕੈ ਨਾਏ, ਇਸ ਕੀ ਆਸ ਨਾ ਬਿਰਥੀ ਜਾਏ। ਸੇਵਕ ਕੋ ਸੇਵਾ ਬਣ ਆਈ, ਹੁਕਮ ਬੂਝ ਪਰਮ ਪਦ ਪਾਈ, ਇਸ ਤੇ ਉੱਪਰ ਨਹੀਂ ਵਿਚਾਰ, ਜਾ ਕੇ ਮਨ ਵਸਿਆ ਨਿਰੰਕਾਰ।

ਸਿਰ ਉੱਪਰ ਠਾਂਡਾ ਗੁਰ ਸੂਰਾ, ਨਾਨਕ ਤਾ ਕੇ ਕਾਰਜ ਪੂਰਾ, ਮਤ ਪੂਰੀ ਅੰਮ੍ਰਿਤ ਜਾ ਕੀ ਦ੍ਰਿਸ਼ਟ, ਦਰਸ਼ਨ ਪੇਖਤ ਉਦਰਤ ਸ੍ਰਿਸ਼ਟ, ਚਰਨ ਕਮਲ ਜਾ ਕੇ ਅਨੂਪ, ਸਫਲ ਦਰਸ਼ਨ ਸੁੰਦਰ ਹਰ ਰੂਪ, ਧਨ ਸੇਵਾ ਸੇਵਕ ਪ੍ਰਮਾਨ, ਅੰਤਰਜਾਮੀ ਪੁਰਖ ਪ੍ਰਧਾਨ, ਜਿਸ ਮਨ ਬਸੈ ਸੋ

ਸੰਤਰ ਮਾਹਿ ਚਾਰ ਕੁੰਟ ਦੈ ਦਿਸੇ ਸਮਾਹਿ ਇਸ ਤੇ ਭਿੰਨ ਨਹੀਂ ਕੋਠਾਓ ਗੁਰਪ੍ਰਸਾਦ ਨਾਨਕ ਸੁਖ ਪਾਓ ਵੇਦ ਪੁਰਾਣ ਸਿਮਰਤ ਮਹਿ ਦੇਖ ਸਸੀਅਰ ਸੂਰ ਨਖਿਤਰ ਮਹਿ ਏਕ ਬਾਣੀ ਪ੍ਰਭ ਕੀ ਸਭ ਕੋ ਬੋਲੈ ਆਪ ਅਡੋਲ ਨਾ ਕਬਹੂ ਡੋਲੈ ਸਰਬ ਕਲਾ ਕਰ ਖੇਲੈ ਖੇਲ ਬੋਲ ਨਾ ਪਾਈਐ ਗੁਣ ਹੈ ਅਮੋਲ ਸਰਬ ਜੋਤ ਮਹਿ ਜਾ ਕੀ ਜੋਤ ਧਾਰ ਰਹੋ ਸੁਆਮੀ ਓਤ ਪੋਤ ਗੁਰਪ੍ਰਸਾਦ ਪਰਮ ਕਾ ਨਾਸ ਨਾਨਕ ਤਿਨ ਮਹਿ ਇਹੋ ਵਿਸਾਸ ਸੰਤ ਜਨਾ ਕਾ ਪੇਖਣ ਸਭ ਬ੍ਰਹਮ ਸੰਤ ਜਨਾ ਕਾ ਹਿਰਦੈ ਸਭ ਧਰਮ ਸੰਤ ਜਨਾ ਸੁਨੈ ਸੁਭ ਬਚਨ ਸਰਬ ਵਿਆਪੀ ਰਾਮ ਸੰਗ ਰਚਨ ਜਿਨ ਜਾਤਾ ਤਿਸਕੀ ਇਹ ਰਹਿਤ ਸਤ ਬਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਈ ਸੁਖ ਮਾਨੈ ਕਰਨ ਕਰਾਵਨ ਹਾਰ ਪ੍ਰਭ ਜਾਨੈ ਅੰਤਰ ਬਸੇ ਬਾਹਰ ਪੀ ਓਹੀ ਨਾਨਕ ਦਰਸ਼ਨ ਦੇਖ।

ਨਾਏ ਨਾਨਕ ਤਿਸ ਜਨ ਆਪ ਬੁਝਾਏ ਸਰਬ ਭੂਤ ਆਪ ਵਰਤਾਰਾ ਸਰਬ ਨੈਣ ਆਪ ਭੇਖਣੇ ਹਾਰਾ ਸਗਲ ਸਮਗਰੀ ਜਾ ਕਾ ਤਨਾ ਆਪਨ ਜਸ ਆਪ ਹੀ ਸੁਨਾ ਆਵਨ ਜਾਨ ਇੱਕ ਖੇਲ ਬਨਾਇਆ।

ਇਸਤੇ ਹੋਏ ਸੋ ਨਾਹੀ ਬੁਰਾ ਓਰੈ ਕਹੋ ਕਿਨੈ ਕੱਚ ਕਰਾ ਆਪ ਭਲਾ ਕਰਤੂਤ ਆਤਨਿਕ ਕੀ ਆਪੇ ਜਾਣੈ ਆਪਣੇ ਜੀ ਕੀ ਆਪ ਸਾਚ ਧਾਰੀ ਸਭ ਸਾਚ ਓਤ ਪੋਤ ਆਪਣ ਸੰਗ ਰਾਚ ਤਾਂ ਕਿ ਗਤਮਿਤ ਕਹੀ ਨਾ ਜਾਏ ਦੂਸਰੇ ਹੋਏ ਤਾਂ ਸੁਝ ਹੀ ਪਾਏ ਇਸਕਾ ਕੀਆ ਸਭ ਪ੍ਰਵਾਨ ਗੁਰਪ੍ਰਸਾਦ ਨਾਨਕ ਇਹੋ ਜਾਨ ਜੋ ਜਾਣੈ ਤਿਸ ਸਦਾ ਸੁਖ ਹੋਏ ਆਪ ਮਿਲਾਏ ਲਏ ਪ੍ਰਸ ਹੋਏ ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ।

0: ਉਹ ਦਿਨ ਆਉਣ ਵਾਲਾ ਭਾਈ ਜਿਹੜਾ ਸਾਰਿਆਂ 'ਤੇ ਆਉਣਾ ਹੈ। ਇੱਕ ਇੱਕ ਸਵਾਸ ਤੇਰਾ ਜਿਹੜਾ ਹੈ ਅਜਾਈ ਜਾ ਰਿਹਾ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸੱਚੇ ਪਾਤਸ਼ਾਹ 'ਚ ਬੜਾ ਪਿਆਰਾ ਬਚਨ ਫਰਮਾਇਆ ਸਤਸੰਗੀਓ ਕਿ ਜਿਹੜਾ ਜੀਵ ਹੈ ਅਨੰਦਿਨ ਮੂਸਾ ਲਾਜ ਟੁਕਾਈ ਗਿਰਤ ਕੂਪ ਮੈਂ ਖਾਹੇ ਮਿਠਾਈ ਸੋਚਤ ਸਾਚਤ ਰਹਿਣ ਬਿਹਾਨੀ। ਕਹਿੰਦੇ ਦੋ ਚੂਹੇ ਨੇ ਚਿੱਟਾ ਅਤੇ ਦੋ ਇੱਕ ਕਾਲਾ, ਇਹ ਲਗਾਤਾਰ ਜਿਹੜਾ ਵੱਢੀ ਜਾ ਰਹੇ ਨੇ ਸਮਝਾਉਣ ਲਈ ਕਹਾਣੀ ਇੱਦਾਂ ਮਹਾਂਪੁਰਸ਼ਾਂ ਨੇ ਸਤਸੰਗੀਓ ਬਣਾਈ ਹੈ ਕਿ ਕੋਈ ਪੰਡਿਤ ਚਲਾ ਗਿਆ ਜੰਗਲ ਦੇ ਵਿੱਚ ਔਰ ਕਹਿੰਦੇ ਨੇ ਉਹਦੇ ਵਿੱਚ ਬਹੁਤ ਭਿਆਨਕ ਖੂੰਖਾਰ ਹਾਥੀ ਉਹਦੇ ਪਿੱਛੇ ਪੈ ਗਿਆ। ਇੱਕ ਬਣੀ ਬੜੀ ਬੜੀ ਭਾਰੀ ਬਲਾ ਉਹਦੇ ਪਿੱਛੇ ਪੈ ਗਈ। ਪੰਡਿਤ ਡਰਦਾ ਹੋਇਆ ਖੂਹ ਸੀ ਇੱਕ ਜੰਗਲ ਦੇ ਵਿੱਚ, ਬਹੁਤ ਭਾਰੀ ਉਹਦੇ 'ਚ ਬੋਹ ਡੁੱਗਿਆ ਹੋਇਆ ਸੀ। ਪੰਜਾਬ ਦੇਸ਼ ਤੋਂ ਪਿੰਡਾਂ ਥਾਵਾਂ ਤੋਂ ਆਏ ਹਾਂ, ਆਮ ਤੌਰ 'ਤੇ ਖੂਹ ਦੀਆਂ ਮਣਾਂ ਦੇ ਵਿੱਚ ਪਿੱਪਲ ਆਦਿ ਉੱਗਦੇ ਨੇ ਔਰ ਉਹਦੀਆਂ ਜੜ੍ਹਾਂ ਜਿਹੜੀ ਅਸੀਂ ਲਮਕਰੀਆਂ ਖੂਹ ਦੇ ਵਿੱਚ ਅਤੇ ਸਤਸੰਗੀ ਛੇਤੀ ਨਾਲ ਭੱਜ ਕੇ ਅਤੇ ਖੂਹ ਦੇ ਵਿੱਚ ਜੜ੍ਹਾਂ ਫੜ ਕੇ ਉੱਤਰ ਗਿਆ। ਸਮਝਣ ਲਈ ਇਹ ਲੰਕਾਰ ਬਣਾਇਆ ਹੈ। ਕਹਿੰਦੇ ਕੀ ਦੇਖਦਾ ਥੱਲੇ ਪੰਡਿਤ ਕਿ ਖੂਹ ਵਿੱਚ ਬਹੁਤ ਵੱਡੀ ਅਸਰਾਲ ਹੈ, ਮੂੰਹ ਅੱਡਿਆ ਹੋਇਆ ਮੂੰਹ ਅੱਡਿਆ, ਉੱਤੇ ਹਾਥੀ ਮਾਰਦਾ ਦੇਰਾਂ ਚੰਗਾੜਾ ਮਾਰ ਰਿਹਾ। ਕੀ ਦੇਖਦਾ ਹੈ, ਇੰਨੇ ਚਿਰ ਨੂੰ ਦੋ ਚੂਹੇ ਆਏ, ਇੱਕ ਚਿੱਟਾ ਅਤੇ ਇੱਕ ਕਾਲਾ। ਜਿਹੜੀ ਜੜ੍ਹ ਫੜੀ ਹੋਈ ਸੀ ਉਸ ਪੰਡਿਤ ਨੇ ਉਹ ਜੜ੍ਹ ਵੱਢਣ ਲੱਗ ਗਏ, ਦੋਨੋਂ ਕੁਤਰੀ ਜਾਂਦੇ ਨੇ ਕੁਤਰੀ ਜਾ ਰਹੇ ਨੇ। ਥੱਲੇ ਵੇਖਦਾ ਹੈ ਤਾਂ ਥੱਲੇ ਬੜੀ ਭਿਆਨਕ ਅਸਰਾਲ ਹੈ, ਮੂੰਹ ਅੱਡਿਆ ਹੋਇਆ। ਅਚਨਚੇਤ ਜੜ੍ਹ ਦੇ ਹਿੱਲਣ ਦੇ ਨਾਲ ਉੱਤੇ ਲੱਗਾ ਸੀ ਮਖਿਆਲ, ਉਹ ਮਖਿਆਲ ਚੋ ਚੋ ਕੇ ਪੰਡਿਤ ਜੀ ਦੇ ਮੂੰਹ 'ਚ ਪੈਣ ਲੱਗ ਪਿਆ, ਖਾਣ ਲੱਗ ਪਿਆ, ਸ਼ਾਇਦ ਭੁੱਲ ਗਿਆ ਸਾਰਾ ਕੁਛ ਹੀ, ਮੌਤ ਭੁੱਲ ਗਈ, ਅਸਰਾਲ ਭੁੱਲ ਗਈ, ਹਾਥੀ ਭੁੱਲ ਗਿਆ, ਚੂਹੇ ਵੀ ਭੁੱਲ ਗਏ, ਟੁੱਕੀ ਟੁੱਕੀ ਜਾ ਰਹੇ ਨੇ। ਇਹ ਪ੍ਰਮਾਣ ਹੈ, ਇਹ ਅਲੰਕਾਰ ਬਣਾਇਆ ਸਤਸੰਗੀ ਸਾਧੂਆਂ ਨੇ। ਹੁਣ ਕੀ ਹੈ ਸਤਸੰਗੀਓ ਕਿ ਭਿਆਨਕ ਮੌਤ ਰੂਪੀ ਜਿਹੜੀ ਡੈਣ ਹੈ ਨਾ, ਇਹ ਸਾਨੂੰ ਘੇਰੀ ਬੈਠੀ ਹੈ, ਲਗਾਤਾਰ ਸਾਡੇ ਸਵਾਸ ਘਟੀ ਜਾ ਰਹੇ ਨੇ। ਔਰ ਜਿਹੜਾ ਜੀਵ ਹੈ ਇਹ ਉਮਰ ਰੂਪੀ ਜੜ੍ਹਾਂ ਨੂੰ ਹੱਥ ਪਾਇਆ ਹੋਇਆ, ਚਿੱਟਾ ਅਤੇ ਕਾਲਾ ਚੂਹਾ ਕੀ ਹੈ, ਦਿਨ ਅਤੇ ਰਾਤ, ਦਿਨ ਅਤੇ ਰਾਤ ਦੇ ਹਿਸਾਬ ਨਾਲ ਲਗਾਤਾਰ ਸਾਡੇ ਸਵਾਸ ਘਟਦੇ ਜਾ ਰਹੇ ਨੇ ਔਰ ਮੌਤ ਦੇ ਮੂੰਹ 'ਚ ਡਿੱਗਣ ਨੂੰ ਤਿਆਰ ਹੈ। ਫਿਰ ਵੀ ਅੰਧ ਕੂ ਸਤਸੰਗੀਓ ਖੂਹ ਦੇ ਵਿੱਚ ਡਿੱਗ ਰਿਹਾ ਅਤੇ ਫਿਰ ਵੀ ਜਿਹੜਾ ਹੈ ਇਹ ਖਾਹੇ ਮਿਠਾਈ, ਫਿਰ ਵੀ ਸਤਸੰਗ ਮਿੱਠੇ ਪਦਾਰਥ ਖਾਈ ਜਾ ਰਿਹਾ, ਭੁੱਲਿਆ ਪਿਆ ਸਤਸੰਗੀਓ। ਅਨੰਦਿਨ ਮੂਸਾ ਲਾਜ ਟੁਕਾਈ ਗਿਰਤ ਕੂਪ ਮੈਂ ਖਾਹੇ ਮਿਠਾਈ, ਲਗਾਤਾਰ ਇਹ ਸਵਾਸ ਘਟਦੇ ਜਾ ਰਹੇ ਨੇ, ਪਤਾ ਹੈ ਕਿ ਮੇਰੀ ਉਮਰ ਘਟਦੀ ਜਾ ਰਹੀ ਹੈ। ਫਿਰ ਵੀ ਇਹ ਜਿਹੜਾ ਜੀਵ ਹੈ ਇਹ ਵਾਹਿਗੁਰੂ ਨੂੰ ਪਰਮਾਤਮਾ ਨੂੰ ਭੁੱਲਿਆ ਹੋਇਆ, ਖਾਣ ਵਿੱਚ, ਪੀਣ ਵਿੱਚ, ਪਹਿਨਣ ਵਿੱਚ, ਹੰਢਾਉਣ ਦੇ ਵਿੱਚ, ਸੌਣ ਦੇ ਵਿੱਚ, ਇਹ ਜ਼ਿੰਦਗੀ ਦੀ ਅਜਾਈ ਜਾ ਰਹੀ ਹੈ ਅਜਾਈ। ਕਿਤੇ ਹਿਸਾਬ ਲਾਈਏ ਤਾਂ ਮੇਰਾ ਖਿਆਲ ਹੈ ਕਿ 5-7% ਸਾਨੂੰ ਸਿਮਰਨ ਭਜਨ ਦੇ 'ਚ ਟਾਈਮ ਮਿਲਦਾ, ਉਹ ਜਿੰਨਾ ਸਮਾਂ ਮਿਲਦਾ ਉਹਦੇ ਵਿੱਚ ਵੀ ਸਾਡਾ ਮਨ ਜਿਹੜਾ, ਮੰਨ ਲਓ 3 ਘੰਟੇ ਨਿਤਨੇਮ ਕੀਤਾ ਤਾਂ ਮਸਾਂ ਹੀ 1/2 ਘੰਟਾ ਮਨ ਲੱਗਿਆ ਹੋਵੇ, ਮਨ ਟਿਕਦਾ ਹੋਵੇ ਕਿਤੇ। ਸੋ ਅਜਾਈ ਹੀ ਜਾ ਰਿਹਾ ਸਾਡਾ ਇੱਕ ਇੱਕ ਸਵਾਸ, ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ, ਰੁੜਦੀ ਜਾ ਰਹੀ ਜ਼ਿੰਦਗੀ ਰੁੜਦੀ। ਜਿਵੇਂ ਬੇੜੀ ਸਤਸੰਗੀ ਉਹ ਪਾਣੀ ਵਿੱਚ ਹੋਵੇ ਤਾਂ ਰੁੜਦੀ ਜਾ ਰਹੀ ਨਾ, ਇੱਦਾਂ ਸਾਡੀ ਜ਼ਿੰਦਗੀ ਰੂਪੀ ਬੇੜੀ ਲਗਾਤਾਰ ਰੁੜਦੀ ਜਾ ਰਹੀ ਹੈ, ਕਦੇ ਦ੍ਰਿਸ਼ਟ ਨਾ ਧਾਰਤ, ਕਦੇ ਧਿਆਨ ਦਿੰਦਾ ਹੀ ਨਹੀਂ ਕਿ ਭਾਈ ਮੇਰੀ ਉਮਰ ਘੱਟ ਰਹੀ ਹੈ, ਮੇਰੇ ਸਵਾਸ ਘੱਟ ਰਹੇ ਨੇ। ਜਿੰਨੇ ਪਰਮਾਤਮਾ ਨੇ ਸਵਾਸ ਦਿੱਤੇ ਸੀ ਲਗਾਤਾਰ ਫੂਟੇ ਘੱਟ ਜੋ ਪਾਣੀ ਘੱਟਦੇ ਜਾ ਰਹੇ ਨੇ, ਇਹ ਕਦੇ ਧਿਆਨ ਹੀ ਨਹੀਂ ਦਿੰਦਾ ਉੱਧਰ ਬੰਨੇ, ਕਦੇ ਇਹਦਾ ਧਿਆਨ ਜਾਂਦਾ ਹੀ ਨਹੀਂ ਉਸ ਪਾਸੇ ਕਿ ਕੋਈ ਭਜਨ ਕਰ ਲਵਾਂ, ਕੋਈ ਬੰਦਗੀ ਕਰ ਲਵਾਂ, ਕੋਈ ਘਾਲਣਾ ਘਾਲ ਲਵਾਂ, ਕੋਈ ਸੇਵਾ ਸਿਮਰਤ ਦੀ ਕਮਾਈ ਕਰ ਲਵਾਂ, ਕੋਈ ਜੀਵਾਂ ਦੇ ਕਲਿਆਣ ਹਿੱਤ ਕੋਈ ਭਲੇ ਦੇ ਕੰਮ ਕਰ ਲਵਾਂ। ਜਿਨ੍ਹਾਂ ਮਹਾਂਪੁਰਸ਼ਾਂ ਨੇ ਇਹ ਚੀਜ਼ ਜਾਣ ਲਈ, ਜਿਨ੍ਹਾਂ ਨੂੰ ਇਸ ਚੀਜ਼ ਦੀ ਸਮਝ ਆ ਗਈ, ਉਹਨਾਂ ਗੁਰਮੁਖਾਂ ਨੇ ਗੁਰਮੁਖਾਂ ਘਰਾਂ ਉੱਪਰ ਹਰ ਚੇਤਿਆ ਸਿਪਾਇਨ ਮੋਖ ਦੁਆਰ। ਘਰਾਂ ਦਾ ਅਰਥ ਵਿਦਵਾਨ ਕਰਦੇ ਨੇ ਦੋ ਤਰ੍ਹਾਂ, ਘਰਾਂ ਦਾ ਅਰਥ ਹੁੰਦਾ ਹੱਥ, ਹੱਥਾਂ ਦੀਆਂ ਉਂਗਲੀਆਂ ਅਤੇ ਸਤਸੰਗੀ ਉਹ ਸਿਮਰਨ ਕਰਦੇ ਨੇ। ਮਾਲਾ ਹੱਥਾਂ ਦੀਆਂ ਉਂਗਲੀਆਂ ਹੀ ਬਣਾ ਲਈ, ਉਂਗਲੀਆਂ ਦੇ ਉੱਤੇ ਵਾਹਿਗੁਰੂ ਵਾਹਿਗੁਰੂ ਜਾਂ ਮੂਲ ਮੰਤਰ ਦੇ ਪਾਠ ਉਹ ਗੁਰੂ ਦੇ ਪਿਆਰ ਵਾਲੇ ਕਰਦੇ ਸਤਸੰਗੀ। ਉਹ ਬਚਨ ਗੁਰੂ ਗ੍ਰੰਥ ਸਾਹਿਬ ਵਿੱਚ, ਔਖਦ ਮੰਤਰ ਮੂਲ ਮਨ ਏਕੈ ਜੇ ਕਾ ਦ੍ਰਿੜ ਚਿਤ ਕੀਜੈ ਰੇ, ਜਨਮ ਜਨਮ ਕੇ ਪਾਪ ਕਰਮ ਕੇ ਕਾਟਣ ਹਾਰਾ ਲੀਜੈ ਰੇ। ਔਖਦ ਮੰਤਰ ਮੂਲ ਮਨ ਏਕੈ, ਔਖਦ ਕਹਿੰਦੇ ਦਵਾਈ ਹੈ, ਇੱਕ ਵਾਹਿਗੁਰੂ ਦਾ ਸਿਮਰਨ, ਵਾਹਿਗੁਰੂ ਦਾ ਮੂਲ ਮੰਤਰ ਇਹ ਦਵਾਈ ਹੈ। ਪਰ ਜੇਕਰ ਦ੍ਰਿੜ ਚਿਤ ਕੀਜੈ ਰੇ, ਜੇ ਚਿੱਤ ਨੂੰ ਟਿਕਾ ਕੇ ਚਿੱਤ ਨੂੰ ਲਾ ਕੇ ਦ੍ਰਿੜਤਾ ਦੇ ਨਾਲ ਕਿਤੇ ਇਨਾਮ ਸਿਮਰਨ ਭਜਨ ਕੀਤਾ ਜਾਏ, ਜਨਮ ਜਨਮ ਕੇ ਪਾਪ ਕਰਮ ਕੇ ਕਾਟਣ ਹਾਰਾ ਲੀਜੈ ਰੇ। ਕਈ ਜਨਮਾਂ ਦੇ ਜਿਹੜੇ ਪਾਪ ਕਰਮ ਨੇ ਕੱਟਣ ਵਾਲਾ ਵਾਹਿਗੁਰੂ ਲੈ ਲੈਂਦਾ, ਖਤਮ ਕਰ ਦਿੰਦਾ, ਜੇ ਚਿੱਤ ਨੂੰ ਟਿਕਾ ਕੇ ਸਿਮਰਨ ਕਰਾਂਗੇ। ਮੂਲ ਮੰਤਰ ਐਸੀ ਬਖਸ਼ਿਸ਼ ਹੈ ਸਤਸੰਗੀ, ਟੁੱਟਿਆ ਹੋਇਆ ਮਨ, ਟੁੱਟੀ ਹੋਈ ਸੁਰਤੀ ਮੂਲ ਮੰਤਰ ਦਾ ਪਾਠ ਫਿਰ ਜੋੜ ਦਿੰਦਾ। ਵੱਧ ਤੋਂ ਵੱਧ ਇਹਦਾ ਅਭਿਆਸ ਕਰਨਾ ਚਾਹੀਦਾ, ਅਭਿਆਸ। ਸੋ ਗੁਰਮੁਖਾਂ ਕਰਾਂ ਉੱਪਰ ਹਰ ਚੇਤਿਆ, ਜਿਹੜੇ ਗੁਰਮੁਖ ਹਨ ਉਹਨਾਂ ਕੀਤੇ ਕੌਰ ਇਕਲਾ ਇਕਰਾਰ ਅਨੁਸਾਰ ਵਾਹਿਗੁਰੂ ਨੂੰ ਚੇਤੇ ਕੀਤਾ। ਕਰਾਂ ਦਾ ਅਰਥ ਇਕਰਾਰ, ਜਿਹੜੇ ਮਾਤਾ ਜੀ ਦੇ ਉਧਰ ਵਿੱਚ ਕੌਲ ਕੀਤੇ ਸੀ, ਇਕਰਾਰ ਕੀਤੇ ਸੀ, ਵਾਹਿਗੁਰੂ ਮੈਨੂੰ ਇੱਥੋਂ ਕੱਢ ਲੈ, ਮੁੱਖ ਤਲੇ ਪੈਰ ਉੱਪਰੇ ਵਸੰਦੋ ਕੋਥੜੇ ਥਾਏ, ਨਾਨਕ ਸੋ ਧਣੀ ਕਿਉਂ ਵਸਾਰੇ, ਉਧਰੇ ਜਿਹੇ ਦੇ ਨਾਏ। ਜਿਸ ਪਰਮਾਤਮਾ ਦੀ ਕਿਰਪਾ ਦੇ ਨਾਲ ਮਾਤਾ ਦੇ ਉਧਰ ਦੀ ਅੱਗ ਤੋਂ ਬਚਿਆ ਸੀ, ਪਰਮਾਤਮਾ ਨੇ ਕੀਤੇ ਸੀ ਵਾਅਦੇ ਕਿ ਵਾਹਿਗੁਰੂ ਮੈਨੂੰ ਕੱਢ ਲਏ ਅਤੇ ਮੈਂ ਤੇਰਾ ਸਿਮਰਨ ਕਰਾਂਗਾ, ਕਮ ਸੇ ਕਮ 2.5 ਘੰਟੇ ਮੈਂ ਨਾਮ ਨਿਤਨੇਮ ਸਿਮਰਨ ਕਰਾਂਗਾ, ਸੇਵਾ ਕਰਾਂਗਾ, ਔਰ ਆਪਣੀ ਕਿਰਤ ਕਮਾਈ ਵਿੱਚੋਂ ਮੈਂ ਦਸਵੰਦ ਦੇਵਾਂਗਾ। ਪਰ ਗਰਭੇ ਵਿੱਚੋਂ ਨਿਕਲ ਆਇਆ ਖਸਮ ਵਿਸਾਰ ਦੁਨੀ ਚਿੱਤ ਲਾਇਆ, ਜਨਮ ਲੈ ਲਿਆ, ਦੁਨੀਆ ਸਤਸੰਗੀ ਚੰਗੀ ਲੱਗੀ ਅਤੇ ਇਹ ਦੁਨੀਆ ਦੇ ਵਿੱਚ ਖਚਤ ਹੋ ਗਿਆ। ਸਜੇ ਸਜੇ ਇਹਨੂੰ ਮਾਇਆ ਜਿਹੜੀ ਸੀ ਇਹ ਵਿਆਪ ਗਈ। ਕਿਵੇਂ ਮਾਇਆ ਵਿਆਪੀ ਸਤਸੰਗੀ? ਪਹਿਲੇ ਪਿਆਰ ਲੱਗਾ ਥਣ ਦੁੱਧ, ਬੱਚੇ ਨੇ ਜਨਮ ਲਿਆ ਹੈ, ਇਹਨੂੰ ਪਤਾ ਨਹੀਂ ਮਾਂ ਮੇਰੀ ਕੌਣ ਹੈ, ਪਿਤਾ ਮੇਰੇ ਕੌਣ ਨੇ, ਮੈਂ ਕਿਸ ਜਾਤ ਵਿੱਚ ਆਇਆ, ਪਸ਼ੂ ਹਾਂ ਕਿ ਪੰਛੀ ਹਾਂ ਕਿ ਕੀ ਚੀਜ਼ ਹੈ। ਇਹਨੂੰ ਭੁੱਖ ਲੱਗ ਗਈ, ਇਹਨੂੰ ਹੋਰ ਕੁਛ ਨਹੀਂ, ਇਹਨੂੰ ਹੁਣ ਚਾਹੀਦਾ ਹੈ ਸਤਸੰਗੀ ਦੁੱਧ। ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸੁੱਧ, ਤੀਜੇ ਭਈਆ ਭਾਬੀ ਬੇਬ, ਚੌਥੇ ਪਿਆਰ ਉਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਤਾਤ, ਛੇਵੇਂ ਕਾਮਨ ਪਿੱਛੇ ਜਾਤ, ਸੱਤਵੇਂ ਸਾਂਝ ਕੀਆ ਕਰ ਵਾਸ, ਅੱਠਵੇਂ ਕ੍ਰੋਧ ਹੋਆ ਤਰਨਾਸ, ਨਾਵੇ ਧੌਲੇ ਉੱਬੇ ਸਾਹ, ਦਸਵੇਂ ਦੱਦਾ ਹੋਆ ਸਵਾਹ, ਗਏ ਸੇ ਗੀਤ ਪੁਕਾਰੀ ਤਾਹ, ਉੱਡਿਆ ਹੰਸ ਦਸਾਏ ਰਾਹ, ਆਇਆ ਗਇਆ ਮੋਇਆ ਨਾਓ, ਪਿੱਛੇ ਪੱਤਲ ਸੱਦਿਓ ਕਾਵ। ਇਸ ਤਰ੍ਹਾਂ ਇਹਨੂੰ ਮਾਇਆ ਐਸੀ ਵਿਆਪੀ, ਸਭ ਤੋਂ ਪਹਿਲਾਂ ਇਹਨੂੰ ਮਾਤਾ ਦੇ ਦੁੱਧ ਦੀ ਮਾਇਆ ਲੱਗ ਗਈ, ਇੱਕ ਸਟੈਪ ਇੱਕ ਕਦਮ ਵਾਹਿਗੁਰੂ ਤੋਂ ਦੂਰ ਚਲਾ ਗਿਆ। ਕੁਛ ਕੁ ਵੱਡਾ ਹੋਇਆ ਅਤੇ ਮਾਏ ਬਾਪ ਵੀ ਸੁੱਧ ਹੋ ਗਈ। ਮਾਤਾਵਾਂ ਬਜ਼ੁਰਗ ਕਹਿੰਦੀਆਂ ਨੇ ਹੁਣ ਪਿਤਾ ਦੀ ਪੱਗ ਪਛਾਣਨ ਲੱਗ ਪਿਆ ਏ। ਫਿਰ ਸਤਸੰਗੀਓ ਖਾਣ ਪੀਣ ਦੀ ਦੌੜ ਲੱਗ ਜਾਂਦੀ ਹੈ, ਤੀਜੇ ਭਈਆ ਭਾਬੀ ਬੇਬ, ਤੀਜੀ ਅਵਸਥਾ ਆਈ, ਤੀਜੀ ਸਟੇਜ ਆਈ, ਇਹ ਮੇਰੀ ਭਾਬੀ ਹੈ, ਇਹ ਮੇਰੀ ਭੈਣ ਹੈ, ਇਹ ਮੇਰਾ ਭਰਾ ਹੈ। ਇੱਥੇ ਪਾਠ ਹੈ ਸਤਸੰਗੀਓ, ਤੀਜੇ ਭਈਆ ਭਾਬੀ ਬੇਬ, ਭਈਆ ਪਾਠ ਜਿਹੜਾ ਇਹ ਭੱਬਾ ਅਤੇ ਯਈਏ ਕੰਨਾ ਹੈ, ਇਹਨੂੰ ਪੜ੍ਹਾਂਗੇ ਭਈਆ, ਪਰ ਇਹੀ ਸ਼ਬਦ ਆਉਂਦਾ ਹੈ ਭੱਬਾ ਯਈਏ ਕੰਨਾ, ਭਇਆ ਮਨੂਰ ਕੰਚਨ ਫਿਰ ਹੋਵੇ ਜੇ ਗੁਰ ਮਿਲੇ ਤਨੇਹਾ, ਪ੍ਰਗਾਸ ਭਇਆ ਜਸ ਜਨਕ ਹੈ, ਉੱਥੇ ਭੱਬਾ ਯਈਏ ਕੰਨਾ ਹੀ ਹੈ, ਉੱਥੇ ਭਇਆ ਬੋਲਿਆ ਅਤੇ ਇੱਥੇ ਭਈਆ ਬੋਲਿਆ। ਇਹਦਾ ਕਾਰਨ ਕੀ ਸਤਸੰਗੀਓ? ਜਦੋਂ ਕਿਸੇ ਅੱਖਰ ਦੇ ਉੱਤੇ ਅਦਕ ਦਾ ਪ੍ਰਭਾਵ ਪਵੇ, ਕਿਸੇ ਅੱਖਰ ਉੱਤੇ ਜਈਏ ਤੋਂ ਪਹਿਲੇ ਅੱਖਰ ਉੱਤੇ ਅਦਕ ਦਾ ਪ੍ਰਭਾਵ ਪਵੇ, ਤਾਂ ਫਿਰ ਪਿਆਰੇ ਉਹ ਬਿਹਾਰੀ ਦੀ ਆਵਾਜ਼ ਆਉਂਦੀ ਉੱਥੇ। ਜਿੱਥੇ ਅਦਕ ਦੀ ਉੱਤੇ ਆਵਾਜ਼ ਨਹੀਂ ਆ ਰਹੀ ਅਤੇ ਪ੍ਰਭਾਵ ਨਹੀਂ ਪੈ ਰਿਹਾ ਅਤੇ ਉੱਥੇ ਸਿਹਾਰੀ ਆਏਗੀ। ਸਮਝੇ? ਭਈਆ ਦੇ ਉੱਤੇ ਅਦਕ ਦੀ ਆਵਾਜ਼ ਆ ਰਹੀ ਹੈ, ਭਈਆ। ਇਸ ਵਾਸਤੇ ਪੱਬੇ ਦੇ ਉੱਤੇ ਅਦਕ ਦੀ ਆਵਾਜ਼ ਆ ਗਈ ਅਤੇ ਜਿਹੜਾ ਜਈਆ ਹੈ ਉਹ ਬਿਹਾਰੀ ਈੜੀ ਬਿਹਾਰੀ ਅਤੇ ਐੜੇ ਕੰਨਾਂ ਬੋਲੇਗਾ। ਅਤੇ ਜੇ ਉੱਤੇ ਅਦਕ ਦਾ ਪ੍ਰਭਾਵ ਨਹੀਂ ਦਿਸ ਰਿਹਾ, ਉੱਤੇ ਨਹੀਂ ਆਵਾਜ਼ ਆ ਰਹੀ, ਤਾਂ ਫਿਰ ਪਿਆਰੇ ਉਹ ਸਿਹਾਰੀ ਦੀ ਆਵਾਜ਼ ਦੇਗਾ। ਕਿਉਂਕਿ ਜਿਹੜੀ ਸਿਹਾਰੀ ਹੈ, ਜਿਹੜਾ ਅਦਕ ਹੈ, ਅਦਕ ਜਿਹੜੇ ਅੱਖਰ ਉੱਤੇ ਲੱਗਿਆ ਉੱਤੇ ਕੁਛ ਨਹੀਂ ਅਸਰ ਹੁੰਦਾ, ਉਹਦਾ ਅਗਲੇ ਦੀ ਆਵਾਜ਼ ਨੂੰ ਵਧਾਉਂਦਾ। ਇਕੱਲੇ ਅੱਖਰ ਉੱਤੇ ਅਦਕ ਨਹੀਂ ਲੱਗਦਾ, ਇਕੱਲੇ ਅੱਖਰ ਉੱਤੇ ਅਦਕ ਨਹੀਂ ਲੱਗਦਾ। ਜਿਹੜਾ ਅਦਕ ਹੈ ਇਹ ਅਗਲੇ ਅੱਖਰ ਦੀ ਆਵਾਜ਼ ਨੂੰ ਵਧਾਉਂਦਾ। ਪ੍ਰਮਾਣ ਦੇ ਤੌਰ 'ਤੇ ਜਿਵੇਂ ਆਪਾਂ ਬੋਲਦੇ ਹਾਂ ਦਿੱਲੀ, ਹੁਣ ਦਿੱਲੀ ਬੋਲਿਆ, ਹਿੰਦੀ ਦੇ ਵਿੱਚ ਸਤਸੰਗ ਅਦਕ ਨਹੀਂ ਹੁੰਦਾ। ਹਿੰਦੀ 'ਚ ਕੀ ਕਰਦੇ ਨੇ, ਅੱਖਰ ਨੂੰ ਡਬਲ ਪਾ ਦਿੰਦੇ ਆ, ਦੱਦੇ ਸਿਹਾਰੀ ਲੱਲਾ ਲੱਲੇ ਬਿਹਾਰੀ ਦਿੱਲੀ। ਇਸੇ ਤਰ੍ਹਾਂ ਜਿਹੜਾ ਅਦਕ ਹੈ ਅਗਲੇ ਅੱਖਰ ਦੀ ਆਵਾਜ਼ ਨੂੰ ਵਧਾ ਦਿੰਦਾ, ਇਸ ਵਾਸਤੇ ਬਣ ਗਿਆ ਭਈਆ। ਅਤੇ ਅਦਕ ਨਹੀਂ ਬੋਲਿਆ ਜੇ ਭਇਆ। ਤੀਜੇ ਭਈਆ ਭਾਬੀ ਬੇਬ, ਉੱਥੇ ਭੱਬਾ ਅਤੇ ਜਈਏ ਕੰਨਾ ਹੈ ਭਈਆ। ਇਹੀ ਪਾਠ ਭੱਬਾ 'ਚ ਅਤੇ ਜਈਏ ਕੰਨਾ ਭਇਆ ਬਣ ਗਿਆ, ਕਿਉਂਕਿ ਉੱਤੇ ਅਦਕ ਦੀ ਆਵਾਜ਼ ਦੀ ਨਹੀਂ ਆ ਰਹੀ, ਉੱਤੇ ਆਵਾਜ਼ ਨਹੀਂ ਆ ਰਹੀ ਅਦਕ ਦੀ। ਇਸ ਵਾਸਤੇ ਗੁਰਬਾਣੀ ਪੜ੍ਹਦੇ ਇਹਨਾਂ ਚੀਜ਼ਾਂ ਦਾ ਨਿਯਮ ਦਾ ਖਿਆਲ ਰੱਖਣਾ ਜ਼ਰੂਰੀ ਹੈ। ਸੋ ਸੱਚੇ ਪਾਤਸ਼ਾਹ ਇਹਦੇ ਤੀਜੀ ਅਵਸਥਾ ਆਈ ਅਤੇ ਇਹ ਮੇਰੀ ਭੈਣ ਹੈ, ਆਹ ਮੇਰਾ ਭਰਾ ਹੈ, ਆਹ ਮੇਰੀ ਭਾਬੀ ਹੈ, ਪਛਾਣ ਆ ਗਈ। ਇਸ ਤਰ੍ਹਾਂ ਸਹੀਏ ਸਹੀ ਜਿਹੜਾ ਜੀਵ ਹੈ ਇਹਨੂੰ ਮਾਇਆ ਵਿਆਪ ਗਈ ਅਤੇ ਪਰਮਾਤਮਾ ਤੋਂ ਦੂਰ ਹੋ ਗਿਆ। ਪਰ ਜਿਹੜੇ ਮਹਾਂਪੁਰਸ਼ ਨੇ, ਵਾਹਿਗੁਰੂ ਦੇ ਪਿਆਰੇ ਨੇ, ਜਨਮ ਮਰਨ ਦੋਹੂ ਮੈਂ ਨਾ ਹੀ ਜਨ ਪਰਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਣ ਹਰਸੋ ਲੈਣ ਮਿਲਾਏ, ਜੀਵਨ ਦਾਨ ਦੇ ਕੇ ਭਗਤੀ ਸੇਵਾ ਸਿਮਰਨ ਚਲਾਉਂਦੇ ਨੇ, ਜੀਆਂ ਦਾ ਭਲਾ ਕਰਦੇ ਪਿਆਰੇ ਹੋ। ਉਹ ਜੰਮਣ ਮਰਨ ਤੋਂ ਰਹਿਤ ਹੁੰਦੇ ਨੇ, ਉਹ ਜੋ ਮਾਤਾ ਦੇ ਉਦਰ ਦੇ ਵਿੱਚ ਕਰਾਰ ਕੀਤੇ ਸੀ ਉਹਨਾਂ ਅਨੁਸਾਰ ਪਰਮਾਤਮਾ ਦਾ ਸਿਮਰਨ ਭਜਨ ਕਰਦੇ ਹੈ, ਬੇਅੰਤ ਆਤਮਾਵਾਂ ਨੂੰ ਪਰਮਾਤਮਾ ਨਾਲ ਜੋੜ ਕੇ ਅਤੇ ਸੰਸਾਰ ਤੋਂ ਚਲੇ ਜਾਂਦੇ ਨੇ। ਇਸ ਲਈ ਜਿਹੜਾ ਵਿਸ਼ੇਸ਼ ਤੌਰ 'ਤੇ ਆਪਾਂ ਸਮਾਗਮ ਮਨਾ ਰਹੇ ਹਾਂ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਸੰਪਾਦਨਾ, ਉਸ ਤੋਂ ਉਪਰੰਤ ਗੁਰੂ ਕਲਗੀਧਰ ਜੀ ਮਹਾਰਾਜ ਨੇ ਸੰਪੂਰਨਤਾ ਬਖਸ਼ੀ। ਇਹ 'ਚ ਕੀ ਫਰਕ ਹੈ ਸਤਸੰਗੀਓ? ਸੰਪਾਦਨਾ ਦੇ ਵਿੱਚ ਅਤੇ ਸੰਪੂਰਨਤਾ 'ਚ ਕੀ ਫਰਕ ਹੈ? ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਮਿਹਰ ਕੀਤੀ ਸਾਡੇ 'ਤੇ, ਰਬਾਬੀ ਸਿੱਖਾਂ ਨੇ ਕੀਰਤਨ ਸ਼ੁਰੂ ਕੀਤਾ ਅਤੇ ਉਹਦੀਆਂ ਦੋ ਲਾਈਨਾਂ ਪੜ੍ਹੀਆਂ ਅਤੇ ਗੁਰੂ ਜੀ ਨੇ ਵਰਜ ਦਿੱਤਾ, ਇਹ ਸ਼ਬਦ ਨਹੀਂ ਪੜ੍ਹਨਾ। ਮਾਰੇ ਕੀ ਕਾਰਨ? ਇਹ ਭਾਈ ਕਿਸੇ ਕੱਚੇ ਨੇ ਕੱਚੀ ਕਵਿਤਾ ਉਚਾਰੀ ਹੈ, ਪਿੱਛੇ ਨਾਨਕ ਮੋਹਰ ਲਾ ਦਿੱਤੀ, ਇਹ ਨਹੀਂ ਸ਼ਬਦ ਪੜ੍ਹਨਾ। ਅਤੇ ਮਾਰੇ ਹੁਣ ਸਾਨੂੰ ਕੀ ਪਤਾ ਲੱਗੇ, ਜਾਂ ਮਾਰੇ ਤੁਹਾਨੂੰ ਕਿਵੇਂ ਪਤਾ ਲੱਗਦਾ ਕਿ ਇਹ ਸੱਚੇ ਪਾਤਸ਼ਾਹ ਦੀ ਬਾਣੀ ਸੱਚੀ ਅਤੇ ਆ ਕੱਚੀ ਹੈ? ਗੁਰੂ ਜੀ ਨੇ ਪ੍ਰਮਾਣ ਦਿੱਤਾ, ਕਹਿੰਦੇ ਪੰਜ ਸੱਤ ਬੰਦੇ, ਪੰਜ ਸੱਤ ਆਦਮੀ ਗੱਲਾਂ ਕਰ ਰਹੇ ਨੇ ਘਰ ਤੋਂ ਬਾਹਰ, ਕੰਧ ਤੋਂ ਬਾਹਰ, ਅੰਦਰ ਬੈਠੀਆਂ ਬੀਬੀਆਂ ਗੱਲਾਂ ਕਰ ਰਹੀਆਂ ਨੇ। ਜਦੋਂ ਬਾਹਰੋਂ ਬੰਦਾ ਬੋਲ ਰਿਹਾ ਅਤੇ ਉਹਦੀ ਜਿਹੜੀ ਪਤਨੀ ਹੈ ਉਹ ਉਸੇ ਵੇਲੇ ਪਛਾਣ ਲਈ ਦੀ ਮੇਰਾ ਮਾਲਕ ਬੋਲਣ ਡਿਆ, ਹੁਣ ਜਿਹੜੀ ਆਵਾਜ਼ ਆ ਰਹੀ ਹੈ ਨਾ ਇਹ ਮੇਰੇ ਮਾਲਕ ਦੀ ਆ ਰਹੀ, ਮੇਰੇ ਪਤੀ ਦੀ ਆਵਾਜ਼ ਆ ਰਹੀ ਹੈ। ਫਿਰ ਦੂਜਾ ਬੰਦਾ ਬੋਲਦਾ, ਉਹ ਦੂਜੀ ਬੀਬੀ ਕਹਿੰਦੀ ਹੁਣ ਮੇਰਾ ਮਾਲਕ ਬੋਲ ਰਿਹਾ, ਇਹ ਹੁਣ ਜਿਹੜਾ ਬੋਲ ਰਿਹਾ ਨਾ ਇਹ ਮੇਰਾ ਘਰ ਵਾਲਾ ਬੋਲ ਰਿਹਾ। ਇੱਦਾਂ ਗੁਰੂ ਅਰਜਨ ਦੇਵ ਜੀ ਕਹਿਣ ਲੱਗੇ, ਜਦੋਂ ਧੁਰ ਕੀ ਬਾਣੀ ਦੀ ਆਵਾਜ਼ ਆਉਂਦੀ ਸਾਨੂੰ ਪਤਾ ਲੱਗ ਜਾਂਦਾ ਇਹ ਖਸਮ ਕੀ ਆਵਾਜ਼ ਹੈ। ਪਿਆਰ ਨਾਲ ਬੋਲੋ ਸਤਨਾਮ ਵਾਹਿਗੁਰੂ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਸਤਸੰਗੀਓ, ਇੱਕ ਇੱਕ ਲਗਾ ਮਾਤਰਾ ਯਤਨ ਕਰੀਦਾ ਕਿ ਮਾਰੇ ਸੱਚੇ ਪਾਤਸ਼ਾਹ ਜੀ ਦਾ ਗਿਆਨ ਹੋਵੇ, ਕਿੱਥੇ ਸਿਆਰੀ ਔਂਕੜ ਕਿੱਥੇ ਲੱਗਾ। ਕੋਈ ਵੀ ਪੰਕਤੀ ਪੜ੍ਹੋ ਅਤੇ ਵਾਹਿਗੁਰੂ ਦੀ ਕਿਰਪਾ ਉਸ ਵੇਲੇ ਦੱਸ ਦਿਆਂਗਾ ਕਿ ਬਾਣੀ ਦੀ ਕਿ ਬਾਣੀ ਤੋਂ ਬਾਹਰ ਹੈ। ਇੰਨਾ ਗਿਆਨ ਗੁਰੂ ਦੇ ਸਿੱਖ ਨੂੰ ਹੋਣਾ ਚਾਹੀਦਾ। ਸੋ ਗੁਰੂ ਅਰਜਨ ਦੇਵ ਜੀ ਕਹਿਣ ਲੱਗੇ, ਕੱਚੀਆਂ ਨੇ ਇਹ ਕੱਚੀਆਂ ਕਵਿਤਾਵਾਂ ਲਿਖ ਕੇ ਅਤੇ ਰੌਲਾ ਕਰ ਦਿੱਤਾ ਭਾਈ ਗੁਰਦਾਸ ਜੀ, ਮੀਣੇ ਗੁਰਬਾਣੀ ਦੇ 'ਚ ਰੌਲਾ ਕਰ ਰਹੇ ਨੇ। ਅਸੀਂ ਤਾਂ ਸਿੱਖਾਂ ਨੂੰ ਸੱਚ ਨਾਲ ਜੋੜਨਾ, ਇਹ ਤਾਂ ਕੱਚ ਨਾਲ ਜੋੜ ਰਹੇ ਨੇ। ਕਿਉਂਕਿ ਪ੍ਰਿਥੀ ਚੰਦ ਦਾ ਪੁੱਤਰ ਸੀ ਮਨੋਹਰ ਦਾਸ, ਸ਼ਾਮੀ ਕਥਾ ਚੱਲ ਰਹੀ ਹੈ। ਮਨੋਹਰ ਦਾਸ ਜਿਹੜਾ ਸੀ ਸਤਸੰਗੀਓ, ਇਹਨੂੰ ਮਿਹਰਮਾਨ ਵੀ ਕਹਿੰਦੇ, ਦੋ ਨਾਮ ਨੇ। ਅਤੇ ਇਹ ਪ੍ਰਿਥੀ ਚੰਦ ਦਾ ਪੁੱਤਰ ਸੀ ਅਤੇ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਇਹਨੂੰ ਪਿਆਰ ਬੜਾ ਕਰਦੇ ਨੇ, ਨਿਰਵੈਰ ਗੁਰੂ ਹੈ, ਮਨ 'ਚ ਵੈਰ ਨਹੀਂ। ਇੱਕ ਹੋਰ ਚੀਜ਼ ਦਾ ਖਿਆਲ ਦਿਓ, ਅਸੀਂ ਜੇ ਗੁਰੂ ਘਰ ਰਹਿ ਕੇ ਪ੍ਰਿਥੀ ਚੰਦ ਵਰਗੀ ਸੋਚ ਰੱਖਣੀ ਹੈ ਨਾ, ਬਖਸ਼ਿਸ਼ ਨਹੀਂ ਮਿਲੇਗੀ। ਚਲਾਕੀਆਂ ਜਿੰਨੀਆਂ ਮਰਜ਼ੀ ਕਰ ਲਈਏ, ਰਾਜਨੀਤੀ ਖੇਡਣੀ, ਚਲਾਕੀਆਂ ਕਰਨੀਆਂ, ਛਲ ਕਪਟ ਫਰੇਬ ਕਰਨਾ, ਧੋਖੇ ਧੜੀ ਕਰਨੀ ਗੁਰੂ ਘਰ ਰਹਿ ਕੇ, ਇਹ ਪ੍ਰਿਥੀ ਚੰਦ ਦੀ ਸੋਚ ਹੈ। ਗੁਰੂ ਅਰਜਨ ਦੇਵ ਜੀ ਨਿਰਛਲ ਸਨ ਅਤੇ ਬਖਸ਼ਿਸ਼ ਲੈ ਗਏ, ਬਿਲਕੁਲ ਮਨ 'ਚ ਵੈਰ ਭਾਵਨਾ ਹੈ ਹੀ ਨਹੀਂ ਗੁਰੂ ਅਰਜਨ ਦੇਵ ਜੀ ਦੇ। ਅਤੇ ਪ੍ਰਿਥੀ ਚੰਦ ਕੀ ਕੁਛ ਕਰਦਾ ਰਿਹਾ, ਕਿੰਨੀਆਂ ਚਾਲਾਂ ਚੱਲਦਾ ਰਿਹਾ, ਕਿੰਨੀ ਸਾਸੇ ਰਾਜਨੀਤੀ ਖੇਡਦਾ ਰਿਹਾ, ਕੀ ਕੁਛ ਕਰਦਾ ਰਿਹਾ ਗੁਰੂ ਘਰ ਦੇ ਵਿੱਚ। ਸੋ ਉਹ ਖਾਲੀ ਰਹਿ ਗਿਆ ਸਤਸੰਗੀਓ, ਕਿਸੇ ਬੰਨੇ ਗੱਲ ਨਹੀਂ ਬਣੀ, ਹੱਥ ਪੈਰ ਬੜੇ ਮਾਰੇ। ਫਿਰ ਉਹਨੇ ਆਪਣੇ ਪੁੱਤਰ ਨੂੰ ਪੜ੍ਹਾਉਣਾ ਸ਼ੁਰੂ ਕੀਤਾ, ਬਹੁਤ ਪੜ੍ਹਾਇਆ ਵਿਦਵਾਨਾਂ ਦੇ ਕੋਲੋਂ, ਉਹਦੀ ਬੁੱਧੀ ਬੜੀ ਤੀਸ਼ਣ ਸੀ। ਫਿਰ ਉਹ ਕਵਿਤਾਵਾਂ ਲਿਖਣ ਲੱਗ ਪਿਆ, ਕਵਿਤਾਵਾਂ ਤੁਕਬੰਦੀ ਕਰਨ ਲੱਗ ਗਿਆ। ਉਹ ਯਤਨ ਕਰਦਾ ਸੀ ਕਿ ਮੈਂ ਬਾਣੀ ਦੀ ਨਕਲ ਕਰਾਂ, ਪਰ ਗੱਲ ਬਣਦੀ ਨਹੀਂ ਸੀ। ਅਤੇ ਮੈਂ ਬੇਨਤੀ ਕਰ ਰਿਹਾ ਸੀ, ਗੁਰੂ ਅਰਜਨ ਦੇਵ ਜੀ ਮਹਾਰਾਜ ਛੋਟੇ ਹੁੰਦੇ ਨੂੰ ਮਨੋਹਰ ਦਾਸ ਨੂੰ ਬੜਾ ਪ੍ਰੇਮ ਕਰਦੇ ਸੀ, ਭਤੀਜਾ ਸੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ, ਧੰਨ ਮਾਤਾ ਗੰਗਾ ਜੀ, ਉਹ ਵੀ ਬਹੁਤ ਲਾਡ ਕਰਦੇ ਨੇ ਉਹਨੂੰ, ਚੰਗਾ ਚੰਗਾ ਖਾਣਾ ਖਵਾਉਂਦੇ ਹੈ, ਜਦੋਂ ਘਰ ਆਉਂਦਾ ਤਾਂ ਉਹਨੂੰ ਪਿਆਰ ਨਾਲ ਬਿਠਾਉਂਦੇ ਹੈ, ਉਹਨੂੰ ਸੋਹਣੇ ਵਸਤਰ ਬਣਾ ਕੇ ਦਿੰਦੇ ਹੈ, ਉਹਨੂੰ ਗਹਿਣੇ ਬਣਾ ਕੇ ਦਿੱਤੇ ਮਾਤਾ ਜੀ ਨੇ, ਗੁਰੂ ਅਰਜਨ ਦੇਵ ਜੀ ਕੋਲ ਬਿਠਾ ਲੈਂਦੇ ਨੇ। ਹੁਣ ਪ੍ਰਿਥੀ ਚੰਦ ਅਤੇ ਉਹਦੀ ਘਰਵਾਲੀ ਕਰਮੋਂ ਗੱਲਾਂ ਕਰਦੇ ਨੇ, ਕਹਿੰਦੇ ਇਹਨਾਂ ਦੇ ਘਰ ਨਿਆਣਾ ਕੋਈ ਨਹੀਂ ਹੋਣਾ, ਇਹ ਸਾਡੇ ਬੱਚੇ ਨੂੰ ਪਿਆਰ ਕਰਦੇ ਨੇ, ਸਾਡਾ ਪੁੱਤ ਬਹਿ ਗਿਆ ਗੁਰਤਾ 'ਤੇ, ਚਿੰਤਾ ਨਾ ਕਰ, ਜੋ ਹੋ ਗਿਆ ਹੋ ਗਿਆ, ਇਹਨਾਂ ਨੇ ਅੱਖਾਂ ਮੀਟ ਜਾਣੀਆਂ ਅਤੇ ਗੁਰਤਾ ਗਦੀ ਸਾਡੇ ਪੁੱਤ ਨੂੰ ਮਿਲ ਜਾਣੀ ਹੈ। ਕਿੰਨੀ ਮਾੜੀ ਸੋਚ ਹੈ, ਮਾਤਾ ਜੀ ਤਾਂ ਪਿਆਰ ਕਰਦੇ ਆ, ਸਾਡਾ ਬੱਚਾ ਆਪਣਾ ਵਾ, ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਪਿਆਰ ਕਰਦੇ ਨੇ, ਸਾਡਾ ਭਤੀਜਾ ਪੁੱਤਰ ਹੀ ਹੈ, ਪਰ ਉਹਨਾਂ ਦੀ ਸੋਚ ਉਲਟ ਬੰਨੇ ਜਾ ਰਹੀ ਹੈ। ਸਮਾਂ ਆਇਆ ਸਤਸੰਗੀਓ, ਅਤੇ ਇੱਕ ਦਿਨ ਪ੍ਰਿਥੀ ਚੰਦ ਆਪਣੀ ਘਰਵਾਲੀ ਨੂੰ ਕਹਿੰਦਾ ਹੈ ਕਿ ਤੂੰ ਚਿੰਤਾ ਕਰਦੀ ਰਹਿੰਦੀ ਹੈ, ਗੁਰਤਾ ਕਦੀ ਨਹੀਂ ਮਿਲੀ, ਚੰਗੀਆਂ ਚੰਗੀਆਂ ਭੇਟਾਂ ਆਉਂਦੀਆਂ, ਮਾਤਾ ਗੰਗਾ ਕੋਲ ਚਲੀਆਂ ਜਾਂਦੀਆਂ ਮੇਰੀ ਦਰਾਣੀ ਕੋਲ। ਕਹਿੰਦੇ ਚਿੰਤਾ ਨਾ ਕਰ, ਸਾਡੇ ਪੁੱਤ ਨੂੰ ਬੜਾ ਪਿਆਰ ਕਰਦੇ, ਇਹਨਾਂ ਘਰ ਔਲਾਦ ਹੋਣੀ ਨਹੀਂ, ਅਤੇ ਗੁਰਤਾ ਗਦੀ ਸਾਡੇ ਪੁੱਤ ਨੂੰ ਮਿਲ ਜਾਣੀ। ਇਹ ਗੱਲ ਜਿਹੜੀ ਸੁਣੀ ਪ੍ਰਿਥੀ ਚੰਦ ਦੀ ਨੌਕਰ ਰਾਣੀ ਨੇ, ਇਹ ਗੱਲ ਰਹਿੰਦੀ ਨਹੀਂ ਦੀ ਪਿਆਰੇ ਬੀਬੀਆਂ ਕੋਲ, ਉਹਨੇ ਕੀ ਕੀਤਾ ਕਿ ਮਾਤਾ ਗੰਗਾ ਜੀ ਦੀ ਸੇਵਾਦਾਰਨੀ ਨੂੰ ਕਹਿਣ ਲੱਗੀ, ਤੈਨੂੰ ਪਤਾ ਭੈਣੇ ਅੱਜ ਮੇਰੇ ਮਾਲਕਣ ਅਤੇ ਮੇਰੀ ਮਾਲਕਣ ਅਤੇ ਮੇਰੇ ਮਾਲਕ ਨੇ ਆਹ ਕਿਹਾ ਹੈ, ਗੱਲਾਂ ਕਰ ਰਹੇ ਸੀ ਆਪਸ ਵਿੱਚ ਕਿ ਅਰਜਨ ਦੇਵ ਦੇ ਅਤੇ ਗੰਗਾ ਦੇ ਘਰ ਪੁੱਤ ਨਹੀਂ ਹੋਣਾ, ਇਹਨਾਂ ਦੁਨੀਆਂ ਤੋਂ ਇੱਦਾਂ ਤੁਰ ਜਾਣਾ ਅਤੇ ਗੁਰਤਾ ਗਦੀ ਸਾਡੇ ਪੁੱਤ ਨੂੰ ਮਿਲ ਜਾਣੀ ਹੈ। ਬੜਾ ਸਤਸੰਗ ਦੇ ਦੁੱਖ ਹੋਇਆ ਮਨ ਨੂੰ, ਬੋਲੀ ਕਾਜ ਵਿਗਾੜਿਆ ਜੋ ਮੂਲੀ ਪੱਤਾ। ਸੰਤ ਗਿਆਨੀ ਕਰਤਾਰ ਸਿੰਘ ਜੀ ਮਹਾਂਪੁਰਸ਼ ਆਪਣੀ ਕਥਾ 'ਚ ਪ੍ਰਮਾਣ ਦਿਆ ਕਰਦੇ ਸੀ ਕਿ ਜੱਟ ਦੀ ਅਤੇ ਸ਼ੇਰ ਦੀ ਦੋਸਤੀ ਪੈ ਗਈ ਆਪਸ ਵਿੱਚ ਸਮਝਾਉਣ ਲਈ। ਕਹਿੰਦੇ ਦੋਨੋਂ ਇਕੱਠੇ ਰਹਿੰਦੇ ਬਹਿੰਦੇ ਗੱਲਾਂ ਬਾਤਾਂ ਕਰਦੇ ਨੇ ਦੋਨੋਂ। ਇੱਕ ਦਿਨ ਸ਼ੇਰ ਕਹਿੰਦਾ ਕਿ ਮੇਰੇ ਘਰ ਆਈ, ਚੱਲ ਮੈਂ ਤੈਨੂੰ ਘਰ ਵਿਖਾਵਾਂ, ਗਿਆ ਉੱਥੇ ਬੈਠੇ ਗੱਲਾਂ ਬਾਤਾਂ ਕੀਤੀਆਂ। ਜੱਟ ਕਹਿੰਦਾ ਕਿਸੇ ਦਿਨ ਤੂੰ ਮੇਰੇ ਘਰ ਆ ਜਾਈ, ਕਹਿੰਦਾ ਠੀਕ ਹੈ ਆ ਗਿਆ। ਆ ਕੇ ਜਦੋਂ ਬੈਠੇ ਅਤੇ ਆਈ ਜਦੋਂ ਜੱਟੀ ਸੱਸੀ ਬਾਹਰ ਉਹਦੀ ਘਰ ਵਾਲੀ, ਕਹਿੰਦੀ ਤੇਰੀ ਕੁੱਤਿਆਂ ਬਿੱਲਿਆਂ ਨਾਲ ਰਹੀ ਯਾਰ ਦੋਸਤੀ, ਤੇਰੀ ਦੋਸਤੀ ਕੋਈ ਚਾਹੀਦਾ ਬੰਦਾ ਨਹੀਂ ਲੱਭਦਾ, ਕੁੱਤਿਆਂ ਬਿੱਲਿਆਂ ਦੇ ਨਾਲ ਹੀ ਤੇਰੀ ਦੋਸਤੀ। ਸ਼ੇਰ ਘਰੋਂ ਮੁੜ ਗਿਆ, ਬਹੁਤ ਸ਼ਰਮਸ਼ਾਰ ਹੋਇਆ, ਮੈਨੂੰ ਕੁੱਤਾ ਗਿਆ, ਮੈਂ ਸ਼ੇਰ। ਕੁਝ ਦਿਨ ਲੰਘੇ ਤਾਂ ਜੱਟ ਫਿਰ ਗਿਆ, ਕਹਿੰਦਾ ਮਿੱਤਰਾ ਤੂੰ ਬੋਲਦਾ ਹੀ ਨਹੀਂ, ਉਦਣ ਦਾ ਆਉਂਦਾ ਹੀ ਨਹੀਂਗਾ। ਕਹਿੰਦਾ ਇੰਜ ਕਰ, ਜੇ ਤੂੰ ਮੇਰਾ ਦੋਸਤ ਹੈ ਨਾ, ਮੇਰੇ ਨਾਲ ਵਾਅਦਾ ਕਰ, ਜੇ ਦੋਸਤੀ ਨਿਭਾਉਣੀ ਆ ਤਾਂ ਕੁਹਾੜਾ ਫੜ ਅਤੇ ਮੇਰੇ ਸਿਰ ਦੇ ਵਿੱਚ ਜ਼ੋਰ ਦੀ ਕੁਹਾੜਾ ਮਾਰ। ਉਹ ਕਹਿੰਦਾ ਮੈਂ ਕੋਈ ਮਾਰਾ ਤੇਰੇ, ਆਪਾਂ ਦੋਸਤ ਕਾਹਦੇ ਹਾਂ। ਕਹਿੰਦਾ ਨਹੀਂ, ਜੇ ਨਹੀਂ ਮਾਰੇਗਾ ਤਾਂ ਮੈਂ ਤੈਨੂੰ ਖਾ ਜਾਂਗਾ। ਕਹਿੰਦੇ ਉਹਨੇ ਕੁਹਾੜਾ ਮਾਰਿਆ ਉਹਦੇ ਸਿਰ ਦੇ ਵਿੱਚ, ਵਾਹਵਾ ਜ਼ਖਮ ਡੂੰਘਾ ਹੋ ਗਿਆ। 5-10 ਦਿਨ ਲੰਘੇ ਅਤੇ ਫਿਰ ਸ਼ੇਰ ਨੇ ਸਤਸੰਗ ਇੱਕ ਦਿਨ ਬੁਲਾਇਆ ਉਹਨੂੰ, ਅਤੇ ਕਹਿੰਦਾ ਵੇਖੋ ਜ਼ਖਮ ਹੈਗਾ ਸਿਰ 'ਚ। ਕਹਿੰਦਾ ਨਹੀਂ, ਕਹਿੰਦਾ ਚੱਟ ਚੱਟ ਕੇ ਜ਼ਖਮ ਮੈਂ ਨਾ ਠੀਕ ਕਰ ਲਿਆ, ਪਰ ਕਹਿੰਦਾ ਜਿਹੜੀ ਤੇਰੀ ਘਰ ਵਾਲੀ ਨੇ ਤਾਨਾ ਮਾਰਿਆ ਸੀ ਨਾ ਮੈਨੂੰ ਕੁੱਤਿਆਂ ਦੇ ਨਾਲ ਤੇਰੀ ਦੋਸਤੀ, ਅੱਜ ਤੱਕ ਮੇਰੇ ਦਿਲ ਦੇ ਉੱਤੇ ਜ਼ਖਮ ਹੈ। ਅਤੇ ਸੰਤ ਗਿਆਨੀ ਕਰਤਾਰ ਸਿੰਘ ਸੁਣਾਉਂਦੇ ਹੁੰਦੇ ਸੀ। ਸੋ ਧੰਨ ਮਾਤਾ ਗੰਗਾ ਜੀ, ਸਤਸੰਗੀ ਉਹ ਪਵਿੱਤਰ ਗੰਗਾ ਨਾਲ ਜੀਵਨ ਹੈ, ਆਨੰਦ ਵਿੱਚ ਰਹਿੰਦੇ ਨੇ, ਸਿਮਰਨ ਭਜਨ ਬੰਦਗੀ ਕਰਦੇ ਨੇ। ਜਦੋਂ ਇਹ ਗੱਲ ਸੁਣੀ ਮਾਤਾ ਜੀ ਨੂੰ ਬਹੁਤ ਦੁੱਖ ਹੋਇਆ, ਬਹੁਤ ਮਾਯੂਸ ਹੋਏ। ਮਾਲਕ ਦੇ ਕੋਲ ਗਏ, ਗੁਰੂ ਅਰਜਨ ਦੇਵ ਸਾਹਿਬ ਦੇ ਕੋਲ, ਮੇਰੀਆਂ ਮਾਤਾਵਾਂ ਬੈਠੀਆਂ, ਭੈਣਾਂ ਬੀਬੀਆਂ ਆਪਣੇ ਮਾਲਕ ਦਾ ਨਾਂ ਨਹੀਂ ਸੀ ਲੈਂਦੀਆਂ, ਆਪਣੇ ਪਤੀ ਦਾ ਨਾਂ ਨਹੀਂ ਸੀ ਲੈਂਦੀਆਂ ਦੀਆਂ। ਫਲਾਣੇ ਦਾ ਪਿਤਾ ਜੀ ਕਹਿ ਦੇਣਾ, ਉਹ ਘਰ ਨਹੀਂ ਗਏ, ਇੱਦਾਂ ਕਹਿ ਦੇਣਾ। ਹੁਣ ਤਾਂ ਸਤਸੰਗ ਦੇ ਸਮਾਂ ਹੀ ਬਦਲ ਗਿਆ। ਨਾਂ ਹੈ ਮੰਨ ਲਓ ਸੁਰਿੰਦਰ ਸਿੰਘ, ਅਤੇ ਸਤਸੰਗ ਉਹਦੀ ਘਰਵਾਲੀ ਕਹਿੰਦੀ ਸ਼ਿਵੀ ਇੱਥੇ ਬਾਹਰ ਨੂੰ ਗਿਆ, ਕਿ ਸ਼ਿਵੀ ਇੱਧਰ ਆ ਰਾਂ, ਭਰੀ ਨੈਣੇ ਨੂੰ ਵਾਜਾਂ ਮਾਰਨ ਲਈ, ਕਿਹਨੂੰ ਮਾਰਨ ਲਈ, ਇਹੀ ਹਾਲਤ ਬਣ ਗਈ ਸਾਡੀ। ਪਿਛਲੇ ਸਮੇਂ 'ਚ ਮਾਤਾਵਾਂ ਨਾਮ ਨਹੀਂ ਸੀ ਲੈਂਦੀਆਂ। ਸੋ ਧੰਨ ਮਾਤਾ ਗੰਗਾ ਜੀ ਗਏ ਨੇ, ਜਾ ਕੇ ਚਰਨਾਂ 'ਤੇ ਮੱਥਾ ਟੇਕਿਆ, ਮਾਲਕ ਜੀ ਬੇਨਤੀ ਹੈ, ਮੈਂ ਕਦੇ ਵੀ ਕੁਛ ਮੰਗਿਆ ਅਤੇ ਨਾ ਮਾਰਿਆ, ਇਸ ਮੇਰੇ ਮਨ 'ਚ ਇੱਛਾ ਹੀ ਹੈ, ਪਰ ਅੱਜ ਆਹ ਗੱਲ ਕੀਤੀ ਹੈ ਸਰੀਕਾਂ ਨੇ ਅਤੇ ਮੇਰੇ ਮਨ ਨੂੰ ਬਹੁਤ ਦੁੱਖ ਲੱਗਿਆ। ਗੁਰੂ ਜੀ ਨੇ ਸਮਝਾਇਆ ਬੁਝਾਇਆ, ਕਹਿੰਦੇ ਕੋਈ ਨਹੀਂ, ਲੋਕ ਗੱਲਾਂ ਕਰ ਦਿੰਦੇ ਨੇ, ਆਪਣੇ ਭਜਨ ਸਿਮਰ 'ਚ ਰਹੀ ਦਿੰਦਾ, ਆਪਣੇ ਮਨ ਦਾ ਜਿਹੜਾ ਨਾ ਸ਼ਾਂਤੀ ਇਹ ਨਹੀਂ ਗਵਾਈ ਦੀ। ਕੁਝ ਦਿਨ ਲੰਘ ਗਏ ਸਤਸੰਗੀ, ਉਹ ਫਿਰ ਮਾਤਾ ਜੀ ਇੱਕ ਦਿਨ ਗਏ ਸ੍ਰੀ ਤਰਨ ਤਾਰਨ ਸਾਹਿਬ ਮੱਸਿਆ ਨਹਾਉਣ। ਕੁਦਰਤੀ ਹੀ ਸਤਸੰਗੀ ਉਹ ਕਰਮੋਂ ਵੀ ਚਲੀ ਗਈ। ਮਾਤਾ ਜੀ ਇਸ਼ਨਾਨ ਕਰਕੇ ਸਰੋਵਰ 'ਚੋਂ ਬਾਹਰ ਨਿਕਲੇ ਅਤੇ ਕਰਮੋਂ ਵੜਨ ਲੱਗੀ, ਅਤੇ ਸਤਸੰਗੀ ਪਤਾ ਨਹੀਂ ਛਿੱਟੇ ਪਏ ਕਿ ਨਹੀਂ ਪਏ, ਹੋ ਸਕਦਾ ਪਏ ਵੀ ਗਏ ਹੁਣ। ਨੀਕ ਪੁੱਤੀਏ ਤੂੰ ਮੇਰੇ 'ਤੇ ਛਿੱਟੇ ਪਾ ਦਿੱਤੇ, ਨੀਕ ਪੁੱਤੀਏ ਤੂੰ ਮੇਰੇ 'ਤੇ ਛਿੱਟੇ ਪਾ ਦਿੱਤੇ। ਇਹ ਸਤਸੰਗੀ ਸਰੀਕਾ ਪਾਉਣਾ ਹੁੰਦਾ, ਸਾਰੀ ਦੁਨੀਆ ਮੱਥੇ ਟੇਕਦੀ, ਤਾਂ ਮਾਤਾ ਗੰਗਾ ਜੀ ਨੂੰ ਕਰਮੋਂ ਗਾਲਾਂ ਕੱਢਦੀ ਹੈ। ਬੜਾ ਮਨ ਦੁਖੀ ਹੋਇਆ, ਅੰਮ੍ਰਿਤਸਰ ਸਾਹਿਬ ਆਏ, ਬੇਨਤੀ ਕੀਤੀ ਸੱਚੇ ਪਾਤਸ਼ਾਹ ਅੱਜ ਬਹੁਤ ਮਨ ਦੁਖੀ ਹੈ, ਕੀ ਗੱਲ ਹੋ ਗਈ, ਤੁਹਾਡੀ ਭਰਜਾਈ ਨੇ ਮੈਨੂੰ ਆਹ ਮਿਹਣਾ ਮਾਰਿਆ ਅੱਜ। ਸੱਚੇ ਪਾਤਸ਼ਾਹ ਲੱਖਾਂ ਦੀਆਂ ਝੋਲੀਆਂ ਭਰੀਆਂ ਅਤੇ ਮੇਰੀ ਝੋਲੀ ਖਾਲੀ ਹੈ, ਕਿਰਪਾ ਕਰੋ। ਫਿਰ ਸਤਸੰਗੀ ਗੁਰੂ ਜੀ ਨੇ ਬਾਬਾ ਬੁੱਢਾ ਸਾਹਿਬ ਦੀ ਬੀੜ ਭੇਜਿਆ ਸੀ, ਸਮਾਂ ਆਇਆ, ਜੰਮਿਆ ਪੂਤ ਭਗਤ ਗੋਬਿੰਦ ਕਾ, ਪ੍ਰਗਟਿਆ ਸਾਹਮੇ ਲਿਖਿਆ ਤੁਰ ਕਾ। ਗੁਰੂ ਹਰਗੋਬਿੰਦ ਸਾਹਿਬ ਦਾ ਪ੍ਰਕਾਸ਼ ਹੋਇਆ, ਵਧਾਈਆਂ ਵੱਜੀਆਂ। ਕਰਮੋ ਨੂੰ ਅਤੇ ਪ੍ਰਿਥੀ ਚੰਦ ਨੂੰ ਪਤਾ ਲੱਗਿਆ ਕਰਮੋ ਹੋ ਗਈ ਦੁਆਲੇ, ਕਹਿੰਦੀ ਤੂੰ ਪਖੰਡੀ ਹੈ, ਪਖੰਡੀ, ਤੂੰ ਆਪਣੇ ਆਪ ਨੂੰ ਗੁਰੂ ਖਵਾਉਣਾ ਹੈ, ਗੱਲ ਤੇਰੀ ਕਦੀ ਪੂਰੀ ਕੋਈ ਨਹੀਂ ਹੋਈ, ਤੂੰ ਕਹਿੰਦਾ ਸੀ ਇਹਨਾਂ ਦੇ ਘਰ ਪੁੱਤ ਹੋਣਾ ਨਹੀਂ, ਤਾਂ ਇਹ ਕਿੱਥੋਂ ਹੋ ਗਿਆ, ਤੂੰ ਤਾਂ ਕਹਿੰਦਾ ਸੀ ਹੋਣਾ ਹੀ ਨਹੀਂ। ਕਹਿੰਦਾ ਕੋਈ ਨਹੀਂ ਕਰਮੋ, ਜੇ ਹੋ ਵੀ ਗਿਆ ਤਾਂ ਆਪਾਂ ਮਾਰ ਦਿੰਦੇ ਹਾਂ। ਯਤਨ ਕੀਤੇ ਸ਼ੁਰੂ, ਕਰਮੋ ਨੇ ਇੱਕ ਬੀਬੀ ਲੱਭੀ ਸਤਸੰਗੀ, ਉਹਨੂੰ ਪੈਸੇ ਦਿੱਤੇ, ਕਹਿਣ ਲੱਗੇ ਕਿ ਉਹ ਦਾਈ ਦਾ ਕੰਮ ਕਰਦੀ ਸੀ, ਕਹਿਣ ਲੱਗੀ ਕਿਸੇ ਤਰੀਕੇ ਨਾਲ ਸਾਡੇ ਸਰੀਕਾਂ ਦੇ ਘਰ ਹੋਇਆ ਪੁੱਤ ਅਤੇ ਉਹਨੂੰ ਖਤਮ ਕਰ ਦੇ, ਜ਼ਹਿਰ ਦੇ ਦਿੱਤਾ, ਨਾਲ ਕੁਛ ਪੈਸੇ ਦੇ ਦਿੱਤੇ। ਹੁਣ ਪਿਆਰੇ ਬੜੀ ਤੇਜ਼ ਸੀ ਉਹ ਬੀਬੀ, ਉਹਨੇ ਦੋ ਚਾਰ ਬੀਬੀਆਂ ਭੇਜੀਆਂ ਮਾਤਾ ਗੰਗਾ ਜੀ ਦੇ ਕੋਲ, ਗੁਰੂ ਕੀ ਬਡਾਲੀ ਪਿੰਡ। ਉੱਧਰ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਾਰੇ, ਕੁਛ ਦਿਨਾਂ ਦਾ ਮਹਾਰਾਜ ਦਾ ਸਰੂਪ ਹੈ, ਕੁਝ ਦਿਨ ਉਮਰ ਹੈ ਜੇ, ਅਤੇ ਸੱਚੇ ਪਾਤਸ਼ਾਹ ਜੀ ਨੇ ਵਿਚਾਰ ਕੀਤੀ, ਅਸੀਂ ਤਾਂ ਕਲੀ ਕਾਲ ਦੇ ਜੀਆਂ ਦਾ ਭਲਾ ਕਰਨਾ ਏ ਆ, ਸਰਾਪੀਆਂ ਰੂਹਾਂ ਨੂੰ ਤਾਰਨਾ ਏ ਆ, ਟੇਢੀਆਂ ਜੂਨਾਂ 'ਚ ਪਏ ਜੀਆਂ ਦਾ ਉਧਾਰ ਕਰਨਾ ਏ ਆ। ਅਤੇ ਮਹਾਰਾਜ ਨੇ ਕੌਤਕ ਸ਼ੁਰੂ ਕਰਤਾ, ਹੁਣ ਤੋਂ ਤਾਰਨ ਲੱਗ ਪਈ ਹੈ, ਛੋਟੇ ਹੁੰਦੇ ਨੇ, ਮਹੀਨੇ ਦੇ ਮਹੀਨੇ ਤੋਂ ਛੋਟੇ ਨੇ, ਦੁੱਧ ਲੈਣਾ ਮਹਾਰਾਜ ਨੇ ਬੰਦ ਕਰ ਦਿੱਤਾ। ਮਾਤਾ ਜੀ ਦੁੱਧ ਪਿਆਉਂਦੇ ਨੇ, ਸੱਚੇ ਪਾਤਸ਼ਾਹ ਦੁੱਧ ਲੈਂਦੇ ਨਹੀਂ, ਅਤੇ ਚਿੰਤਾ ਜਾਂਦੀ ਸਤਸੰਗ ਮਾਵਾਂ ਨੂੰ। ਮਾਤਾ ਗੰਗਾ ਜੀ ਨੂੰ ਬਹੁਤ ਚਿੰਤਾ ਲੱਗੀ, ਲਾਲ ਜੀ ਦੁੱਧ ਨਹੀਂ ਲੈ ਰਹੇ। ਹੁਣ ਪਿਆਰਿਓ ਕੀ ਕਰਦੀਆਂ ਬੀਬੀਆਂ, ਗਾਂ ਦੀ ਗੱਲ ਕਰਦੀਆਂ, ਦੁੱਧ ਨਹੀਂ ਲੈਂਦਾ ਬੀਬੀਆਂ, ਫਿਰ ਕਈ ਉਪਾਅ ਦੱਸਣਗੀਆਂ। ਉਹਨੇ ਦੁੱਧ ਭੇਜੀਆਂ ਸੀ ਏਜੰਟ ਕਰਮੋ ਨੇ, ਉਹ ਬਹਿ ਗਈਆਂ ਸੰਗਤ ਜਾ ਕੇ, ਕਹਿੰਦੀਆਂ ਸਾਨੂੰ ਪਤਾ ਇੱਕ ਬੀਬੀ ਹੈ, ਜੇਕਰ ਬੱਚਾ ਉਹਦੀ ਗੋਦ ਚਲਾ ਜਾਏ ਤਾਂ ਬੱਚਾ ਤੰਦਰੁਸਤ ਹੋ ਜਾਂਦਾ, ਦੁੱਧ ਪੀਣ ਲੱਗ ਪੈਂਦਾ। ਕਹਿੰਦੇ ਕੌਣ ਆ, ਕਹਿੰਦੀ ਫਲਾਣੀ ਫਲਾਣੀ ਆ। ਉਹ ਫਿਰ ਪਿਆਰੇ ਉਹਨੂੰ ਬੁਲਾ ਕੇ ਲਿਆਏ, ਉਹ ਆ ਗਈ ਸੰਗਤ 'ਚ ਬਹਿ ਗਈ, ਕਹਿੰਦੇ ਵੀ ਇਹਨੂੰ ਵਾਰਿਆ, ਜਿਹੜਾ ਬੱਚਾ ਦੁੱਧ ਨਾ ਲਵੇ ਇੱਕ ਘਰਾਂ ਇਹਦਾ ਦੁੱਧ ਮੂੰਹ 'ਚ ਪਾ ਲਏ ਅਤੇ ਦੁੱਧ ਪੀਣ ਲੱਗ ਪੈਂਦਾ ਬੱਚਾ। ਉਹ ਸੰਗਤਾਂ ਭੈਣਾਂ ਬੀਬੀਆਂ ਦੇ ਕਹਿਣ 'ਤੇ, ਮਾਤਾ ਜੀ ਇਹਨੂੰ ਵਾਰੇ ਦਿਓ ਇਹਨੂੰ ਬੱਚਾ। ਧੰਨ ਮਾਤਾ ਗੰਗਾ ਜੀ ਨੇ ਲਾਲ ਆਪਣੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਉਸ ਦਾਈ ਦੇ ਹੱਥ 'ਚ ਫੜਾ ਦਿੱਤਾ। ਉਹਨੇ ਸਤਸੰਗ ਕੀ ਕੀਤਾ, ਸਹਿਜੇ ਜੇ ਕੱਪੜਾ ਉੱਤੇ ਲੈ ਲਿਆ, ਜਿਵੇਂ ਬੀਬੀਆਂ ਦੁੱਧ ਪਿਆਉਂਦੀਆਂ ਬੱਚੇ ਨੂੰ, ਕੱਪੜਾ ਉੱਤੇ ਪਾ ਲਿਆ ਅਤੇ ਸਹੀਏ ਜੇ ਜ਼ਹਿਰ ਕੱਢਿਆ, ਆਪਣੇ ਦੁੱਧਾਂ ਨੂੰ ਲਾ ਲਿਆ, ਇਹ ਦੁੱਧ ਪੀਏਗਾ ਅਤੇ ਬੱਚਾ ਮਰ ਜਾਏਗਾ। ਮੈਂ ਕਹਾਂਗੀ ਕਿ ਦੁੱਧ ਨਹੀਂ ਇਹਨੂੰ ਪਛਾਣਾ ਜਾਂ ਕੁਛ ਹੋ ਗਿਆ। ਉੱਧਰ ਛੇਵੇਂ ਪਾਤਸ਼ਾਹ ਨਿਰੰਕਾਰ ਦਾ ਅਵਤਾਰ ਆਏ ਨੇ। ਸੋ ਸਤਸੰਗ ਜੀ, ਜਦੋਂ ਦੁੱਧ ਦੇਣ ਲੱਗੀ ਦਾਈ ਅਤੇ ਛੇਵੇਂ ਪਾਤਸ਼ਾਹ ਨੇ ਉਹਦਾ ਦੁੱਧ ਫੜ ਕੇ ਜ਼ੋਰ ਦੀ ਕੁੱਟ ਦਿੱਤਾ, ਜਦੋਂ ਜ਼ੋਰ ਦੀ ਕੁੱਟਿਆ ਅਤੇ ਜ਼ਹਿਰ ਦਾ ਅਸਰ ਉੱਤੇ ਚੜ੍ਹ ਗਿਆ, ਸਤਸੰਗ ਜੀ ਉੱਥੇ ਪ੍ਰਾਣ ਤਿਆਗੀ, ਮਰਨ ਲੱਗੀ ਹੈ। ਸਤਸੰਗ ਮੂੰਹ 'ਚ ਝੱਗ ਵਗਣ ਲੱਗ ਪਈ, ਡਿੱਗ ਪਈ ਧਰਤੀ 'ਤੇ। ਛੇਵੇਂ ਪਾਤਸ਼ਾਹ ਮਹਾਰਾਜ ਜੀ ਨੂੰ ਭੱਜ ਕੇ ਫੜਿਆ ਸੇਵਾਦਾਰਨੀਆਂ ਨੇ, ਉਹਨੇ ਬਚਨ ਕੀਤਾ, ਮਾਤਾ ਜੀ ਬਚ ਕੇ ਰਿਹੋ, ਤੁਹਾਡੇ ਸਰੀਕਾਂ ਨੇ ਮੈਨੂੰ ਭੇਜਿਆ, ਸਰੀਕਾਂ ਨੇ ਪੈਸੇ ਦਿੱਤੇ ਐਡਵਾਂਸ, ਲਾਲ ਜੀ ਨੂੰ ਮਾਰਨ ਲਈ, ਇਹ ਨਿਰੰਕਾਰ ਦਾ ਰੂਪ ਨੇ, ਨਿਰੰਕਾਰ ਦਾ ਰੂਪ, ਇਤਿਹਾਸ ਪੜ੍ਹੋ। ਉਹ ਦਾਈ ਨੇ ਦੱਸਿਆ ਕਿ ਪਿਛਲੇ ਜਨਮ ਵਿੱਚ ਮੈਂ ਗੰਧਰਵੀ ਸੀ। ਗੰਧਰਵੀ ਕੀ ਹੈ? ਦੇਵਤਿਆਂ ਦੀ ਸਭਾ ਵਿੱਚ ਕੀਰਤਨ ਕਰਨ ਵਾਲਿਆਂ ਨੂੰ ਗੰਧਰਵ ਕਹਿੰਦੇ, ਗੰਧਰਵ ਰਾਗੀ ਕਹਿੰਦੇ। ਮੈਂ ਦੇਵਤਿਆਂ ਦੀ ਸਭਾ ਵਿੱਚ ਸੰਗੀਤ ਦੇ ਨਾਲ ਮਨੋਰੰਜਨ ਕਰਦੀ ਸੀ ਦੇਵਤਿਆਂ ਦਾ, ਬੜੀ ਵੱਡੀ ਸੰਗੀਤਕਾਰ ਸੀ, ਆਵਾਜ਼ ਬੜੀ ਸਾਫ਼ ਪਿਆਰੀ ਸੀ, ਰੂਪ ਬੜਾ ਸੁੰਦਰ ਸੀ, ਮੇਰਾ ਮਾਣ ਹੋ ਗਿਆ ਕਿ ਮੇਰੇ ਕੋਲ ਗੁਣ ਬੜਾ ਹੈ, ਮੇਰੇ ਕੋਲ ਸੰਗੀਤ ਦਾ ਗੁਣ ਹੈ, ਮੇਰੇ ਕੋਲ ਮੇਰਾ ਸਰੂਪ ਬੜਾ ਸੁੰਦਰ ਹੈ, ਹੰਕਾਰ ਹੋ ਹੀ ਜਾਂਦਾ ਸਤਸੰਗ ਜੀ। ਅਤੇ ਦੇਵਤੇ ਉਹਨੂੰ ਪਸੰਦ ਬੜਾ ਕਰਦੇ ਸੀ, ਉਹਦਾ ਗੀਤ, ਉਹਦਾ ਸੰਗੀਤ। ਕਹਿੰਦੇ ਨੇ ਕਿ ਬ੍ਰਹਿਸਪਤ ਜੀ ਆ ਗਏ, ਬ੍ਰਹਿਸਪਤ ਦੇਵਤਿਆਂ ਦਾ ਗੁਰੂ ਹੈ ਪਿਆਰਿਓ, ਜਿੰਨੇ ਦੇਵਤੇ ਹਨ, ਦੇਵਤਿਆਂ ਦਾ ਵੀ ਰਾਜਾ ਹੁੰਦਾ ਇੰਦਰ, ਦੇਵਤਿਆਂ ਦਾ ਵੀ ਗੁਰੂ ਹੈ ਬ੍ਰਹਿਸਪਤ। ਹੁਣ ਗੁਰੂ ਜੀ ਆ ਗਏ ਅਤੇ ਸਾਰੇ ਦੇਵਤੇ ਉੱਠ ਪਏ, ਬ੍ਰਹਮਾ ਉੱਠ ਪਿਆ, ਸ਼ਿਵ ਉੱਠ ਪਿਆ, ਵਿਸ਼ਨੂੰ ਉੱਠ ਗਿਆ, ਇੰਦਰ ਉੱਠ ਗਿਆ, ਸਾਰੇ ਉੱਠੇ ਸਤਿਕਾਰ ਕਰਨ ਨਾਲ ਗੁਰੂ ਦਾ, ਸਾਰੇ ਉੱਠ ਗਏ। ਇਹ ਬੈਠੀ ਰਹੀ ਹੈ, ਇਹ ਸੰਗੀਤ ਗਾ ਰਹੀ ਸੀ, ਬੈਠੀ ਰਹੀ ਹੈ, ਉੱਠੀ ਨਹੀਂ। ਤਾਂ ਸਤਸੰਗੀ ਉਹ ਉਸ ਵੇਲੇ ਕਹਿੰਦੇ ਜਦੋਂ ਉੱਠੀ ਨਾ ਤਾਂ ਬ੍ਰਹਿਸਪਤ ਜੀ ਦੀ ਨਿਗਾਹ ਪੈ ਗਈ। ਉਹਨਾਂ ਮਨ 'ਚ ਵਿਚਾਰਿਆ ਕਿ ਉੱਠੀ ਨਹੀਂ, ਚਲੋ ਮੇਰਾ ਕੀ ਘਟਣਾ ਜੇ ਨਹੀਂ ਉੱਠੀ, ਦੇ ਪਰ ਮਰਿਆਦਾ ਵਿਗੜ ਜਾਏਗੀ, ਗੁਰੂ ਦਾ ਸਤਿਕਾਰ ਕੋਈ ਨਹੀਂ ਕਰੇਗਾ। ਬੇਨਤੀ ਕਰਦੇ, ਮਰਿਆਦਾ ਅਸਲ ਇਹ ਹੈ, ਇੱਥੇ ਪ੍ਰਬੰਧ ਸੋਹਣਾ ਕੀਤਾ ਗੁਰਮੁਖਾਂ ਨੇ, ਪ੍ਰਬੰਧਕਾਂ ਨੇ। ਗੁਰੂ ਗ੍ਰੰਥ ਸਾਹਿਬ ਦੇ ਸਰੂਪ ਬਾਹਰ ਬਾਹਰ ਦੇ ਜਾਂਦੇ, ਬਾਹਰ ਦੀ ਆ ਜਾਂਦੇ ਨੇ। ਕਈਆਂ ਥਾਵਾਂ 'ਤੇ ਕੀ ਹੁੰਦਾ ਹੈ ਕਿ ਜਦੋਂ ਬਾਹਰੋਂ ਸਰੂਪ ਆਉਂਦੇ, ਬੇਦੀ ਮਹਾਰਾਜ ਦੇ ਸਰੂਪ ਲੈ ਕੇ ਜਾਂਦੇ ਨੇ। ਮਰਿਆਦਾ ਇਹ ਹੁੰਦੀ ਹੈ ਕਿ ਉੱਠਣਾ ਹੁੰਦਾ ਜੋ ਗੁਰੂ ਗ੍ਰੰਥ ਸਾਹਿਬ ਜੀ ਆ ਜਾਣ, ਰਾਗੀ ਕੀਰਤਨ ਕਰ ਰਹੇ ਉਹਨਾਂ ਨੂੰ ਉੱਠਣਾ ਹੁੰਦਾ, ਪਰ ਉੱਠਦੇ ਨਹੀਂ ਸਤਸੰਗੀਓ। ਰਾਗੀ ਸਾਹਿਬਾਨ ਕਈ ਵਾਰ ਵੇਖਿਆ ਮੈਂ ਕਿ ਕੀਰਤਨ ਕਰੀ ਜਾਂਦੇ ਨੇ, ਇਹ ਜਾਂ ਤਾਂ ਪਤਾ ਨਹੀਂ ਜਾਂ ਸਤਸੰਗੀਓ ਕੀ ਕਾਰਨ ਹੈ।
1: 1550 KRPI ਰੇਡੀਓ ਤੇ ਤੁਸੀਂ ਸੁਣ ਰਹੇ ਸੀ ਲਾਈਵ ਫਰੋਮ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ, ਸਕਾਟ ਰੋਡ, ਸਰੀ।
2: ਯੂ ਆਰ ਲਿਸਨਿੰਗ ਟੂ KRPI 1550 ਰੇਡੀਓ, ਫਰਨਡੇਲ, ਵਾਸ਼ਿੰਗਟਨ।

0: ਵਾਹਿਗੁਰੂ ਬੋਲਣ ਦਾ ਫੁਰਨਾ ਪਹਿਲੇ ਮਨ ਵਿੱਚ ਆਉਂਦਾ।
1: ਵਾਹਿਗੁਰੂ
0: ਜੈਸੇ ਮਨ ਵਿੱਚ ਆਉਂਦਾ,
1: ਵਾਹਿ
0: ਜੋ ਸਾਡੀ ਨਾਭੀ ਹੈ, ਇਹਨੂੰ ਸਾਡੇ ਦੇਸ਼ ਵਿੱਚ ਕਹਿੰਦੇ ਨੇ ਦੋਨੇ।
1: ਕਿਉਂ?
0: ਦੋਨ ਇੱਥੋਂ ਹੀ ਉੱਠਦੇ,
1: ਆਵਾਜ਼ ਇੱਥੋਂ ਹੀ ਉੱਠਦੀ।
0: ਗੁਰੂ ਕੇ ਨਾਮ ਇਹ ਜੋ ਨਾਭੀ ਹੈ, ਹੁਣ ਇੱਥੋਂ ਹੀ ਉੱਠਦੀ ਹੈ। ਜੈਸੇ ਮਨ ਵਿੱਚ ਬੋਲਣ ਦਾ ਫੁਰਨਾ ਪੈਦਾ ਹੁੰਦਾ, ਪਵਨ ਹਵਾ ਨਾਭੀ ਨਾਲ ਟਕਰਾ।
1: ਗੁਰੂ
0: ਨਾਭੀ ਇੱਕ ਸਾਸ ਦੀ ਤਰ੍ਹਾਂ, ਜੈਸੇ ਹਾਰਮੋਨੀਅਮ ਹਵਾ ਦਈਏ ਤੇ ਵੱਜਦਾ ਆਉਂਦੇ ਨੇ, ਸ਼ਹਿਨਾਈ ਨੂੰ ਫੂਕ ਦਈਏ ਤਾਂ ਵੱਜਦੀ ਆਉਂਦੀ ਨੇ। ਮੁਰਲੀ ਹੈ, ਨਰਸਿੰਘਾ ਹੈ, ਸੰਤ ਹੈ, ਪਨੀਰੀ ਹੈ, ਹਵਾ ਦੇ ਫੂਕਣ ਨਾਲ ਹੀ ਵੱਜਦੇ ਆਉਂਦੇ ਨੇ। ਨਾਭੀ ਵੀ ਇੱਕ ਐਸਾ ਸਾਜ਼ ਸਾਡੇ ਅੰਦਰ ਪਰਮਾਤਮਾ ਨੇ ਫਿੱਟ ਕੀਤਾ ਹੈ। ਦੇਹੀ ਮਾਟੀ ਬੋਲੇ ਪਵਨ, ਪਵਨ ਕਰਕੇ ਬੋਲੋ, ਬੋਲਣਾ ਪਵਨ ਕਰਕੇ ਹੈ। ਇਸੇ ਵਾਸਤੇ ਤੱਤਾਂ ਵਿੱਚੋਂ ਗੁਰੂ ਨਾਨਕ ਨੇ ਪਵਨ ਨੂੰ ਗੁਰੂ ਕਹਿ
1: ਦਿੱਤਾ।
0: ਬੋਲਣਾ ਤੇ ਪਵਨ ਕਰਕੇ ਇਸ ਸੰਬੰਧ ਤੇ ਬੋਲਣ ਨਾਲ ਜੋੜਦਾ, ਇਸ ਸੰਬੰਧ ਜੋੜਨ ਵਾਲਾ ਵਿਚੋਲਾ ਹੁੰਦਾ ਗੁਰੂ ਹੈ। ਪਵਨ ਨੂੰ ਗੁਰੂ ਕਹਿ ਦਿੱਤਾ, ਬੋਲਣਾ ਇਸੇ ਕਰਕੇ ਸਾਰੇ ਸੰਬੰਧ ਤੇ ਬੋਲ ਕੇ ਹੀ ਜੁੜ ਗਏ। ਸੰਸਾਰ ਵਿੱਚ ਅਸੀਂ ਪਹਿਲੇ ਦੇਖਦੇ ਹਾਂ ਫਿਰ ਬੋਲਦੇ ਹਾਂ, ਨਿਰੰਕਾਰ ਦੇ ਵਾਸਤੇ ਤੇ ਪਹਿਲੇ ਬੋਲਣਾ ਹੀ ਪੜੇ, ਬੋਲਣਾ ਪਵੇਗਾ। ਇਸ ਤਰ੍ਹਾਂ ਬੋਲਣਾ ਪਵੇਗਾ ਜੈਸੇ ਕਬੀਰ ਕਹਿੰਦੇ ਨੇ, ਕੈਸੋ ਕੈਸੋ ਕੂਕੀ, ਕੈਸੋ ਇਹ ਵੀ ਪਰਮਾਤਮਾ ਦਾ ਨਾਮ, ਕੈਸੋ ਕੈਸੋ ਕੂਕੀ ਨਾ ਸੋ ਯੇ ਆਸਾਰ, ਰਾਤ ਦਿਨਸ ਕੇ ਕੂਕ ਨੇ ਕਵੇ ਕੇ ਸੋਨੇ ਪੁਕਾ। ਕਬੀਰ ਕਹਿੰਦੇ ਮੈਂ ਤਾਂ ਦਿਨ ਰਾਤ ਬੋਲੀ ਜਾਣਾ, ਕੈਸੋ ਕੈਸੋ ਕੈਸੋ ਮੈਂ ਤਾਂ ਬੋਲੀ ਬੋਲੀ ਜਾਣਾ। ਕਿਸੇ ਦਿਨ ਤੇ ਖੇਡ ਬਣੇ, ਕਿਸੇ ਦਿਨ ਤੇ ਖੇਡ ਬਣੇ
1: ਗੁਰੂ।
0: ਜਗਤ ਵਿੱਚ ਅਸੀਂ ਪਹਿਲੇ ਵੇਖਦੇ ਹਾਂ ਫਿਰ ਬੋਲਦੇ ਹਾਂ, ਪ੍ਰਭੂ ਨਾਲ ਤੇ ਪਹਿਲੇ ਬੋਲਣਾ ਪਏਗਾ। ਬੋਲਦਿਆਂ ਹੀ ਬੋਲਦਿਆਂ ਇੱਕ ਦਿਨ ਦਿਖਾਈ ਦੇ
1: ਗੁਰੂ
0: ਸਾਹਮਣੇ ਖੜਾ, ਬਿਲਕੁਲ ਨਿਕਟ
1: ਗੁਰੂ।
0: ਤੋ ਮੈਂ ਅਰਜ਼ ਕਰਾਂ, ਜੈਸੇ ਬੋਲਣ ਦਾ ਫੁਰਨਾ ਪੈਦਾ ਹੁੰਦਾ, ਪਵਨ ਨਾਭੀ ਨਾਲ ਟਕਰਾ, ਉੱਥੋਂ ਧੁਨ ਉੱਠਦੀ ਹੈ, ਉਹਨੂੰ ਕਹਿੰਦੇ ਨੇ ਪਰਾ। ਉਹ ਧੁਨ ਉੱਠ ਕੇ ਜਦ ਹਿਰਦੇ ਤੱਕ ਪਹੁੰਚਦੀ ਹੈ ਉਹਨੂੰ ਕਹਿੰਦੇ ਨੇ ਬਸੰਤੀ। ਇੱਥੇ ਉਸਨੂੰ ਸ਼ਬਦ ਮਿਲਦੇ ਨੇ, ਅਲਫਾਜ਼ ਮਿਲਦੇ ਨੇ। ਹਿਰਦੇ ਤੋਂ ਉੱਠ ਕੇ ਉਹ ਬੋਲ ਵਾਕ ਜਦ ਕੰਠ ਤੱਕ ਪਹੁੰਚਦਾ, ਇਹਨੂੰ ਮਧਮਾ ਕਹਿੰਦੇ ਨੇ, ਵਾਕ ਪੂਰਾ ਬਣ
1: ਜਾਂਦਾ।
0: ਜ਼ਬਾਨ ਇਸ ਨੂੰ ਬਿਆਨ ਕਰ ਦਿੰਦੀ, ਇਹਨੂੰ ਬੈਖਰੀ ਕਹਿੰਦੇ, ਪਰਾ ਬਸੰਤੀ ਮਧਮਾ ਬੈਖਰੀ, ਇਹਨੂੰ ਚਾਰ ਬਾਣੀਆਂ ਕਹਿੰਦੇ। ਪਰਾ ਹੀ ਬਸੰਤੀ ਬਣਦੀ ਹੈ, ਬਸੰਤੀ ਹੀ ਮਧਮਾ ਬਣਦੀ ਹੈ, ਔਰ ਮਧਮਾ ਹੀ ਬੈਖਰੀ ਬਣਦੀ। ਪਵਨ ਟਕਰਾਈ ਨਾਭੀ ਨੂੰ, ਧੁਨ ਪੈਦਾ ਹੋਈ, ਪਰ ਪਹੁੰਚੀ ਹਿਰਦੇ ਤੱਕ, ਅਲਫਾਜ਼ ਮਿਲ ਗਏ, ਇਹ ਬਣ ਗਈ ਬਸੰਤੀ। ਪੂਰੇ ਦਾ ਪੂਰਾ ਵਾਕ ਬਣ ਗਿਆ, ਜੋ ਕਹਿਣਾ ਹੈ ਕੰਮ ਅੰਦਰ ਬੜਾ ਤੇਜ਼ੀ ਨਾਲ ਆਉਂਦਾ, ਕੰਠ ਤੱਕ ਪਹੁੰਚੇ, ਇਹਨੂੰ ਕਹਿੰਦੇ ਨੇ ਮਧਵਾ। ਜ਼ਬਾਨ ਨੇ ਬਿਆਨ ਕਰ ਦਿੱਤਾ, ਇਹਨੂੰ ਕਹਿੰਦੇ ਨੇ ਬੈਖਰੀ। ਧੁਨ ਬਾਹਰ ਆ ਗਈ ਜ਼ਬਾਨ ਦੇ ਨਾਲ, ਜੋ ਨਾਭੀ ਤੋਂ ਉੱਠੀ ਸੀ ਹਿਰਦੇ ਤੇ ਕੰਠ ਦੇ ਚ ਪਹੁੰਚ ਗਏ, ਰਸਨਾ ਦੇ ਰਾਹੀਂ ਬਾਹਰ ਪ੍ਰਗਟ। ਹੁਣ ਇਸੇ ਧੁਨ ਨੂੰ ਵਾਪਸ ਲੈ ਜਾਣਾ, ਕਿੱਥੇ? ਧੁਨੀ ਤੱਕ ਲੈ ਜਾਣਾ, ਜਿੱਥੋਂ ਧੁਨ ਉੱਠੀ ਹੈ, ਧੁਨੀ ਤੋਂ। ਇਸ ਧੁਨ ਨੂੰ ਧੁਨੀ ਤੱਕ, ਇਸ ਨੂੰ ਕਬੀਰ ਕਹਿੰਦੇ ਨੇ ਉਲਟੀ ਗੰਗਾ ਜਮਨ ਮਿਲਾ। ਇਹ ਗੰਗਾ ਜਿੱਥੋਂ ਜਨਮੀ ਹੈ, ਜਮਨ ਜਮੀ ਹੈ, ਪੈਦਾ ਹੋਈ ਹੈ ਗੰਗੋਤਰੀ, ਗੰਗਾ ਨੂੰ ਉਲਟਾ ਕੇ ਜਿੱਥੋਂ ਜਨਮੀ ਹੈ ਉੱਥੇ ਮਿਲਾ, ਉੱਥੇ ਲੈ ਜਾ। ਧੁਨ ਕਿੱਥੋਂ ਉੱਠੀਏ? ਧੁਨੀ ਨਾਭੀ ਤੋਂ। ਤੇ ਧਰਮ ਦੀ ਸਾਧਨਾ ਕਹਿੰਦੀ ਹੈ। ਹੁਣ ਇਹ ਜ਼ਬਾਨ ਦੇ ਰਾਹੀਂ ਜੋ ਧੁਨ ਪ੍ਰਗਟ ਹੋਈ ਹੈ ਵਾਹਿਗੁਰੂ, ਇਹਨੂੰ ਵਾਪਸ ਲੈ ਜਾ ਦੋ, ਵਾਪਸ ਲੈ ਜਾ ਦੋ। ਕਿਸੇ ਨੂੰ ਕਿਹਾ ਆਖਣ ਔਖਾ ਸਾਚਾ ਬੜਾ ਬੜਾ ਵਾਹਿਗੁਰੂ ਵਾਹਿਗੁਰੂ ਆਖਣਾ ਕੀ ਹੈ, 100 ਦਫ਼ਾ ਕਹਿ ਲਓ, 500 ਦਫ਼ਾ ਕਹਿ ਲਓ, ਕਹਿੰਦੇ ਹੁਣ ਇੱਕ ਦਫ਼ਾ ਇਹ ਵਾਹਿਗੁਰੂ ਰਸਨਾ ਆਖੇ ਤੇ ਇਹਨੂੰ ਪਲਟਾ ਕੇ ਉੱਥੇ ਲੈ ਜਾਈ ਜਿੱਥੋਂ ਉਤਪੰਨ ਹੋਇਆ, ਜਿੱਥੋਂ ਧੁਨ ਉੱਠੀ, ਧੁਨ ਨੂੰ ਧੁਨੀ ਤੱਕ ਲੈ ਜਾਈ। ਧੁਨ ਉੱਠੀ ਨਾਭੀ ਤੋਂ ਧੁਨੀ ਤੋਂ ਆਈ ਹਿਰਦੇ ਤੱਕ ਪਸੰਦੀ, ਫਿਰ ਪਹੁੰਚੀ ਕੰਠ ਤੱਕ ਮਧਮਾ, ਫਿਰ ਜ਼ਬਾਨ ਨੇ ਬਿਆਨ ਕਰ ਦਿੱਤੀ ਵੈਖਰੀ। ਹੁਣ ਵੈਖਰੀ ਨੂੰ ਮਧਮਾ ਬਣਾਉਣਾ, ਮਧਮਾ ਨੂੰ ਪਸੰਤੀ ਬਣਾਉਣਾ ਤੇ ਪਸੰਤੀ ਨੂੰ ਫਿਰ ਬਣਾਉਣਾ। ਉਲਟੀ ਗੰਗਾ ਜਮਨ ਮਿਲਾ ਤੇ ਕਿਸ ਤਰ੍ਹਾਂ ਹੋਵੇ। ਅੰਮ੍ਰਿਤ ਵੇਲੇ ਬੈਠ ਕੇ ਕਦੀ ਧਿਆਨ ਸਾਧਨਾ ਕਰੋਗੇ ਤੇ ਪਤਾ ਚੱਲੇਗਾ। ਇਸੇ ਨੂੰ ਗੁਰੂ ਨਾਨਕ ਨੇ ਕਿਹਾ ਆਖਣ ਔਖਾ ਸਾਚਾ ਕਠਿਨ। ਸਾਰਾ ਦਿਨ ਰਾਮ ਰਾਮ ਰਾਮ ਕਰੀ ਜਾ ਰਹੇ, ਰਾਮ ਦੀ ਧੁਨ ਜਿੱਥੋਂ ਉੱਠੀ ਉੱਥੋਂ ਵਾਪਸ ਲੈ ਜਾ। ਵਾਪਸ ਲੈ ਜਾਣ ਨਾਲ ਹੀ ਅੰਦਰ ਕ੍ਰਾਂਤੀ ਹੋਵੇਗੀ। ਯਕੀਨ ਜਾਣੋ, ਇੱਕ ਦਫ਼ਾ ਦਾ ਵਾਹਿਗੁਰੂ ਆਖਣਾ ਜਨਮਾਂ ਜਨਮਾਂਤਰਾਂ ਦਾ ਥਕੇਵਾ ਲਾ ਦਿੰਦਾ ਤੇ ਜਨਮਾਂ ਜਨਮਾਂਤਰਾਂ ਦੇ ਪਾਪ ਧੋ ਦਿੰਦਾ, ਦੁੱਖ ਮਿਟਾ ਦਿੰਦਾ। ਪਰ ਇੱਕ ਦਫ਼ਾ ਵਾਹਿਗੁਰੂ ਆਖਣ ਵਾਸਤੇ ਕਈ ਦਫ਼ਾ ਕਰੋੜਾਂ ਦਫ਼ਾ ਆਖਣਾ ਪੈਂਦਾ, ਸਾਧਨਾ ਕਰਨੀ ਪੈਂਦੀ ਹੈ। ਉਸ ਤੋਂ ਬੰਦਾ ਥੱਕਦਾ, ਉਸੇ ਤੋਂ ਥੱਕਦਾ। ਔਰ ਜਨਮਾਂ ਜਨਮਾਂਤਰਾਂ ਦਾ ਥਕੇਵਾ ਲੈ ਜਾਂਦਾ ਇੱਕ ਦਫ਼ਾ। ਜ਼ਬਾਨ ਵਾਹਿਗੁਰੂ ਜੋ ਹੁਣ ਕਹਿ ਰਹੀ ਹੈ ਉੱਠੀ ਤੇ ਧੁਨ ਤੇ ਭਰਾ ਨਾਭੀ ਤੇ, ਇਹਨੂੰ ਵਾਪਸ ਲੈ ਜਾਣਾ ਤੇ ਕਿਵੇਂ ਲੈ ਜਾਈਏ? ਜ਼ਬਾਨ ਦੇ ਰਾਹੀਂ ਤੇ ਧੁਨ ਬਾਹਰ ਪ੍ਰਗਟ ਹੋਈ ਹੈ, ਜ਼ਬਾਨ ਵਾਪਸ ਨਹੀਂ ਲੈ ਜਾ ਸਕਦੀ, ਇਹਨੂੰ ਕੰਨਾਂ ਦੇ ਰਾਹੀਂ ਵਾਪਸ। ਇਸ ਵਾਸਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ, ਰੇ ਮਨ ਰਾਮ ਸਿਉਂ ਕਰ ਪ੍ਰੀਤ ਕਿਵੇਂ ਕਰੀਏ। ਮਹਾਰਾਜ ਕਹਿੰਦੇ, ਸਰਵਨ ਗੋਬਿੰਦ ਗੁਣ ਸੁਣੋ ਔਰ ਗਾਓ ਰਸਨਾ ਗੀਤ। ਜ਼ਬਾਨ ਨਾਲ ਗਾਈ ਜਾਓ ਵਾਹਿਗੁਰੂ ਵਾਹਿਗੁਰੂ, ਕੰਨਾਂ ਨਾਲ ਸੁਣੀ ਜਾਓ। ਸਰਵਨ ਗੋਬਿੰਦ ਗੁਣ ਸੁਣੋ ਔਰ ਗਾਓ ਰਸਨਾ ਗੀਤ। ਗਾਇਆ ਹੋਇਆ ਹਵਾ ਚ ਨਾ ਉੱਡ ਜਾਏ, ਵਾਹਿਗੁਰੂ ਵਾਹਿਗੁਰੂ ਆਖਿਆ ਹੋਇਆ ਸਿਰਫ ਫਿਜ਼ਾ ਵਿੱਚ ਨਹੀਂ, ਇਹ ਤੇਰੇ ਅੰਦਰ ਜਾਣਾ ਚਾਹੀਦਾ। ਬਿਨਾਂ ਕੰਨਾਂ ਤੋਂ ਅੰਦਰ ਨਹੀਂ ਜਾ ਸਕਦਾ, ਸ਼ਬਦ ਤੇ ਕੰਨਾਂ ਦੇ ਰਾਹੀਂ ਅੰਦਰ ਜਾਏ, ਭਜਨ ਕੰਨਾਂ ਦੇ ਰਾਹੀਂ ਅੰਦਰ ਜਾਏਗਾ, ਭੋਜਨ ਮੂੰਹ ਦੇ ਰਾਹੀਂ ਅੰਦਰ ਜਾਏਗਾ। ਭੋਜਨ ਮੂੰਹ ਦੇ ਰਾਹੀਂ ਅੰਦਰ ਜਾ ਕੇ ਆਖਰੀ ਹਿੱਸਾ ਜੋ ਬਣੇਗਾ ਖੂਨ, ਭਜਨ ਅੰਦਰ ਜੋ ਜਾਏਗਾ। ਔਰ ਵਾਕਈ ਬੰਦ ਭਜਨ ਅੰਦਰ ਚਲਾ ਗਿਆ, ਭਜਨ ਵੀ ਛਕਣਾ ਹੀ ਹੈ ਕੰਨਾਂ ਦੇ ਰਾਹੀਂ। ਜੇ ਕੋ ਖਾਵੇ ਜੇ ਕੋ ਵੰਚੇ ਇਸਕਾ ਹੋਏ ਉਦਾਰ, ਕੋਈ ਖਾਵੇ ਤੇ ਹਜ਼ਮ ਕਰੇ ਪਚਾਏ ਉਹਦਾ ਉਧਾਰ ਹੋ ਜਾਏਗਾ। ਉਹ ਜਪਿਆ ਹੋਇਆ ਨਾਮ ਜੋ ਕੰਨਾਂ ਦੇ ਰਾਹੀਂ ਸੁਣਿਆ ਗਿਆ ਅੰਦਰ ਗਿਆ, ਇਹੀ ਮਹਾਰਸ ਬਣੇਗਾ, ਮਹਾ ਆਨੰਦ ਮਹਾ ਪ੍ਰਕਾਸ਼ ਮਹਾ ਸ਼ਕਤੀ, ਇਹੀ ਸਮਾਧੀ ਦੀ ਨਿਕਲਦੇ। ਜੈਸੇ ਧੁਨ ਨਾਭੀ ਤੋਂ ਉੱਠੀ ਪਰਾ, ਹਿਰਦੇ ਤੱਕ ਪਹੁੰਚੀ ਪਸੰਤੀ, ਕੰਠ ਤੱਕ ਆਈ ਮਧਮਾ, ਜ਼ਬਾਨ ਨੇ ਬਿਆਨ ਕਰ ਦਿੱਤੀ ਬੈਠ। ਵਾਪਸ ਵੀ ਉਨ੍ਹੀਂ ਪੜਾਵਾਂ ਤੋਂ ਜਾਏਗੀ, ਲੇਕਿਨ ਦੁਆਰ ਅਲੱਗ ਹੈ, ਦੁਆਰ ਕੰਨ ਹੈ। ਧੁਨ ਬਾਹਰ ਪ੍ਰਗਟ ਹੋਈ ਸੀ ਰਸਨਾ ਦੇ ਰਾਹੀਂ, ਇਹ ਧੁਨ ਅੰਦਰ ਜਾਏਗੀ ਕੰਨਾਂ ਦੇ ਰਾਹੀਂ। ਸਾਰੀ ਜ਼ਿੰਦਗੀ ਦਾ ਵੀ ਵਾਹਿਗੁਰੂ ਵਾਹਿਗੁਰੂ ਆਖਿਆ ਵਿਅਰਥ ਜਾ ਸਕਦਾ ਅਗਰ ਸੁਣਿਆ, ਇੱਕ ਸੈਕਿੰਡ ਦਾ ਵੀ ਆਖਿਆ ਹੋਇਆ ਵਾਹਿਗੁਰੂ ਜਨਮਾਂ ਜਨਮਾਂਤਰਾਂ ਦੇ ਦੁੱਖ ਮਿਟਾ ਦੇਗਾ ਅਗਰ ਸੁਣਿਆ। ਇੰਨੀ ਮਿਹਨਤ, ਲੱਖ ਮੜੀਆ ਘਰ ਇਕੱਠੇ ਇੱਕ ਰਤੀਲੇ, ਲੱਖਾਂ ਮਣ ਲੱਕੜਾਂ ਜਿਵੇਂ ਇੱਕ ਚਿੰਗਾਰੀ ਨਾਲ ਭਸਮ ਹੋ ਜਾਂਦੀਆਂ ਨੇ, ਇੱਕ ਇੱਕੋ ਦਫਾ ਦੇ ਵਾਹਿਗੁਰੂ ਆਖਦੇ ਹਾਂ ਕਰੋੜਾਂ ਜਨਮਾਂ ਦੇ ਪਾਪ ਦੁੱਖ ਸੰਤਾਪ ਮਿਟ ਜਾਂਦੇ। ਨਾਨਕ ਭਗਤਾਂ ਸਦਾ ਵਿਗਾਸ, ਸੁਣੀਏ ਦੁੱਖ ਪਾਪ ਕਾ ਨਾਸ। ਜ਼ਬਾਨ ਇਹ ਜੋ ਵਾਹਿਗੁਰੂ ਵਾਹਿਗੁਰੂ ਕਹਿ ਰਹੀ ਹੈ ਬਹਿਕ ਰਹੀ, ਇਹ ਪਹਿਲੇ ਮਦਮਾ ਸੀ ਕੰਠ ਦੇ ਸੀ, ਇਹ ਉਸ ਤੋਂ ਪਹਿਲੇ ਪਸੰਤੀ ਸੀ ਹਿਰਦੇ ਸੀ, ਇਹ ਉਸ ਤੋਂ ਪਹਿਲੇ ਨਾਭੀ ਦੇ ਸੀ। ਪਰ ਪਸੰਤੀ ਮਦਮਾ ਬੈਖਰੀ, ਬੈਖਰੀ ਨੂੰ ਮਦਮਾ ਬਣਾਉਣਾ, ਮਦਮਾ ਨੂੰ ਪਸੰਤੀ ਬਣਾਉਣਾ, ਪਸੰਤੀ ਨੂੰ ਫਿਰ ਪਰਾ ਬਣਾਉਣਾ।

ਸਾਧਨਾ ਦੀ ਦੁਨੀਆਂ ਇਹਨਾਂ ਲੋਕਾਂ ਦੀ ਤਾਦਾਦ ਜ਼ਿਆਦਾ ਹੈ ਜਿਨ੍ਹਾਂ ਨੂੰ ਰਸ ਆਉਣ ਲੱਗ ਰਸ ਆਉਣ ਲੱਗ ਅਗਰ ਮਦਮਾ ਉਹ ਹੁਣ ਵਾਪਸ ਕੰਠ ਤੱਕ ਚਲੇ ਧਿਆਨ ਦੀ ਇਕਾਗਰਤਾ ਬਣੀ ਰਹੇ ਤੇ ਜਪ ਚੱਲਦਾ ਹੈ ਤੇ ਧੁਨ ਹਿਰਦੇ ਤੱਕ ਪਹੁੰਚ ਜਾਏ ਪਸੰਦ ਦੀ ਐਸਾ ਮਨੁੱਖ ਅਨਾਹਦ ਨਾਦ ਸੁਣ ਲੱਗਦਾ ਤੇ ਉਹ ਅਨਾਹਦ ਨਾਦ ਕਿਸ ਤਰ੍ਹਾਂ ਦਾ ਹੁੰਦਾ ਹੈ ਅਨਾਹਦ ਨਾਦ ਜੋ ਸੁਣਨ ਲੱਗ ਪਿਆ ਸਮਝ ਲਓ ਪਰਮਾਤਮਾ ਦੇ ਦਰ ਤੱਕ ਪਹੁੰਚ ਗਏ ਅਜੇ ਘਰ ਤੱਕ ਤੇ ਨਹੀਂ ਦਰ ਤੱਕ ਪਹੁੰਚ ਗਏ ਘਰ ਦੀ ਦਰ ਦੀ ਫਿਰ ਮਹਾਰਾਜ ਇੰਜ ਵਿਆਖਿਆ ਕਰਦੇ ਨੇ ਸੋ ਦਰ ਕਿਹਾ ਜਿਤ ਬੈ ਸਰਬ ਸਮਾਜ ਘਰ ਦੇ ਅੰਦਰ ਪ੍ਰਵੇਸ਼ ਕਰਨ ਵਾਸਤੇ ਪਹਿਲੇ ਦਰ ਤੇ ਹੀ ਜਾਣਾ ਪਏਗਾ ਨਾ ਦਰਵਾਜ਼ੇ ਉਹਦੇ ਦਰ ਤੇ ਬੜੀ ਰੌਣਕ ਹੈ ਪ੍ਰਾਚੀਨ ਰਾਜੇ ਮਹਾਰਾਜੇ ਆਪਣੇ ਮਹਿਲਾਂ ਦੇ ਦਰ ਦੇ ਉੱਤੇ ਨੌਬਤ ਵਜਾਉਂਦੇ ਸਨ ਸਵੇਰੇ ਤੇ ਸ਼ਾਮ ਗੱਲ ਤੇ ਭਗਤਾਂ ਤੋਂ ਚੱਲੀ ਉਹਨਾਂ ਨੇ ਕਿਹਾ ਪਰਮਾਤਮਾ ਦੇ ਦਰ ਤੇ ਨੌਬਤ ਵਜੇ ਉਹ ਜੋ ਨੌਬਤ ਵੱਜਦੀ ਹੈ ਅਨਾਹਦ ਨਾਦ ਦੀ ਉਸੇ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਵਾਜੇ ਨਾਦ ਅਨੇਕ ਅਸੰਤਾਂ ਕੇਤੇ ਵਾਉਣ ਹਾਰੇ ਕੇਤੇ ਰਾਗ ਪਰੇਸ਼ਾਂ ਕਹੀਆਂ ਕੇਤੇ ਗਾਉਣ ਪਤਾ ਨਹੀਂ ਕਿਤਨੇ ਰਾਗ ਰਾਗਣੀਆਂ ਦੀ ਧੁਨ ਕਿਤਨੇ ਤਰ੍ਹਾਂ ਦੇ ਸਾਜ਼ਾਂ ਦੀ ਆਵਾਜ਼ ਪ੍ਰਾਚੀਨ ਕਾਲ ਵਿੱਚ ਸਾਜ਼ਾਂ ਦੇ ਜਨਮਦਾਤੇ ਭਗਤ ਲੋਕ ਹੋਏ ਨੇ ਉਹਨਾਂ ਨੇ ਕਿਹਾ ਧੁਨਾਂ ਅਸੀਂ ਅੰਦਰ ਸੁਣਦੇ ਪਿਆ ਉਹਨਾਂ ਨੂੰ ਬਾਹਰ ਪ੍ਰਗਟ ਕਰਨ ਦੀ ਕੋਸ਼ਿਸ਼ ਕੀਤੀ ਵਾਜੇ ਨਾਦ ਅਨੇਕ ਅਸੰਤਾਂ ਕੇਤੇ ਵਾਉਣ ਹਾਰੇ ਕੇਤੇ ਰਾਗ ਪਰੇਸ਼ਾਂ ਕਹੀਆਂ ਕੇਤੇ ਗਾਉਣ ਹਾਰੇ ਪਹਿਲੇ ਤੇ ਵਾਹਿਗੁਰੂ ਆਖਣ ਦਾ ਸਵਾਦ ਆ ਰਿਹਾ ਸੀ ਪਰ ਹੁਣ ਅਨਾਹਦ ਨਾਲ ਸੁਣਨ ਲੱਗ ਸੰਗੀਤ ਛੱਡ ਗਏ ਰਾਗ ਛੱਡ ਗਏ ਹਿਰਦਾ ਬੜਾ ਉਸਦਾ ਆਨੰਦਿਤ ਹੋ ਜਾਂਦਾ ਅਨਾਹਦ ਨਾਦ ਸੁਣਨ ਲੱਗ ਪਏ ਹੁਣ ਇੱਕ ਕਦਮ ਦੀ ਯਾਤਰਾ ਹੋਰ ਰਹਿ ਗਈ ਹੈ ਇਹ ਧੁਨ ਵਾਪਸ ਜੋ ਮਦਮਾ ਪਸੰਤੀ ਬਣੀ ਹੈ ਹੁਣ ਫਿਰ ਪਰਾ ਬਣੇ ਨਾਭੀ ਨਾਲ ਟਕਰਾਵੇ ਧੁਨੀ ਨਾਲ ਟਕਰਾਵੇ ਜਪ ਜਾਰੀ ਰਹੇ ਤੇ ਧਿਆਨ ਦੀ ਇਕਾਗਰਤਾ ਬਣੀ ਰਹੇ ਤੇ ਜੈਸੇ ਧੁਨ ਵਾਹਿਗੁਰੂ ਰਾਮ ਦੀ ਅੱਲਾ ਹਰ ਧੁਨ ਦਾ ਆਪਣਾ ਪ੍ਰਤਾਪ ਹੈ ਜੈਸੇ ਨਾਭੀ ਨਾਲ ਟਕਰਾਉਂਦੀ ਪਹਿਲੇ ਪਵਨ ਦੇ ਟਕਰਾਉਂਦੇ ਨਾਭ ਖੋਲੀ ਸੀ ਹੁਣ ਧੁਨ ਦੇ ਟਕਰਾਉਂਦਿਆਂ ਨਾਭ ਪੂਰੀ ਖੁੱਲ ਜਾਏ ਧੁਨ ਜੋ ਧੁਨੀ ਤੋਂ ਉੱਠੀ ਸੀ ਕੰਨਾਂ ਦੇ ਰਾਹੀਂ ਵਾਪਸ ਆਈ ਮਦਮਾ ਪਸੰਦੀ ਬਣ ਕੇ ਜੈਸੀ ਫਿਰ ਧੁਨੀ ਨਾਲ ਟਕਰਾਉਂਦੀ ਹੈ ਪਰਾ ਬਣਦੀ ਹੈ ਨਾਭ ਪੂਰੀ ਖੁੱਲ ਜਾਂਦੀ ਹੈ ਤਨ ਤੇ ਜਿੰਦਾ ਰਹਿੰਦਾ ਹੈ ਮਨ ਦੀ ਮੌਤ ਜੈਸੇ ਧੁਨ ਧੁਨੀ ਨਾਲ ਟਕਰਾਉਂਦੀ ਹੈ ਮਨ ਦੀ ਮੌਤ ਹੋ ਜਾਂਦੀ ਹੈ ਤਨ ਤੇ ਜਿੰਦਾ ਐਸਾ ਮਨੁੱਖ ਪਰਮਾਤਮਾ ਦੇ ਤਲ ਤੇ ਜੀਂਦਾ ਪਰ ਜੈਸੇ ਮਨ ਦੀ ਮੌਤ ਆਉਂਦੀ ਹੈ ਕਈ ਭਗਤ ਐਲਾਨੀਆਂ ਕਹਿ ਉੱਠਦੇ ਨੇ ਜੈਸੇ ਕਬੀਰ ਕਹਿੰਦੇ ਨੇ ਸੱਚ ਭਇਓ ਅਨ ਕਤੇ ਨਾ ਜਾਇ ਮੈਂ ਸੱਚ ਹੋ ਗਿਆ ਮੈਂ ਪਰਮਾਤਮਾ ਦਾ ਰੂਪ ਹੋ ਗਿਆ ਭਗਤੋ ਜਾਏ ਚੜੇ ਸਿੰਘਾਸਨ ਮਿਲੇ ਹੈ ਸਾਰੰਗ ਪਾਣੀ ਰਾਮ ਕਬੀਰਾ ਏਕ ਵੈ ਹੈ ਕੋਏ ਨਾ ਸਕੇ ਪਛਾਣੇ ਇਸ ਅਵਸਥਾ ਤੇ ਪਹੁੰਚਿਆ ਹੋਇਆ ਬ੍ਰਹਮ ਗਿਆਨੀ ਗੁਰਮੁਖ ਵਾਹਿਗੁਰੂ ਵਾਹਿਗੁਰੂ ਜਪਦਾ ਨਹੀਂ ਬਲਕਿ ਇੱਕ ਸ਼ਬਦ ਮੇਰੇ ਪ੍ਰਾਣ ਵਸਤ ਹੈ ਬਹੁਲ ਜਨਪਣਾ ਜਿਵੇਂ ਪ੍ਰਾਣ ਚੱਲਦੇ ਨੇ ਵਾਹਿਗੁਰੂ ਦੀ ਧੁਨ ਉਸਦੇ ਪ੍ਰਾਣਾਂ 'ਚ ਉਹ ਵਾਹਿਗੁਰੂ ਦਾ ਰੂਪ ਹੋ ਜਾਂਦਾ ਈਸ਼ਵਰ ਦਾ ਰੂਪ ਹੋ ਜਾਂਦਾ ਉਹ ਵਾਹਿਗੁਰੂ ਦਾ ਰੂਪ ਈਸ਼ਵਰ ਦਾ ਰੂਪ ਹੋ ਜਾਂਦਾ

0: You're listening to KRPI 1550 Radio, Ferndale, Washington.
1: ਸੁਣ ਦੇ ਜੀ
2: ਹਾਂਜੀ
1: ਦੱਸੋ ਜੀ ਕੀ ਪਕਾਈਏ
2: ਆਪਣੇ ਗਵਾਂਢ ਵਾਲੇ ਛੁੱਟੀ ਕੇ ਨਾ ਜਾਈਏ ਆਲੂ ਜੀ ਦੇ ਵਧੀਆ ਬੈਂਗਣ ਅਨਮੋਲ ਨੇ ਗੋਭੀ ਉੱਥੇ ਤਾਜ਼ੀ ਏ ਕਰੇਲੇ ਦੇ ਮਾਹੌਲ ਨੇ ਮੈਂਗੋ ਉੱਥੇ ਪਿਆਰੇ ਨੇ ਔਰੰਜ ਨਿਆਰੇ ਨੇ ਛੁੱਟੀ ਕੇ ਨਾ ਥਾਂ ਥਾਂ ਫਾਰਮ ਦੇ ਆਪਣੇ ਸਬਜ਼ੀ ਫਲ ਇੰਨੇ ਤਾਜ਼ੇ ਜਿੰਨੇ ਸਾਡੇ ਸੁਪਨੇ
1: ਘੱਟ ਪ੍ਰਾਈਸ ਤੇ ਜੀ ਸਬਜ਼ੀ ਫਲ ਖਾਣਾ ਏ ਛੁੱਟੀ ਕੇ ਨਾ ਜਾਣਾ ਏ ਛੁੱਟੀ ਕੇ ਨਾ ਜਾਣਾ ਏ ਛੁੱਟੀ ਕੇ ਨਾ ਹੀ ਜਾਣਾ
3: Need help navigating our ever-changing real estate market? Gurdale Baud of RE/MAX Real Estate Services is among the top 1% of all Lower Mainland realtors. Whether thinking of buying or selling residential properties, commercial properties, or farmland, call the agent with 30 years of experience to help you. Gurdale Baud, your realtor for life. Call Dale at 604-303-7653 or go online at GurdaleBaudGroup.com.

0: You're listening to KRPI 1550 Radio, Ferndale, Washington.
1: ਗੁਰਬਾਣੀ ਸ਼ਬਦ ਕਥਾ ਕੀਰਤਨ ਸੁਣਨ ਵਾਸਤੇ ਸੁਣਦੇ ਰਹੋ ਰੇਡੀਓ 1550 AM। ਭਾਈ ਸਾਹਿਬ ਸੰਤ ਸਿੰਘ ਜੀ ਮਸਕੀਨ, ਭਾਈ ਪਿੰਦਰਪਾਲ ਸਿੰਘ ਜੀ, ਭਾਈ ਠਾਕਰ ਸਿੰਘ ਜੀ ਅਤੇ ਹੋਰ ਪੰਥਕ ਗੁਣੀ ਗਿਆਨੀਆਂ ਤੋਂ ਕਥਾਵਾਂ ਤੇ ਗੁਰਸਾਖੀਆਂ ਤੇ ਗੁਰਬਾਣੀ ਸੁਣਨ ਦੇ ਲਈ ਸੁਣਿਆ ਕਰੋ 1550 AM। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 28 ਅਗਸਤ ਤੋਂ 2 ਸਪਟੈਂਬਰ ਤੱਕ। 4 ਪਾਉਂਡ ਧੋਤੀ ਹੋਈ ਉਰਦ ਦਾਲ ਅਤੇ ਮੂੰਗ ਦਾਲ ਲਵੋ 4.99 ਦਾ ਬੈਗ, ਅਤੇ ਗ੍ਰੀਨ, ਰੈੱਡ ਜਾਂ ਔਰੇਂਜ ਸ਼ਿਮਲਾ ਮਿਰਚ ਲਵੋ 98 ਸੈਂਟਸ ਨੂੰ ਪਾਉਂਡ।
3: ਫੈਮਲੀ ਕੇਅਰ ਫਾਰਮੇਸੀ
4: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ 'ਚ ਨੰਬਰ 1।
3: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ, ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
4: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ, ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
3: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
4: ਫ੍ਰੀ ਬਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
5: 3 locations ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
3: ਜਾਂ ਕਾਲ ਕਿਰਨ ਐਟ 604-581-1900।
1: ਪੰਜਾਬ ਫੋਰੈਕਸ, ਗਗਨ ਸਿੰਘ। ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ, ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ। 604-349-1313, ਯੂਨਿਟ 103-8140-120 ਸਟਰੀਟ ਸਰੀ, 604-349-1313, 604-349-1313, ਗਗਨ ਸਿੰਘ, ਪੰਜਾਬ ਫੋਰੈਕਸ, ਦਾਅਵਾ ਤੇ ਵਾਅਦਾ ਪੱਕਾ।

0: You're listening to KRPI 1550 Radio, Ferndale, Washington.
1: ਗੁਰਬਾਣੀ ਸ਼ਬਦ ਕਥਾ ਕੀਰਤਨ ਸੁਣਨ ਵਾਸਤੇ ਸੁਣਦੇ ਰਹੋ ਰੇਡੀਓ 1550 AM। ਸੰਤ ਮਸਕੀਨ ਜੀ, ਭਾਈ ਪਿੰਦਰਪਾਲ ਜੀ, ਭਾਈ ਠਾਕੁਰ ਸਿੰਘ ਅਤੇ ਕਈ ਹੋਰ ਗਿਆਨੀ ਤੇ ਮਹਾਕਵੀਆਂ ਦੀਆਂ ਕਥਾਵਾਂ ਸੁਣਨ ਵਾਸਤੇ ਟਿਊਨ ਇਨ ਕਰੋ 1550 AM ਰੇਡੀਓ ਸਟੇਸ਼ਨ।
2: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 28 ਅਗਸਤ ਤੋਂ 2 ਸਪਟੈਂਬਰ ਤੱਕ। 4 ਪਾਉਂਡ ਇੰਡੀਕਨ ਮਸਰ ਅਤੇ ਸਾਬਤ ਲਾਲ ਮਸਰ ਜੋ ਕੈਨੇਡਾ ਵਿੱਚ ਉਗਾਈ ਗਈ ਹੈ, ਲਵੋ 2.99 ਨੂੰ ਬੈਗ, ਅਤੇ ਵੱਡਾ ਜੰਬੋ ਸਾਈਜ਼ ਗੋਭੀ ਦਾ ਫੁੱਲ 2.98 ਦਾ ਇੱਕ।
3: Family Care Pharmacy
4: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1।
3: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ, ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
4: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ, ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
3: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
4: ਫ੍ਰੀ ਬਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
5: 3 ਲੋਕੇਸ਼ਨਸ ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
3: ਜਾਂ ਕਾਲ ਕਿਰਨ @604-581-1900।

0: 1550 AM Gurbani segment is brought to you in memory of Sardar Ajit Singh Bad and Sardarni Surinder Kaur Bad. 1550 radio de utte Gurbani de kise vi program nu sponsor karna chahunde ho ta call karo 604-900-7790.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 28 ਅਗਸਤ ਤੋਂ 2 ਸਪਟੈਂਬਰ ਤੱਕ 4 ਪਾਉਂਡ ਇੰਡੀਕਨ ਮਸਰ ਅਤੇ ਸਾਬਤ ਲਾਲ ਮਸਰ ਜੋ ਕੈਨੇਡਾ ਵਿੱਚ ਉਗਾਈ ਗਈ ਹੈ, ਲਵੋ 2.99 ਨੂੰ ਬੈਗ ਅਤੇ

0: listening to KRPI 1550 Radio, Ferndale, Washington.
1: Punjab Forex, Gagan Singh. ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ 6043491313 ਯੂਨਿਟ 103-8140-120 ਸਟਰੀਟ ਸਰੀ 6043491313 604-349-1313 ਗਗਨ ਸਿੰਘ ਪੰਜਾਬ ਫੋਰੈਕਸ ਦਾਅਵਾ ਤੇ ਵਾਅਦਾ ਪੱਕਾ
2: The Surrey Crime Prevention Society is looking for new volunteers. Report suspicious activities in your neighborhood with the Citizens Community Safety Watch program or take part in community safety tours by observing local malls, parks, transit hubs, rec centers, and libraries. Help keep our roads safe with the Speed Watch program or adopt a street and help our neighborhoods become anti-graffiti communities. The Surrey Crime Prevention Society also needs volunteers for the office, special events, youth mentors, and students. PreventCrime.ca, an initiative of Pulse FM Cares.

0: You're listening to KRPI 1550 Radio, Ferndale, Washington.
1: ਫੈਮਿਲੀ ਕੇਅਰ ਫਾਰਮੇਸੀ
2: ਪੂਰੇ ਬੀਸੀ ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1
1: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ ਸਪਲੀਮੈਂਟਸ ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ
2: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ ਕੰਪਰੈਸ਼ਨ ਸਟਾਕਿੰਗਸ ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ
1: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ
2: ਫ੍ਰੀ ਬਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ
3: 3 ਲੋਕੇਸ਼ਨਸ ਟੂ ਸਰਵ ਯੂ ਸਰੀ ਡੈਲਟਾ ਐਂਡ ਵਾਈਟ ਰੌਕ
1: ਜਾਂ ਕਾਲ ਕਿਰਨ ਐਟ 604-581-1900

0: You're listening to KRPI 1550 Radio, Ferndale, Washington.
1: ਭਾਈ ਮੰਨ ਲਓ ਤੇ ਭਾਈ ਮੰਗਾ ਉਹ ਵੀ ਜਦੋਂ ਆ ਗੱਲ ਕਰਦੇ ਆ ਤੀਰਥਾਂ ਦੀ ਤਪ ਦੀ ਦਾਨ ਦੀ ਕਹਿੰਦੇ ਨੇ ਮਹਾਰਾਜ ਆਪ ਜੀ ਨੇ ਕਿਹਾ ਧਰਮਸ਼ਾਲਾ ਚ ਕੀਰਤਨ ਸੁਣੋ ਬਾਣੀ ਪੜੋ ਪਰ ਕਰਮ ਕਾਂਢੀ ਪੰਡਿਤ ਕਹਿੰਦੇ ਨੇ ਜੇ ਤੁਹਾਡੀ ਮਿਹਨਤ ਜ਼ਿਆਦਾ ਨਹੀਂ ਤੇ ਫਲ ਤੁਹਾਨੂੰ ਕਿੱਥੇ ਮਿਲਣਾ ਜ਼ਿਆਦਾ ਮਹਾਰਾਜ ਸਾਨੂੰ ਦਲੀਲ ਦਿੰਦੇ ਆ ਜਿੰਨੀ ਮਿਹਨਤ ਜ਼ਿਆਦਾ ਹੋਵੇਗੀ ਫਲ ਜ਼ਿਆਦਾ ਤੁਸੀਂ ਸਵੇਰੇ ਜਾਂਦੇ ਹੋ ਇੱਕ ਘੰਟਾ ਦੋ ਘੰਟੇ ਧਰਮਸ਼ਾਲਾ ਚ ਬੈਠੇ ਸ਼ਾਮ ਨੂੰ ਗਏ ਸਵੇਰੇ ਚੱਲਦੇ ਫਿਰਦੇ ਤੁਸੀਂ ਗੁਰੂ ਦਾ ਸ਼ਬਦ ਪੜਿਆ ਪਰ ਇੱਥੇ ਤਾਂ ਸਾਡੇ ਤਾਂ ਇੰਨੇ ਨੇ ਮਹੀਨੇ ਤਪ ਕਰਦੇ ਆ ਤੁਹਾਡੀ ਮਿਹਨਤ ਕੀ ਸਤਿਗੁਰੂ ਜਿੰਨੀ ਮਿਹਨਤ ਉਹਨੇ ਫਲ ਮਿਲਣਾ ਮਹਾਰਾਜ ਹੱਸ ਕੇ ਕਹਿੰਦੇ ਨਹੀਂ ਪਰਮਾਰਥ ਚ ਨਹੀਂ ਕਈ ਵਾਰੀ ਘੱਟ ਮਿਹਨਤ ਨਾਲ ਵੀ ਫਲ ਜ਼ਿਆਦਾ ਮਿਲ ਜਾਂਦਾ ਸਤਿਗੁਰੂ ਭਾਈ ਮਾਲੋ ਭਾਈ ਮੰਗਾ ਕਹਿੰਦੇ ਨੇ ਇਹ ਕਿਵੇਂ ਮਹਾਰਾਜ ਕਹਿੰਦੇ ਆ ਲੱਕੜਹਾਰਾ ਲੱਕੜਾਂ ਵੱਢਦਾ ਉਹਦੀ ਮਿਹਨਤ ਕਿੰਨੀ ਹੈ ਪਰ ਪੈਸੇ ਕਿੰਨੇ ਕੁ ਲੈ ਕੇ ਆਉਂਦਾ ਵੇਚ ਕੇ ਨਿੱਕੇ ਜੇ ਕੱਪੜੇ ਚ ਬੰਨ ਕੇ ਲੈ ਆਉਂਦਾ ਮਿਹਨਤ ਉਹਦੀ ਜ਼ਿਆਦਾ ਕਿਸਾਨ ਕਿੰਨੀ ਮਿਹਨਤ ਕਰਦਾ ਗੱਡੇ ਭਰ ਭਰ ਕੇ ਟਾਂਡੇ ਭਰ ਭਰ ਕੇ ਲਿਜਾਂਦਾ ਟਾਂਡੇ ਦਰ ਚ ਵੀ ਗੱਡਾ ਖੱਚਰਾਂ ਘੋੜੇ ਭਰ ਕੇ ਲਿਜਾਂਦਾ ਪਰ ਜਿਹੜੀਆਂ ਖੱਚਰਾਂ ਲੱਦ ਕੇ ਜਾਂਦੀਆਂ ਨੇ ਆਉਂਦਿਆਂ ਖਾਲੀ ਆਉਂਦੀਆਂ ਨੇ ਮਿਹਨਤ ਬੜੀ ਕਰਦਾ ਪਰ ਪੈਸੇ ਥੋੜੀ ਮਿਲਦੇ ਆ ਪਰ ਕਹਿਣ ਲੱਗੇ ਲੂਣ ਤੇਣ ਵਾਲੇ ਦੀ ਵੇਚਣ ਵਾਲੇ ਦੀ ਕਰਿਆਨਾ ਜਿਹਨੂੰ ਕਹਿੰਦੇ ਜ਼ਿਮੀਦਾਰ ਜਿੰਨੀ ਮਿਹਨਤ ਨਹੀਂ ਮੁਨਾਫਾ ਜ਼ਿਆਦਾ ਹੈ ਰੋਜ਼ ਹੀ ਮਿਲਦਾ ਕਹਿਣ ਲੱਗੇ ਜਿਹੜਾ ਬਜਾਜ ਦਾ ਕੰਮ ਕਰਦਾ ਕੱਪੜੇ ਵਾਲਾ ਕਹਿਣ ਲੱਗੇ ਉਹਦੀ ਮਿਹਨਤ ਓਨੀ ਨਹੀਂ ਪਰ ਪੈਸੇ ਉਹ ਵੀ ਜ਼ਿਆਦਾ ਕਮਾ ਜਾਂਦਾ ਕਹਿਣ ਲੱਗੇ ਏਦੂ ਅੱਗੇ ਸੁਨਾਰ ਦੀ ਮਿਹਨਤ ਹੈ ਬਰੀਕੀ ਦੀ ਪਰ ਭਾਰਾ ਕੰਮ ਤੇ ਕੋਈ ਨਹੀਂ ਨਾ ਪੈਸੇ ਉਹ ਜ਼ਿਆਦਾ ਕਮਾ ਜਾਂਦਾ ਗੁਰੂ ਸਾਹਿਬ ਕਹਿੰਦੇ ਆ ਭਾਈ ਸੱਜਣੋ ਹੀਰਿਆਂ ਦੇ ਵਪਾਰੀ ਚਿੱਟੇ ਕੱਪੜੇ ਪਾ ਕੇ ਆਉਂਦੇ ਆ ਦੁਪਹਿਰ ਕੋ ਨੂੰ ਦੁਕਾਨ ਨੌਕਰ ਨੇ ਖੋਲੀ ਇੱਕ ਹੀਰਾ ਵਿਕ ਜਾ ਕਹਿੰਦੇ ਨੇ ਬਸ ਕੋਈ ਗੱਲ ਨੀ ਕਰੋ ਦੁਕਾਨ ਬੰਦ ਨੂੰ ਦਸ ਪੁਸ਼ਤਾਂ ਬਹਿ ਕੇ ਖਾਈ ਜਾਓ ਕੋਈ ਨੀ ਮਹਾਰਾਜ ਕਹਿੰਦੇ ਹੀਰੇ ਵਾਲੇ ਦੀ ਮਿਹਨਤ ਕੀ ਹੁਣ ਹੀਰੇ ਵਾਲੇ ਨੂੰ ਲੱਕੜ ਵਾਲਾ ਕਹਿ ਵੀ ਤੇਰੀ ਮਿਹਨਤ ਕੋਈ ਨੀ ਨਿੱਕਾ ਜਾ ਕੱਚ ਵੇਚ ਗਿਆ ਤੂੰ ਮੇਰਾ ਇੰਨੀਆਂ ਲੱਕੜਾਂ ਵੱਡੀਆਂ ਚੇਤੇ ਰੱਖਿਓ ਲੱਕੜ ਵਾਲੇ ਦੀ ਮਿਹਨਤ ਜ਼ਿਆਦਾ ਹੈ ਪਰ ਕਮਾਈ ਮੁਨਾਫਾ ਜ਼ਿਆਦਾ ਨਹੀਂ ਕਰਮ ਕਾਂਢੀ ਲੱਕੜ ਹਾਰੇ ਦੀ ਤਰ੍ਹਾਂ ਮਿਹਨਤ ਕਰਦਾ ਰਹਿੰਦਾ ਹੈ ਮੁਨਾਫਾ ਜ਼ਿਆਦਾ ਨਹੀਂ ਮਿਲਦਾ ਬੰਦਗੀ ਕਰਨ ਵਾਲਾ ਵਪਾਰੀ ਹੀਰਿਆਂ ਦਾ ਬਣ ਕੇ ਆਉਂਦਾ ਇੱਕ ਛਿੰਨ ਵਿੱਚ ਕਿਤੇ ਜੁੜ ਜਾਏ ਉਹ ਕੁਝ ਮਿਲ ਜਾਂਦਾ ਜਿਹਦਾ ਕਰਮ ਕਾਂਡਾਂ ਚੋਂ ਕਦੀ ਵੀ ਨਹੀਂ ਮਿਲ ਸਕਦਾ ਇਹਨੂੰ ਮਹਾਰਾਜ ਨੇ ਕਿਹਾ ਉਹਨੇ ਪੜਿਆ ਤੀਰ ਤਪ ਦਇਆ ਦਤ ਦਾਨ ਜੇ ਕੋ ਪਾਵੇ ਤਿਲਕਾ ਮਾਨ ਤਿਲਕਾ ਮਾਨ ਨਾ ਜੀ ਪਰ ਜੇ ਸਿਮਰਨ ਕਰੋਗੇ ਪ੍ਰਭ ਘਾਲਿਆ ਕਿਸੇ ਕਾ ਇੱਕ ਤਿਲ ਨਾ ਗਵਾਈ ਫਰਕ ਹੈ ਨਾ ਜੀ ਉੱਥੇ ਸਾਲਾਂ ਬੱਧੀ ਕੀਤਾ ਤੇ ਤਿਲਕਾ ਮਾਨ ਇੱਥੇ ਤਿਲ ਜਿੰਨਾ ਕੀਤਾ ਤੇ ਗੁਰੂ ਨੇ ਸਾਲਾਂ ਬੱਧੀ ਬਖਸ਼ਿਸ਼ ਕਰ ਦਿੱਤੀ ਬਸ ਇਸ ਨੁਕਤੇ ਨੂੰ ਸੁਣਿਓ ਭਾਈ ਮਾਲੋ ਭਾਈ ਮੰਗਾ ਮਹਾਰਾਜ ਕਹਿੰਦੇ ਹੁਣ ਅਸੀਂ ਤੇ ਦੋਵੇਂ ਇਕੱਠੇ ਰਹਿੰਦੇ ਹਾਂ ਜੀ ਸੰਗਤ ਨੇ ਯਾਦ ਇਕੱਠੀ ਸਤਿਗੁਰੂ ਕਹਿੰਦੇ ਤਾਂ ਕੀ ਹੋਇਆ ਤੁਸੀਂ ਇੱਕ ਜਣਾ ਪੋਥੀ ਦਾ ਪਾਠ ਕਰਿਆ ਕਰੋ ਦੂਜਾ ਮਨ ਨਾਲ ਜੁੱਧ ਕਰਕੇ ਪਾਠ ਨੂੰ ਸੁਣਿਆ ਕਰੋ ਤੁਹਾਡੀ ਸਤ ਸੰਗਤ ਬਣ ਜਾਏਗੀ ਮੈਂ ਤਾਂ ਥੋੜਾ ਜਿਹਾ ਨੂੰ ਖੋਲਿਆ ਮਹਾਰਾਜ ਉਸ ਦਮ ਨੂੰ ਉਸ ਸੰਜਮ ਨੂੰ ਖੰਡਨ ਕਰ ਰਿਹਾ ਕਿ ਜਿਹੜਾ ਬਾਹਰ ਮੁਖੀ ਵਿਖਾਵੇ ਦਾ ਤੀਰਥ ਨਾਨ ਦਇਆ ਦਮਦਾਨ ਸੋ ਸੰਯਮ ਨੇਮ ਅਨੇਕ ਵਸੇਖ ਹੈ ਦੇ ਅਰਥ ਫਿਰ ਕਰ ਦੇਣਾ ਤੀਰਥ ਦਾ ਇਸ਼ਨਾਨ ਅਗਿਆਨਤਾ ਦੀ ਦਇਆ ਮਹਾਰਾਜ ਕਹਿੰਦੇ ਨੇ ਦਮਨ ਕਰਨਾ ਇੰਦਰੀਆਂ ਦਾ ਵਿਖਾਵੇ ਦਾ ਦਾਨ ਕਰਨਾ ਇੰਦਰੀਆਂ ਨੂੰ ਬੰਨਣ ਦੀ ਕਿਰਿਆ ਸੰਯਮ ਰੱਖਣਾ ਆਪਣੀ ਮਰਜ਼ੀ ਅਨੁਸਾਰ ਕਈ ਤਰ੍ਹਾਂ ਦੇ ਨੇਮ ਬਣਾ ਲੈ ਵਿਸ਼ੇਸ਼ ਕਰਕੇ ਵੀ ਆਹ ਦਿਨਾਂ ਸਾਡਾ ਵਿਸ਼ੇਸ਼ ਨੇਮ ਚੱਲਦਾ ਪਿਆ ਜੀ ਅੱਗੇ ਮਹਾਰਾਜ ਕਹਿੰਦੇ ਨੇ ਵੇਦ ਪੁਰਾਣ ਹਿੰਦੂਇਜ਼ਮ ਦੇ ਗ੍ਰੰਥ ਪੂਰਵ ਦੇ ਗ੍ਰੰਥ ਕਾਂ ਜੀ ਸਿੱਧੇ ਚਾਰ ਵੇਦ ਅਠਾਰਾਂ ਪੁਰਾਣ ਕਤੇਬ ਕੁਰਾਨ ਚਾਰ ਕਿਤੇਬਾਂ ਤੁਰੇਤ ਜੰਬੂਰ ਅੰਜੀਲ ਜਿਹੜੇ ਅਸੀਂ ਪੜ੍ਹਦੇ ਹਾਂ ਜੀ ਪੱਛਮ ਮਤ ਦੀਆਂ ਕਿਤਾਬਾਂ ਇਹਦੇ ਵਿੱਚ ਤੁਸੀਂ ਬਾਈਬਲ ਲੈ ਲਓ ਤੁਸੀਂ ਕੁਰਾਨ ਲੈ ਲਓ ਯੂਦੀ ਮਤ ਓਲਡ ਟੈਸਟਾਮੈਂਟ ਨਿਊ ਟੈਸਟਾਮੈਂਟ ਚਲੋ ਇਹੋ ਕਿਤਾਬਾਂ ਪੂਰਬ
2: ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ

इस मन को कोई खोजो भाई, मन खोजत नाम नौ निद पाई। जन्म तो ही मनुख खोजी बिरतियां लेके आया है, खोज रहा है जन्म दर जन्म, एक खोज रहा है, लभ रहा है, तलाश कर रहा है। खोज खोज के जो मिले है उस तो तृप्ति नहीं, तृप्ति किवें होनी है इसका कोई पता भी नहीं। धार्मिक चिंतक ते ऐसा कहते ने कि मनुख तृप्ति दी ही तलाश दे चे, और तृप्ति तो बिना इसनु होर कुछ भी नहीं चाहिदा, रजेवा चाहिदा, तृप्ति चाहिदी है, और रजे होए नु ही राजा कहते ने। ये राजा होना चाहता है, ये राजा बनना चाहता है, ये महाराजा बनना चाहता है। खोज है, तलाश है, महाराजा होने दी, राजा होने दी। खोज दे आज तक जो मनुख ने आधार बनाए ने वो है जमीन, पहाड़, सागर ते आसमान। अनंत काल तो पीढ़ी दर पीढ़ी, जन्म दर जन्म मनुख धरती दी गोद विचों अन्न कढ रहे है, धन कढ रहे है, और लंबे समय तो इस दी कोख विचों बहुत कुछ मनुख प्राप्त कर रहे है, प्राप्त करदा आया है। पर जमीन इसनु राजा नहीं बना सकी, महाराजा नहीं बना सकी। भावे जमीन देते रहन वाले जमीन मल के राजा होन दा दावा कर दे रहे, महाराजा होन दा ढंडोरा पिट दे रहे, पर किथे हो राजे सन। केंदे ने सिकंदर ने अंतिम समय अपने साथियां नु कहा सी, कफन चो मेरे हथ बार ही कढ़ने, ताकि जगत नु पता चले थोड़े हथ ही खाली नहीं, मेरे हथ भी खाली ने। तुसी ही सिर्फ खाली नहीं लौट दे ते खाली रहंदे, मैं भी खाली रहा और खाली वापस हो रहा। नहीं भर सकया, नहीं त्रिपत हो सकया, नहीं राजा बन सकया, नहीं महाराजा बन सकया। एक गल वखरी है कि सदियां तो मनुख राजा महाराजा दा लेबल अपने उपर लांदे रहने, ये राजा है, ये महाराजा है, ये बादशाह है, पर सीने चीर के देखिए सिवाय कंगालता तो होर कुछ नहीं, सिवाय भुखमरी तो होर कुछ भी नहीं। तो जमीन मनुख दी झोली नहीं भर सकी, राजा नहीं बना सकी। भावे जमीना ते रहन वाले, धरती ते रहन वाले राजा महाराजा होने दा दावा करते रहे। फिर मनुख दियां निगाहां पहाड़ां ते चलियां गईयां, इसने पहाड़ां दे सीने चीरे बहुत कुछ लभया, लोहा लभया, तांबा लभया, कोयला लभया, और इसे ही पहाड़ां दी कुख दे चों इसनु सोना लभया, चांदी लभया, हीरे लभे, तरह तरह दे रतन लभे। इसने अपने घर भड़े, इसने अपना तन सोने दे गहनियां नाल सजाया संवारिया, इसने हीरे अपने ताज दे जड़त कीते, और इसने लोहे नू, इसने तांबे नू जस्त, तीस तरह दी होर मैदनियात नू अपनी जरूरी कम्मां दे चलाया। लेकिन फिर भी कंगाल दा कंगाल रह गया, धरती दे इतने वड्डे पहाड़ एक छोटे जिया मनुख नू रजा नहीं सके, त्रिपत नहीं कर सके। फिर मनुख दी निगाहां सागर वल दौड़ियां, और उसने सागर दे पानी नू छाणिया, चप्पे चप्पे नू छाणिया, बड़ा कुछ इसनू सागर तो भी मिलिया और मिल रहा है, लेकिन झोली फिर भी खाली, फिर भी ये त्रिपत नहीं हो सकया, फिर भी
ਇਹ ਆਪਣੇ ਆਪ ਨੂੰ ਕਹਿੰਦਾ ਤੇ ਰਿਹਾ ਮੈਂ ਰਾਜਾ ਮੈਂ ਮਹਾਰਾਜਾ, ਪਰ ਨਹੀਂ, ਤਿੰਨ ਹਿੱਸੇ ਪਾਣੀ ਹੈ, ਇੱਕ ਹਿੱਸਾ ਧਰਤੀ ਹੈ। ਇਤਨਾ ਵੱਡਾ ਸਾਗਰ ਵੀ ਮਨੁੱਖ ਨੂੰ ਰਾਜਾ ਨਹੀਂ ਬਣਾ ਸਕਿਆ। ਨਿਗਾਹਾਂ ਆਸਮਾਨ ਤੇ ਚਲੀਆਂ ਗਈਆਂ, ਚੰਦਰਮਾ ਤੇ, ਹੋਰ ਗ੍ਰਹਿ ਨਛੱਤਰਾਂ ਤੇ, ਸ਼ਾਇਦ ਇੱਥੋਂ ਕੁਛ ਲਵੇ ਔਰ ਮੇਰੀ ਝੋਲੀ ਭਰੇ। ਲੇਕਿਨ ਚੰਦਰਮਾ ਤੋਂ ਵੀ ਮਨੁੱਖ ਮੁੱਠੀ ਭਰ ਰੇਤ ਲੈ ਕੇ ਹੀ ਵਾਪਸ ਆਇਆ ਹੈ, ਝੋਲੀ ਖਾਲੀ ਹੈ, ਨਿਗਾਹਾਂ ਹੋਰ ਅਗਾਂਹ ਤੋਂ ਅਗਾਂਹ ਜਾ ਰਹੀਆਂ ਨੇ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦਾ ਫਰਮਾਨ ਹੈ, ਇਹ ਬੰਦੇ ਜੇ ਤੈਨੂੰ ਧਰਤੀ ਤ੍ਰਿਪਤ ਨਹੀਂ ਕਰ ਸਕੀ, ਤੈਨੂੰ ਪਹਾੜ ਨਹੀਂ ਰਜਾ ਸਕੇ, ਤੇਰੀ ਪਿਆਸ ਸਾਗਰ ਨਹੀਂ ਬੁਝਾ ਸਕੇ, ਔਰ ਗ੍ਰਹਿ ਨਛੱਤਰ ਵੀ ਤੈਨੂੰ ਮਹਾਰਾਜਾ ਨਹੀਂ ਬਣਾ ਸਕੇ, ਤੋ ਕਮ ਸੇ ਕਮ ਤੂੰ ਇਸ ਅਨੁਭਵ ਤੋਂ ਲਾਭ ਉਠਾ। ਬਾਹਰ ਜਿਤਨੀ ਵੀ ਖੋਜ ਕਰੇਗਾ, ਤੇਰੀ ਲੋੜਾਂ ਦੀ ਪੂਰਤੀ ਹੋਵੇਗੀ, ਤੂੰ ਰਾਜਾ ਨਹੀਂ ਹੋ ਸਕੇਗਾ, ਮਹਾਰਾਜਾ ਨਹੀਂ ਹੋ ਸਕੇਗਾ, ਫਿਰ ਕਿੱਥੇ ਖੋਜ ਕਰੀਏ। ਤੋ ਸਤਿਗੁਰ ਦੀ ਬਾਣੀ ਕਹਿੰਦੀਏ, ਇਸ ਮਨ ਕੋ ਕੋਈ ਖੋਜੋ ਭਾਈ, ਮਨ ਖੋਜਤ ਨਾਮ ਨੋ ਨਿੰਦ ਪਾਈ। ਭਗਤ ਕਬੀਰ ਵੀ ਫਰਮਾਨ ਕਰਦੇ ਨੇ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮੈਂ, ਇਹ ਜੋ ਦੁਨੀਆ ਸਹਿਰ ਮੇਲਾ, ਦਸਤਗੀਰੀ ਨਾ ਹੈ। ਇਹ ਬੰਦੇ ਜ਼ਮੀਨ ਤੇ ਤੂੰ ਖੋਜੀ, ਪਹਾੜ ਸਾਗਰ ਆਸਮਾਨ ਤੇ ਤੂੰ ਖੋਜੇ, ਪਰ ਹੁਣ ਆਪਣੇ ਦਿਲ ਦੀ ਖੋਜ ਕਰ, ਆਪਣੇ ਮਨ ਵਿੱਚ ਜਾਤੀ ਮਾਰ। ਪਹਾੜਾਂ ਦੀ ਖੋਜ ਲਈ ਬਾਰਮੁਖੀ ਹੋਣਾ ਪੈਂਦਾ ਹੈ, ਧਰਤੀ ਦਾ ਸੀਨਾ ਚੀਰਨ ਲਈ ਬਾਰਮੁਖੀ ਹੋਣ ਪੈਂਦਾ ਹੈ, ਸਾਗਰ ਦੀ ਕੁੱਖ ਦੇ ਚੋਂ ਮੋਤੀ ਕੱਢਣ ਲਈ ਬਾਰਮੁਖੀ ਹੋਣਾ ਪੈਂਦਾ ਹੈ, ਪਰ ਆਪਣੇ ਹੀ ਜੀਵਨ ਦੇ ਮਨ ਦੇ ਅੰਦਰ ਜਾਤ ਮਾਰ ਕੇ ਰੱਬੀ ਖਜ਼ਾਨਾ ਕੱਢਣਾ, ਇਹਦੇ ਲਈ ਅੰਤਰਮੁਖੀ ਹੋਣਾ ਪੈਂਦਾ ਹੈ। ਧਿਆਨ ਨੂੰ ਅੰਤਰਮੁਖੀ ਕਰਨਾ ਹੈ, ਜੋ ਬਾਹਰ ਜਾ ਰਿਹਾ ਸੀ ਉਹਨੂੰ ਅੰਦਰ ਲਿਆਉਣਾ ਹੈ। ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਨਾ ਹੈ। ਇਸ ਮਨ ਕੋ ਕੋਈ ਖੋਜੋ ਭਾਈ, ਮਨ ਖੋਜਤ ਨਾਮ ਨੌ ਨਿੰਦ ਪਾਈ। ਮਨ ਇੱਕ ਬਹੁਤ ਵੱਡਾ ਮਹਿਲ ਹੈ, ਮਨ ਇੱਕ ਬਹੁਤ ਵੱਡੀ ਭੂਮੀ ਹੈ, ਔਰ ਮਨ ਇੱਕ ਬਹੁਤ ਵੱਡਾ ਪਹਾੜ ਹੈ, ਮਨ ਇੱਕ ਬਹੁਤ ਵੱਡਾ ਸਾਗਰ ਹੈ। ਸ਼ਾਇਦ ਇਸੇ ਵਾਸਤੇ ਭਗਤ ਪੀਪਾ ਜੀ ਕਹਿੰਦੇ ਨੇ, ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੇ ਸੋ ਪਾਵੇ, ਪੀਪਾ ਪ੍ਰਣੇ ਪਰਮ ਤਤ ਹੈ, ਸਤਿਗੁਰ ਹੋਏ ਲਖਾਵੇ। ਜੋ ਤੂੰ ਬ੍ਰਹਿਮੰਡ ਵਿੱਚ ਖੋਜਦਾ ਰਿਹਾ, ਇਸ ਤਰ੍ਹਾਂ ਦੀ ਖੋਜ ਆਪਣੇ ਅੰਦਰ ਵੀ ਕਰ ਸਕਦਾ ਹੈ। ਫਰਕ ਸਿਰਫ ਇਤਨਾ ਹੈ, ਬ੍ਰਹਿਮੰਡ ਦੀ ਖੋਜ ਕਰ ਕਰਕੇ ਪਦਾਰਥ ਤੇਰੇ ਹੱਥ ਲੱਗੇ ਨੇ, ਪਰ ਜੇ ਤੂੰ ਪਿੰਡ ਦੀ ਖੋਜ ਕੀਤੀ ਤੋ ਪਰਮਾਤਮਾ ਤੇਰੇ ਹੱਥ ਲੱਗੇਗਾ। ਸਾਗਰ ਦੇ ਚੋਂ ਤੈਨੂੰ ਮੋਤੀ ਮਿਲੇ ਨੇ, ਪਰ ਮਨ ਦੇ ਸਾਗਰ ਦੇ ਚੋਂ ਤੈਨੂੰ ਗਿਆਨ ਮਿਲੇਗਾ। ਪਹਾੜਾਂ ਦੇ ਚੋਂ ਤੈਨੂੰ ਧਾਤੂਆਂ ਮਿਲੀਆਂ ਨੇ, ਪਰ ਦਿਲ ਦੀ ਖੋਜ ਕਰਦਿਆਂ ਕਰਦਿਆਂ ਤੈਨੂੰ ਸ਼ਾਂਤੀ ਸਕੂਨ ਮਿਲੇਗਾ, ਚੈਨ ਮਿਲੇਗਾ, ਆਨੰਦ ਮਿਲੇਗਾ। ਜ਼ਮੀਨ ਦੇ ਚੋਂ ਤੈਨੂੰ ਅੰਨ ਮਿਲਿਆ, ਧਨ ਮਿਲਿਆ, ਪਰ ਮਨ ਦੇ ਚੋਂ ਤੈਨੂੰ ਤ੍ਰਿਪਤੀ ਮਿਲੇਗੀ, ਰਜੇਵਾ ਮਿਲੇਗਾ, ਤੂੰ ਰਾਜਾ ਬਣ ਜਾਏਗਾ, ਮਹਾਰਾਜਾ ਬਣ ਜਾਏਗਾ। ਚੰਦਰਮਾ ਤੋਂ ਤੂੰ ਮੁੱਠੀ ਭਰ ਰੇਤ ਲਿਆਇਆ, ਪਰ ਜੇ ਥੋੜਾ ਜਿਹਾ ਅੰਦਰ ਝਾਤੀ ਮਾਰ, ਮਨ ਦੇ ਚੰਦਰਮਾ ਦੇ ਚੋਂ ਤੈਨੂੰ ਉਹ ਅਦੁੱਤੀ ਖਜ਼ਾਨੇ ਲੱਭਣਗੇ ਕਿ ਤੂੰ ਅਨੰਤ ਕਾਲ ਤੱਕ ਮਾਲਾ ਮਾਲ ਹੋ ਜਾਏਗਾ, ਸਦੀਵੀ ਮਾਲਾ ਮਾਲ, ਸਦੀਵੀ ਚੜ੍ਹਦੀ ਕਲਾ, ਸਦੀਵੀ ਆਨੰਦ। ਬੰਦੇ ਖੋਜ ਦਿਲ ਹਰ ਰੋਜ਼, ਇਹ ਖੋਜ
रोज रोज करनी पड़ेगी और उतने चिर तक करनी पड़ेगी जितने चिर तक ये खजाना हथे नहीं आउंदा, ये दौलत हथ नहीं आउंदी। कोई थोड़ा जिहा अंतरमुखी होंदा है तो कविता गीत संगीत उसके पल्ले पै जांदा है। जो कवि है ये थोड़ा जिहा अंतरमुखी होया।

ਅਥਾ ਦੈਵੀ ਗੁਣਾ ਨਾਲ ਇਹ ਭਰੇ ਹੋਇਆ। ਕਹਿੰਦੇ ਨੇ ਪੱਛਮ ਦੇ ਮਨੋਵਿਗਿਆਨਕ ਇਹ ਆਖਦੇ ਨੇ ਕਿ ਭਾਰਤੀ ਰਿਸ਼ੀ ਮੁਨੀ ਗਲਤ ਕਹਿੰਦੇ ਨੇ ਕਿ ਮਨ ਦੇ ਚ ਰਾਮ ਹੈ, ਕਤਈ ਨਹੀਂ ਮਨ ਵਿਚ ਕਾਮ ਹੈ। ਭਾਰਤੀ ਰਿਸ਼ੀ ਮੁਨੀ ਜੋ ਇਹ ਕਹਿੰਦੇ ਨੇ ਮਨ ਵਿਚ ਅਥਾ ਖਜ਼ਾਨੇ ਨੇ, ਉਹ ਕਹਿੰਦੇ ਨਹੀਂ ਮਨ ਵਿਚ ਸਿਵਾਏ ਕੰਗਾਲਤਾ ਤੋਂ ਸਾਡੇ ਪੱਲੇ ਹੋਰ ਕੁਛ ਨਹੀਂ ਪਿਆ। ਦਰਅਸਲ ਪੱਛਮ ਤੇ ਪੂਰਬ ਦਾ ਜਿਹੜਾ ਮਨੋਵਿਗਿਆਨ ਹੈ ਉਹਦੇ ਆਧਾਰ ਅਲੱਗ ਅਲੱਗ ਨੇ। ਪਾਗਲ ਬੰਦਿਆਂ ਨੂੰ ਆਧਾਰ ਬਣਾ ਕੇ ਪੱਛਮ ਦਾ ਮਨੋਵਿਗਿਆਨ ਖੋਜ ਕਰਦਾ ਰਿਹਾ ਕਿ ਪਾਗਲ ਕਿਉਂ ਹੋ ਜਾਂਦੇ ਨੇ, ਪਾਗਲਾਂ ਨੂੰ ਆਧਾਰ ਬਣਾ ਕੇ ਇਹ ਪਾਗਲ ਕਿਉਂ ਹੋ ਜਾਂਦੇ ਨੇ, ਇਸ ਦੀ ਖੋਜ ਉਹ ਮਨ ਵਿੱਚੋਂ ਕਰਦੇ ਰਹੇ। ਪਰ ਕੋਈ ਆਨੰਦਿਤ ਹੋ ਗਿਆ, ਸਮਾਧੀ ਲੀਨ ਹੋ ਗਿਆ, ਪਰਮ ਪ੍ਰਸੰਨ ਹੋ ਗਿਆ, ਐਸਾ ਕਿਉਂ ਹੋ ਗਿਆ, ਇਹ ਪਰਮ ਆਨੰਦਿਤ ਕਿਉਂ ਹੋ ਗਿਆ, ਇਹ ਪਰਮ ਸੁਖ ਚੈਨ ਦੀ ਦੌਲਤ ਨਾਲ ਮਾਲਾ ਮਾਲ ਕਿਸ ਤਰ੍ਹਾਂ ਹੋ ਗਿਆ। ਇਸ ਤਰ੍ਹਾਂ ਦੇ ਤੰਦਰੁਸਤ ਬੰਦੇ ਨੂੰ ਆਧਾਰ ਬਣਾ ਕੇ ਭਾਰਤ ਦੇ ਰਿਸ਼ੀ ਮੁਨੀ ਮਨ ਦੀ ਖੋਜ ਕਰਦੇ ਰਹੇ ਨੇ। ਤੋ ਇੱਕ ਨੇ ਤੰਦਰੁਸਤ ਨੂੰ ਆਧਾਰ ਬਣਾ ਕੇ ਮਨ ਦੀ ਖੋਜ ਕੀਤੀ, ਇੱਕ ਨੇ ਬਿਮਾਰ ਨੂੰ ਆਧਾਰ ਬਣਾ ਕੇ ਮਨ ਦੀ ਖੋਜ ਕੀਤੀ, ਤੇ ਫਿਰ ਖੋਜ ਦੇ ਜ਼ਮੀਨ ਆਸਮਾਨ ਦਾ ਅੰਤਰਾ ਤੇ ਹੋਣਾ ਸੀ, ਉਹ ਹੋਇਆ। ਪੱਛਮ ਦਾ ਮਨੋਚਿੰਤਕ ਕਹਿੰਦਾ ਮਨ ਵਿੱਚ ਵਾਸ਼ਨਾ ਹੈ, ਮਨ ਵਿੱਚ ਅਹੰਕਾਰ ਹੈ, ਮਨ ਵਿੱਚ ਲੋਭ ਹੈ। ਜਿਤਨਾ ਗਹਿਰੇ ਜਾਂਦੇ ਹਾਂ ਇਸ ਤੋਂ ਬਿਨਾਂ ਹੋਰ ਮਨ ਵਿੱਚ ਕੁਛ ਵੀ ਨਹੀਂ ਹੈ, ਲੋਭ ਹੀ ਲੋਭ ਹੈ, ਅਹੰਕਾਰ ਹੀ ਅਹੰਕਾਰ ਹੈ, ਔਰ ਮਨ ਕਾਮ ਨਾਲ ਹੀ ਭਰਿਆ ਹੋਇਆ ਹੈ। ਆਮ ਦ੍ਰਿਸ਼ਟੀਕੋਣ ਨਾਲ ਜੇ ਐਸਾ ਦੇਖੀਏ ਤੇ ਕੁਝ ਸੱਚਾਈ ਵੀ ਪ੍ਰਤੀਤ ਆਉਂਦੀ ਹੈ ਕਿ ਥੋੜਾ ਜਿਹਾ ਮਨ ਦੇ ਜਾਤ ਮਾਰੀਏ, ਹੈ ਤੇ ਅੰਦਰ ਕਾਮ, ਹੈ ਤੇ ਅੰਦਰ ਲੋਭ, ਹੈ ਤੇ ਅੰਦਰ ਅਹੰਕਾਰ, ਇਹੀ ਫੁਰਨੇ ਪੈ ਚੱਲਦੇ ਨੇ, ਪਰ ਇਹ ਉੱਪਰ ਉੱਪਰ ਨੇ, ਤਹਿ ਵਿੱਚ ਨਹੀਂ, ਸਤਾ ਵਿੱਚ ਨਹੀਂ। ਲਹਿਰਾਂ ਵੀ ਸਾਗਰ ਦੇ ਉੱਪਰ ਉੱਪਰ ਨੇ, ਤਹਿ ਵਿੱਚ ਨਹੀਂ, ਗਹਿਰਾਈਆਂ ਵਿੱਚ ਨਹੀਂ। ਸਾਰੀ ਭੱਜ ਦੌੜ ਵੀ ਸਾਗਰ ਦੇ ਉੱਪਰ ਉੱਪਰ ਹੈ, ਥੱਲੇ ਤੇ ਸਕੂਨ ਹੈ, ਸ਼ਾਂਤੀ ਹੈ, ਠਹਿਰਾਓ ਹੈ, ਇਕਾਗਰਤਾ ਹੈ। ਸਾਗਰ ਦੀ ਉਛਲੀ ਹੋਈ ਅਵਸਥਾ ਨੂੰ ਹੀ ਤੂਫਾਨ ਕਹਿੰਦੇ ਨੇ, ਮਨ ਦੀ ਉਛਲੀ ਹੋਈ ਅਵਸਥਾ ਨੂੰ ਹੀ ਕਾਮ ਕਹਿੰਦੇ ਨੇ, ਮਨ ਦੀ ਉਛਲੀ ਹੋਈ ਅਵਸਥਾ ਨੂੰ ਹੀ ਲੋਭ ਕਹਿੰਦੇ ਨੇ, ਔਰ ਮਨ ਦੀ ਉਛਲੀ ਹੋਈ ਅਵਸਥਾ ਨੂੰ ਹੀ ਅਹੰਕਾਰ ਕਹਿੰਦੇ ਨੇ। ਭਗਤ ਨਾਮਦੇਵ ਜੀ ਮਹਾਰਾਜ ਸਾਫ ਕਹਿ ਰਹੇ ਨੇ, ਲੋਭ ਲਹਿਰ ਅਤ ਨੀਝਰ ਬਾਜੇ ਕਾਇਆ ਡੂਬੇ ਕੇਸੋ। ਇਹ ਕੇਸੋ, ਇਹ ਪ੍ਰਭੂ, ਬੜੀਆਂ ਲੋਭ ਦੀਆਂ ਛੱਲਾਂ ਨੇ, ਬੜੀਆਂ ਲੋਭ ਦੀਆਂ ਉੱਚੀਆਂ ਉੱਚੀਆਂ ਲਹਿਰਾਂ ਨੇ, ਮੈਂ ਤੇ ਡੁੱਬ ਰਿਹਾ, ਤੂੰ ਮਿਹਰ ਕਰ, ਤੂੰ ਬਖਸ਼ਿਸ਼ ਕਰ, ਮੈਨੂੰ ਬਚਾ। ਤੋ ਸਾਗਰ ਦੀ ਉਛਲੀ ਹੋਈ ਅਵਸਥਾ ਨੂੰ ਤੂਫਾਨ ਕਹਿੰਦੇ ਨੇ, ਮਨ ਦੀ ਉਛਲੀ ਹੋਈ ਅਵਸਥਾ ਹੀ ਲੋਭ ਹੈ, ਮਨ ਦੀ ਉਛਲੀ ਹੋਈ ਅਵਸਥਾ ਹੀ ਅਹੰਕਾਰ ਹੈ ਤੇ ਕਾਮ ਹੈ। ਉੱਪਰ ਉੱਪਰ ਕੋਈ ਦੇਖੇਗਾ, ਇਸ ਉਛਲੀ ਅਵਸਥਾ ਨੂੰ ਦੇਖੇਗਾ ਤੋ ਸਿਵਾਏ ਕਾਮ, ਸਿਵਾਏ ਲੋਭ ਤੇ ਸਿਵਾਏ ਅਹੰਕਾਰ ਤੋਂ ਹੋਰ ਕੁਛ ਪ੍ਰਾਪਤ ਨਹੀਂ ਹੋਣਾ। ਤੋ ਪੱਛਮ ਦਾ ਮਨੋਚਿੰਤਕ ਇਹ ਕਹਿੰਦਾ ਰਿਹਾ ਕਿ ਮਨ ਵਿੱਚ ਤੇ ਸਿਵਾਏ ਕਾਮ ਤੋਂ ਹੋਰ ਕੁਛ ਵੀ ਨਹੀਂ, ਸਿਵਾਏ ਅਹੰਕਾਰ ਤੋਂ ਹੋਰ ਕੁਛ ਨਹੀਂ। ਪਾਗਲ ਬੰਦਿਆਂ ਨੂੰ ਆਧਾਰ ਬਣਾ ਕੇ ਮਨ ਦੀ ਖੋਜ ਕੀਤੀ ਜਾਂਦੀ ਰਹੀ ਹੈ, ਪਾਗਲ ਕਿਉਂ ਹੋ ਜਾਂਦੇ ਨੇ, ਤਵਾਜ਼ਨ ਡਾਵਾਂ ਡੋਲ ਕਿਉਂ ਹੋ ਜਾਂਦਾ ਹੈ, ਇਹ ਆਪਣਾ ਸੰਤੁਲਨ ਕਿਉਂ ਖੋ ਬੈਠਦੇ ਨੇ। ਅਕਸਰ ਕਾਮ ਦੀ ਪੂਰਤੀ ਨਾ ਹੋਵੇ ਤੇ ਕ੍ਰੋਧ, ਲੋਭ ਦੀ ਪੂਰਤੀ ਨਾ ਹੋਵੇ ਤੇ ਕ੍ਰੋਧ,
और अहंकार दी पूर्ति ना आवे थे।

0: श्री गुरु राज अब चले अटल, आद पुरखे फुरमायो। गुरु ग्रंथ साहिब जी महाराज दे अंदर आई भट्टा दी बाणी और उस दा एक पावन पवित्र सोईया है। साडे देश दे धार्मिक ऋषि मुनिया ने युगां दी बकायदा वंड कीती है और कहिंदे ने चार युग ने, सतयुग, त्रेता, द्वापर, कलयुग। इंज कह लईए ये चार क्लासां ने, या कह लईए ये चार स्कूल ने। प्राइमरी स्कूल है, मिडिल स्कूल है, हाई स्कूल है, कॉलेज है, बच्चा है, थोड़ा जिहा प्रौढ़ होया है, जवान होया है, अधकड़ होया है और बुजुर्ग हो गया, बुढ़ा हो गया। तो बच्चे लई होर स्कूल है, वड्डे लई होर स्कूल है, नौजवान लई होर स्कूल है। जैसे सारे स्कूलां विच पढ़ाने वाले ते मास्टरी कहलांदे ने, अध्यापक ही कहलांदे ने, टीचर ही कहलांदे ने, लेकिन फिर भी बड़ा अंतर है। जो प्राइमरी नू पढ़ा रहे है वो भी अध्यापक है, जो मिडिल क्लास नू पढ़ा रहे है वो भी अध्यापक है, और जो हाई स्कूल विच पढ़ा रहे है वो भी अध्यापक है, और जो कॉलेज देच पढ़ा रहे है वो भी अध्यापक है। लेकिन फिर भी उना दी जानकारी, उना दे प्राण दे तौर तरीकियां देच बड़ा भारी अंतर है। नाम एक है, काम एक नहीं। उना दी जिम्मेवारी समय दे नाल और स्कूलां दे नाल वद्दी। सतयुग एक ऐसा युग से जिसनु कह दईए इत सिर्फ नर्सरी दी क्लास है, सिर्फ इत्थे आना है, बस थोड़ा जिहा बैठना है, उठना है, चले जाना है, समा पास करना है। मनुखता दा आद काल जिसनु सतयुग कहिंदे ने, कोई बहुत वड्डियां जिम्मेवारियां नहीं सन। आखिर एक मासूम बच्चे देते कादिया जिम्मेवारियां, केड़िया जिम्मेवारियां। अजे वो जिम्मेवारियां दा बोझ चुक नहीं सकदा, जिम्मेवारियां निभाण दी अजे उसकी समर्था नहीं है। वो ते सर्व समा पास कर रहा है, वक्त पास कर रहा है। तो वक्त पास करन लई कोई खिडौने चाहिदे ने, तो इस तरह दे नर्सरी दी क्लास दे खिडौने रखे जांदे ने। इंज कह लिए बच्चे खेडन लई आंदे ने, सिर्फ खेडन लई। छोटे छोटे बच्चे आए ने सिर्फ खेडन लई। अध्यापक एक चाहिदा है, एक टीचर चाहिदा है, ये बच्चे बस ढंग नाल खेड सकन, सारियां नू खिडौने मिल सकन और थोड़ा जिहा विश्राम कर सकन, फिर अपने घरां नू जान, समा पास करन। सतयुग दा दौर ऐसा सी जैसे मासूम बच्चा छल कपट तो रहत है, वैर विरोध तो रहत है और वासना अहंकार तो भी रहत है। बड़ी समान दृष्टि है, वितक्रिया तो भी उच्चा है। तो सतयुग मनुखता दा आद सी, अजे जन्म ही होया सी, बहुत सारियां कोई इस दियां लोड़ा नहीं सन, ते बहुत लंबी चौड़ी समझ भी नहीं सी। समझ होवे ता समझ नूं विकसित करन लई कोई समझाण वाला चाहिदा हुंदा है। अजे ए हालत इस युग दी, इस बच्चे दी नहीं सी। इस वास्ते कहिंदे ने एक बौना अवतार, एक छोटा अवतार, बावन अवतार आया। सतजुग तय माण्यो छल्यो बल बावन पायो। लंबी शिक्षा दी, लंबी पढ़ाई दी लोड़ नहीं सी, सिर्फ देख रेख करनी सी। ए ढंग नाल खेडन, ए ढंग नाल बैठन, ए खिडौणियां नूं तोड़न ना, सिर्फ खेडन, तो बस इतनी ही देख रेख करनी सी। यही कारण है कि सतजुग नूं छाणीए पढ़िए कोई बहुती संघर्ष वाली जिंदगी नहीं सी, और बहुत कोई उसारू कम भी नहीं सन। पहाड़ां दी कंदरां दे चलोकी रहिंदे सन, रुखां दी छां ही उनां दे महल सन, जंगल दे फल फूल खा लेने, कंद मूल खा लेने उनां दी खुराक सी, दरख्तां दी छाल नाल अपना तन ढकण लेना या नगन रहना, बस ए उनां दा पहरावा सी। जमीन ते सो रहना ए इनां दा बिस्तर सी, और एक इलाके च लोड़ां दी पूर्ति नहीं होनी, दूसरे चले गए, तीसरे चले गए, चौथे चले गए, इस तरह भ्रमण करदे रहना। नहीं दरख्तां नालों कोई फल फूल मिले तो किसे जंगली जानवर दा शिकार करके उसका मांस खा लेना, बस यही जीवन सी आदि मनुख दा। आदवासी आदि मनुख किसी भी देश में तुसी चले जाओ इसी तरीके नाल जीवदे सन, और आदि मनुख उन्हां नूं अज भी असी कहिंदे आ, तो मैज इस आधार ते कि कईयां ने आदि मनुख वाला रहन सहन खान पान अजे भी नहीं छोड़िया, अजे भी जंगलां दे च, अजे भी नगन, अजे भी जानवरां दा शिकार करके खाना, अजे भी दरख्तां दे पत्तियां नाल अपने तन ढकणे, अजे भी पशुआं दी खल नाल अपनी चोली बनानी, अपना दामन ढकना, ओही पुरानी तर्ज़े जिंदगी। तो किसे बहुत वड्डे अवतार दी लोड़ ना पई। समा लंघदा गया, ए गोड़ियां दे भार चलन वाला ए बच्चा, खिडौणियां नाल खेडन वाला ए बच्चा थोड़ा वड्डा होया है। तो इसनूं तहजीब सिखानी सी, इसनूं उठना बैठना सिखाना सी, इसनूं बोलना सिखाना सी, इसनूं पहनना सिखाना सी, इनूं खाना पीना सिखाना सी, जिंदगी दी हर तरह दी मर्यादा इसनूं देनी सी। तो फिर आ गए मर्यादा पुरुषोत्तम राम। ए प्राइमरी स्कूल दे अध्यापक मर्यादा सिखानी है, उठना बैठना सिखाना है। कुछ राजनीति शुरू हो गई सी, परिवारक जिंदगी शुरू हो गई सी, कुछ अर्थ व्यवस्था दा पसारा भी आरंभ हो गया सी, तो मर्यादा बनानी लाजमी हो गई सी। तो पुत्र दी की मर्यादा है, पिता दी की मर्यादा है, राजे दी की मर्यादा है, प्रजा दी की मर्यादा है, गुरु दी की मर्यादा है, शिष्य दी की मर्यादा है, छोटे भरा नु किस मर्यादा च रहना है और वड्डे भरा ने किस मर्यादा दी पालना करनी है, इस तरह दे समाज दी मर्यादा, नीति दी मर्यादा, धर्म दी मर्यादा बनाई गई। और जिस अवतारी पुरुष द्वारा बनाई गई उन्हों आख्या गया मर्यादा पुरुषोत्तम राम। सहजे सहजे आखिर बच्चा वड्डा हुंदा है, समय दे नाल विकास जारी है। जैसे जैसे तुसी पिछे जाओगे मनुख इतना विकसित नहीं सी। इते देखदिया देखदिया बहुत भारी विकास हो गया, और मनुख किथे दा किथे जा पहुंचे है। नगन रहिंदा सी पर अज हजारां तरह दे कपड़ियां दा जन्म दाता है। एक थां तो दूसरी थां ते ए पैदल जांदा सी, फिर पशुआं दी असवारी इसने कीती, फिर बैल गड्डी बनाई, पर अज ते मनुख आवाज तो भी तिखे हवाई जहाजां दा मालिक है। अज ते 24 घंटे च सारी पृथ्वी दा चक्कर ला सकदा है, ਕਿਤਨੀ ਤੇਜ਼ੀ ਪੈਰਾਂ ਵਿੱਚ ਆ ਗਈ। ਰੁੱਖਾਂ ਦੀ ਛਾਂ ਤਲੇ ਜਾਂ ਪਹਾੜਾਂ ਦੀ ਕੰਧਰਾਂ ਵਿੱਚ ਆਪਣਾ ਜੀਵਨ ਬਤੀਤ ਕਰਨ ਵਾਲਾ, ਅੱਜ ਜ਼ਮੀਨ ਦੇ ਤੇ ਇਸਨੇ ਫਲਕ ਬੋਸ ਇਮਾਰਤਾਂ ਖੜੀਆਂ ਕੀਤੀਆਂ, ਬੜੇ ਵੱਡੇ ਵੱਡੇ ਮਹਿਲ, ਗਗਨ ਚੁੰਬੀ ਮਹਿਲ। ਇਹ ਸਭ ਤੋਂ ਪ੍ਰਥਮ ਇਸ਼ਾਰੇ ਹੀ ਕਰਦਾ ਸੀ, ਇਹਦੇ ਕੋਲ ਜੋ ਭਾਸ਼ਾ ਸੀ ਇਸ਼ਾਰੇ ਹੀ ਸਨ। ਫਿਰ ਸਹਿਜੇ ਸਹਿਜੇ ਇਹਦੀ ਜ਼ਬਾਨ ਚੋਂ ਜਿਹੜੀ ਆਵਾਜ਼ ਨਿਕਲੀ, ਇਹਨੇ ਆਵਾਜ਼ ਨੂੰ ਅਲਫਾਜ਼ ਦੇਣੇ ਸ਼ੁਰੂ ਕੀਤੇ, ਤਰ੍ਹਾਂ ਤਰ੍ਹਾਂ ਦੀਆਂ ਭਾਸ਼ਾਵਾਂ ਦਾ ਜਨਮ ਹੋਇਆ। ਬੋਲਿਆ ਹੋਇਆ, ਸਮਝਿਆ ਹੋਇਆ, ਕਾਫੀ ਸਮੇਂ ਤੱਕ ਰਹਿ ਸਕੇ ਤਾਂ ਪੱਥਰਾਂ ਦੇ ਉੱਤੇ ਇਸਨੇ ਲਿਖਣਾ ਆਰੰਭ ਕੀਤਾ, ਲਿਪੀ ਦਾ ਜਨਮ ਹੋਇਆ। ਫਿਰ ਦਰਖਤਾਂ ਦੇ ਪੱਤਿਆਂ ਦੇ ਉੱਤੇ ਇਸਨੇ ਲਿਖਿਆ, ਭੋਜ ਪੱਤਰ। ਅੱਜ ਇਹ ਮਨੁੱਖ ਹਜ਼ਾਰਾਂ ਤਰ੍ਹਾਂ ਦੇ ਛਾਪੇਖਾਨਿਆਂ ਦਾ ਮਾਲਕ ਹੈ ਔਰ ਹਜ਼ਾਰਾਂ ਤਰ੍ਹਾਂ ਦਾ ਕਾਗਜ਼ ਮੌਜੂਦ ਹੈ, ਬਹੁਤ ਤਰ੍ਹਾਂ ਤਰ੍ਹਾਂ ਦੀਆਂ ਲਿਖਤਾਂ ਜਨਮ ਲੈ ਰਹੀਆਂ ਨੇ। ਕੰਦਮੂਲ ਜਾਂ ਕੱਚਾ ਮਾਸ ਖਾ ਲੈਣਾ, ਅੱਜ ਹਜ਼ਾਰਾਂ ਤਰ੍ਹਾਂ ਦੇ ਪਕਵਾਨ ਮਨੁੱਖ ਨੇ ਜੋ ਹੈ ਪ੍ਰਗਟ ਕੀਤੇ ਹੋਏ ਨੇ, ਹਰ ਦੇਸ਼ ਦੇ ਔਰ ਹਰ ਪ੍ਰਾਂਤ ਦੇ, ਹਰ ਕੌਮ ਦੇ ਤਰ੍ਹਾਂ ਤਰ੍ਹਾਂ ਦੇ ਆਪਣੇ ਵਿਅੰਜਨ, ਤਰ੍ਹਾਂ ਤਰ੍ਹਾਂ ਦਾ ਆਪਣਾ ਭੋਜਨ, ਤਰ੍ਹਾਂ ਤਰ੍ਹਾਂ ਦੇ ਜੋ ਹੈ ਸਵਾਦਿਸ਼ਟੀ ਪਦਾਰਥ। ਗਰਸ ਕੇ ਜ਼ਿੰਦਗੀ ਦੇ ਜਿਸ ਪਹਿਲੂ ਵਿੱਚ ਝਾਤ ਮਾਰੀਏ, ਮਨੁੱਖ ਅੱਗੇ ਵਧੇ, ਭੋਜਨ ਦੀ ਦੁਨੀਆਂ ਵਿੱਚ, ਵਸਤਰਾਂ ਦੀ ਦੁਨੀਆਂ ਵਿੱਚ, ਫਿਰ ਸ਼ਸਤਰਾਂ ਦੀ ਦੁਨੀਆ ਵਿੱਚ ਲੜ ਪੈਂਦਾ ਸੀ ਕਿਸੇ ਨਾਲ, ਤਾਂ ਇਸਦੇ ਕੋਲ ਜਿਹੜੇ ਹਥਿਆਰ ਸਨ, ਜਾਂ ਤੇ ਮੂੰਹ ਦੇ ਦੰਦ ਜਾਂ ਉਂਗਲੀਆਂ ਦੇ ਨਾਖੁਨ। ਇਸ ਵਾਸਤੇ ਬਹੁਤੇ ਲੋਕ ਪ੍ਰਾਚੀਨ ਨਾਖੁਨ ਕੱਟਦੇ ਨਹੀਂ ਸਨ, ਨਾਖੁਨ ਤੇ ਉਹਨਾਂ ਦਾ ਹਥਿਆਰ ਸੀ। ਤੋ ਨਾਖੁਨਾਂ ਦੇ ਨਾਲ ਝਰੀਟ ਪਾ ਦੇਣੀ ਜਾਂ ਦੰਦਾਂ ਨਾਲ ਕੱਟ ਖਾਣਾ, ਇਹੀ ਇਸਦੇ ਜੋ ਹੈ ਹਥਿਆਰ ਸਨ। ਮਨੁੱਖ ਦੇ ਦੰਦਾਂ ਨਾਲੋਂ ਪਸ਼ੂਆਂ ਦੇ ਦੰਦ ਕੁਝ ਜ਼ਿਆਦਾ ਤਿੱਖੇ, ਮਨੁੱਖ ਦੇ ਨਾਖੁਨਾਂ ਨਾਲੋਂ ਬੇਸ਼ਤਰ ਪਸ਼ੂਆਂ ਦੇ ਨਾਖੁਨ ਬੜੇ ਤੇਜ਼ ਔਰ ਬੜੇ ਖਤਰਨਾਕ, ਸ਼ੇਰ, ਚੀਤਾ, ਬਿੱਲੀ ਇਤਿਆਦਿਕ ਦੇ। ਤੋ ਆਪਣੇ ਦੰਦਾਂ ਨੂੰ ਔਰ ਆਪਣੇ ਨਾਖੁਨਾਂ ਨੂੰ ਪਸ਼ੂਆਂ ਦੇ ਸਾਹਮਣੇ ਕਮਜ਼ੋਰ ਸਮਝ ਕੇ ਇਸਨੇ ਲਾਠੀ ਨੂੰ ਸ਼ਸਤਰ ਬਣਾਇਆ। ਫਿਰ ਲਾਠੀ ਨਾਲ ਲੋਹੇ ਦੀ ਨੋਕ ਲਾ ਕੇ ਬਰਛਾ ਬਣਾਇਆ। ਫਿਰ ਦੇਖਿਆ ਬਰਛੇ ਦੀ ਪਹੁੰਚ ਦੂਰ ਤੱਕ ਨਹੀਂ ਹੈ, ਲਾਠੀ ਦੂਰ ਤੱਕ ਮਾਰ ਨਹੀਂ ਕਰਦੀ, ਤੀਰ ਕਮਾਨ ਆਈ, ਬੰਦੂਕ ਆਈ, ਤੋਪ ਆਈ, ਟੈਂਕ ਆਏ, ਤੇ ਅੱਜ ਤੇ ਮਨੁੱਖ ਤਰ੍ਹਾਂ ਤਰ੍ਹਾਂ ਦੇ ਖਤਰਨਾਕ ਮਿਜ਼ਾਇਲ ਔਰ ਹਾਈਡਰੋਜਨ ਬੰਬ ਤੋਂ ਵੀ ਅੱਗੇ ਲੰਘੇ। ਇੱਕ ਛਿੰਨ ਵਿੱਚ ਇਹ ਸਾਰੀ ਪ੍ਰਿਥਵੀ ਨੂੰ ਤਬਾਹ ਕਰ ਸਕਦਾ ਹੈ, ਐਸਾ ਇਹ ਸ਼ਕਤੀਸ਼ਾਲੀ ਹੋਇਆ। ਗਰਸ ਕੇ ਜਿਸ ਪਾਸੇ ਦੇਖੀਏ ਇਸਨੇ ਉੱਨਤੀ ਕੀਤੀ ਹੈ, ਵਿਕਾਸ ਜੋ ਹੈ ਪੀੜੀ ਦਰ ਪੀੜੀ ਜਾਰੀ ਰਿਹਾ। ਤੋ ਪ੍ਰਾਇਮਰੀ ਸਕੂਲ ਤੋਂ ਬਾਅਦ ਮਨੁੱਖਤਾ ਪਹੁੰਚੀ ਮਿਡਲ ਵਿੱਚ। ਇਹ ਬਚਪਨੇ ਤੋਂ ਅੱਗੇ ਲੰਘੇ ਜਵਾਨੀ ਦੀ ਦਹਿਲੀਜ਼ ਵਿੱਚ ਕਦਮ ਰੱਖਣ ਵਾਲੇ ਲੋਕ ਸਨ, ਦੁਆਪੁਰ। ਇਸ ਯੁੱਗ ਨੂੰ, ਇਸ ਯੁੱਗ ਦੀ ਮਨੁੱਖਤਾ ਨੂੰ ਸਮਝਾਉਣ ਲਈ, ਪੜਾਉਣ ਲਈ ਆਏ ਸ੍ਰੀ ਕ੍ਰਿਸ਼ਨ। ਆਪ ਨੂੰ ਕਹਿੰਦੇ ਲੀਲਾ ਪੁਰਸ਼ੋਤਮ। ਆਪਨੇ ਜ਼ਿੰਦਗੀ ਨੂੰ ਇਸ ਆਧਾਰ ਤੇ ਖੜਾ ਕੀਤਾ ਕਿ ਮਰਿਆਦਾ ਜੀਵਨ ਲਈ ਹੈ, ਜੀਵਨ ਮਰਿਆਦਾ ਲਈ ਨਹੀਂ ਹੈ। ਮਰਿਆਦਾ ਜੀਵਨ ਦੀ ਰੱਖਿਆ ਕਰੇ, ਮਰਿਆਦਾ ਕਬੂਲ, ਪਰ ਜਿੱਥੇ ਮਰਿਆਦਾ ਨੂੰ ਜ਼ਿੰਦਾ ਰੱਖਣ ਲਈ ਜੀਵਨ ਕੁਰਬਾਨ ਕਰਨਾ ਪਵੇ, ਉੱਥੇ ਮਰਿਆਦਾ ਨੂੰ ਤਿਲਾਂਜਲੀ ਦੇ ਦਿਓ, ਉੱਥੇ ਮਰਿਆਦਾ ਨੂੰ ਇੱਕ ਪਾਸੇ ਰੱਖ ਦੋ। ਸਿਆਣਪ ਆ ਗਈ, ਸੂਝ ਆ ਗਈ, ਸਮਝ ਆ ਗਈ। ਆਖਿਰ ਮਰਿਆਦਾ ਤੇ ਮਨੁੱਖਤਾ ਲਈ ਹੈ, ਮਨੁੱਖ ਤੇ ਮਰਿਆਦਾ ਲਈ ਨਹੀਂ ਹੈ। ਨਹੀਂ ਤੇ ਫਿਰ ਸਿਰਫ ਮਰਿਆਦਾ ਹੀ ਬਚ ਜਾਏਗੀ, ਮਨੁੱਖ ਤੇ ਖਤਮ ਹੋ ਜਾਣਗੇ ਤੇ ਉਸ ਮਰਿਆਦਾ ਦੀ ਕੌਣ ਪਾਲਣਾ ਕਰੇਗਾ? ਮਰਿਆਦਾ ਹੈ ਮਨੁੱਖ ਨੂੰ ਜ਼ਿੰਦਾ ਰੱਖਣ ਲਈ, ਮਨੁੱਖ ਨੂੰ ਸੁਖੀ ਦੇਣ ਲਈ, ਮਨੁੱਖ ਨੂੰ ਇਨਸਾਫ ਦੇਣ ਲਈ, ਮਨੁੱਖ ਨੂੰ ਨਿਆਂ ਦੇਣ ਲਈ। ਪਰ ਜਿੱਥੇ ਇਹ ਮਰਿਆਦਾ ਮਨੁੱਖ ਨੂੰ ਹੀ ਖਾ ਜਾਏ, ਮਨੁੱਖ ਨੂੰ ਹੀ ਨਸ਼ਟ ਕਰੇ, ਉੱਥੇ ਸ੍ਰੀ ਕ੍ਰਿਸ਼ਨ ਨੇ ਕਿਹਾ, ਹੁਣ ਮਨੁੱਖ ਨੂੰ ਬਚਾਓ, ਮਰਿਆਦਾ ਨੂੰ ਨਹੀਂ। ਕੁਛ ਸਿਆਣਾ ਯੁੱਗ ਆਇਆ, ਗੁਰੂ ਨਾਨਕ ਦੀ ਦੁਨੀਆ। ਇਹ ਕਾਲਜ ਦੇ ਪ੍ਰੋਫੈਸਰ ਨੇ, ਮਨੁੱਖਤਾ ਬਹੁਤ ਸਿਆਣੀ ਹੋ ਗਈ, ਇਹ ਸਦੀ ਬਹੁਤ ਸਿਆਣੀ ਸਦੀ ਹੈ, ਇਹ ਯੁੱਗ ਬੜਾ ਸਿਆਣਾ ਯੁੱਗ ਹੈ। ਪੁਰਾਣੀਆਂ ਗੱਲਾਂ ਨਹੀਂ ਨੇ, ਥੋੜਾ ਜਿਹਾ ਤੁਸੀਂ ਪਿੱਛੇ ਚਲੇ ਜਾਓ, ਆਪਣੇ ਦਾਦੇ ਪਰਦਾਦਿਆਂ ਨੂੰ ਦੇਖੋ, ਕਿਆ ਇਤਨੇ ਵਿਕਸਿਤ ਸਨ, ਕਿਆ ਉਤਨੀ ਉਹਨਾਂ ਕੋਲ ਜਾਣਕਾਰੀ ਸੀ, ਕਿਆ ਇਤਨੀ ਉਹਨਾਂ ਕੋਲ ਸੂਝ ਬੂਝ ਸੀ। ਗਿਆਨ ਵਧਿਆ, ਸਿਆਣਪ ਵਧੀ ਹੈ, ਤੋ ਸਿਆਣੇ ਨੂੰ ਪਣਾਉਣ ਦਾ ਢੰਗ ਹੋਰ ਆਉਂਦਾ ਹੈ, ਇਆਣੇ ਨੂੰ ਪਣਾਉਣ ਦਾ ਢੰਗ ਹੋਰ ਆਉਂਦਾ ਹੈ। ਇਆਣੇ ਦੀਆਂ ਕਿਤਾਬਾਂ ਹੋਰ ਆਉਂਦੀਆਂ ਨੇ, ਸਿਆਣੇ ਦੀਆਂ ਕਿਤਾਬਾਂ ਹੋਰ ਆਉਂਦੀਆਂ ਨੇ, ਇਆਣਿਆਂ ਦੇ ਉਸਤਾਦ ਹੋਰ ਆਉਂਦੇ ਨੇ, ਸਿਆਣਿਆਂ ਦੇ ਉਸਤਾਦ ਹੋਰ ਆਉਂਦੇ ਨੇ। ਇਆਣਿਆਂ ਨੂੰ ਵੀ ਪੜਾਇਆ ਜਾਂਦਾ, ਸਿਆਣਿਆਂ ਨੂੰ ਵੀ ਪੜਾਇਆ ਜਾਂਦਾ। ਬੜਾ ਸਿਆਣਾ ਯੁੱਗ ਗੁਰੂ ਨਾਨਕ ਦੇ ਸਾਹਮਣੇ ਸੀ, ਬੜੇ ਧਰਮ ਗ੍ਰੰਥ ਵਿਕਸਿਤ ਹੋ ਚੁੱਕੇ ਸਨ, ਮਨੁੱਖ ਬੜਾ ਗਿਆਨੀ ਵਿਗਿਆਨੀ ਬਣਿਆ, ਬਹੁਤ ਪੱਖੀ ਇਸਦੇ ਕੋਲ ਸੂਝ ਤੇ ਸਮਝ, ਨਵੀਂ ਤੋਂ ਨਵੀਆਂ ਖਬਰਾਂ ਇਹ ਲੈ ਕੇ ਆ ਰਿਹਾ ਮਨੁੱਖ ਅੱਜ ਦਾ। ਔਰ ਜਿਤਨੀ ਸਿਆਣਪ ਵਧੀ ਕੁਦਰਤੀ ਗੱਲ ਹੈ, ਉਤਨਾ ਅਹੰਕਾਰ ਵਧਣਾ ਸੀ। ਤੋ ਇਹ ਯੁੱਗ ਅਹੰਕਾਰੀ ਯੁੱਗ ਹੈ। ਬਹੁਤ ਸੁੰਦਰ ਵਾਕ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਲਿਖੇ ਹੋਏ ਨੇ ਕਿ ਨਾਰਦ ਨਾਚੇ ਕਲ ਕਾ ਭਾਉ, ਜਤੀ ਸਤੀ ਕਹੇ ਰਾਖੇ ਭਾਉ। ਮਨ ਨਾਰਦ ਬਣ ਗਿਆ, ਰਿਸ਼ੀਆਂ ਦੇ ਚੋਂ ਨਾਰਦ ਨੂੰ ਬੜਾ ਸਿਆਣਾ ਮੰਨਿਆ ਗਿਆ, ਬਹੁਤ ਸਿਆਣਾ। ਹਰ ਰਿਸ਼ੀਆਂ ਦੀ ਮਹਿਫਿਲ ਵਿੱਚ ਉਸਦਾ ਸਨਮਾਨ, ਟੁੱਟਿਆਂ ਹੋਏ ਨੂੰ ਜੋੜ ਦੇਣਾ ਉਹਦੇ ਕੋਲ ਸਿਆਣਪ ਹੈ, ਔਰ ਦੋ ਸਿਆਣਿਆਂ ਨੂੰ ਤੋੜ ਕੇ ਰੱਖ ਦੇਣਾ ਇਹ ਵੀ ਉਹਦੇ ਕੋਲ ਸਿਆਣਪ ਹੈ। ਬੜੀ ਵੱਡੀ ਸਿਆਣਪ ਹੈ ਜੋੜ ਤੋੜ ਦੀ, ਔਰ ਜੋੜ ਤੋੜ ਉਹੀ ਕਰ ਸਕਦਾ ਹੈ ਜਿਹਦੇ ਕੋਲ ਜੋੜਨ ਦੀ ਵੀ ਸਮਝ ਹੋਵੇ, ਤੋੜਨ ਦੀ ਵੀ ਸਮਝ ਹੋਵੇ। ਨਾਰਦ ਸਾਰੇ ਰਿਸ਼ੀਆਂ ਦੇ ਸਨਮਾਨਤ, ਹਰ ਥਾਂ ਤੇ ਪ੍ਰਗਟ, ਔਰ ਹਰ ਤਰ੍ਹਾਂ ਦੀ ਖਬਰ ਰੱਖਣ ਵਾਲਾ। ਇਹ ਯੁੱਗ ਸਿਰਫ ਹੁਣ ਆਪਣੇ ਘਰ ਦੀ ਖਬਰ ਨਹੀਂ, ਜ਼ਮੀਨ ਦੇ ਚੱਪੇ ਚੱਪੇ ਦੀ ਖਬਰ ਰੱਖਣ ਵਾਲਾ ਹੈ। ਅੱਜ ਮਨੁੱਖ ਸਾਰੀ ਦੁਨੀਆ ਦੀ ਖਬਰਾਂ ਅਖਬਾਰ ਵਿੱਚ ਪੜ੍ਹਦਾ ਹੈ, ਟੈਲੀਵਿਜ਼ਨ ਤੇ ਦੇਖਦਾ ਹੈ, ਰੇਡੀਓ ਰਾਹੀਂ ਸੁਣਦਾ ਹੈ। ਬੜਾ ਸਿਆਣਾ ਇਹ ਯੁੱਗ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਮੇਂ ਵੀ ਲੋਕੀ ਦੂਰ ਦਰਾਜ ਤੱਕ ਜਾਣ ਲੱਗ ਪਏ ਸਨ। ਸਤਿਗੁਰ ਆਪ ਵੀ ਨੌਖੰਡ ਪ੍ਰਿਥਵੀ ਦਾ ਜੋ ਹੈ ਭਰਮਨ ਕਰਕੇ ਦੇਸ਼ ਵਿੱਚ ਵਾਪਸ ਲੌਟੇ ਸਨ। ਬੜਾ ਭਰਮਣ, ਬੜਾ ਭਰਮਣ। ਬਰਮਾ ਵਿੱਚ ਗਏ, ਤਿੱਬਤ ਭੂਟਾਨ ਗਏ, ਫਿਰ ਰਸ਼ੀਆ ਦਾ ਇਲਾਕਾ, ਅਫਗਾਨਿਸਤਾਨ, ਇਰਾਨ ਤੇ ਸਾਰਾ ਅਰਬ। ਬੜਾ ਭਰਮਣ ਗੁਰੂ ਨਾਨਕ ਦਾ। ਯੁੱਗ ਬੜਾ ਸਿਆਣਾ ਹੋ ਗਿਆ, ਇਸ ਨੂੰ ਪੜਾਉਣਾ ਸੀ, ਇਸ ਨੂੰ ਸਮਝਾਉਣਾ ਸੀ। ਤੂੰ ਸਮਝਾਉਣ ਲੱਗਿਆ ਕੁਦਰਤੀ ਗੱਲ ਹੈ, ਇਸਦੇ ਹੰਕਾਰ ਨੂੰ ਪਹਿਲੇ ਮਿਟਾਉਣਾ ਸੀ, ਇਸਦੇ ਅਹੰਕਾਰ ਨੂੰ ਪਹਿਲੇ ਦੂਰ ਕਰਨਾ ਸੀ। ਇਸੇ ਹੀ ਕਲਯੁਗ ਵਿੱਚ ਮਹਾਤਮਾ ਬੁੱਧ ਨੇ ਵੀ ਦੇਖਿਆ, ਸਿਆਣਾ ਮਨੁੱਖ ਜ਼ਰੂਰ ਹੋ ਗਿਆ, ਅਹੰਕਾਰੀ ਹੈ, ਤੋ ਉਸਨੇ ਬਣਾਏ ਭਿਕਸ਼ੂ, ਭਿਖਾਰੀ, ਭਿਕਸ਼ੂ। ਦਰਅਸਲ ਜਦ ਭਿਕਸ਼ਾ ਹੀ ਲੈਣੀ ਹੈ ਤਾਂ ਮਾਣ ਤਾਣ ਵਾਲੀ ਤੇ ਕੋਈ ਗੱਲ ਹੈ ਨਹੀਂ, ਹੰਕਾਰ ਦੀ कोई गलती हुई ना। आखिर एक भिक्षु एक मांगत किस चीज का अहंकार कर सकता है, उदे कोल की हंकार रहेगा। मनुख दे हंकार नु मिटाण दी खातर भिक्षु महात्मा बुद्ध ने बनाए, पर यह सर्वव्यापी धर्म नहीं सी। अगर सारे भिक्षु बन जान सारे पृथ्वी दे लोग, तो फिर देण वाला कौन होवेगा? सारे मंगण वाले ने, इन्हां कौन देगा? कौन इन्हां दी झोली विच रसद पानी पाएगा? कौन इन्हां नूं भोजन खिलाएगा? कौन इन्हां नूं वस्त्र देवेगा? अगर सारे भिक्षु बन गए तो भिक्षु होना महात्मा बुद्ध दी ये देशना कुछ एक लोगां लई सी, सारियां लाल लई सी, सारियां लई ए लाभकारी नहीं सी। गुरु नानक देव जी महाराज ने लंबी निगाह नाल देखिया कि सारे लाभ उठा सकन, कुछ खास चुनिंदा बंदे ही क्यों। जैसे एक कॉलेज होवे किसे शहर विच, तो उत्थे ढंडोरा पिट दिता जाए, कुछ घरां दे बच्चे इस विच पढ़ सकदे न, बाकी नहीं। बाकियां लई दरवाजे बंद, इत्थे बहुत वड्डी बेइंसाफी होवेगी। तो बौद्ध धर्म सारियां लई नहीं सी। अगर सारे ही भिक्षु बन जान तो फिर कौन उन्हां दी झोली भरे, कौन भिक्षा देवे? और सारे ग्रस्त दा त्याग कर देन तो धरती ते चंद सदियां तो बाद सुन्नी हो जाएगी, कुछ भी नहीं रहेगा, मनुखता ही मिट जाएगी, मनुखता ही खत्म हो जाएगी। तो गुरु नानक दी दृष्टि विच समूह ब्रह्मंड सी, सारे ब्रह्मंड दे लोकी सन। तो आपने शब्द दिता सिख, बड़ा निर्माण शब्द, बड़ी जिस विच गरीबी है, बड़ी विनम्रता है। सिख, मैं सिखना है, मैं सिखण नू तैयार हां, मैं सिखना चाहना और मैं कुछ नहीं जानना। इस तरह दे सारे जज्बात कठे होवन, इस तरह दियां भावनावां कठियां होन, ते कोई बनदा है सिख। जो आखे मैं बहुत कुछ जानदा, मैं बहुत कुछ जानदा, हंकारी होवेगा, सिख नहीं है। इस वास्ते सिख हंकारी नहीं हो सकदा और हंकारी सिख नहीं हो सकदा। इन्हां दोहां दा आपस दे संबंध नहीं है। गुरु नानक ने मनुख दे मूल रोग नूं समझिया, हाँ मैं हाँ मैं ही हाँ और कोई नहीं। इस सदी दा मूल रोग, हमें रोग मानुख को दीना, काम रोग मैं गल बस कीना। मनुख दे कोल जड़ा बुनियादी रोग है अहं हंकार। ये धार्मिक साधना करदिया भी खड़ा रहिंदा है, ये दान पुन दे राही भी प्रगट हो जांदा है, ये होर तरह तरह दियां साधना करदिया होया भी गुणा दे आसरे ते भी खड़ा हो जांदा है, औगुणा दे आसरे ते भी खड़ा हो जांदा है, मिटदा ही नहीं अहंकार। अहंकार नू मिटाउण दी इक्को ही औषधि गुरु नानक ने लभी, भी प्रथम तो ए कबूल कर कि मैं कुछ भी नहीं जानदा। आखिर अहंकार ते इत्थे ही टिकदा है कि मैं बहुत कुछ जानदा, मैनू बहुत कुछ पता है। ते जद आखे कोई मैनू कुछ भी नहीं आउंदा और मैं कुछ भी नहीं जानदा, कम से कम सच बारे, जीवन बारे, परमात्मा बारे मैं कुछ भी नहीं जानदा, तो अहंकार दे ते सारे आधार ही टुट गए। अहंकार जिना जिना कुर्सियां ते बैठदा सी उते कुर्सियां ही सारियां टुट गईयां। उते जानकारी दी कुर्सियां ते बैठदा सी, मैं सब कुछ जानदा, मैनू हर पक्ष दी समझ है, मैनू सब कुछ पता है। सिख, मैनू कुछ भी नहीं पता, मैं कुछ भी नहीं जानदा, और जीवन दे किसे पहलू दी मैनू कोई सूझ नहीं, मैनू कोई समझ नहीं, ना जिंदगी दी ना जिंदगी नू देण वाले दी। जद कोई ऐसा कबूल करदा है कि मैं कुछ भी नहीं जानदा, तो अहंकार दे आधार मिट जांदे ने, उस दे टिकण दे आसन जिहड़े ने ओह टुट जांदे ने, और सिख वास्तविक एक मनमरता दी निर्माणता दी मूर्ति बन के उजागर होंदा है, सामने होंदा है। जैसे सारे औगुणा दा आधार गुरु नानक ने अहंकार नू मनिया है, सारे गुणा दी बुनियाद विनम्रता नू मनिया है। मिठत नीवी नानका ਗੁਣ ਚੰਗਿਆਈਆਂ ਤਤ ਸਾਰੇ ਗੁਣ ਤੇ ਚੰਗਿਆਈਆਂ ਦਾ ਜੋ ਨਿਚੋੜ ਹੈ ਉਹ ਹੈ ਮਿਠਾਸ ਵਿਨਿਮਰਤਾ ਨਿਰਮਾਣਤਾ। ਨਿਰਮਾਣ ਮਨੁੱਖ ਦੇ ਬੋਲਾਂ ਵਿੱਚ ਸਖਤੀ ਨਹੀਂ ਆਉਂਦੀ। ਦੇਖਦੇ ਹਾਂ ਹੱਥਾਂ ਦੇ ਛੱਡੀਆਂ ਨੇ, ਪੈਰਾਂ ਦੇ ਛੱਡੀਆਂ ਨੇ, ਪਿੰਜਰ ਹੈ। ਪ੍ਰਭੂ ਨੇ ਜ਼ਬਾਨ ਵਿੱਚ ਹੱਡੀ ਨਹੀਂ ਬਣਾਈ, ਕੰਨਾਂ ਵਿੱਚ ਵੀ ਬਾਰੀਕ ਹੱਡੀਆਂ ਨੇ, ਨੱਕ ਦੇ ਵਿੱਚ ਵੀ ਹੱਡੀ ਹੈ, ਮੂੰਹ ਮੱਥੇ ਤੇ ਵੀ ਹੱਡੀਆਂ ਨੇ, ਬਾਹਾਂ ਵਿੱਚ ਵੀ ਹੱਡੀਆਂ ਨੇ, ਪੈਰਾਂ ਵਿੱਚ ਵੀ ਹੱਡੀਆਂ ਨੇ, ਪਰ ਜਿਸ ਜ਼ਬਾਨ ਨੇ ਬੋਲਣਾ ਹੈ ਉਸ ਵਿੱਚ ਹੱਡੀ ਨਹੀਂ। ਹੱਡੀ ਸਖਤ ਆਉਂਦੀ ਹੈ, ਇਸ ਗੱਲ ਦਾ ਪ੍ਰਤੀਕ ਹੈ ਇਹ ਜ਼ਬਾਨ ਤੇਰੀ ਬੋਲ ਤੋਂ, ਤੇਰੇ ਬਚਨਾਂ ਤੋਂ, ਤੇਰੇ ਬੋਲਾਂ ਵਿੱਚ ਸਖਤੀ ਨਹੀਂ ਚਾਹੀਦੀ। ਜ਼ਬਾਨ ਤੋਂ ਜੋ ਬੋਲ ਨਿਕਲਣ ਉਹ ਸਖਤ ਨਹੀਂ ਚਾਹੀਦੇ। ਜਿਤਨੀ ਜ਼ਬਾਨ ਕੋਮਲ ਹੈ ਇਤਨੇ ਹੀ ਬੋਲ ਕੋਮਲ ਚਾਹੀਦੇ ਨੇ। ਜਿਤਨੀ ਜ਼ਬਾਨ ਜੋ ਹੈ ਲਚਕਦਾਰ ਹੈ ਇਤਨੇ ਹੀ ਬੋਲ ਲਚਕਦਾਰ ਚਾਹੀਦੇ ਨੇ। ਜਿਸ ਤਰ੍ਹਾਂ ਜ਼ਬਾਨ ਹੀ ਸਾਰੇ ਰਸ ਮਾਣਦੀ ਹੈ, ਇਸ ਤਰ੍ਹਾਂ ਬੋਲ ਵੀ ਰਸ ਦੇਣ ਵਾਲੇ ਹੋਣ, ਸਵਾਦ ਦੇਣ ਵਾਲੇ ਹੋਣ, ਫਿੱਕੇ ਨਾ ਹੋਣ। ਨਾਨਕ ਫਿੱਕੇ ਬੋਲੀਏ ਤਨ ਮਨ ਫਿੱਕਾ ਹੋਏ। ਪਾਰਾ ਜੀ ਤੇ ਕਹਿੰਦੇ ਨੇ ਜੋ ਫਿੱਕਾ ਬੋਲ ਰਿਹਾ ਤੇ ਸਖਤ ਬੋਲ ਰਿਹਾ ਸਾਰੀ ਜ਼ਿੰਦਗੀ ਉਸਦੀ ਫਿੱਕੀ ਹੋ ਜਾਂਦੀ ਹੈ। ਤੇ ਫਿੱਕਾ ਕੌਣ ਬੋਲਦਾ ਹੈ ਜੋ ਸਖਤ ਸੁਭਾਅ ਦਾ ਹੋ ਗਿਆ? ਤੇ ਸਖਤ ਸੁਭਾਅ ਦਾ ਕੌਣ ਹੋ ਗਿਆ? ਜੋ ਅਹੰਕਾਰੀ ਹੈ। ਅਹੰਕਾਰ ਸਾਰੇ ਔਗੁਣਾਂ ਦੀ ਬੁਨਿਆਦ ਹੈ, ਵਿਨਿਮਰਤਾ ਸਾਰੇ ਗੁਣਾਂ ਦਾ ਆਧਾਰ ਹੈ। ਔਰ ਜਿੱਥੇ ਨਿਰਮਾਣਤਾ ਆ ਜਾਂਦੀ ਹੈ, ਮੈਂ ਕੁਛ ਨਹੀਂ ਜਾਣਦਾ, ਮੈਨੂੰ ਕੁਛ ਵੀ ਨਹੀਂ ਪਤਾ, ਔਰ ਹੱਥ ਜੋੜ ਕੇ ਹਰ ਇੱਕ ਦੇ ਅੱਗੋਂ ਜੋ ਹੈ ਖੜਾ ਹੈ, ਐਸਾ ਵੇਖ ਕੇ ਅਣਡਿੱਠ ਕਰਨ ਵਾਲਾ ਨਿਰਮਾਣ ਮਨੁੱਖ ਮਿਠਾਸ ਨਾਲ ਭਰ ਜਾਂਦਾ ਹੈ, ਰਸ ਨਾਲ ਭਰ ਜਾਂਦਾ ਹੈ, ਉਹਦੇ ਰੋਮ ਰੋਮ ਵਿੱਚ ਸਵਾਦ ਆਉਂਦਾ ਹੈ, ਉਹਦੇ ਬੋਲਾਂ ਵਿੱਚ ਕੋਮਲਤਾ, ਉਹਦੀ ਦ੍ਰਿਸ਼ਟੀ ਵਿੱਚ ਅੰਮ੍ਰਿਤ। ਸਤਿਗੁਰ ਨੇ ਇਹ ਪਾਵਨ ਪਵਿੱਤਰ ਵਾਕ ਦਿੱਤਾ, ਸਿੱਖ ਤੂੰ ਕਬੂਲ ਕਰ ਕਿ ਮੈਂ ਕੁਛ ਵੀ ਨਹੀਂ ਜਾਣਦਾ ਔਰ ਮੈਂ ਜਾਣਨਾ ਚਾਹੁੰਦਾ। ਪਹਿਲੇ ਜਦ ਕੋਈ ਐਸਾ ਕਬੂਲ ਕਰਦਾ ਹੈ ਕਿ ਮੈਂ ਸਿੱਖਣਾ ਚਾਹੁੰਦਾ ਔਰ ਮੈਂ ਕੁਛ ਵੀ ਨਹੀਂ ਜਾਣਦਾ, ਤਾਂ ਉਹ ਚੱਲ ਪਿਆ ਸਾਧਕ ਹੋ ਗਿਆ। ਪਰ ਸਭ ਕੁਛ ਜਾਣ ਲਿਆ, ਸਭ ਕੁਛ ਜਾਣ ਲਿਆ, ਸਭ ਕੁਛ ਦਾ ਪਤਾ ਚੱਲ ਗਿਆ, ਤੇ ਫਿਰ ਵੀ ਕਹਿੰਦਾ ਮੈਂ ਕੁਛ ਵੀ ਨਹੀਂ ਜਾਣਦਾ, ਮੈਂ ਕੁਛ ਵੀ ਨਹੀਂ ਜਾਣਦਾ। ਇਹ ਮਹਾਨ ਹੋ ਗਿਆ, ਪਰਮਾਤਮਾ ਵਰਗਾ ਹੋ ਗਿਆ। ਇਸ ਵਾਸਤੇ ਗੁਰੂ ਸਿੱਖ, ਸਿੱਖ ਗੁਰੂ ਹੈ, ਨਾਨਕ ਭੇਦ ਨਾ ਭਾਈ। ਉਹ ਸਿੱਖ ਪਰਮਾਤਮਾ ਜੈਸਾ ਹੋ ਜਾਂਦਾ, ਈਸ਼ਵਰ ਜੈਸਾ ਹੋ ਜਾਂਦਾ। ਜੈਸੇ ਈਸ਼ਵਰ ਆਪਣੀ ਸਮਰਥਾ, ਆਪਣੀ ਕਲਾ ਤੇ ਆਪਣੇ ਗੁਣਾਂ ਦਾ ਢੰਡੋਰਾ ਨਹੀਂ ਪਿੱਟਦਾ, ਤੇ ਕੋਈ ਉਸ ਨੂੰ ਹੰਕਾਰ ਨਹੀਂ। ਅਮਾਨ ਹੈ, ਨਿਧਾਨ ਹੈ, ਅਨੇਕ ਹੈ, ਫਿਰ ਇੱਕ ਹੈ, ਉਹ ਅਮਾਨ ਹੈ, ਉਹਦੇ ਚ ਕੋਈ ਮਾਣ ਨਹੀਂ ਉਸ ਪ੍ਰਭੂ ਦੇ ਚ, ਭਾਵੇਂ ਉਹ ਗੁਣਾਂ ਦਾ ਖਜ਼ਾਨਾ ਹੈ। ਇਸੇ ਤਰੀਕੇ ਨਾਲ ਜਦ ਕੋਈ ਸਿੱਖ ਸਿੱਖ ਕੇ ਗੁਣਾਂ ਦਾ ਖਜ਼ਾਨਾ ਬਣ ਜਾਂਦਾ ਤੇ ਫਿਰ ਵੀ ਕਹਿੰਦਾ ਮੈਂ ਕੁਛ ਵੀ ਨਹੀਂ ਜਾਣਦਾ, ਤਾਂ ਉਹ ਵੀ ਪਰਮਾਤਮਾ ਵਰਗਾ ਹੋ ਜਾਂਦਾ, ਈਸ਼ਵਰ ਵਰਗਾ ਹੋ ਜਾਂਦਾ। ਸਤਿਗੁਰ ਇਸ ਤਰ੍ਹਾਂ ਦੀ ਦਾਤ ਹਰ ਇੱਕ ਦੀ ਝੋਲੀ ਚ ਪਾਣ।
1: You're listening to KRPI 1550 Radio, Ferndale, Washington.
2: Radio station 1550 AM Gurbani segment ਤੁਹਾਡੇ ਤੱਕ। ਸਵਰਗਵਾਸੀ ਸਰਦਾਰ ਅਜੀਤ ਸਿੰਘ ਦੀ ਬਾਅਦ ਸਵਰਗਵਾਸੀ ਮਾਤਾ ਸੁਰਿੰਦਰ ਕੌਰ ਬਾਦ ਦੀ ਯਾਦ ਦੇ ਵਿੱਚ 1550 AM ਤੋਂ ਗੁਰਬਾਣੀ ਪ੍ਰਚਾਰ ਕੀਤਾ ਜਾਂਦਾ ਹੈ। 1550 ਰੇਡੀਓ ਦੇ ਉੱਤੇ ਗੁਰਬਾਣੀ ਦੇ ਕਿਸੇ ਵੀ ਪ੍ਰੋਗਰਾਮ ਨੂੰ ਸਪੌਂਸਰ ਕਰਨ ਵਾਸਤੇ 604-961-7790 604-961-7790 1550 AM। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: फैमिली केयर फार्मेसी
1: पूरे बीसी विच होम्योपैथिक दवाइयां च नंबर वन।
0: इना कोलो तुसी हर तरह दे विटामिन सप्लीमेंट्स हर्बल्स अते होम्योपैथिक प्रोडक्ट्स ले सकदे हो।
1: हर तरह दे नेचुरल हेल्थ प्रोडक्ट्स कंप्रेशन स्टॉकिंग्स ऑर्थोपेडिक प्रोडक्ट्स भी ले सकदे हो।
0: हुन मोबिलिटी एड रेंट जा बाय भी कर सकदे हो।
1: फ्री प्लेस्टर पैकिंग ते डिलीवरी दे नाल-नाल हर तरह दे गवर्नमेंट ते प्राइवेट क्लेम्स भी लैंदे हन।
2: 3 लोकेशंस टू सर्व यू सरी डेल्टा एंड वाइट रॉक।
0: जा कॉल किरण एट 604-581-1900।
3: ਤੁਹਾਡਾ ਘਰ ਤੁਹਾਡੀ ਸਭ ਤੋਂ ਵੱਡੀ ਇਨਵੈਸਟਮੈਂਟ ਤੁਹਾਡਾ ਸਭ ਤੋਂ ਵੱਡਾ ਐਸੈਟ ਹੁੰਦਾ ਹੈ।
4: ਇਸ ਨੂੰ ਖਰੀਦਣ ਜਾਂ ਵੇਚਣ ਲਈ ਤੁਹਾਨੂੰ ਚਾਹੀਦਾ ਹੈ ਇੱਕ ਅਜਿਹਾ ਰੀਅਲਟਰ ਜੋ ਤੁਹਾਡੇ ਲਈ ਕੰਮ ਕਰੇ, ਜਿਸ ਤੇ ਤੁਸੀਂ ਭਰੋਸਾ ਕਰ ਸਕੋ, ਜੋ ਤਜਰਬੇਕਾਰ ਹੋਵੇ। ਅਜਿਹੇ ਹੀ ਇੱਕ ਰੀਅਲਟਰ ਹਨ ਗੁਰਦਿਆਲ ਸਿੰਘ ਬਾਦ, ਜੋ ਆਪਣੇ 35 ਸਾਲਾਂ ਤੋਂ ਵੱਧ ਦੇ ਤਜਰਬੇ ਨਾਲ ਰੀਮੈਕਸ ਦੇ ਟਾਪ ਪ੍ਰੋਡਿਊਸਿੰਗ ਰੀਅਲਟਰਸ ਵਿੱਚ ਸ਼ਾਮਿਲ ਹਨ।
3: ਮਾਰਕੀਟ ਦੀ ਪੂਰੀ ਸਮਝ ਅਤੇ ਤੁਹਾਡੇ ਭਰੋਸੇ ਤੇ ਪੂਰੇ ਉਤਰਨਗੇ ਗੁਰਦਿਆਲ ਸਿੰਘ ਬਾਦ।
4: ਸੋ ਹਰ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਇੰਡਸਟਰੀਅਲ, ਫਾਰਮ ਅਤੇ ਇਨਵੈਸਟਮੈਂਟ ਪ੍ਰਾਪਰਟੀ ਸੰਬੰਧੀ ਸਹੀ ਸਲਾਹ ਅੱਜ ਹੀ ਗੁਰਦਿਆਲ ਸਿੰਘ ਬਾਦ ਨੂੰ
3: 604-351-5111 ਤੇ ਕਾਲ ਕਰੋ। 604-351-5111 ਗੁਰਦਿਆਲ ਸਿੰਘ ਬਾਦ।
5: ਪੰਜਾਬ ਦੇ ਅੰਦਰ ਹਮਾਰੀ ਸਰਕਾਰ ਆ ਗਈ 2024 ਮੇ, ਹਰਿਆਣਾ ਕੇ ਅੰਦਰ ਹਮਾਰੀ ਸਰਕਾਰ ਆ ਗਈ 2025 ਮੇ, ਹਰਿਆਣਾ ਕੇ ਹਰ ਖੇਤ ਕੇ ਡੋਲੇ ਪੇ ਪਾਣੀ ਪਹੁੰਚੇਗੇ। ਯੇ ਹਮਾਰਾ ਵਾਅਦਾ ਨਹੀਂ ਹੈ, ਗਾਰੰਟੀ
6: ਹੈ।
7: Mercy.

0: You're listening to KRPI 1550 Radio, Ferndale, Washington.
1: ਗੁਰਬਾਣੀ ਸ਼ਬਦ ਕਥਾ ਕੀਰਤਨ ਸੁਣਨ ਵਾਸਤੇ ਸੁਣਦੇ ਰਹੋ ਰੇਡੀਓ 1550 AM। ਭਾਈ ਸਾਹਿਬ ਸੰਤ ਸਿੰਘ ਜੀ ਮਸਕੀਨ, ਭਾਈ ਪਿੰਦਰਪਾਲ ਸਿੰਘ ਜੀ, ਭਾਈ ਠਾਕਰ ਸਿੰਘ ਜੀ ਅਤੇ ਹੋਰ ਪੰਥਕ ਗੁਣੀ ਗਿਆਨੀਆਂ ਤੋਂ ਕਥਾਵਾਂ ਤੇ ਗੁਰਸਾਖੀਆਂ ਤੇ ਗੁਰਬਾਣੀ ਸੁਣਨ ਦੇ ਲਈ ਸੁਣਿਆ ਕਰੋ 1550 AM। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀਕੈਨਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀਕੈਨਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 28 ਅਗਸਤ ਤੋਂ 2 ਸਪਟੈਂਬਰ ਤੱਕ। ਲਾਲ ਗੰਡੇ 25 ਪਾਉਣ ਦਾ ਬੈਗ 17.98 ਦਾ, ਪੀਲੇ ਗੰਡੇ 50 ਪਾਉਣ ਦਾ ਬੈਗ 17.98 ਦਾ, ਅਤੇ BC ਦੇਸੀ ਬੈਂਗਣ 99 ਸੈਂਟਸ ਨੂੰ ਪਾਉਂਡ।

0: ਬੱਚੀ ਦਾ ਪੱਲਾ ਜਿਹੜਾ ਹੈ ਉਹਦੇ ਦਾ ਸਰਦਾਰ ਗੁਰਿੰਦਰ ਸਿੰਘ ਜੀ ਪਕੜਾਉਣਗੇ। ਲਾਵਾਂਗੇ ਪਾਠ ਤੋਂ ਬਾਅਦ ਹੁਕਮਨਾਮੇ ਤੋਂ ਬਾਅਦ ਸਿੰਘ ਸਾਹਿਬ ਯਾਨੀ ਹੇਮ ਸਿੰਘ ਜੀ ਬੱਚੀ ਅਤੇ ਬੱਚੇ ਨੂੰ ਅਸੀਂ ਵੀ ਦੱਸਿਆ ਦੇਵਾਂਗੇ। ਇੱਥੋਂ ਬਾਅਦ ਸਾਰੀ ਜੋ ਹੈ ਸਮਾਪਤੀ ਹੋਵੇਗੀ। ਪੱਲੇ ਦੀ ਰਸਮ ਪਰਾ ਹੋਣਗੀ ਹੈ।
1: You're listening to KRPI 1550 Radio, Ferndale, Washington. ਗੁਰਬਾਣੀ ਸ਼ਬਦ ਕਥਾ ਕੀਰਤਨ ਸੁਣਨ ਵਾਸਤੇ ਸੁਣਦੇ ਰਹੋ ਰੇਡੀਓ 1550 AM। ਸੰਤ ਮਸਕੀਨ ਜੀ, ਭਾਈ ਪਿੰਦਰਪਾਲ ਜੀ, ਭਾਈ ਠਾਕੁਰ ਸਿੰਘ ਅਤੇ ਕਈ ਹੋਰ ਗਿਆਨੀ ਤੇ ਮਹਾਕਵੀਆਂ ਦੀਆਂ ਕਥਾਵਾਂ ਸੁਣਨ ਵਾਸਤੇ ਟਿਊਨ ਇਨ ਕਰੋ 1550 AM ਰੇਡੀਓ ਸਟੇਸ਼ਨ।
2: ਫੈਮਿਲੀ ਕੇਅਰ ਫਾਰਮੇਸੀ
3: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1।
2: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ, ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
3: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ, ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
2: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
3: ਫ੍ਰੀ ਪਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
4: 3 ਲੋਕੇਸ਼ਨਸ ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
2: ਜਾਂ ਕਾਲ ਕਿਰਨ ਐਟ 604-581-1900।

0: You're listening to KRPI 1550 Radio, Ferndale, Washington.
1: ਸੁਣਦੇ ਹੋ ਜੀ?
2: ਹਾਂਜੀ,
1: ਦੱਸੋ ਜੀ ਕੀ ਪਕਾਈਏ?
2: ਆਪਣੇ ਗਵਾਂਢ ਵਾਲੇ

0: ਇੱਥੋਂ ਦੇ ਆਪਣੇ ਸਬਜ਼ੀ ਫਲ ਇੰਨੇ ਤਾਜ਼ੇ ਜਿੰਨੇ ਸਾਡੇ ਸੁਪਨੇ
1: ਘੱਟ ਪ੍ਰਾਈਸ ਤੇ ਜੇ ਸਬਜ਼ੀ ਫਲ ਖਾਣਾ ਹੈ
2: ਫਰੂਟੀ ਕਹਿਣ ਜਾਣਾ ਹੈ
3: ਫਰੂਟੀ ਕਹਿਣ ਜਾਣਾ ਹੈ
4: ਫਰੂਟੀ ਕਹਿਣਾ ਹੀ ਜਾਣਾ
5: You're listening to KRPI 1550 Radio, Ferndale, Washington.
6: ਤੁਹਾਡਾ ਘਰ ਤੁਹਾਡੀ ਸਭ ਤੋਂ ਵੱਡੀ ਇਨਵੈਸਟਮੈਂਟ ਤੁਹਾਡਾ ਸਭ ਤੋਂ ਵੱਡਾ ਐਸੈਟ ਹੁੰਦਾ ਹੈ
7: ਇਸ ਨੂੰ ਖਰੀਦਣ ਜਾਂ ਵੇਚਣ ਲਈ ਤੁਹਾਨੂੰ ਚਾਹੀਦਾ ਹੈ ਇੱਕ ਅਜਿਹਾ ਰੀਅਲਟਰ ਜੋ ਤੁਹਾਡੇ ਲਈ ਕੰਮ ਕਰੇ ਜਿਸ ਤੇ ਤੁਸੀਂ ਭਰੋਸਾ ਕਰ ਸਕੋ ਜੋ ਤਜਰਬੇਕਾਰ ਹੋਵੇ ਅਜਿਹੇ ਹੀ ਇੱਕ ਰੀਅਲਟਰ ਹਨ ਗੁਰਦਿਆਲ ਸਿੰਘ ਬਾਦ ਜੋ ਆਪਣੇ 35 ਸਾਲਾਂ ਤੋਂ ਵੱਧ ਤਜਰਬੇ ਨਾਲ ਰੀਮੈਕਸ ਦੇ ਟਾਪ ਪ੍ਰੋਡਿਊਸਿੰਗ ਰੀਅਲਟਰਸ ਵਿੱਚ ਸ਼ਾਮਿਲ ਹਨ
6: ਮਾਰਕੀਟ ਦੀ ਪੂਰੀ ਸਮਝ ਅਤੇ ਤੁਹਾਡੇ ਭਰੋਸੇ ਤੇ ਪੂਰੇ ਉਤਰਨਗੇ ਗੁਰਦਿਆਲ ਸਿੰਘ ਬਾਦ
7: ਤੋਂ ਹਰ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇੰਡਸਟਰੀਅਲ ਫਾਰਮ ਅਤੇ ਇਨਵੈਸਟਮੈਂਟ ਪ੍ਰਾਪਰਟੀ ਸੰਬੰਧੀ ਸਹੀ ਸਲਾਹ ਲਈ ਅੱਜ ਹੀ ਗੁਰਦਿਆਲ ਸਿੰਘ ਬਾਦ ਨੂੰ
6: 604-351-5111 ਤੇ ਕਾਲ ਕਰੋ 604-351-5111 ਗੁਰਦਿਆਲ ਸਿੰਘ ਬਾਦ

ਪੰਜਾਬ ਫੋਰੈਕਸ ਗਗਨ ਸਿੰਘ। ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ, ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ। 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟੇ

0: You're listening to KRPI 1550 Radio, Ferndale, Washington.
1: Family Care Pharmacy.
2: ਪੂਰੇ BC ਵਿੱਚ homeopathic ਦਵਾਈਆਂ ਚ ਨੰਬਰ 1।
1: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ ਸਪਲੀਮੈਂਟਸ, ਹਰਬਲਸ ਅਤੇ homeopathic ਪ੍ਰੋਡਕਟਸ ਲੈ ਸਕਦੇ ਹੋ।
2: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
1: ਹੁਣ ਮੋਬਿਲਿਟੀ ਐਡ, ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
2: ਫ੍ਰੀ ਬਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
3: 3 ਲੋਕੇਸ਼ਨਸ ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
1: ਜਾਂ ਕਾਲ ਕਿਰਨ ਐਟ 604-581-1900।
4: ਇੱਕ ਦਿਨ ਗੁਰੂ ਨਾਨਕ ਦੇ ਮਹਾਰਾਜ ਭਾਈ ਮਰਦਾਨਾ ਜੀ ਨੂੰ ਲੈ ਕੇ ਇੱਕ ਸਿੱਖ ਦੇ ਘਰ ਰਹੇ ਤਾਂ ਕੰਨਿਆਂ ਦੀ ਕੱਚੀ ਛੰਨ ਸੀ ਉਹਦੀ। ਉਹਨੇ ਬੜਾ ਅਦਬ ਸਤਿਕਾਰ ਕੀਤਾ। ਉਸ ਸਿੱਖ ਦੇ ਘਰ ਵਿੱਚ ਦੀਵਾਨ ਸਜੇ, ਸੰਗਤ ਜੁੜੀ। ਰਾਤ ਪੈ ਗਈ, ਲੋਕ ਆਪਣੇ ਘਰਾਂ ਨੂੰ ਚਲੇ ਗਏ ਤਾਂ ਉਸ ਸਿੱਖ ਨੇ ਮਹਾਰਾਜ ਦੀ ਸੇਵਾ ਵਿੱਚ ਕਿਹਾ, ਮਹਾਰਾਜ ਮੇਰੇ ਘਰ ਠਹਿਰੋ। ਘਰ ਤੇ ਛੋਟਾ ਪਰ ਪਾਤਸ਼ਾਹ ਇਸ ਘਰ ਵਿੱਚ ਆਏ ਹੋ ਤਾਂ ਹੁਣ ਇੱਥੇ ਥੋੜ੍ਹੇ ਦਿਨ ਰਹਿ ਕੇ ਜਾਇਓ। ਮਹਾਰਾਜ ਨੇ ਉਹਦੇ ਘਰ ਵਿੱਚ ਵਿਸ਼ਰਾਮ ਕੀਤਾ। ਇੱਕੋ ਛੰਨ ਸੀ ਤਾਂ ਸਰਦੀਆਂ ਦੀ ਰੁੱਤ ਸੀ। ਉਹ ਸਿੱਖ ਨੇ, ਗਰੀਬ ਨੇ ਸੋਚਿਆ, ਮਹਿਮਾਨ ਆਏ ਨੇ ਗੁਰੂ ਨਾਨਕ ਸਾਹਿਬ, ਰੱਬ ਦਾ ਰੂਪ ਨੇ, ਬਾਹਰ ਕਿਵੇਂ ਪਾ ਦਾਂ। ਉਹਨੇ ਆਪਣੇ ਘਰ ਪਰਿਵਾਰ ਬੱਚਿਆਂ ਨੂੰ ਕਿਹਾ, ਆਪਾਂ ਬਾਹਰ ਸੌਂ ਜਾਂਗੇ, ਮਹਾਰਾਜ ਔਰ ਸੱਚੇ ਪਾਤਸ਼ਾਹ ਦੇ ਸਾਥੀ ਵਾਸਤੇ ਅੰਦਰ ਬਿਸਤਰਾ ਕਰਦੇ ਹੀ। ਤਾਂ ਸੱਚੇ ਪਾਤਸ਼ਾਹ ਵਾਸਤੇ ਉਹ ਅੰਦਰ ਛੰਨ ਦੇ ਅੰਦਰ ਮਹਾਰਾਜ ਜੀ ਦਾ ਆਸਣ ਕਰ ਦਿੱਤਾ। ਜਿੰਨੀ ਯਥਾ ਸ਼ਕਤ ਕੋਈ ਸਾਫ਼ ਕੱਪੜਾ ਚਾਦਰ ਸੀ ਵਿਛਾ ਦਿੱਤੀ। ਆਪਣਾ ਔਰ ਆਪਣੇ ਬੱਚਿਆਂ ਦਾ ਬਿਸਤਰਾ ਬਾਹਰ ਲਾ ਲਿਆ। ਤਾਂ ਧੰਨ ਗੁਰੂ ਨਾਨਕ ਦੇ ਮਹਾਰਾਜ ਉਸ ਛੰਨ ਵਿੱਚ ਸੁੱਤੇ ਨੇ, ਨਾਲ ਮਹਾਰਾਜ ਦੇ ਭਾਈ ਮਰਦਾਨਾ ਜੀ ਨੇ। ਇਤਿਹਾਸ ਕਹਿੰਦਾ ਅੱਧੀ ਕੁ ਰਾਤ ਹੋਈ ਤੇ ਬੱਦਲ ਅਸਮਾਨ ਵਿੱਚ ਹੋਇਆ ਤੇ ਵਰਖਾ ਸ਼ੁਰੂ ਹੋ ਗਈ। ਗੁਰੂ ਪਰਖਦਾ ਸਿੱਖ ਨੂੰ, ਸੰਕਟ ਦਿੰਦਾ ਜਾਣ ਬੁੱਝ ਕੇ ਕਿ ਪਰਖਿਆ ਜਾਵੇ ਇਹ ਕਿੱਥੇ ਕੁ ਖਲੋਤਾ। ਤਾਂ ਹੁਣ ਵਰਖਾ ਸ਼ੁਰੂ ਹੋਈ ਤਾਂ ਮੀਂਹ ਤਾਂ ਪਹਿਲਾਂ ਉਹਨਾਂ 'ਤੇ ਪੈਣਾ ਸੀ ਨਾ ਜਿਹੜੇ ਬਾਹਰ ਪਏ ਨੇ, ਛੰਨ ਵਾਲੇ 'ਤੇ ਤਾਂ ਘੱਟ। ਬਰੀਕ ਬਰੀਕ ਕਿਣੀਆਂ ਦਾ ਮੀਂਹ ਸ਼ੁਰੂ ਹੋਇਆ ਤਾਂ ਸਿੱਖ ਦੇ ਮਨ ਵਿੱਚ ਆਇਆ ਕਿਤੇ ਛੰਨ ਚੋ ਨਾ ਪਵੇ, ਮਹਾਰਾਜ ਦੀ ਨੀਂਦ ਖਰਾਬ ਹੋਏਗੀ। ਸੱਚੇ ਪਾਤਸ਼ਾਹ ਭਾਗਾਂ ਨਾਲ ਸਾਡੇ ਘਰ ਆਏ ਨੇ। ਇਹਨੇ ਆਪਣੇ ਆਪਣੇ ਬੱਚਿਆਂ ਦੇ ਥੱਲੇ ਜੋ ਬਿਸਤਰਾ ਚਾਦਰਾਂ ਵਿਛਾਈਆਂ ਸਨ ਉਹ ਕੱਢ ਕੇ ਹੌਲੀ ਹੌਲੀ ਛੱਤ ਛੰਨ ਉੱਤੇ ਪਾ ਦਿੱਤੀਆਂ ਕਿ ਜੇ ਵਰਖਾ ਤੜਕੇ ਤੱਕ ਵੱਧਦਿਆਂ ਵੱਧਦਿਆਂ ਥੋੜ੍ਹੀ ਹੋਰ ਕਿਣੀਆਂ ਵਧੀਆਂ ਤਾਂ ਹੋਰ ਅੱਧਾ ਘੰਟਾ ਗੁਜ਼ਰ ਜਾਊ। ਇਹਨੇ ਤਲਾਈ ਕੱਢੀ, ਇਹਨੇ ਚਾਦਰਾਂ ਜੋ ਬਿਸਤਰਾ ਸੀ ਸਭ ਕੁਝ ਛੰਨ ਦੇ ਉੱਪਰ ਪਾ ਦਿੱਤਾ। ਗੁਰੂ ਨਾਨਕ ਸਾਹਿਬ ਮਹਾਰਾਜ ਸਭ ਕੁਝ ਜਾਣਦੇ ਨੇ, ਸੁੱਤੇ ਥੋੜ੍ਹੀ ਨੇ, ਹਜ਼ੂਰ ਵੇਖ ਰਹੇ ਸਨ। ਤਾਂ ਤੜਕੇ ਤੱਕ ਬਰੀਕ ਕਿਣੀਆਂ ਦਾ ਮੀਂਹ ਪਿਆ, ਥੋੜ੍ਹੀ ਜਿਹੀ ਬਿਜਲੀ ਲਸ਼ਕੀ, ਬੱਦਲ ਗਰਜਿਆ। ਇਹਨੇ ਬਾਹਰ ਪਰਿਵਾਰ ਨੇ ਬਹਿ ਕੇ ਰਾਤ ਕੱਟੀ, ਗੁਰੂ ਨਾਨਕ ਸਾਹਿਬ ਵੇਖਦੇ ਰਹੇ। ਰਾਤ ਲੰਘ ਗਈ, ਸਵੇਰ ਹੋਈ, ਬੜਾ ਸੋਹਣਾ ਸੂਰਜ ਚੜ੍ਹ ਗਿਆ, ਦੀਵਾਨ ਸੱਜ ਗਏ, ਸੰਗਤ ਆ ਗਈ। ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੀਰਤਨ ਸੁਣਾਇਆ, ਸੰਗਤ ਜੁੜੀ ਰਹੀ। ਫਿਰ ਗੁਰਸਿੱਖਾਂ ਨੇ ਰਾਸ਼ਨ ਲਿਆ ਕੇ ਲੰਗਰ ਤਿਆਰ ਕੀਤਾ। ਸਾਰਾ ਦਿਨ ਆਲੇ ਦੁਆਲਿਓਂ ਸੰਗਤ ਆਈ। ਜਦੋਂ ਸ਼ਿਖਰ ਦੁਪਹਿਰ ਹੋ ਗਈ ਤਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਭਾਈ ਮਰਦਾਨਾ ਜੀ ਨੂੰ ਕਿਹਾ, ਤੀਲਾਂ ਦੀ ਡੱਬੀ ਮੰਗਾਓ, ਅੱਗ ਲਿਆਓ ਕਿਤੇ। ਉਹਨੇ ਕਿਹਾ, ਮਹਾਰਾਜ ਜੀ ਬਲਦੀ ਅੱਗ ਚਾਹੀਦੀ ਹੈ। ਕਾਹਦੇ ਵਾਸਤੇ? ਕਹਿੰਦੇ ਜਿੱਥੇ ਭੋਜਨ ਲੰਗਰ ਤਿਆਰ ਹੋ ਰਿਹਾ ਉੱਥੋਂ ਬਲਦੀ ਇੱਕ ਲੱਕੜ ਲੈ ਕੇ ਆਓ। ਉਹ ਬਲਦੀ ਲੱਕੜ ਲਿਆਂਦੀ ਤਾਂ ਮਹਾਰਾਜ ਉਹ ਸਿੱਖ ਨੂੰ ਕਹਿੰਦੇ, ਵੀ ਕੋਈ ਕੀਮਤੀ ਸਮਾਨ ਤੇ ਨਹੀਂ ਤੇਰਾ ਛੰਨ ਵਿੱਚ? ਹੁਣ ਕਿਹਾ, ਮਹਾਰਾਜ ਹੁਕਮ ਕਰੋ, ਕੀ ਕਹਿਣਾ ਚਾਹੁੰਦੇ ਹੋ? ਹਜ਼ੂਰ ਨੇ ਕਿਹਾ, ਕੋਈ ਕੀਮਤੀ ਸਮਾਨ ਹੈ ਤਾਂ ਕੱਢ ਲਾ, ਜੇ ਕੋਈ ਕੀਮਤੀ ਸਮਾਨ ਹੈ ਤਾਂ ਕੱਢ ਲਾ, ਅੱਜ ਅਸੀਂ ਜਾਣਾ ਤੇ ਤੇਰੀ ਛੰਨ ਨੂੰ ਅੱਗ ਲਾ ਜਾਣੀ ਹੈ। ਹੁਣ ਲੋਕ ਹੈਰਾਨ ਨੇ ਤੇ ਕਈ ਕਹਿੰਦੇ ਨੇ, ਹਾਂ ਰੱਖ ਗੁਰੂ ਨਾਨਕ ਸਾਹਿਬ ਨੂੰ ਘਰ ਵਿੱਚ, ਲੈ ਸਾਧੂਆਂ ਨੂੰ ਰੱਖਣ ਦਾ ਸਵਾਲ, ਇਹ ਹੁਣ ਤੇਰੀ ਛੰਨ ਨੂੰ ਅੱਗ ਲਾ ਕੇ ਜਾਣ। ਗਰੀਬ ਬੰਦਾ, ਗਰੀਬ ਦੀ ਛੰਨ ਨੂੰ ਅੱਗ ਕਾਹਦੇ ਵਾਸਤੇ? ਮਹਾਰਾਜ ਨੇ ਕਿਹਾ, ਬਈ ਜੇ ਕੋਈ ਸਮਾਨ ਕੱਢਣਾ ਤੇ ਕੱਢ ਲਾ, ਤੇਰੀ ਛੰਨ ਨੂੰ ਅੱਗ ਲਾਉਣੀ ਹੈ, ਉਹ ਤੋਂ ਬਾਅਦ ਅਸੀਂ ਚਲੇ ਜਾਣਾ। ਧੰਨ ਗੁਰੂ ਨਾਨਕ ਦੇ ਮਹਾਰਾਜ ਅੱਗੇ ਹੱਥ ਜੋੜ ਕੇ ਸਿੱਖ ਨੇ ਕਿਹਾ, ਪਾਤਸ਼ਾਹ ਸਭ ਤੋਂ ਕੀਮਤੀ ਚੀਜ਼ ਤਾਂ ਤੁਹਾਡਾ ਨਾਮ ਹੈ, ਉਹ ਮੇਰੇ ਹਿਰਦੇ 'ਚ ਵਸਾ ਦਿਓ, ਮੈਨੂੰ ਆ ਕੁਝ ਨਹੀਂ ਚਾਹੀਦਾ। ਮਹਾਰਾਜ ਇਹਦੇ ਵਿੱਚ ਕੀ ਹੈ? ਤਾਂ ਧੰਨ ਗੁਰੂ ਨਾਨਕ ਦੇ ਮਹਾਰਾਜ ਨੇ ਕਿਹਾ, ਭਾਈ ਮਰਦਾਨੇ ਸਮੇਤ ਸਮਾਨ ਆਹ ਪਕੜੋ, ਬਲਦੀ ਲੱਕੜ 'ਤੇ ਅੱਗ ਲਾ ਦਿਓ। ਬਲਦੀ ਹੋਈ ਲੱਕੜ ਲੈ ਕੇ ਭਾਈ ਮਰਦਾਨੇ ਨੇ ਹੁਕਮ ਮੰਨਿਆ, ਸਮੇਤ ਸਮਾਨ ਉਹ ਸਿੱਖ ਦੀ ਕੁੱਲੀ ਨੂੰ ਅੱਗ ਲਾ ਦਿੱਤੀ। ਉਹਦੀ ਛੰਨ ਲਟਾ ਲਟ ਬਲਣ ਲੱਗੀ। ਕਈ ਕੱਚੇ ਲੋਕ ਨਿੰਦਿਆ ਕਰਨ ਲੱਗ ਪਏ, ਲਓ ਰੱਖੋ ਸਾਧੂਆਂ ਨੂੰ ਘਰ 'ਚ, ਮਸਾਂ ਵਿਚਾਰੇ ਗਰੀਬ ਨੇ ਛੰਨ ਬਣਾਈ, ਉਹਨੂੰ ਦੇਣਾ ਤਾਂ ਕੁਝ ਕੀ ਹੈ। ਮਹਾਰਾਜ ਨੇ ਅੱਗ ਲਾ ਦਿੱਤੀ, ਸਮੇਤ ਸਮਾਨ ਸਾੜ ਦਿੱਤਾ। ਉਹ ਸਿੱਖ ਉਹਦਾ ਪਰਿਵਾਰ ਹੁਕਮ ਤੇ ਭਾਣੇ ਵਿੱਚ ਖੜੇ। ਜਦੋਂ ਅੱਗ ਬਲ ਰਹੀ ਸੀ, ਛੰਨ ਸੜ ਕੇ ਸਵਾਹ ਹੋ ਗਈ। ਫਿਰ ਗੁਰੂ ਨਾਨਕ ਦੇ ਮਹਾਰਾਜ ਨੇ ਪਿਆਰ ਨਾਲ ਕਿਹਾ, ਸਿੱਖਾ ਤੇਰੀ ਛੰਨ ਪਤਾ ਕਿਉਂ ਸਾੜੀ ਹੈ? ਉਹਨੇ ਕਿਹਾ, ਮਹਾਰਾਜ ਮੈਂ ਪੁੱਛਣਾ ਹੀ ਨਹੀਂ ਕਿਉਂ ਸਾੜੀ ਹੈ। ਮਹਾਰਾਜ ਮੈਂ ਕਿਉਂ ਪੁੱਛਣਾ ਕਿਉਂ ਸਾੜੀ ਹੈ? ਹਜ਼ੂਰ ਨੇ ਕਿਹਾ, ਤੂੰ ਪੁੱਛੇਗਾ ਨਹੀਂ, ਤੇਰੀ ਕੁੱਲੀ ਤੇਰੀ ਛੰਨ ਤੇਰੇ ਇੱਕੋ ਦੋ ਚਾਰ ਲੀੜੇ ਕੱਪੜੇ ਸੀ, ਅਸੀਂ ਸਾੜ ਦਿੱਤੇ, ਪੁੱਛੇਗਾ ਨਹੀਂ ਕਿਉਂ ਸਾੜੇ ਨੇ। ਉਹਨੇ ਕਿਹਾ, ਮਹਾਰਾਜ ਮੈਂ ਕਿਉਂ ਪੁੱਛਾਂ ਕਿਉਂ ਸਾੜੇ ਨੇ? ਜੇ ਤੁਹਾਨੂੰ ਚੰਗਾ ਲੱਗਦਾ ਤੁਸੀਂ ਅੱਗ ਲਾ ਦਿੱਤੀ, ਮਹਾਰਾਜ ਮੈਂ ਕੁਝ ਨਹੀਂ ਪੁੱਛਾਂਗਾ। ਇਹਨੂੰ ਸਿੱਖੀ ਕਹਿੰਦੇ ਨੇ ਜੀ, ਗੁਰੂ ਤੋਂ ਨਾ ਪੁੱਛਣਾ ਮੇਰੇ ਨਾਲ ਇਹ ਕਿਉਂ ਹੋਇਆ। ਆਪਾਂ ਕਈ ਵਾਰ ਪੁੱਛਣ ਲੱਗ ਜਾਂਦੇ, ਸਾਡੇ ਨਾਲ ਹੀ ਐਂ ਕਿਉਂ ਕਰ ਰਹੇ ਹੋ? ਤਾਂ ਗੁਰੂ ਨਾਨਕ ਦੇ ਮਹਾਰਾਜ ਨੇ ਕਿਹਾ, ਪੁੱਛੇਗਾ ਨਹੀਂ ਕਿਉਂ ਅੱਗ ਲਾਈ ਹੈ? ਤੇਰੀ ਛੰਨ ਕੱਪੜੇ ਲੀੜੇ ਸਾੜ ਦਿੱਤੇ, ਤੂੰ ਪੁੱਛੇਗਾ ਨਹੀਂ ਕਿਉਂ? ਉਹਨੇ ਕਿਹਾ, ਮਹਾਰਾਜ ਮੈਂ ਨਹੀਂ ਉਹ ਪੁੱਛਣਾ। ਹਜ਼ੂਰ ਨੇ ਕਿਹਾ, ਫਿਰ ਸੁਣ, ਤੇਰੀ ਕੁੱਲੀ ਨੂੰ ਤਾਂ ਅੱਗ ਲਾਈ ਹੈ, ਛੰਨ ਤੇਰੀ ਤਾਂ ਸਾੜ ਦਿੱਤੀ ਹੈ। ਅਸੀਂ ਸਾਰੀ ਰਾਤ ਵਿਚਾਰ ਕਰਦੇ ਰਹੇ, ਸਿੱਖ ਦਾ ਦਿਲ ਬਹੁਤ ਵੱਡਾ ਪਰ ਘਰ ਬੜਾ ਛੋਟਾ ਹੈ। ਲੈ ਸਿੱਖਾ ਅੱਗ ਲਾ ਕੇ ਸਾੜ ਦਿੱਤਾ, ਹੁਣ ਮਹਿਲ ਬਣਨਗੇ। ਗੁਰੂ ਕਈ ਵਾਰ ਕੁੱਲੀਆਂ ਸਾੜ ਦਿੰਦਾ ਤੇ ਮਹਿਲ ਬਣਾਉਂਦਾ। ਗੁਰੂ ਕਈ ਵਾਰ ਥੋੜਾ ਜਿਹਾ ਦੁੱਖ ਦਿੰਦਾ, ਉਹ ਤੋਂ ਬਾਅਦ ਹਨੇਰੇ ਸੁੱਖ ਨਾਲ ਘਰ ਭਰ ਦਿੰਦਾ। ਗੁਰੂ ਕਈ ਵਾਰ ਛੋਟਾ ਜਿਹਾ ਘਾਟਾ ਪਾਉਂਦਾ, ਉਹ ਤੋਂ ਬਾਅਦ ਕਰੋੜਾਂ ਦਾ ਮੁਨਾਫਾ ਦੇ ਦਿੰਦਾ। ਇਹ ਗੁਰੂ ਦੀ ਆਪਣੀ ਕਲਾ, ਪਰ ਸਿੱਖ ਕਦੇ ਨਾਰਾਜ਼ ਤੇ ਇਤਰਾਜ਼ ਨਾ ਕਰੇ। ਅੱਜ ਮੇਰੇ ਸਤਿਗੁਰੂ ਜੀ ਦੀ ਮਹਿਮਾ ਵਿੱਚ ਰਾਏ ਬੁਲਾਰ ਕਹਿੰਦਾ, ਮੈਂ ਤਾਂ ਕਾਲੂ ਤੈਨੂੰ ਨਹੀਂ ਪਤਾ, ਇਹ ਸੰਪੱਤੀ ਰਾਜ ਵਡਿਆਈ ਸੋਭਾ ਮੇਰੀ ਨਹੀਂ, ਸਭ ਕੁਝ ਤੇਰੇ ਨਾਨਕ ਦੀ ਬਖਸ਼ੀ ਹੋਈ ਹੈ।
5: ਬਾਰ ਸ਼ਰਧਾ ਉਰਤਾਰ ਪਰਮ ਪ੍ਰੇਮ ਉਪਜਾਵਈ।
4: ਕਹਿੰਦੇ, ਹੇ ਮੈਂ ਤਾਂ ਕਲਿਆਣ ਦੱਸ, ਆਪਣੇ ਹਿਰਦੇ ਵਿੱਚ ਸ਼ਰਧਾ ਧਾਰਨ ਕਰ, ਆਪਣੇ ਹਿਰਦੇ ਵਿੱਚ ਵਿਸ਼ਵਾਸ ਬਣਾ। ਮੈਨੂੰ ਦੁੱਖ ਹੁੰਦਾ, ਨਾਨਕ ਤੇਰਾ ਪੁੱਤਰ ਹੈ, ਪਰ

0: ਭਾਈ ਸੰਤੋਖ ਸਿੰਘ ਲਿਖਦੇ, ਇਹ ਗੁਰੂ ਨਾਨਕ ਸਾਹਿਬ ਦਾ ਘਰ ਹੈ, ਜਿਹਦੀ ਜਿਹਦੀ ਸ਼ਰਧਾ ਬਣਦੀ ਹੈ, ਭਾਵੇਂ ਉਹ ਭੂਪ ਮੀਨੰਗ ਰਾਜਾ ਹੋਵੇ ਅਤੇ ਭਾਵੇਂ ਕੰਗਾਲ ਹੋਵੇ, ਗੁਰੂ ਨਾਨਕ ਸਭ ਨੂੰ ਬਖਸ਼ ਦਿੰਦੇ ਨੇ ਔਰ ਸਾਰਿਆਂ ਦੀਆਂ ਝੋਲੀਆਂ ਸੁੱਖ ਖੁਸ਼ੀਆਂ ਨਾਲ ਭਰਦੇ ਨੇ।
1: You're listening to KRPI 1550 Radio, Ferndale, Washington. 1550 AM Gurbani segment is brought to you in memory of Sardar Ajit Singh Baad and Sardarni Surinder Kaur Baad. 1550 radio de utte Gurbani de kise vi program nu sponsor karna chahunde ho ta call karo 604-900-7790.
2: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 28 ਅਗਸਤ ਤੋਂ 2 ਸਪਟੈਂਬਰ ਤੱਕ। 4 ਪਾਉਂਡ ਧੋਤੀ ਹੋਈ ਉਰਦ ਦਾਲ ਅਤੇ ਮੂੰਗ ਦਾਲ ਲਵੋ 4.99 ਦਾ ਬੈਗ, ਅਤੇ ਗ੍ਰੀਨ, ਰੈੱਡ ਜਾਂ ਔਰੇਂਜ ਸ਼ਿਮਲਾ ਮਿਰਚ ਲਵੋ 98 ਸੈਂਟਸ ਨੂੰ ਪਾਉਂਡ।
3: ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦੀ 6ਵੀਂ ਸੰਤਾਨ ਨੇ। 6ਵੀਂ ਸੰਤਾਨ ਤਾਂ ਸ਼ਬਦ ਵਰਤਿਆ, ਹਜ਼ੂਰ ਦੇ ਆਗਮਨ ਤੋਂ ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ 4 ਬੇਟੇ ਔਰ 1 ਬੇਟੀ ਹੈ, ਬਾਬਾ ਗੁਰਦਿੱਤਾ ਜੀ, ਬੀਬੀ ਵੀਰੋ ਜੀ, ਬਾਬਾ ਅਟਲ ਰਾਏ ਜੀ, ਬਾਬਾ ਸੂਰਜਮਲ ਜੀ ਔਰ ਬਾਬਾ ਅਣੀ ਰਾਏ ਜੀ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਆਗਮਨ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਹੋਇਆ ਹੈ। ਹਜ਼ੂਰ ਮਹਾਰਾਜ ਜੀ ਦਾ ਜਿਸ ਜਗ੍ਹਾ ਤੇ ਆਗਮਨ ਹੋਇਆ ਉੱਥੇ ਗੁਰੂ ਰਾਮਦਾਸ, ਗੁਰੂ ਅਰਜੁਨ ਦੇਵ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ਼੍ਰੀ ਅੰਮ੍ਰਿਤਸਰ ਸਾਹਿਬ ਰਹਿੰਦਿਆਂ ਆਪਣੀ ਰਹਿਸ਼ ਰੱਖੀ ਤੇ ਉਸ ਅਸਥਾਨ ਨੂੰ ਅਸੀਂ ਸ਼ਬਦ ਵਰਤਨੇ ਆ ਗੁਰੂ ਕਾ ਮਹਿਲ। ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਉਸ ਗੁਰਦੁਆਰੇ ਦਾ ਨਾਮ ਗੁਰੂ ਕਾ ਮਹਿਲ ਹੈ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਆਗਮਨ ਅੰਮ੍ਰਿਤ ਵੇਲੇ ਹੋਇਆ। ਇਤਿਹਾਸ ਕਹਿੰਦਾ ਹੈ ਕਿ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਰਬਾਰ ਸਾਹਿਬ ਆਸਾ ਕੀ ਵਾਰ ਦਾ ਕੀਰਤਨ ਸਰਵਣ ਕਰ ਰਹੇ ਸਨ ਤੇ ਉਸ ਵਕਤ ਸਮਾਪਤੀ ਵੇਲੇ ਸੇਵਕ ਨੇ ਜਾ ਕੇ ਬੇਨਤੀ ਕੀਤੀ, ਮਹਾਰਾਜ ਆਪ ਜੀ ਦੇ ਗ੍ਰਹਿ ਵਿਖੇ ਸਾਹਿਬਜ਼ਾਦਾ ਜੀ ਦਾ ਜਨਮ ਹੋਇਆ ਹੈ। ਮਹਾਰਾਜ ਆਏ ਆ ਗੁਰਬਿਲਾਸ ਪਾਤਸ਼ਾਹ 6ਵੀਂ ਵੀ ਜਿਹੜੇ ਸ਼ਬਦ ਲਿਖੇ ਨੇ, ਮਹਾਰਾਜ ਜੀ ਨੇ ਆਪਣੇ ਇਸ ਬੇਟੇ ਨੂੰ ਹੱਥਾਂ ਚੁੱਕਿਆ, ਉਸ ਵਕਤ ਜਿਹੜੇ ਸ਼ਬਦ ਕਹਿ, ਭਾਵੇਂ ਅਸੀਂ ਸ਼ਰਧਾ ਨਾਲ ਦੇਖਾਂਗੇ ਹਰ ਗੱਲ ਸਵੀਕਾਰ ਹੋਵੇਗੀ, ਜੇ ਤਰਕ ਨਾਲ ਹਰ ਗੱਲ ਨੂੰ ਕੱਟਣ ਦਾ ਯਤਨ ਕਰਾਂਗੇ ਤੇ ਕੁਛ ਵੀ ਸਿੱਧ ਨਹੀਂ ਹੋਵੇਗਾ। ਮਹਾਰਾਜ ਜੀ ਨੇ ਆਪਣੇ ਬੇਟੇ ਨੂੰ ਹੱਥਾਂ ਚ ਪਕੜਿਆ, ਇਤਿਹਾਸ ਕਹਿੰਦਾ ਆਪਣਾ ਸੀਸ ਚੁਕਾਇਆ। ਭਾਈ ਬਿਧੀ ਚੰਦ ਜੀ ਪੁੱਛਦੇ ਨੇ, ਮਹਾਰਾਜ ਇਸ ਪੁੱਤਰ ਨੂੰ ਇੰਨੀ ਨੀਜ ਨਾਲ ਦੇਖਿਆ ਤੇ ਸਤਿਗੁਰੂ ਦੇ ਜਿਹੜੇ ਸ਼ਬਦ ਸਨ ਉਹ ਇਹ ਸਨ, ਇਹ ਮੇਰਾ ਬੇਟਾ ਦੀਨ ਰੱਖਕ ਸੰਕਟ ਹਾਰਨ। ਕੁਛ ਵਿਦਵਾਨ ਕਹਿੰਦੇ ਦੀਨ ਬੰਧੂ, ਇਹਦਾ ਮਤਲਬ ਗਰੀਬਾਂ ਦਾ ਰਖਵਾਲਾ ਹੈ ਤੇ ਜਿਤਨੀ ਮਰਜ਼ੀ ਵੱਡੀ ਤੋਂ ਵੱਡੀ ਮੁਸੀਬਤ ਆ ਜਾਏ, ਸੱਚ ਇਹ ਵੇ ਮੇਰਾ ਪੁੱਤਰ ਵੱਡੇ ਤੋਂ ਵੱਡੇ ਸੰਕਟ ਨੂੰ ਵੀ ਹਰ ਕਰ ਦੇਵੇਗਾ। ਤੇ ਸਾਡੇ ਮੈਂ ਥੋੜ੍ਹੀ ਜਿਹੀ ਬੇਨਤੀ ਆਪ ਨੂੰ ਕਰਨੀ, ਖਾਸ ਕਰਕੇ ਸਰਦਾਰ ਕਪੂਰ ਸਿੰਘ ਉਹਨਾਂ ਨੇ ਇੱਕ ਵਾਰੀ ਜਲੰਧਰ ਰੇਡੀਓ ਤੇ ਇੱਕ ਲੈਕਚਰ ਦਿੱਤਾ ਸੀ, ਹੈ ਤਾਂ ਥੋੜੇ ਦੇ ਮਿੰਟਾਂ ਦਾ ਸੀ, ਤੇ ਮੈਂ ਉਹਨੂੰ ਤਾਂ ਆਧਾਰ ਬਣਾ ਰਿਹਾ ਕਿਉਂਕਿ ਜਿਸ ਵਿਦਵਾਨ ਦੀ ਖੋਜ ਹੋਵੇ ਭਾਵੇਂ ਉਹ ਦੁਨੀਆਂ ਤੋਂ ਚਲਾ ਵੀ ਜਾਏ ਉਹਦਾ ਜ਼ਿਕਰ ਜ਼ਰੂਰ ਕਰਨਾ ਚਾਹੀਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਬਾਰੇ ਸ਼ਬਦ ਕਹਿ ਸਨ, ਇਹ ਸੰਕਟ ਹਰਨ ਦੀਨ ਰੱਖਕ। ਚਲੋ ਇਹ ਸ਼ਬਦ ਤਾਂ ਨੇ ਸਾਡੇ ਕੋਲ ਹਿਸਟਰੀ ਦੇ, ਇਸ ਵਿੱਚ ਆਹ ਵੀ ਕਹਿ ਸਕਦੇ ਹਾਂ ਵੀ ਕਵੀ ਨੇ ਭਾਵਨਾ ਨਾਲ ਲਿਖਿਆ ਹੋਵੇ, ਪਰ ਜਿਹੜੇ ਬਚਨ ਆਪ ਜੀ ਰੋਜ਼ ਸਵੇਰੇ ਸ਼ਾਮ ਦੁਨੀਆ ਭਰ ਵਿੱਚ ਜਿੱਥੇ ਵੀ ਸਿੱਖ ਨੇ ਗੁਰਦੁਆਰਿਆਂ ਵਿੱਚ ਘਰਾਂ ਵਿੱਚ ਜਿੱਥੇ ਨੇਮੀ ਪ੍ਰੇਮੀ ਰੋਜ਼ ਅਰਦਾਸ ਕਰਦੇ ਆ, ਗੁਰਮੁਖੋ ਕਰੋੜਾਂ ਸ਼ਰਧਾਲੂ ਰੋਜ਼ਾਨਾ ਗੁਰੂ ਤੇਗ ਬਹਾਦਰ ਸਾਹਿਬ ਨੂੰ ਯਾਦ ਕਰਦੇ ਆ ਤੇ ਗੁਰੂ ਗੋਬਿੰਦ ਸਿੰਘ ਦੋ ਬਚਨ ਕਹਿੰਦੇ ਆ ਕਿ ਇੱਕ ਮੇਰੇ ਪਿਤਾ ਜੀ ਨੂੰ ਚਲੋ ਤੇ ਸ਼ਬਦ ਉਹਨਾਂ ਤੇਗ ਬਹਾਦਰ ਵਰਤਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕੋਈ ਵੀ ਯਾਦ ਕਰੇਗਾ ਸਭ ਤੋਂ ਪਹਿਲਾਂ ਉਹਨਾਂ ਦੀ ਯਾਦ ਵਿੱਚ ਘਰ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ, ਨਾ ਨਿਧਾ ਨਹੀਂ। ਦੂਸਰੀ ਗੱਲ ਕਿ ਜਿੱਥੇ ਪਿਤਾ ਜੀ ਨੂੰ ਕੋਈ ਯਾਦ ਕਰੇਗਾ ਪਿਤਾ ਗੁਰਦੇਵ ਉਹਦੀ ਸਹਾਇਤਾ ਵਾਸਤੇ ਜ਼ਰੂਰ ਪਹੁੰਚਣਗੇ। ਅਸੀਂ ਰੋਜ਼ ਪਾਠ ਕਰਨੇ ਆ ਤੇਗ ਬਹਾਦਰ ਸਿਮਰੇ, ਇਹਦਾ ਮਤਲਬ ਗੁਰੂ ਤੇਗ ਬਹਾਦਰ ਸਾਹਿਬ ਨੂੰ ਚੇਤੇ ਕੀਤੇ ਆ। ਉਂਝ ਮੈਨੂੰ ਪਤਾ ਨੌਨਿਧ ਦੇ ਅਰਥ ਗੁਰਬਾਣੀ ਵਿੱਚ ਬੜੇ ਹੋਰ ਵੀ ਡੂੰਘੇ ਆ। ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ, ਪ੍ਰਭ ਕਾ ਨਾਮ ਸ਼ਬਦ ਵਰਤਿਆ। ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਇੱਥੇ ਬਚਨ ਕੀਤਾ, ਕਹਿਣ ਲੱਗੇ ਤੇ ਥੋੜੀ ਆਵਾਜ਼ ਘੱਟ ਕਰ, ਤੇਗ ਬਹਾਦਰ ਸਿਮਰੇ ਘਰ ਨੌਨਿਧ ਆਵੇ ਧਾਏ। ਧਾਏ ਦਾ ਅਰਥ ਆਪਾਂ ਸਮਝਣੇ ਦੌੜ ਕੇ। ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਯਾਦ ਕੋਈ ਕਰੇ ਘਰ ਨੌ ਨਿਧੀਆਂ ਧਾ ਕੇ ਆਉਂਦੀਆਂ ਨੇ। ਤੇ ਅਗਲਾ ਬਚਨ ਕੀਤਾ ਸਭ ਥਾਈ ਹੋਏ ਸਹਾਇ, ਜਿੱਥੇ ਵੀ ਕੋਈ ਯਾਦ ਕਰਦਾ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਹਰ ਥਾਂ ਤੇ ਸਹਾਇਤਾ ਕਰਨ ਵਾਸਤੇ ਪਹੁੰਚਦੇ ਆ। ਦਾਸ ਇੱਕ ਹੋਰ ਬੇਨਤੀ ਕਰੇ ਕਿ ਗੁਰੂ ਨਾਨਕ ਸਾਹਿਬ ਜੀ ਤੋਂ ਬਾਅਦ ਜੇ ਦੂਰ ਥੋੜਾ ਜਿਹਾ ਹੋਰ ਗਏ ਤੇ ਗੁਰੂ ਹਰਗੋਬਿੰਦ ਸਾਹਿਬ, ਪਰ ਗੁਰੂ ਨਾਨਕ ਸਾਹਿਬ ਜਿੰਨਾ ਨਹੀਂ ਸਫ਼ਰ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਇਹਨਾਂ ਦਾ ਪੂਰਵ ਰਟਨਕ ਹੈ, ਜਿਹਨੂੰ ਆਪਾਂ ਪਟਨਾ ਸਾਹਿਬ ਢਾਕਾ ਆਸਾਮ ਦਾ ਜ਼ਿਕਰ ਕਰਦੇ। ਗੁਰੂ ਤੇਗ ਬਹਾਦਰ ਸਾਹਿਬ ਦੀ ਪਰਵਰਿਸ਼ ਅੰਮ੍ਰਿਤਸਰ ਦੀ ਧਰਤੀ ਤੇ ਸ਼ੁਰੂ ਹੋਈ। ਉਸ ਦਿਨ ਮੈਂ ਇੱਕ ਬੇਨਤੀ ਕੀਤੀ ਸੀ ਕਿ ਮਹਾਰਾਜ ਨੂੰ ਸੁੱਤੇ ਸਿੱਧ ਬਚਪਨ ਤੋਂ ਹੀ ਬੈਰਾਗ ਸੀ, ਬਿਰਹ ਸੀ, ਪਰ ਇੱਕ ਘਟਨਾ ਨੇ ਉਹਨਾਂ ਦੀ ਜ਼ਿੰਦਗੀ ਤੇ ਬਹੁਤ ਗਹਿਰਾ ਅਸਰ ਕੀਤਾ। ਉਹ ਘਟਨਾ ਸੀ ਆਪਣੇ ਵੱਡੇ ਵੀਰ ਬਾਬਾ ਅਟਲ ਰਾਏ ਜੀ ਦਾ ਚਲਾਣਾ, ਕਿਉਂਕਿ ਉਹਨਾਂ ਦਾ ਚਲਾਣਾ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਹੋਇਆ। ਗੁਰੂ ਤੇਗ ਬਹਾਦਰ ਸਾਹਿਬ ਉਹਨਾਂ ਨੇ ਕਦੀ ਵੀ ਗੁਰੂ ਹਰ ਰਾਏ ਸਾਹਿਬ, ਗੁਰੂ ਹਰਕ੍ਰਿਸ਼ਨ ਸਾਹਿਬ, ਗੁਰੂ ਹਰਗੋਬਿੰਦ ਸਾਹਿਬ, ਉਹਨਾਂ ਨੇ ਕਦੀ ਵੀ ਤਿੰਨ ਪਾਤਸ਼ਾਹਾਂ ਕੋਲ ਇਹ ਜਤਾਇਆ ਹੀ ਨਹੀਂ ਕਿ ਮੈਂ ਵੱਡਾ ਹਾਂ ਤੇ ਗੱਡੀ ਦਾ ਵਾਰਸ ਮੈਂ ਹਾਂ। ਗੁਰੂ ਹਰਗੋਬਿੰਦ ਸਾਹਿਬ ਦੇ ਬੇਟੇ ਨੇ, ਪਰ ਉਹਨਾਂ ਇਹ ਨਹੀਂ ਜਤਾਇਆ ਕਿ ਮੈਂ ਹਰ ਰਾਏ ਜੀ ਤੋਂ ਵੱਡਾ ਹਾਂ। ਨੇ ਜੋ ਪਿਤਾ ਗੁਰਦੇਵ ਨੇ ਕਹਿ ਦਿੱਤਾ, ਕੀਰਤਪੁਰ ਸਾਹਿਬ ਰਹਿਆ ਤੇ ਇੱਥੇ ਇੱਕ ਵਾਰ ਅਰਜ਼ ਕੀਤੀ ਸੀ, ਮਹਾਰਾਜ ਜੀ ਜਦੋਂ ਵੀ ਸੰਗਤ ਵਿੱਚ ਆਉਂਦੇ ਸਨ ਇੱਕ ਤਾਂ ਨੇਤਰ ਨੀਵੇਂ ਕਰਕੇ, ਕਿਉਂਕਿ ਸਾਡੇ ਕੋਲ ਇਤਿਹਾਸ ਦੀਆਂ ਘਟਨਾਵਾਂ ਇਹ ਨੇ, ਜ਼ਿਆਦਾ ਉੱਚਾ ਨਹੀਂ ਸੰਬੋਲਦੇ, ਚੰਚਲ ਤਾਈ ਕਦੇ ਨਹੀਂ ਸੀ ਉਹਨਾਂ ਦੇ ਨੇੜੇ ਆਈ।

ਸਭ ਤੋਂ ਮੈਂ ਪਹਿਲੀ ਗੱਲ ਕੀਤੀ ਵਿਸ਼ਵਾਸ, ਜਾਂ ਕਹਿ ਹਿਰਦੈ ਵਿਸ਼ਵਾਸ ਪ੍ਰਭਾਵ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ। ਇੱਕ ਉਦਾਹਰਨ ਹੋਰ ਦੇ ਕੇ, ਵਿਸ਼ਵਾਸ ਕੀ ਹੈ? ਗੁਰੂ ਗ੍ਰੰਥ ਸਾਹਿਬ ਧੰਨਾ ਜੀ ਦੇ ਤਿੰਨ ਸ਼ਬਦ ਨੇ, ਚਲੋ ਸੱਜਣ ਕਈ ਚਾਰ ਕਹਿੰਦੇ ਆ, ਚੌਥਾ ਗੁਰੂ ਅਰਜਨ ਦੇਵ ਦਾ। ਪਰ ਭਾਈ ਗੁਰਦਾਸ ਸਾਹਿਬ ਨੇ, ਮੈਂ ਉੱਥੇ ਜਗ੍ਹਾ ਤੇ ਕਥਾ ਕਰਕੇ ਆਇਆ ਟੌਂਕ ਧੁਆਂਗ ਪਿੰਡ, ਭਗਤ ਧੰਨਾ ਜੀ ਦੀ ਅਜੇ ਵੀ ਪੈਲੀ ਹੈਗੀ ਹੈ ਜੀ, ਉਹਨਾਂ ਦੇ ਨਾਂ ਤੇ ਕਈ ਬਿੱਘੇ ਜ਼ਮੀਨ ਬੋਲਦੀ। ਜਦੋਂ ਉਸ ਪਿੰਡ ਚ ਮੈਂ ਗਿਆ ਤੇ ਸਵੇਰੇ ਅੰਮ੍ਰਿਤ ਵੇਲੇ ਨੇਤਰਿਮ ਤੋਂ ਬਾਅਦ ਬਾਹਰ ਨਿਕਲਿਆ ਤੇ ਮੇਰੇ ਮਨ ਚ ਇੱਕੋ ਖਿਆਲ ਐ ਟਕਰਾਇਆ ਕਿ ਜਿਹੜਾ ਪੰਡਿਤ ਪੂਜਾ ਕਰਦਾ ਸੀ ਉਹ ਤੇ ਵਿਦਵਾਨ ਸੀ, ਧੰਨਾ ਤੇ ਪੜ੍ਹਿਆ ਨਹੀਂ ਸੀ। ਉਹਨੇ ਰੋਜ਼ ਲੰਘਦਾ, ਉਹ ਮੱਝਾਂ ਗਾਵਾਂ ਲੈ ਕੇ ਜਾਂਦਾ, ਫਿਰ ਉਸਨੇ ਵੇਖਿਆ ਵੀ ਇਹ ਬੰਦਾ ਰੋਜ਼ ਇਸ਼ਨਾਨ ਕਰਾਉਂਦਾ, ਇਹ ਦੀਵੇ ਬੱਤੀ ਧੂਪ ਬੱਤੀਆਂ ਬਾਲਦਾ। ਤੇ ਭਾਈ ਸਾਹਿਬ ਨੇ ਲਿਖਿਆ, ਬਾਹਮਣ ਪੂਜੇ ਦੇਵਤੇ ਧੰਨਾ ਗਊ ਚਰਾਵਣ ਜਾਵੇ, ਧੰਨੇ ਡਿੱਠਾ ਚਲਤੇ ਪੁੱਛੇ ਬਾਹਮਣ ਆਖ ਸੁਣਾਵੇ। ਉਹਨੇ ਕਿਹਾ ਇਹ ਕੀ ਕਰਨਾ? ਉਹ ਕਹਿੰਦਾ ਠਾਕੁਰ ਦੀ ਪੂਜਾ ਕਰੇ, ਜੋ ਇੱਛਾ ਸੋਈ ਫਲ ਪਾਵੇ। ਯਾਦ ਰੱਖਿਓ, ਉਹ ਬੰਦੇ ਨੇ ਕਿਹਾ ਵੀ ਧੰਨਿਆ ਇਹ ਠਾਕੁਰ ਦੀ ਜਿਹੜਾ ਪੂਜਾ ਕਰਦੇ ਤੇ ਸਵਾਲ ਹੈ ਜੀ। ਉਹਨੇ ਪੱਥਰ ਦੀ ਪੂਜਾ ਕੀਤੀ। ਮੈਂ ਇੱਕ ਬੇਨਤੀ ਤੁਹਾਨੂੰ ਕਰਾਂ, ਪਲੀਜ਼ ਮੇਰੀ ਗੱਲ ਧਿਆਨ ਨਾਲ ਸੁਣਿਓ। ਅਧਿਆ ਜਿਵੇਂ ਬਾਹਰ ਮੁਖੀ ਵੱਖ ਵੱਖ ਤਲੀਮ ਦੇ ਪੜਾਅ ਨੇ, ਸਟੇਜਿਸ ਨੇ, ਇਸੇ ਤਰ੍ਹਾਂ ਸਪਿਰਚੁਅਲਿਟੀ ਵਿੱਚ ਵੀ ਵੱਖ ਵੱਖ ਪੜਾਅ ਆਉਂਦੇ ਆ। ਉਦਾਹਰਨ ਦੇ ਤੌਰ ਤੇ ਅਸੀਂ ਬੱਚੇ ਨੂੰ ਸਕੂਲ ਪੜ੍ਹਨੇ ਪਾਉਂਦੇ ਹਾਂ, ਜੇ ਅੰਗਰੇਜ਼ੀ ਚ ਪੜ੍ਹਨਾ ਹੋਵੇ ਜੇ ਉਹ ਸਭ ਤੋਂ ਪਹਿਲਾਂ, ਪਹਿਲੀ ਗੱਲ ਤੇ ਉਹ ਅੱਜ ਕੱਲ ਪਹਿਲਾਂ ਪੜ੍ਹਾਉਂਦੀ ਕੋਈ ਨਹੀਂ, ਉਹ ਕਹਿੰਦੇ ਨੇ ਵੀ ਖੇਡ ਖੇਡ ਕੇ ਆ ਜਾਂਦਾ। ਉਹ ਬੱਚਾ ਜਿਹੜਾ ਅੱਜ ਫੀਸ ਦੇਣੇ ਪਿਆ ਖੇਡ ਕੇ ਆ ਜਾਏ, ਇਸ ਤਰ੍ਹਾਂ ਹੈ ਨਾ ਜੀ। ਤੇ ਜੇ ਦਸਵੀਂ ਚ ਪੜ੍ਹਦਾ ਖੇਡੇ ਆਪਾਂ ਡਾਂਗ ਚੁੱਕ ਲੈਂਦੇ ਹਾਂ, ਤੇ ਅਗਲਾ ਕਹੇਗਾ ਜਿੱਦਣ ਪੜ੍ਹਨੇ ਪਾਇਆ ਉਦਣ ਤੇ ਖੇਡ ਤੋਂ ਸ਼ੁਰੂ ਹੋਈ ਸੀ ਕੰਮ, ਬੈਟ ਬੱਲੇ ਪਏ ਸਨ, ਗੇਂਦਾਂ ਪਈਆਂ ਸਨ, ਝੂਟੇ ਲੱਗੇ ਸਨ। ਜੇ ਬੰਦਾ ਪੀ ਐਚ ਡੀ ਕਰਦਾ ਕਹੇ ਮੈਂ ਤਾਂ ਬੈਟ ਬੱਲਾ, ਕਰਦੇ ਕਹਿਣਗੇ ਫੜ ਇਹਨੂੰ, ਬੈਟ ਨੂੰ ਠੋਕੋ ਇਹਨੂੰ, ਇਹਦੇ ਨੇ ਕੁੱਟੋ ਵਿਕਟਾਂ ਨਾਲ ਇਹਨੂੰ, ਵੀ ਤੈਨੂੰ ਪਤਾ ਨੀ ਇੰਨੇ ਪੈਸੇ ਭਰੇ ਆ। ਪਰ ਉਹ ਕਹੇਗਾ ਜਦੋਂ ਮੈਂ ਸ਼ੁਰੂ ਹੋਇਆ ਉਦੋਂ ਤਾਂ ਬੱਲੇ ਤੋਂ ਸ਼ੁਰੂ ਹੋਇਆ। ਉਹਨਾਂ ਕਿਹਾ ਬੇਟੇ ਉਦਣ ਤੈਨੂੰ ਦੱਸਣਾ ਸੀ ਤਲੀਮ ਕੀ ਹੈ। ਏ ਫੋਰ ਐਪਲ ਦਾ ਮਤਲਬ ਇਹ ਨੀ ਕਿ ਐਪਲ ਹੀ ਕੇਵਲ ਏ ਤੋਂ ਬਣਦਾ, ਏ ਤੋਂ ਤਾਂ ਹਜ਼ਾਰਾਂ ਸ਼ਬਦ ਬਣਦੇ ਪਏ ਆ। ਐਪਲ ਤਾਂ ਦੱਸਿਆ ਸੀ ਤੈਨੂੰ ਏ ਦੀ ਸਮਝ ਪੈ ਜਾਏ। ਅਧਿਆਤਮਿਕਤਾ ਚ ਜਦੋਂ ਕੋਈ ਸਰਗੁਣ ਦੀ ਭਗਤੀ ਵੱਲ ਤੁਰਦਾ ਉਸ ਵਿੱਚ ਉਹਨੂੰ ਕਈ ਵਾਰੀ ਦ੍ਰਿਸ਼ ਨੂੰ ਸਿਰਜਦਾ। ਗੁਰੂ ਅਮਰਦਾਸ ਨੂੰ ਸਾਰੇ ਵਿਦਵਾਨ ਮੰਨਦੇ ਆ, 19 ਸਾਲ ਉਹ ਗੰਗਾ ਇਸ਼ਨਾਨ ਕਰਦੇ ਰਹੇ, ਉਹਨਾਂ ਦੀ ਦ੍ਰਿਸ਼ਟ ਮਾਨਤਿਕ ਭਾਵਨਾ ਸੀ। ਪਰ ਜਿੱਦਣ ਪੂਰਾ ਗੁਰੂ ਮਿਲਿਆ ਉਹਨੇ ਦੇਖਿਆ ਬੰਦੇ ਦੀ ਐਨਰਜੀ ਬੜੀ ਜ਼ਬਰਦਸਤ ਏ, ਉਹਨੂੰ ਮੋੜ ਕੇ ਰੱਖ ਦਿੱਤਾ। ਮੈਂ ਇਸ ਕਰਕੇ ਕਹਿੰਦਾ ਖੰਡਨ ਕਰਨ ਦੀ ਬਜਾਏ ਇਹਨੂੰ ਸਮਝੀਏ ਕਿ ਉਹਨੇ ਸ਼ੁਰੂਆਤ ਕਿਹਾ। ਉਹਨੇ ਕਿਹਾ ਵੀ ਜਿਹੜਾ ਠਾਕੁਰ ਦੀ ਪੂਜਾ ਕਰਦਾ ਉਹਦੇ ਕੰਮ ਹੁੰਦਾ, ਉਹ ਬੰਦਾ ਸੀ ਜੀ ਬਿਲਕੁਲ ਨਿਰਸ਼ਲ, ਉਹਦੇ ਮਨ ਦੇ ਵਿੱਚ ਬਿਲਕੁਲ ਕੋਈ ਪਾਪ ਨਹੀਂ ਸੀ, ਨਾ ਉਹਦੇ ਕੋਲ ਵਿਦਵਾਨਾਂ ਵਾਲੀ ਘੁਣਤਰੀਆਂ ਤਰਕ ਸ਼ਰਕ ਸਨ। ਉਹਨੇ ਜਦੋਂ ਇਹ ਸੁਣਿਆ ਵੀ ਠਾਕੁਰ ਦੀ ਪੂਜਾ ਕਰੇ ਜੋ ਇੱਛਾ ਸੋਈ ਫਲ ਪਾਵੇ, ਉਹ ਕਹਿੰਦਾ ਜੋ ਮੰਗੀਏ ਉਹੀ ਕੰਮ ਕਰਦਾ, ਕਹਿੰਦਾ ਬਿਲਕੁਲ। ਉਹ ਸੀ ਜੱਟ, ਉਹਨੇ ਕਿਹਾ ਅੱਜ ਕੱਲ੍ਹ ਕਾਮਿਆਂ ਦੀ ਬੜੀ ਲੋੜ ਹੈ, ਐਵੇਂ ਦਿਹਾੜੀ ਵਾਲੇ ਸੱਦਣ, ਠਾਕੁਰ ਲੈ ਜਾਓ। ਇਸ ਤਰ੍ਹਾਂ ਹੋਇਆ ਨਾ ਜੀ। ਉਹਨੇ ਕਿਹਾ ਇਕੱਲਾ ਬੰਦਾ ਵਾ, ਜੇ ਨੱਕੇ ਮੋੜਨਾ ਤੇ ਗਾਦੀ ਤੇ ਕੋਈ ਨੀ ਬਹਿੰਦਾ, ਜੇ ਗਾਦੀ ਤੇ ਬਹਿੰਦਾ ਨੱਕੇ ਨੀ ਕਿਹੜਾ ਮੋੜੇਗਾ, ਢੱਗੇ ਨੀ ਤੁਰਦੇ। ਉਹਨੇ ਕਿਹਾ ਕੰਮ ਕਰੋ, ਠਾਕੁਰ ਨੂੰ ਲੈ ਜਾਓ, ਨਾਲੇ ਪੱਠੇ ਪਵਾਵਾਂ ਕਰਾਂਗੇ, ਨਾਲੇ ਹਲਵਾਵਾਂਗੇ। ਇਹੀ ਸੀ ਨਾ ਜੀ, ਇਹਨੂੰ ਤਰਕ ਨੀ, ਥੋੜਾ ਮਜ਼ਾਕ ਚ ਦੇਖੋ। ਉਹਨੇ ਕਿਹਾ ਮੈਨੂੰ ਠਾਕੁਰ ਦੇ। ਦੂਜੇ ਦਿਨ ਆ ਗਿਆ, ਉਹਨੇ ਕਿਹਾ ਵੀ ਐਵੇਂ ਦਿਹਾੜੀ ਵਾਲੇ ਤੇ ਜਾਂਦੇ ਨੀ, ਠਾਕੁਰ ਲੈ ਜਾਓ। ਉਹਨੇ ਕਿਹਾ ਠਾਕੁਰ ਦੇ। ਉਹਨੇ ਕਿਹਾ ਕਿਉਂ? ਕਹਿੰਦਾ ਵੀ ਗਾਦੀ ਤੇ ਬਾਵਾਂਗੇ, ਨੱਕੇ ਨੁੱਕੇ ਮੋੜੂਗਾ। ਇਹੀ ਸੁਣਾਉਂਦੇ ਆ ਸਾਰੇ। ਉਹਨੇ ਕਿਹਾ ਇਹ ਨੀ ਕਰਦਾ ਕੰਮ ਏ। ਉਹਨੇ ਕਿਹਾ ਜੇ ਇਹ ਨੀ ਕੰਮ ਕਰਦਾ ਤੂੰ ਕਾਹਤੋਂ ਪਾਣੀ ਪਾਈ ਜਾਂਦਾ ਇਹਨੂੰ? ਇੱਕ ਪਾਸੇ ਤੂੰ ਕਹਿੰਦਾ ਕੰਮ ਕਰਦਾ, ਦੂਜੇ ਪਾਸੇ ਕਹਿੰਦਾ ਨਹੀਂ ਕਰਦਾ। ਉਹ ਦੂਜੇ ਦਿਨ ਫਿਰ ਆਇਆ, ਉੱਥੇ ਭਾਈ ਗੁਰਦਾਸ ਸਾਹਿਬ ਕਹਿੰਦੇ ਠਾਕੁਰ ਨੇ ਦਿੱਤਾ ਪੱਥਰ ਇੱਕ ਲਪੇਟ ਕਰ ਦੇ ਧੰਨੇ ਨੂੰ ਗੈਲ ਛਡਾਵੇ। ਉਹਨੇ ਕਿਹਾ ਖੇੜੇ ਪੈ ਗਿਆ ਜੱਟ। ਉਹਨੇ ਬਾਹਰੋਂ ਪੱਥਰ ਚੁੱਕਿਆ, ਰੁਮਾਲੇ ਚ ਲਪੇਟ ਕੇ ਕਹਿੰਦਾ ਲੈ ਜਾ ਠਾਕੁਰ। ਉਹ ਪਿਓ ਦਾ ਪੁੱਤਰ ਪੱਥਰ ਨੂੰ ਨੀ ਬੈਠਾ, ਉਹ ਸੱਚੀ ਮੁੱਚੀ ਬੈਠਾ ਪੱਥਰ ਅੱਗੇ। ਪੱਥਰ ਦੂਰ ਚਲਾ ਗਿਆ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਵਾਗਾ। ਕਿਹੜੀ ਚੀਜ਼ ਸੀ ਉਹਦੇ ਕੋਲ? ਆਪ ਸਿਆਣੇ ਹੋ,
ਜਿਸ ਬੰਦੇ ਨੇ ਪੱਥਰ ਲਪੇਟ ਕੇ ਦਿੱਤਾ ਉਹਦਾ ਕਿਤੇ ਜ਼ਿਕਰ ਨਹੀਂ ਆਉਂਦਾ, ਪਰਮਾਤਮਾ ਨੂੰ ਪਾ ਗਿਆ। ਉਹ ਸਿਰਫ ਕਹਿ ਰਿਹਾ ਸੀ ਪਰਮਾਤਮਾ ਇਸ ਤਰ੍ਹਾਂ, ਪਰਮਾਤਮਾ ਇਸ ਤਰ੍ਹਾਂ। ਜਿਹਨੇ ਵਿਸ਼ਵਾਸ ਕੀਤਾ ਸੱਚੀ ਮੁੱਚੀ, ਉਹਨੇ ਰੱਬ ਨੂੰ ਪ੍ਰਗਟ ਕਰਕੇ ਉਹਦੇ ਨਾਲ ਗੱਲਾਂ ਕੀਤੀਆਂ। ਮੈਂ ਸਿਰਫ ਤੁਹਾਨੂੰ ਗੁਰਮਤਿ ਦੇ ਨੁਕਤੇ ਚੋਂ ਦਿੱਤੀਆਂ ਨੇ ਕੁਝ ਉਦਾਹਰਨਾਂ, ਅਜੇ ਬਹੁਤ ਕੁਛ ਪਿਆ ਗੁਰੂ ਗ੍ਰੰਥ ਸਾਹਿਬ ਵਿੱਚ, ਇਸ ਦੀ ਵਿਆਖਿਆ ਕਰਨ ਲਈ ਭਰੋਸਾ ਕੀ ਯਕੀਨ ਬੜੀ ਵੱਡੀ ਚੀਜ਼ ਹੈ।

शरीर स्वस्थ कीन समय सिमरन तो नानक

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਜੋ ਖਿਆਲ ਬਖਸ਼ਿਸ਼ ਨੇ ਕੀਤੇ ਨੇ, ਪ੍ਰੇਰਨਾ ਦਿੱਤੀ ਹੈ, ਉਹ ਮੈਂ ਆਪ ਨੂੰ ਸਰਵਣ ਕਰਾਉਣ ਦੀ ਨਿਮਾਣੀ ਕੋਸ਼ਿਸ਼ ਕਰ ਰਿਹਾ। ਮਨੁੱਖ ਸਮਾਜਿਕ ਪ੍ਰਾਣੀ ਹੈ, ਇਹ ਸੰਬੰਧਾਂ ਤੋਂ ਬਿਨਾਂ ਨਹੀਂ ਜੀ ਸਕਦਾ, ਇਹਨੂੰ ਸੰਬੰਧ ਬਣਾਉਣੇ ਪੈਂਦੇ ਨੇ। ਕਿਉਂ? ਸੰਬੰਧਾਂ ਤੋਂ ਬਿਨਾਂ ਜੀ ਨਹੀਂ ਸਕਦਾ। ਕੋਈ ਨਹੀਂ ਸੰਬੰਧੀ ਤੋ ਇਹ ਕਲਪਨਾ ਦੇ ਸੰਬੰਧ ਬਣਾ ਲੈਂਦਾ, ਖਿਆਲਾਂ ਦੇ ਸੰਬੰਧ ਬਣਾ ਲੈਂਦਾ, ਖਿਆਲਾਂ ਦੇ ਸੰਬੰਧੀ ਬਣਾ ਲੈਂਦਾ, ਫਿਰ ਉਹਨਾਂ ਨਾਲ ਰਹਿੰਦਾ। ਕਾਰਨ, ਮਨੁੱਖ ਇੱਕ ਐਸਾ ਪ੍ਰਾਣੀ ਹੈ ਜਿਹਨੂੰ ਦੂਜਾ, ਤੀਜਾ, ਚੌਥਾ, ਪੰਜਵਾਂ ਚਾਹੀਦਾ। ਇਹਦਾ ਆਪਣੇ ਆਪ ਦੇ ਨਾਲ ਰਹਿਣਾ ਕਠਿਨ ਹੈ। ਆਪਣੇ ਆਪ ਦੇ ਨਾਲ ਰਹਿੰਦਾ ਜਾਂ ਪਰਮਾਤਮਾ ਜਾਂ ਕੋਈ ਪਰਮਾਤਮਾ ਦੇ ਨਾਲ ਜੁੜੀ ਹੋਈ ਆਤਮਾ ਸਨ, ਉਹ ਤੇ ਆਪਣੇ ਆਪ ਨਾਲ ਰਹਿੰਦਾ। ਬਾਕੀਆਂ ਨੂੰ ਦੂਜਿਆਂ ਨਾਲ ਸੰਬੰਧ ਜੋੜ ਕੇ, ਬਣਾ ਕੇ ਜੀਵਣਾ ਪੈਂਦਾ। ਸੰਬੰਧੀ ਚਾਹੀਦਾ। ਆਮ ਜੋ ਅਸੀਂ ਸੰਬੰਧੀ ਬਣਦੇ ਹਾਂ, ਮੈਂ ਉਸਦੀ ਰੂਪਰੇਖਾ ਤੁਹਾਡੇ ਸਾਹਮਣੇ ਨਹੀਂ ਰੱਖਦੇ ਹਾਂ। ਉਹ ਸੰਬੰਧੀ ਉਹਨਾਂ ਦੀਆਂ ਪ੍ਰਣਾਲੀਆਂ ਤੇ ਤਿੰਨ ਨੇ, ਨਾਨਕੇ, ਦਾਦਕੇ, ਸਹੁਰੇ। ਅਗਰ ਕੋਈ ਆਖੇ ਫਲਾਣਾ ਮੇਰਾ ਸੰਬੰਧੀ ਹੈ, ਤਾਂ ਦਾਦਕਿਆਂ ਦੇ ਚੋਂ ਹੋਵੇਗਾ, ਦਾਦਕਿਆਂ ਦੇ ਚੋਂ ਨਹੀਂ ਤੇ ਨਾਨਕਿਆਂ ਚ ਹੋਵੇਗਾ। ਜੇ ਨਾਨਕਿਆਂ ਦੇ ਚੋਂ ਨਹੀਂ ਹੈ ਤੇ ਸਹੁਰਿਆਂ ਦੇ ਚੋਂ ਹੋਵੇ। ਸੰਬੰਧੀਆਂ ਦੀਆਂ, ਸੰਬੰਧਾਂ ਦੀਆਂ ਇਹ ਪ੍ਰਣਾਲੀਆਂ ਤਿੰਨ ਨੇ, ਚੌਥੀ ਪ੍ਰਣਾਲੀ ਨਹੀਂ ਹੈ। ਸੰਬੰਧੀ ਸਾਰੇ ਦੇ ਸਾਰੇ ਇਹਨਾਂ ਹੀ ਤਿੰਨ ਪ੍ਰਣਾਲੀਆਂ 'ਚ ਆ ਜਾਂਦੇ ਨੇ, ਦਾਦਕੇ, ਨਾਨਕੇ, ਸਹੁਰੇ। ਪਰ ਜ਼ਰੂਰੀ ਨਹੀਂ ਇਹਨਾਂ 'ਚ ਵਾਕਈ ਕੋਈ ਸੰਬੰਧੀ ਹੋਵੇ। ਦੋ ਬਿਰਾਹ ਨੇ, ਇੱਕੋ ਸ਼ਹਿਰ ਵਿੱਚ ਰਹਿੰਦੇ ਨੇ, ਬੋਲਦੇ ਵੀ ਨੇ, ਮੁਕੱਦਮੇਬਾਜ਼ੀ ਚੱਲਦੀ ਹੈ, ਕੀ ਸੰਬੰਧ ਹੈ? ਪਿਓ ਪੁੱਤਰ ਵਿੱਚ ਬੋਲਚਾਲ ਵੀ ਨਹੀਂ ਹੈ। ਇਹ ਕਹਿਣ ਮਾਤਰ ਸਾਰੇ ਸੰਬੰਧ ਨੇ। ਵਾਸਤਵਿਕ ਜੋ ਸੰਬੰਧ ਨੇ, ਮੈਂ ਉਹਨਾਂ ਦੀ ਥੋੜ੍ਹੀ ਜਿਹੀ ਰੂਪਰੇਖਾ ਤੁਹਾਡੇ ਸਾਹਮਣੇ ਪੇਸ਼ ਕਰਨ ਲੱਗਾ। ਉਹ ਸੰਬੰਧਾਂ ਦੀਆਂ ਪ੍ਰਣਾਲੀਆਂ ਵਿਚਾਰਵਾਨਾਂ ਨੇ ਚਾਰ ਮੰਨੀਆਂ ਨੇ, ਸਮਾਜ ਦੀ ਤੇ ਪ੍ਰਣਾਲੀਆਂ ਤਿੰਨ ਨੇ, ਦਾਦਕੇ, ਨਾਨਕੇ, ਸਹੁਰੇ। ਭਾਈ ਸਾਹਿਬ ਭਾਈ ਗੁਰਦਾਸ ਜੀ ਤੇ ਇਹਨਾਂ ਤਿੰਨਾਂ ਹੀ ਸੰਬੰਧਾਂ ਦੀਆਂ ਪ੍ਰਣਾਲੀਆਂ ਨੂੰ ਸਿੱਖੀ ਤੋਂ ਕੁਰਬਾਨ ਕਰਦੇ ਨੇ, ਨਿਛਾਵਰ ਕਰਦੇ ਨੇ। ਭਾਈ ਸਾਹਿਬ ਦਾ ਸਵੱਈਆ ਵੀ ਸੁਣਾ ਦਿਆਂ, ਨਹੀਂ ਦਰਸਾਰ ਪਿਤਾ ਪਿਤਾਮਾ ਪਰ ਪਿਤਾਮਾ ਸਜਨ ਕੁਟੰਬ ਸੁਤ ਬਾਂਧਵ ਨਾ ਬਰਾਤਾ ਹੈ। ਇਹ ਦਾਦਕਿਆਂ ਦੀ ਪ੍ਰਣਾਲੀ, ਪਿਤਾ, ਫਿਰ ਪਿਤਾ ਦਾ ਪਿਤਾ ਦਾਦਾ, ਫਿਰ ਉਸਦਾ ਪਿਤਾ ਪਰਦਾਦਾ, ਫਿਰ ਭਰਾ ਔਰ ਸਾਰੇ ਸੰਬੰਧੀ। ਨਹੀਂ ਦਰਸਾਰ ਪਿਤਾ ਪਿਤਾਮਾ ਪਰ ਪਿਤਾਮਾ ਸਜਣ ਕੁਟੰਬ ਸੁਤ ਬਾਂਧਵ ਨਾ ਬਰਾਤਾ ਪਰਦਾਦਾ ਤੇ ਪੁੱਤਰ ਪੋਤਰਾ। ਇਹ ਸਭ ਦਾਦਕਿਆਂ ਦੀ ਪ੍ਰਣਾਲੀ 'ਚ ਆ ਜਾਂਦੇ। ਨਹੀਂ ਨਨਸਾਰ, ਨਾਨਕਿਆਂ ਦਾ ਰਿਸ਼ਤਾ ਮਾਂ ਤੋਂ ਚੱਲਦਾ, ਦਾਦਕਿਆਂ ਦਾ ਪਿਤਾ ਤੋਂ ਚੱਲਦਾ।
नहीं ननसार माता परमाता ब्रज माता मामी मामू मासी मौसा बिबद बिख्याता है। तीसरा रिश्ता सौरे आदा पत्नी करके या पत्नी दा पति करके चलता है। नहीं ससुराल सास ससुर सारो ओ सारी नहीं ब्रिटिशर जाचक ओ ना गाता है। असन बसन धन धाम काहू ने ना देखे हो जैसे गुरुसिख साध संगत को नाता है। भाई साहब के नल में सिखी दे नाते तो दाद के नान के सौरे सारे कुर्बान कर दो। जो सिख का सिख नाल रिश्ता है, जो सिख का गुरु नाल रिश्ता है, इस तरह का होर कोई रिश्ता नहीं। खैर हुण दे रिश्तियां दियां एक प्रणालियां तीन ने, लेकिन विचारवाना ने संबंधां दियां जो चार प्रणालियां बयान कीतियां ने, मैं थोड़े सामने इन्हां नूं खोलण दा यतन कर रहा हां। क्योंकि मनुख ऐसा प्राणी है, मैं फिर दोहरावां, संबंधां तो बिना नहीं जी सकदा। संबंधी चाहिए, दूजा तीजा चौथा पंजवां चाहिए। कह दिता जांदा कल्ला ते रब भी ना, पर कौन दसे रब ते है ही कल्ला। उन्हें किसी संबंधा की लोड़ नहीं है। और जब कोई जपद्या जपद्या स्वयं परमात्मा का रूप हो जाता है ब्रह्म ज्ञानी, किसी संबंध की लोड़ नहीं। उन मनुख नूं संबंधां विच जीवना पैंदा, संबंधी चाहिए। विचारवाना ने, दार्शनिक लोगों ने, धार्मिक ज्ञानियों ने ये जो चार प्रणालियां मनिया ने, एक सब तो नीवी एक सब तो शिखर दी, दो विचकार दिया सब तो नीवी। अपने लोभ को कीनो में, इस नाल इस वास्ते संबंध जोड़े है, वक्त सिर कम आ जाता, लोड़ां दी पूर्ति कर देना। इस करके चंगा लगता है, उन जिस नाल कोई मतलब नहीं, कोई मतलब नहीं। वक्त पैण पे कम आ जाता, कम सार देता है, लोड़ां दी पूर्ति कर देता है। इस वास्ते प्यारा लगता है, चंगा लगता है, उन इस नाल कोई संबंध नहीं। संबंध पशु भी जोड़ लेंदे ने, पठे पाई जाओ गौ पिछे भजी आउंदी, टुकर पाई जाओ कुत्ते पिछे आई जाते। ये संबंध पशु भी जोड़ लेंदे। अपने लोभ को कीनो में, ये संबंध मनुख मनुखा नाल जोड़ सकता है, ये संबंध मनुख परमात्मा नाल जोड़ सकता। उंज ते परमात्मा तेरे नाल कोई मतलब नहीं सी, पर तू कुछ इच्छावां दी पूर्ति कर देना, तो वक्त सिर कम आ जाना। तेरे अगों अरदास ते जोगड़ी कर दें, वक्त सिर कम आ जाना, उंज तेरे नाल कोई मतलब नहीं। अपने लोभ को कीनो में, ये पहला संबंध है लोभ दा लैण दा, ये वक्त सिर कम आ जाता, लोड़ां दी पूर्ति कर देंदा, किसी मुश्किल दे वक्त कम आ जाता, जरूरत दे समय कम आ जाता, उंज इस नाल कोई मतलब नहीं। मैं फिर अर्ज करा, ये संबंध मनुख मनुख नाल जोड़ सकता है, परमात्मा नाल जोड़ सकता है। कोई मुश्किल आ गई है, कोई विपता आई है, चलो गुरुद्वारे चलिए अरदास करा दिए, उंज कोई मतलब नहीं है रोज जाना, नितनेम करन दा, जप तप करन दा, कथा कीर्तन सुन दा कोई मतलब नहीं। गुरु कुछ कम पै गया, तू कम आ सकदा, चलो आउंदे हां तेरे अगों अरदास करदे।
ਆਪਣੇ ਲੋਭ ਕੋ ਕੀ ਨੋਵੇ। ਕੁਛ ਲੈਣਾ ਹੈ, ਲੋਭ ਲੈਣਾ ਹੈ, ਇਸ ਕਰਕੇ ਇਹਨੂੰ ਮਿੱਤਰ ਬਣਾਇਆ। ਹੁਣ ਤੇ ਕੋਈ ਮਤਲਬ ਨਹੀਂ। ਮੈਂ ਫਿਰ ਦੁਹਰਾਵਾਂ, ਇਹ ਰਿਸ਼ਤਾ ਪਸ਼ੂ ਵੀ ਜੋੜਨ ਦੇ ਸਮਰੱਥ ਹੋ ਜਾਂਦੇ ਨੇ। ਟੁੱਕਰ ਪਾਈ ਜਾਓ, ਕੁੱਤਾ ਪਿੱਛੇ ਆਈ ਜਾਂਦਾ। ਪੱਠੇ ਪਾਈ ਜਾਓ, ਪਸ਼ੂ ਪਿੱਛੇ ਆਈ ਜਾਂਦੇ। ਉਹਨਾਂ ਨੂੰ ਪਤਾ ਪੱਠੇ ਮਿਲਦੇ ਪਏ, ਟੁੱਕਰ ਮਿਲਦੇ ਪਏ ਨੇ, ਉਂਝ ਇਹਦੇ ਪਿੱਛੇ ਚੱਲਣ ਦਾ ਕੀ ਮਤਲਬ ਹੈ? ਉਂਝ ਇਸ ਦੇ ਪਿੱਛੇ ਚੱਲਣ ਦਾ ਕੋਈ ਮਤਲਬ ਨਹੀਂ, ਪੱਠੇ ਪਾਈ ਜਾਂਦਾ। ਉਂਝ ਇਸ ਨਾਲ ਕੋਈ ਸੰਬੰਧ ਨਹੀਂ, ਟੁੱਕਰ ਪਾਈ ਜਾਂਦਾ। ਆਪਣੇ ਲੋਭ ਕੋ ਕੀ ਨੋਵੇ, ਇਹ ਸਭ ਤੋਂ ਨੀਵਾਂ ਸੰਬੰਧ ਹੈ। ਇਹ ਪਸ਼ੂ ਵੀ ਜੋੜਨ ਦੇ ਸਮਰੱਥ ਹੋ ਜਾਂਦੇ, ਇਹ ਪਸ਼ੂ ਵੀ ਜੋੜ ਲੈਂਦੇ। ਇਸ ਵਿੱਚ ਅਗਰ ਭਾਵੇਂ ਇਹ ਮਨੁੱਖ ਹੈ, ਦੋ ਪੈਰ ਨੇ, ਦੋ ਹੱਥ ਹੈ, ਦਿਲ ਦਿਮਾਗ ਹੈ, ਤਾਂ ਵੀ ਧਾਰਮਿਕ ਦ੍ਰਿਸ਼ਟੀਕੋਣ ਦੇ ਮੁਤਾਬਕ ਪਸ਼ੂ ਹੈ, ਕਿਉਂਕਿ ਇਹ ਉਹੀ ਸੰਬੰਧ ਜੋੜਦਾ ਹੈ ਜੋ ਪਸ਼ੂ ਵੀ ਜੋੜ ਲੈਂਦੇ। ਇਨਸਾਨੀਅਤ, ਮਾਨਵਤਾ ਪਤਾ ਕਦੋਂ ਜਨਮ ਲੈਂਦੀ ਹੈ? ਉਦੋਂ ਜਨਮ ਲੈਂਦੀ ਹੈ

ਮਨੁੱਖ ਬਣਾਉਂਦਾ ਹੈ, ਲੋਭ ਮਨੁੱਖ ਨੂੰ ਪਸ਼ੂ ਬਣਾ ਦਿੰਦਾ। ਇਤਨੀ ਮਿਹਨਤ ਕਰਦੇ ਹਾਂ, ਬੜਾ ਲੰਬਾ ਚੌੜਾ ਗੁਰੂ ਗ੍ਰੰਥ ਸਾਹਿਬ ਦੇ ਖੁਲਾਸਾ। ਇਹ ਦੋ ਸ਼ਬਦ ਮੈਂ ਫਿਰ ਦੁਹਰਾਵਾਂ, ਪ੍ਰੇਮ ਪਸ਼ੂ ਨੂੰ ਵੀ ਮਨੁੱਖ ਬਣਾ ਦਿੰਦਾ। ਔਰ ਕਈ ਪਸ਼ੂ ਮਨੁੱਖ ਜੈਸੇ ਦੇਖੇ ਗਏ ਨੇ। ਕਹਿੰਦੇ ਨੇ ਮਹਾਤਮਾ ਬੁੱਧ ਜੰਗਲ ਵਿੱਚ ਤਪੱਸਿਆ ਕਰਦੇ ਸਨ, ਇੱਕ ਹਾਥੀ ਉਹਨਾਂ ਦਾ ਕਰਮੰਡਲ ਚੁੱਕ ਕੇ ਨਿਰੰਜਨਾ ਨਦੀ ਚੋਂ ਪਾਣੀ ਭਰ ਲਿਆਉਂਦਾ ਸੀ, ਅੱਗੋਂ ਰੱਖਦਾ ਸੀ। ਉੱਚੇ ਉੱਚੇ ਦਰਖਤਾਂ ਤੋਂ ਅੰਬ ਤੋੜ ਲਿਆਉਂਦਾ ਸੀ, ਕੇਲੇ ਤੋੜ ਲਿਆਉਂਦਾ ਸੀ, ਜੰਗਲ ਭਰੇ ਪਏ ਸਨ, ਅੱਗੋਂ ਰੱਖ ਦਿੰਦਾ ਸੀ। ਔਰ ਜਦ ਰਾਤ ਪੈ ਜਾਏ ਤਾਂ ਚਾਰੋਂ ਪਾਸੇ ਘੁੰਮ ਕੇ ਪਹਿਰਾ ਦਿੰਦਾ ਸੀ, ਕੋਈ ਜੰਗਲੀ ਜਾਨਵਰ ਇਹਨਾਂ 'ਤੇ ਹਮਲਾ ਨਾ ਕਰੇ। ਕੀ ਰਿਸ਼ਤਾ ਹੈ ਮਹਾਤਮਾ ਬੁੱਧ ਨਾਲ? ਉਂਝ ਚੰਗਾ ਲੱਗਦਾ ਬੈਠਾ ਹੈ ਕਿਸੇ ਮਸਤੀ 'ਚ, ਕਿਸੇ ਸਰੂਰ ਵਿੱਚ, ਚੰਗਾ ਲੱਗਦਾ। ਇਹ ਹਾਥੀ ਨੂੰ ਵੀ ਚੰਗਾ ਲੱਗਿਆ। ਸ਼ਾਇਦ ਆਪ ਨੂੰ ਪਤਾ ਹੋਵੇ ਸਾਰਾ ਬੋਧ ਸਮਾਜ ਹਾਥੀ ਦੀ ਪੂਜਾ ਕਰਦਾ, ਜੈਸੇ ਹਿੰਦੂ ਸਮਾਜ ਗਊ ਦੀ ਪੂਜਾ ਕਰਦਾ। ਕੁਛ ਪਸ਼ੂ ਐਸੇ ਹਨ ਜਿਨ੍ਹਾਂ ਦੇ ਅੰਦਰ ਮਾਨਵ ਹੋਣ ਦੀ ਸੰਭਾਵਨਾ ਛੁਪੀ ਹੋਈ ਹੈ। ਬਹੁਤ ਸਾਰੇ ਮਨੁੱਖ ਐਸੇ ਨੇ, ਬਿਲਕੁਲ ਮਨੁੱਖ ਨਹੀਂ ਨੇ, ਪਸ਼ੂ ਹੀ ਨੇ, ਪਸ਼ੂ ਹੀ ਨੇ। ਸੰਭਾਵਨਾ ਕੀ ਪਸ਼ੂ ਦੀ ਛੁੱਪੀ ਹੋਈ ਹੈ? ਐਨੀ ਪਸ਼ੂ ਕਰਤੂਤ ਪਸ਼ੂ ਕੀ ਮਾਨਸ ਜਾ ਲੋਕ ਪਚਾਰਾ ਕਰੇ ਦਿਨ ਰਾਤ। ਇੱਕ ਹਾਥੀ ਦਾ ਜ਼ਿਕਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਵੀ ਵਾਰ ਵਾਰ ਕਰਦੇ ਨੇ। ਜਬ ਹੀ ਸ਼ਰਨ ਗਹੀ ਕਿਰਪਾ ਨਿਧ, ਗਜ ਗਰਾ ਤੇ ਛੂਟਾ ਮਹਿਮਾ ਨਾਮ ਕਹਾ ਲਓ ਵਰਨੋ, ਰਾਮ ਕਹਿਤ ਬੰਧਨ ਤੇ ਦੂਤ। ਤੋ ਖੈਰ ਮੈਂ ਅਰਜ਼ ਕਰਾਂ, ਮਹਾਤਮਾ ਬੁੱਧ ਇਸ ਹਾਥੀ ਨੂੰ ਉਂਝ ਹੀ ਚੰਗਾ ਲੱਗਦਾ। ਲੈਣਾ ਕੀ ਸੀ ਉਸ ਭਿਕਸ਼ੂ ਕੋਲ? ਕੀ ਲੈਣਾ ਸੀ ਜਿਹਦੇ ਕੋਲ ਕੁਛ ਵੀ ਨਹੀਂ ਸੀ? ਸਿਰਫ ਤਨ ਦੇ ਉੱਤੇ ਇੱਕ ਕੱਪੜਾ ਸੀ, ਉਹਦੇ ਕੋਲ ਤੇ ਕੁਛ ਵੀ ਨਹੀਂ ਸੀ। ਹਾਥੀ ਨੇ ਉਹਦੇ ਕੋਲ ਕੀ ਲੈਣਾ? ਪਰ ਮਹਾਤਮਾ ਬੁੱਧ ਦਾ ਹੋਣਾ ਚੰਗਾ ਲੱਗਦਾ, ਚੰਗਾ ਲੱਗਦਾ। ਪ੍ਰੇਮ ਇਹਨੇ ਹਾਥੀ ਨੂੰ ਮਨੁੱਖ ਬਣਾ ਦਿੱਤਾ, ਕਿਧਰੇ ਸੱਪ ਵੀ ਮਨੁੱਖ ਬਣ ਜਾਂਦਾ। ਦੇਖਿਆ ਸੱਪ ਨੇ ਇਹ ਮੁਕੜਾ ਜੋ ਸਾਰੀ ਦੁਨੀਆ 'ਚ ਛਾਂ ਵੰਡਦਾ, ਸ਼ਾਂਤੀ ਵੰਡਦਾ, ਪ੍ਰੇਮ ਵੰਡਦਾ, ਸੁੱਖ ਵੰਡਦਾ, ਇਹਦੇ ਮੁਕੜੇ 'ਤੇ ਦੁੱਖ ਹੈ। ਇਸ ਪਨੀਰ ਸੱਪ ਨੇ ਛਾਂ ਕਰ ਦਿੱਤੀ ਗੁਰੂ ਨਾਨਕ 'ਤੇ। ਦੇਖ ਕੇ ਰਾਏ ਬੁਲਾਰ ਹੈਰਾਨ ਹੋਇਆ ਸੀ, ਕੀ ਲੈਣਾ ਗੁਰੂ ਨਾਨਕ ਕੋਲ ਇਸ ਸੱਪ ਨੇ? ਕੀ ਮੰਗ ਸੀ ਉਸਦੀ? ਨਹੀਂ, ਗੁਰੂ ਨਾਨਕ ਦਾ ਹੋਣਾ ਹੀ ਚੰਗਾ ਲੱਗਿਆ, ਸਤਿਗੁਰੂ ਦਾ ਹੋਣਾ ਹੀ ਚੰਗਾ ਲੱਗਦਾ ਪਿਆ, ਪ੍ਰਭਾਵਿਤ ਪਿਆ ਕਰਦਾ। ਤੇਰਾ ਹੋਣਾ ਹੀ ਕਾਫੀ ਹੈ, ਤੂੰ ਉਂਝ ਹੀ ਚੰਗਾ ਲੱਗਦਾ। ਪ੍ਰੇਮ, ਕੋਈ ਮੰਗ ਨਹੀਂ, ਕੋਈ ਲੋੜ ਨਹੀਂ। ਪ੍ਰੇਮ ਪਸ਼ੂ ਨੂੰ ਮਨੁੱਖ ਬਣਾ ਦਿੰਦਾ, ਲੋਭ ਮਨੁੱਖ ਨੂੰ ਵੀ ਪਸ਼ੂ ਬਣਾ ਦਿੰਦਾ। ਲੋਭੀ ਮਨੁੱਖ ਭਰਾ ਨੂੰ ਵੀ ਧੋਖਾ ਦੇਵੇਗਾ, ਮਾਂ ਬਾਪ ਨੂੰ ਵੀ ਧੋਖਾ ਦੇਵੇਗਾ, ਪਤਨੀ ਨੂੰ ਵੀ ਧੋਖਾ ਦੇਵੇਗਾ, ਬੱਚਿਆਂ ਨੂੰ ਵੀ ਧੋਖਾ ਦੇਵੇਗਾ, ਫਿਰ ਲੋਭੀ ਮਨੁੱਖ ਤੇ ਗੁਰੂ ਨੂੰ ਵੀ ਧੋਖਾ ਦੇਣ ਦੀ ਕੋਸ਼ਿਸ਼ ਕਰੇਗਾ। ਇਹ ਵੀ ਮੈਂ ਅਰਜ਼ ਕਰਾਂ, ਲੰਬਾ ਚੌੜਾ ਇਤਿਹਾਸ ਹੈ, ਇਸ ਵਕਤ ਇਤਿਹਾਸ ਦੇ ਪੰਨੇ ਮੈਂ ਤੁਹਾਡੇ ਸਾਹਮਣੇ ਨਾ ਖੋਲਾਂ। ਮਹਾਰਾਜ ਆਪ ਕਹਿੰਦੇ, ਲੋਭੀ ਕਾ ਵੇਸਾ ਨਾ ਕੀਜੇ ਜੇ ਕਾ ਪਾਰ ਵਸਾ। ਭੁੱਲ ਕੇ ਵੀ ਲੋਭੀ ਦਾ ਵਿਸ਼ਵਾਸ ਨਾ ਕਰਨਾ, ਇਹ ਧੋਖਾ ਦੇਗਾ, ਇਹ ਛਲ ਕਰੇਗਾ, ਇਹ ਕਪਟ ਕਰੇਗਾ। ਫਿਰ ਮਹਾਰਾਜ ਲੋਭੀ ਮਨੁੱਖ ਨੂੰ ਪਾਗਲ ਕੁੱਤੇ ਨਾਲ ਤਸ਼ਬੀਹ ਦਿੰਦੇ, ਜਿਉਂ ਕੂ ਕਰ ਹਰ ਕਾਇਆ ਧਾਵੇ ਦੈ ਦਿਸ ਜਾਏ, ਲੋਭੀ ਜੰਤ ਨ ਜਾਣਈ ਬਖ ਅਬਖ ਸਭ ਕਰ। ਕੂ ਕਰ ਹਰ ਕਾਇਆ, ਹਲਕਾ ਕੁੱਤਾ,

0: ਪਾਗਲ ਕੁੱਤਾ। ਕੁੱਤਾ ਜਦ ਹਲਕਾ ਹੋ ਜਾਂਦਾ ਨਾ, ਤੇ ਜਿਸਨੇ ਪਾਲਿਆ ਹੁੰਦਾ ਮਾਲਕ ਨੂੰ ਵੀ ਕੱਟਣ ਲੱਗ ਪੈਂਦਾ। ਹਲਕਾ ਹੋ ਗਿਆ। ਲੋਭ ਮਨੁੱਖ ਨੂੰ ਹਲਕਾ ਕਰ ਦਿੰਦਾ। ਬਾਇਓ ਲੋਭ ਸੰਗ ਔਰਾ, ਬੜੀ ਕੀਮਤੀ ਪੰਕਤੀ। ਲੋਭ ਨੇ ਹਲਕਾ ਕੁੱਤਾ ਬਣਾ ਦਿੱਤਾ ਹੈ। ਹਰ ਇੱਕ ਨੂੰ ਕੱਟੀ ਜਾਂਦਾ, ਭਰਾ ਨੂੰ, ਪਿਓ ਨੂੰ, ਪੜੋਸੀ ਨੂੰ, ਹਰ ਇੱਕ ਨਾਲ ਧੋਖਾ ਕਰੀ ਜਾਂਦਾ, ਹਰ ਇੱਕ ਨਾਲ ਛਲ ਕਪਟ ਕਰੀ ਜਾਂਦਾ। ਲੋਭ ਮਨੁੱਖ ਨੂੰ ਪਸ਼ੂ ਬਣਾ ਦਿੰਦਾ। ਪ੍ਰੇਮ ਪਸ਼ੂ ਨੂੰ ਮਨੁੱਖ ਬਣਾ ਦਿੰਦਾ। ਸਭ ਤੋਂ ਨੀਵਾਂ ਸੰਬੰਧ ਹੈ ਲੋਭ। ਆਪਣੇ ਲੋਭ ਕੋ ਕੀ ਨੋਵੇਂ, ਇਹ ਪਰਮਾਤਮਾ ਮਤਲਬ ਤੇ ਨਹੀਂ ਹੈ ਤੇਰੇ ਨਾਲ। ਕੀ ਕਰੀਏ, ਕੁਝ ਲੈਣਾ ਤੇਰੇ ਤੋਂ, ਕੁਝ ਮਿਲ ਸਕਦਾ, ਤੂੰ ਵਕਤ ਸਿਰ ਕੰਮ ਆ ਸਕਦਾ। ਇਸ ਵਾਸਤੇ ਤੇਰੇ ਨਾਲ ਸੰਬੰਧ ਜੋੜਿਆ, ਉਂਝ ਤੇਰੇ ਨਾਲ ਕੋਈ ਮਤਲਬ ਨਹੀਂ, ਕੋਈ ਮਤਲਬ। ਇਹ ਰਿਸ਼ਤਾ ਮਨੁੱਖ ਨਾਲ ਜੋੜ ਸਕਦਾ, ਇਹ ਰਿਸ਼ਤਾ ਮਨੁੱਖ ਗੁਰੂ ਨਾਲ ਜੋੜ ਸਕਦਾ, ਇਹ ਰਿਸ਼ਤਾ ਮਨੁੱਖ ਪ੍ਰਭੂ ਨਾਲ ਜੋੜ ਸਕਦਾ। ਲੈਣ ਦਾ ਰਿਸ਼ਤਾ, ਲੋਭ ਦਾ ਰਿਸ਼ਤਾ। ਆਪਣੇ ਲੋਭ ਕੋ ਕੀਨੋ ਉਮੀਦ, ਮੈਂ ਇੱਕ ਦਫ਼ਾ ਦੌੜਾ ਕੇ ਫਿਰ ਅੱਗੇ ਜੋ ਹੈ ਚਲਾਂ। ਟੁੱਕਰ ਪਾਈ ਜਾਓ ਕੁੱਤਾ ਪਿੱਛੇ ਆਈ ਜਾਂਦਾ, ਪੱਠੇ ਪਾਈ ਜਾਓ ਗਊ ਪਸ਼ੂ ਪਿੱਛੇ ਆਈ ਜਾਂਦਾ। ਗਈ ਜਾਓ ਸੰਬੰਧ ਜੁੜੇ ਰਹਿੰਦੇ। ਇੱਧਰ ਦੇਣਾ ਬੰਦ ਹੋਇਆ, ਇੱਧਰ ਸੰਬੰਧ ਟੁੱਟ ਗਏ। ਆਪਣੇ ਲੋਭ ਕੋ ਕੀ ਨੋਵੇ, ਮਿੱਤਰ ਬਣਾਇਆ ਆਪਣੇ ਲੋਭ ਦੀ ਖਾਤਰ। ਕੰਮ ਆ ਜਾਂਦਾ ਵਕਤ ਸਿਰ, ਕੰਮ ਆ ਜਾਂਦਾ ਲੋੜ ਪੈਣ ਤੇ, ਕੰਮ ਆ ਜਾਂਦਾ। ਕੁਝ ਕੰਮ ਇਸ ਤੋਂ ਸਵਰ ਸਕਦੇ ਨੇ, ਇਸ ਕਰਕੇ ਚੰਗਾ ਲੱਗਦਾ। ਉਂਝ ਇਸ ਨਾਲ ਕੋਈ ਮਤਲਬ ਨਹੀਂ, ਕੋਈ ਮਤਲਬ। ਪ੍ਰੇਮ ਦਾ ਸੰਬੰਧ ਤੇਰਾ ਹੋਣਾ ਹੀ ਕਾਫੀ ਹੈ। ਤੇਰੇ ਕੋਲ ਕੁਛ ਲੈਣਾ ਨਹੀਂ, ਤੇਰੇ ਤੋਂ ਸਦਕੇ ਜਾਣਾ, ਕੁਰਬਾਨ ਜਾਣਾ, ਨਿਛਾਵਰ ਜਾਣਾ। ਪ੍ਰੇਮ ਨਿਛਾਵਰ ਹੋਣਾ ਚਾਹੁੰਦਾ, ਸਦਕੇ ਹੋਣਾ ਚਾਹੁੰਦਾ, ਕੁਰਬਾਨ ਹੋਣਾ ਚਾਹੁੰਦਾ। ਲੋਭ ਦੂਜੇ ਦੀ ਕੁਰਬਾਨੀ ਲੈਂਦਾ। ਬਗੌਰ ਮੁਕਾਬਲਾ ਕਰਨਾ, ਲੋਭ ਤੇ ਦੂਜੇ ਨੂੰ ਕੁਰਬਾਨ ਕਰਨਾ ਚਾਹੁੰਦਾ। ਪ੍ਰੇਮ ਦੇ ਚ ਮਨੁੱਖ ਸਵੈਮ ਕੁਰਬਾਨ ਹੋਣਾ ਚਾਹੁੰਦਾ। ਭਾਈ ਸਾਹਿਬ ਭਾਈ ਨੰਦ ਲਾਲ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅੱਗੋਂ ਦਸਤ ਵਸਤਾ ਅਰਜ ਕਰਦੇ ਨੇ। ਗੁਫਤਮ ਕੇ ਜਾਣਦੇ ਹਮ, ਦਾਤਾ ਅੱਜ ਮੈਂ ਸੋਚਦਾ ਸੀ ਤੁਹਾਡੇ ਕਦਮਾਂ ਚ ਕੀ ਰੱਖਾਂ, ਕੀ ਰੱਖਾਂ। ਸਭ ਕੁਛ ਮਾਮੂਲੀ ਲੱਗਦਾ ਸੀ, ਸਭ ਕੁਛ ਤੁੱਛ ਲੱਗਦਾ, ਕੀ ਰੱਖਾਂ। ਫਿਰ ਮੈਂ ਇਹ ਗੁਰਦੇਵ ਸੋਚੇ ਹੈ, ਇਹ ਜਾਨ ਮੈਨੂੰ ਬੜੀ ਪਿਆਰੀ ਹੈ ਆਪਣੀ, ਸਭ ਤੋਂ ਜ਼ਿਆਦਾ ਜਾਨ ਹੀ ਪਿਆਰੀ ਹੁੰਦੀ ਹੈ। ਮਹਾਰਾਜ ਜੇ ਕਬੂਲ ਕਰੋ, ਇਹ ਜਾਨ ਤੁਹਾਡੇ ਕਦਮਾਂ 'ਚ ਰੱਖ ਦੇਣਾ। ਗੁਪਤਮ ਕਿ ਜਾਣਦੇ ਹਮ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪ੍ਰਵਾਨ ਕਰਦੇ ਨੇ, ਨੰਦ ਲਾਲ ਤੂੰ ਵਪਾਰੀ ਦਾ ਲੜਕਾ, ਤੇਰਾ ਪਿਤਾ ਬਹੁਤ ਵੱਡਾ ਵਪਾਰੀ ਸੀ, ਫਿਰ ਦੀਵਾਨ ਬਣਿਆ। ਵਪਾਰ ਖੜਾ ਦੇਣ ਤੇ ਲੈਣ ਤੇ, ਲੈਣ ਤੇ ਦੇਣ, ਲੈਣਾ ਹੀ ਲੈਣਾ, ਲੈਣਾ ਹੀ ਲੈਣਾ, ਦੇਣਾ ਕੁਛ ਨਹੀਂ। ਲੋਭ ਲੈਣਾ ਹੀ ਲੈਣਾ, ਲੈਣਾ ਹੀ ਲੈਣਾ, ਦੇਣਾ ਕੁਛ ਵੀ ਨਹੀਂ। ਲੋਭ ਫਿਰ ਐਸਾ ਵੀ ਹੈ, ਦੇਣਾ ਲੈਣਾ, ਲੈਣਾ ਦੇਣਾ, ਵਪਾਰ ਵਪਾਰ ਦੇਣਾ ਹੀ ਦੇਣਾ, ਬਦਲੇ ਚ ਕੁਛ ਵੀ ਨਹੀਂ ਲੈਣਾ। ਦਾਨ ਦਾਤਾ, ਦੇਣਾ ਹੀ ਦੇਣਾ, ਬਦਲੇ ਚ ਕੁਛ ਵੀ ਨਹੀਂ ਲੈਣਾ। ਇਹ ਮਨੁੱਖ ਨੂੰ ਦਾਤਾ ਬਣਾਉਂਦਾ। ਦੇਣਾ ਲੈਣਾ, ਲੈਣਾ ਦੇਣਾ, ਇਹ ਮਨੁੱਖ ਨੂੰ ਵਪਾਰੀ ਬਣਾਉਂਦਾ। ਲੈਣਾ ਹੀ ਲੈਣਾ, ਲੈਣਾ ਹੀ ਲੈਣਾ, ਦੇਣਾ ਕੱਖ ਵੀ ਨਹੀਂ, ਇਹ ਮਨੁੱਖ ਨੂੰ ਸੋਮ ਬਣਾਉਂਦਾ। ਮਨੁੱਖਾਂ ਨੂੰ ਇਹਨਾਂ ਤਿੰਨਾਂ ਸ਼੍ਰੇਣੀਆਂ 'ਚ ਗਿਣ ਸਕਦੇ ਹਾਂ। ਸੋਮ ਵਪਾਰੀ ਦਾਤੇ। ਸਭ ਤੋਂ ਜ਼ਿਆਦਾ ਭੀੜ ਮਿਲੇਗੀ ਸੋਮਾ, ਔਰ ਕਬੀਰ ਕਹਿੰਦੇ ਨੇ ਸੋਮ ਬੰਦਾ ਧਨ ਦਾ ਚੌਕੀਦਾਰ ਆਉਂਦਾ, ਮਾਲਕ ਨਹੀਂ ਆਉਂਦਾ। ਸੋਮੇ ਧਨ ਰਾਖਨ ਕੋ ਦਈਆ ਮੁਕਦ ਗਏ ਧਨ ਮੇਰਾ। ਇਹ ਧਨ ਤੋਂ ਨਾ ਆਪ ਸੁੱਖ ਲਵੇਗਾ, ਨਾ ਬੱਚਿਆਂ ਨੂੰ ਸੁੱਖ ਲੈਣ ਲਵੇਗਾ, ਬਸ ਚੌਕੀਦਾਰੀ ਕਰੇਗਾ। ਇਹ ਚੌਕੀਦਾਰ, ਇਹ ਰਖਵਾਲਾ, ਇਹ ਮਾਲਕ ਨਹੀਂ। ਇਸ ਹਿਸਾਬ ਨਾਲ ਮਨੁੱਖਤਾ ਨੂੰ ਤਿੰਨ ਹਿੱਸਿਆਂ ਚ ਵੰਡਿਆ ਜਾ ਸਕਦਾ ਹੈ, ਸ਼ੌਂ ਵਪਾਰੀ ਦਾਤੇ। ਸਤਿਗੁਰ ਕਹਿੰਦੇ ਨੰਦ ਲਾਲ ਤੂੰ ਵਪਾਰੀ ਦਾ ਲੜਕਾ, ਬਹੁਤ ਵੱਡੇ ਵਪਾਰੀ। ਤੂੰ ਕਹਿੰਦਾ ਮੈਂ ਜਾਨ ਦਿਆਂ ਅਰਪਣ ਕਰਾਂ, ਤੂੰ ਫਿਰ ਬਦਲੇ ਚ ਤੈਨੂੰ ਕੁਝ ਚਾਹੀਦਾ ਵੀ ਹੋਣਾ, ਜਾਨ ਦੇ ਬਦਲੇ ਤੇਰੀ ਕੋਈ ਮੰਗ ਵੀ ਹੋਏਗੀ। ਹੁਣ ਸਤਿਗੁਰ ਦੇ ਅੱਗੋਂ ਗਲਤ ਬਿਆਨੀ ਕਿਸ ਤਰ੍ਹਾਂ ਕਰੇ? ਕਹਿੰਦਾ ਹਾਂ ਮਹਾਰਾਜ, ਤੁਸੀਂ ਖੁਦ ਪੜਿਆ, ਤੁਸੀਂ ਬਹੁਤ ਗਹਿਰਾ ਵੇਖ ਲਿਆ, ਮੰਗਤੇ ਹੈ ਕੀ ਚਾਹੀਦਾ ਤੈਨੂੰ ਜਾਨ ਦੇ ਇਵਜ਼ਾਨੇ ਚ, ਜਾਨ ਦੇ ਬਦਲੇ ਚ ਤੈਨੂੰ ਕੀ ਚਾਹੀਦਾ? ਭਾਈ ਸਾਹਿਬ ਭਾਈ ਨੰਦ ਲਾਲ, ਗੁਫਤਮ ਕੇ ਜਾਣਦੇ ਹਮ ਇਵਜ਼ੇ ਯਕ ਨਿਗਾਹੇ ਤੋ, ਤੂੰ ਇੱਕ ਮਿਹਰ ਦੀ ਨਿਗਾਹ ਕਰਦੇ, ਬਸ ਬਦਲੇ ਚ ਮੇਰੀ ਜਾਨ ਲੈ। ਮੈਂ ਨਿਛਾਵਰ ਕਰਨ ਨੂੰ ਕਿਹਾ, ਕਿਸੇ ਦੇ ਹੱਥ ਵੀ ਇਤਨਾ ਨਹੀਂ ਵੰਡ ਸਕਦੇ, ਕਈਆਂ ਦੀਆਂ ਨਜ਼ਰਾਂ ਬਹੁਤ ਕੁਛ ਵੰਡ ਦਿੰਦੀਆਂ, ਬਹੁਤ ਕੁਛ ਵੰਡਦੇ। ਕਿਸੇ ਦੇ ਹੱਥ ਵੀ ਇਤਨਾ ਨਹੀਂ ਖੋ ਸਕਦੇ, ਪਰ ਖਿਮਾ ਕਰਨੀ ਕਈਆਂ ਦੀਆਂ ਨਜ਼ਰਾਂ ਬਹੁਤ ਕੁਛ ਖੋ ਲੈਂਦੀਆਂ, ਬਹੁਤ ਕੁਛ ਖੋ ਲੈਂਦੀਆਂ, ਬੜੀ ਕਰੋਪੀ ਡਾ ਦਿੰਦੀਆਂ, ਬੜੀ ਹਿੰਸਾ ਕਰ ਦਿੰਦੀਆਂ। ਆਖੇ ਜ਼ੁਬਾਨ ਨਹੀਂ ਲੇਕਿਨ ਬੇਜ਼ੁਬਾਨ ਹੈ, ਇਹ ਬੇਜ਼ੁਬਾਨ ਨਹੀਂ ਹੈ ਔਰ ਇਹ ਬੇਹੱਥ ਵੀ ਨਹੀਂ ਨੇ, ਕੁਛ ਦੇ ਵੀ ਸਕਦੀਆਂ ਨੇ, ਕੁਝ ਖੋ ਵੀ ਸਕਦੀਆਂ। ਇੱਕੋ ਹੀ ਦ੍ਰਿਸ਼ਟੀ ਬਹੁਤ ਕੁਝ ਖੋ ਲੈਂਦੀ ਹੈ, ਇੱਕੋ ਹੀ ਦ੍ਰਿਸ਼ਟੀ ਬਹੁਤ ਕੁਝ ਝੋਲੀ ਚ ਪਾ ਦਿੰਦੀ ਹੈ। ਨਾਨਕ ਨਦਰੀ ਨਦਰ ਨਿਹਾ ਇਵਜ਼ੇ ਯਕ ਨਿਗਾਹੇ ਤੋ, ਤੂੰ ਇੱਕ ਮਿਹਰ ਦੀ ਨਿਗਾਹ ਕਰ ਲੈ ਬਦਲੇ ਚ। ਐ ਮੇਰੇ ਗੁਰਦੇਵ, ਮੈਂ ਇਹ ਜਾਨ ਅਰ ਭਰਕਣ ਨੂੰ ਕਿਹਾ। ਸਤਿਗੁਰ ਨੇ ਜੋ ਜਵਾਬ ਦਿੱਤਾ ਹੈ ਉਹ ਵੀ ਸੁਣਨ ਯੋਗ ਹੈ। ਗੁਫਤਾ ਮਾਇਆ ਨੇ ਮਾਉ ਤੋ ਸੌਦਾ ਨਵੇਂ ਸ਼ਬਦ। ਨੰਦ ਲਾਲ, ਪ੍ਰੇਮ ਦੇ ਸੌਦੇਬਾਜ਼ੀ ਨਹੀਂ ਆਉਂਦੀ, ਇਹਦੇ ਤੂੰ ਸੌਦਾ ਕਰਦਾ। ਤੇ ਜੇ ਜਾਨ ਦੇ ਬਦਲੇ ਵੀ ਪਰਮਾਤਮਾ ਮਿਲ ਸਕਦਾ ਹੈ, ਤਾਂ ਫਿਰ ਪਰਮਾਤਮਾ ਵੱਡਾ ਨਹੀਂ, ਤੇਰੀ ਜਾਨ ਵੱਡੀ ਹੈ। ਕੀਮਤ ਪਾਏ ਨਾ ਕਿਹਾ ਜਾਏ, ਕਹਿਣੇ ਵਾਲੇ ਤੇਰੇ ਰਹਿ ਸਨ। ਮੇਰੀ ਜਾਨ ਦੇ ਬਦਲੇ ਮੈਨੂੰ ਭਗਵਾਨ ਮਿਲ ਸਕਦਾ ਹੈ, ਤਾਂ ਮੇਰੀ ਜਾਨ ਨਾਲੋਂ ਭਗਵਾਨ ਵੱਡਾ ਨਹੀਂ, ਇਹ ਵੀ ਮੈਂ ਕਰ। ਸਤਿਗੁਰੂ ਕਹਿੰਦੇ ਨੇ ਫਿਰ ਤੂੰ ਤੌਰ, ਔਰ ਭਾਈ ਸਾਹਿਬ ਭਾਈ ਨੰਦ ਲਾਲ ਸੁਣ ਕੇ ਬਾਰੀਕ ਬੇਨ ਲੈ। ਇਤਨਾ ਕਹਿ ਕੇ ਸਤਿਗੁਰ ਚੱਲ ਪਏ। ਤੂੰ ਪਿੱਛੇ ਜੋ ਬੋਲ ਬੋਲੇ ਨੇ ਨੰਦ ਲਾਲ ਨੇ ਸਤਿਗੁਰ ਨੂੰ ਸੁਣਾਉਂਦਿਆਂ ਹੋਇਆ, ਅਗ ਪੇਸ਼ ਚਸ਼ਮ ਆਂਬ ਤੇ ਨਾ ਮਹਿਰ ਬਾਂਗ ਯਸ ਜਾਨਾਂਗ ਯਸ ਤਾਜ਼ੇ ਰਹੇ ਦੀਦੈ ਜਾਂਗ ਯਸ। ਤੂੰ ਪਿੱਛੇ ਜੋ ਬੋਲ ਬੋਲੇ ਨੇ ਨੰਦ ਲਾਲ ਨੇ ਸਤਿਗੁਰ ਨੂੰ ਸੁਣਾਉਂਦਿਆਂ ਹੋਇਆ, ਅਗ ਪੇਸ਼ ਚਸ਼ਮ ਆਂਬ ਤੇ ਨਾ ਮਹਿਰ ਬਾਂਗ ਯਸ ਜਾਨਾਂਗ ਯਸ ਤਾਜ਼ੇ ਰਹੇ ਦੀਦੈ ਜਾਂਗ ਯਸ। ਐ ਮੇਰੇ ਪਾਤਸ਼ਾਹ, ਅੱਜ ਤੱਕ ਮੈਂ ਮਰਦੇ ਹੋਏ ਮਨੁੱਖ ਦੇਖੇ ਸਨ, ਮੂੰਹ ਦੇ ਚੋਂ ਪ੍ਰਾਣ ਨਿਕਲਦੇ, ਮੂੰਹ ਦੇ ਚੋਂ ਸਵਾਸ ਨਿਕਲਦੇ, ਮੂੰਹ ਦੇ ਚੋਂ ਜਾਨ ਨਿਕਲਦੀ ਹੈ, ਪਰ ਮੇਰੀ ਤੇ ਅੱਖਾਂ ਚੋਂ ਹੀ ਜਾਨ ਨਿਕਲਦੀ। ਤੁਸੀਂ ਮੇਰੀ ਨਜ਼ਰਾਂ ਤੋਂ ਓਝਲ ਕੀ ਹੋ ਰਹੇ ਹੋ, ਮੇਰੇ ਪ੍ਰਾਣ ਜਾ ਰਹੇ। ਮੇਰੀ ਜਾਨ ਜਾ ਰਹੀ। ਅਜ ਪੇਸ਼ ਚਸ਼ਮ ਆਂਬ ਉਤੇ ਨਾ ਮਿਹਰਬਾਂ ਗੁਜ਼ਰ ਜਾਨਾਂ ਗੁਜ਼ਰ ਤਾਜ਼ਰ ਦੀਦੇ ਜਾਨ ਗੁਜ਼ਰ। ਸਤਿਗੁਰ ਕਹਿੰਦੇ ਨੇ ਫਿਰ ਪ੍ਰੇਮ ਦੀ ਕਣੀ ਤੂੰ ਚੱਖ ਲਈ ਹੈ। ਸਤਿਗੁਰ ਕਹਿ ਗਿਆ ਇਤਨਾ ਕਿਹਾ ਹੈ। ਨੰਦ ਲਾਲ ਤਿੰਨ ਦਿਨ ਸਮਾਧੀ ਚ ਰਿਹਾ, ਰੱਬੀ ਰਸ ਵਿੱਚ ਭਿਜਿਆ ਰਹਿ ਡੁੱਬਿਆ ਰਹਿ। ਪ੍ਰੇਮ ਤੇਰਾ ਹੋਣਾ ਹੀ ਕਾਫੀ ਹੈ, ਤੂੰ ਉਂਝ ਹੀ ਚੰਗਾ ਲੱਗਦਾ, ਲੈਣਾ ਨਹੀਂ ਤੇਰੇ ਕੋਲ, ਇੱਥੋਂ ਸਦਕੇ ਜਾਣਾ ਕੁਰਬਾਨ ਜਾਣਾ। ਪ੍ਰੇਮ ਪਸ਼ੂ ਨੂੰ ਵੀ ਮਨੁੱਖ ਬਣਾ ਦਿੰਦਾ ਹੈ, ਮਨੁੱਖ ਦੇ ਅੰਦਰ ਸੱਚੀ ਮਨੁੱਖਤਾ ਨੂੰ ਜਨਮ ਦਿੰਦਾ। ਲੋਭ ਮਨੁੱਖ ਨੂੰ ਵੀ ਪਸ਼ੂ ਬਣਾ ਦਿੰਦਾ। ਹੁਣ ਮੈਂ ਅਰਜ਼ ਕਰਾਂ, ਪ੍ਰੇਮ ਦੇ ਵਿੱਚ ਵਾਸ਼ਨਾ ਨਹੀਂ ਆਉਂਦੀ, ਵਾਸ਼ਨਾ ਮੰਗਦੀ ਹੈ, ਮੰਗ ਕਰਦੀ ਹੈ। ਪ੍ਰੇਮ ਦੇ ਵਿੱਚ ਨਿਛਾਵਰ ਹੋਣਾ ਹੁੰਦਾ, ਕੁਰਬਾਨ ਹੋਣਾ ਹੁੰਦਾ। ਇਸ ਵਾਸਤੇ ਮੈਂ ਹੈਰਾਨ ਹੋਇਆ ਸੀ ਭਾਈ ਗੁਰਦਾਸ ਨੂੰ ਪੜ੍ਹ ਕੇ। ਉਹਨਾਂ ਨੇ ਆਪਣੀ ਵਾਰਾਂ ਵਿੱਚ ਕਵਿਤ ਸਵਈਆਂ 'ਚ ਲੈਲਾ ਮਜਨੂ, ਹੀਰ ਰਾਂਝਾ, ਸੋਨੀ ਮਹਿਵਾਲ, ਸੱਸੀ ਪੁੰਨੂ ਇਹਨਾਂ ਦਾ ਜ਼ਿਕਰ ਕੀਤਾ। ਸ਼ਾਇਦ ਕਦੀ ਤੁਸੀਂ ਗੁਰੂ ਕੇ ਕੀਰਤਨੀਆਂ ਕਰੋ ਕੀਰਤਨ ਵੀ ਸੁਣਿਆ ਹੋਵੇ ਇਹਨਾਂ ਵਾਰਾਂ। ਲੈਲਾ ਮਜਨੂ ਆਸ਼ਕੀ ਚੌ ਚੱਕੀ ਜਾਤੀ, ਮਹੀਵਾਲ ਨੂੰ ਸੋਹਣੀ ਨਹਿ ਕਰਦੀ ਰਾਤੀ, ਸੱਸੀ ਪੁੰਨੂ ਦੋਸਤੀ ਉਹ ਜਾਤ ਕੁਜਾਤੀ। ਇੱਕ ਆਮ ਕਵੀ ਸ਼ਾਇਰ ਸੱਸੀ ਪੁੰਨੂ, ਹੀਰ ਰਾਂਝਾ, ਲੈਲਾ ਮਜਨੂ ਦੇ ਕਿੱਸੇ ਲਿਖੇ ਤਾਂ ਚਲੋ ਠੀਕ ਹੈ, ਪਰ ਇੱਕ ਮਹਾਨ ਬ੍ਰਹਮ ਗਿਆਨੀ, ਮਹਾਨ ਦਾਰਸ਼ਨਿਕ ਜਿਹਦੀ ਬਾਣੀ ਨੂੰ ਕੁੰਜੀ ਕਹਿ ਦਿੱਤਾ ਗਿਆ, ਸ਼ਬਦਾਂ ਨੂੰ ਖੋਲਦੀ ਹੈ, ਅਰਥ ਬਿਆਨ ਕਰਦੀ ਹੈ, ਉਹ ਇਹਨਾਂ ਦੀ ਮਹਿਮਾ ਤੇ ਗਾਇਨ ਕਰਦਾ ਹੈ। ਇੱਕ ਜਗ੍ਹਾ ਨਹੀਂ ਕਈ ਜਗ੍ਹਾ। ਲੈਲਾ ਦੀ ਦਰਗਾਹ ਦਾ ਕੁੱਤਾ ਮਜਨੂੰ ਦੇਖ ਲਵਾਣਾ, ਇਹ ਦੂਜੀ ਪੌੜੀ 'ਚ। ਇਸਨੂੰ ਇੱਕ ਸੂਫੀ ਸੰਤ ਨੇ ਵੀ ਲਿਖਿਆ ਹੈ, ਪੈ ਸਗੇ ਬਹੁ ਸੀਦ ਹੈ ਮਜਨੂੰ, ਹਲਕੇ ਗੋਇਦ ਏਚੇ ਸੋ। ਇੱਕ ਬੋਸੀ ਦਾ ਬਿਮਾਰ ਲਾਗਰ ਕਮਜ਼ੋਰ ਕੁੱਤਾ ਮਜਨੂੰ ਨੇ ਚੁੱਕਿਆ, ਉਸਨੂੰ ਉਹਦੇ ਪੈਰਾਂ 'ਤੇ ਮੱਥਾ ਟੇਕਦਾ, ਉਹਨੂੰ ਗਲ ਨਾਲ ਲਾਉਂਦਾ, ਉਹਨੂੰ ਚੁੰਮਦਾ। ਲੋਕ ਹੱਸਦੇ ਨੇ, ਭਾਈ ਗੁਰਦਾਸ ਵੀ ਜ਼ਿਕਰ ਕਰਦੇ ਨੇ, ਉਹ ਸੂਫੀ ਵੀ ਲਿਖਦਾ, ਪੈ ਸਗੇ ਬਹੁ ਸਹੀ ਦਾ ਮਜਨੂੰ ਖਲਕੇ ਗੋਇਦ ਇੰਚੇ ਸੋ। ਇਹ ਕੀ ਕਰ ਰਿਹਾ ਬਿਮਾਰ ਕੁੱਤਾ, ਲਾਗਰ ਕੁੱਤਾ, ਹੱਡੀਆਂ ਦਾ ਢਾਂਚਾ, ਤੂੰ ਇਹਦੇ ਪੈਰ ਹੀ ਪਹਿਨਾ, ਤੂੰ ਇਹਨੂੰ ਮੱਥਾ ਟੇਕਦਾ, ਤੂੰ ਇਹਨੂੰ ਪਿਆਰ ਕਰਦਾ। ਕੁਛ ਤੇ ਅਕਲ ਤੋਂ ਕੰਮ ਲੈ, ਲੋਕ ਸਮਝਾਉਂਦੇ ਨੇ ਇਹ ਤੂੰ ਕੀ ਕਰਨਾ। ਪੈ ਸਗੇ ਬਹੁ ਸਹੀ ਦਾ ਮਜਨੂੰ ਹਲਕੇ ਗੋਇਦ ਇੰਚੇ ਸੋਲ। ਫਿਰ ਮਜਨੂੰ ਜੋ ਬੋਲਿਆ, ਇਹ ਸਗੇ ਦਰ ਕੂਏ ਲੈਲਾ ਗਾਹੇ ਗਾਹੇ ਰਫਤਾ ਬੋ, ਇਹਦੇ ਪੈਰਾਂ 'ਤੇ ਮੈਂ ਸਿਰੇ ਇਸ ਵਾਸਤੇ ਰੱਖਦਾ, ਇਹਦੇ ਪੈਰ ਲੈਲਾ ਦੇ ਘਰ ਤੱਕ ਪਹੁੰਚ ਜਾਂਦੇ ਨੇ, ਮੇਰੇ ਨਹੀਂ ਪਹੁੰਚਦੇ, ਇਹ ਪਹੁੰਚ ਜਾਂਦਾ। ਇਸ ਵਾਸਤੇ ਇਹਦੇ ਪੈਰ ਮੈਨੂੰ ਪਿਆਰੇ ਲੱਗਦੇ, ਜਿਹਦੇ ਚਰਨ ਪਰਮਾਤਮਾ ਤੱਕ ਪਹੁੰਚੇ ਹੋਣ। ਯਕੀਨ ਜਾਣੋ ਫਿਰ ਸ਼ਰਧਾਲੂ ਲੋਕ ਉਹਦੇ ਚਰਨਾਂ ਦੀ ਕਾਕ ਨੂੰ ਮਸਤਕ ਤੇ ਲਾਉਂਦੇ, ਇਹ ਤੇ ਕਦਮ ਰੱਬ ਤੱਕ ਪਹੁੰਚੇ ਹੋਏ ਨੇ, ਇਹ ਤੇ ਪ੍ਰਭੂ ਤੱਕ ਪਹੁੰਚੇ ਹੋਏ ਨੇ। ਸਿੱਖ ਜਿਹੜਾ ਗੁਰੂ ਨਾਲ ਜੁੜ ਗਿਆ ਫਿਰ ਪਿਆਰਾ ਲੱਗਦਾ। ਗੁਰੂ ਅਰਜਨ ਦੇਵ ਜੀ ਮਹਾਰਾਜ ਆਪ ਮਹਿਮਾ ਗਾਇਨ ਕਰਦੇ ਨੇ, ਗੁਰਸਿੱਖਾਂ ਕੀ ਹਰ ਦੂੜ ਦੇ ਹਮ ਪਾਪੀ ਦੀ ਗਤ ਬਾਣ। ਤੂੰ ਉਂਝ ਹੀ ਚੰਗਾ ਲੱਗਦਾ, ਤੇਰਾ ਹੋਣਾ ਹੀ ਕਾਫੀ ਹੈ, ਇਹਨੂੰ ਪ੍ਰੇਮ ਕਹਿੰਦੇ ਨੇ। ਇੱਕ ਮਹਾਨ ਸ਼ਾਇਰ ਜਿਸਨੇ ਲੈਲਾ ਮਜਨੂੰ ਦਾ ਕਿੱਸਾ ਪਰਸ਼ੀਅਨ ਵਿੱਚ ਲਿਖਿਆ ਸੀ, ਨੰਦ ਲਾਲ ਨੂੰ ਸੁਣਾਉਣ ਵਾਸਤੇ ਆ ਗਿਆ। ਧਿਆਨ ਨਾਲ ਸੁਣਨਾ। ਔਰ ਬਾਈ ਸਾਹਿਬ ਨੂੰ ਬੇਨਤੀ ਕਰਦਾ ਇੱਕ ਇੱਕ ਨਜ਼ਮ, ਇੱਕ ਨਜ਼ਮ ਲੈਲਾ ਦੇ ਸੰਬੰਧ ਚ, ਇੱਕ ਨਜ਼ਮ ਮੈਂ ਮਜਨੂੰ ਦੇ ਸੰਬੰਧ ਸੁਣਾ। ਆਮ ਲੋਕਾਂ ਨੇ ਜੋ ਮਜਨੂੰ ਨੂੰ ਸਮਝਿਆ ਤੇ ਸਮਝਾਇਆ ਗਲਤ ਸਮਝਾਇਆ, ਆਮ ਲੋਕਾਂ ਨੇ ਜੋ ਲੈਲਾ ਨੂੰ ਜਾਣਿਆ ਤੇ ਜਣਾਇਆ ਗਲਤ ਜਾਣਿਆ। ਇਹ ਵਾਸ਼ਨਾ ਰਹਿਤ ਮਨੁੱਖ ਨੇ, ਇਹ ਵੀ ਮੈਂ ਅਰਜ਼ ਕਰਾਂ, ਇਹ ਤੇ ਪ੍ਰੇਮੀ ਹੈ, ਪ੍ਰੇਮ ਹੈ। ਇਹ ਤੇ ਕਦੀ ਕਦਾਈ ਕੋਈ ਕਰੋੜਾਂ ਚੇ ਘਰ ਦੇ ਅੰਦਰ ਪੈਦਾ ਹੁੰਦਾ। ਇਹ ਪ੍ਰੇਮ ਹੋ ਸਕਦਾ ਹੈ ਪੁੱਤਰ ਨਾਲ ਹੋ ਜਾਏ, ਭਰਾ ਨਾਲ ਹੋ ਜਾਏ। ਲਕਸ਼ਮਣ ਦਾ ਆਪਣੇ ਭਰਾ ਨਾਲ ਸੀ, ਰਾਮ ਨਾਲ। ਪਤਨੀ ਨਾਲ ਹੋ ਸਕਦਾ, ਪਤੀ ਨਾਲ ਹੋ ਸਕਦਾ, ਮਾਂ ਬਾਪ ਨਾਲ ਹੋ ਸਕਦਾ। ਸਰਵਣ ਕੁਮਾਰ ਦਾ ਮਾਂ ਬਾਪ ਨਾਲ ਸੀ, ਮਾਂ ਬਾਪ ਤੋਂ ਆਪਣੀ ਸਾਰੀ ਜ਼ਿੰਦਗੀ ਨਿਸ਼ਾਵਰ ਕੀਤੀ ਉਸਨੇ। ਜਿਸ ਨਾਲ ਪ੍ਰੇਮ ਹੋਵੇ ਉਸ ਤੋਂ ਮਨੁੱਖ ਸਦਕੇ ਆਉਂਦਾ, ਕੁਰਬਾਨ ਹੁੰਦਾ। ਉਹ ਸ਼ਾਇਰ ਆਇਆ ਭਾਈ ਸਾਹਿਬ ਦੇ ਕੋਲ ਸੁਣਾਉਣ ਵਾਸਤੇ ਲੈਲਾ ਮਜਨੂੰ ਦੇ ਸੰਬੰਧ ਵਿੱਚ ਇੱਕ ਇੱਕ ਨਜ਼ਮ। ਨੰਦ ਲਾਲ ਨੂੰ ਕਿਉਂ ਸੁਣਾਉਣਾ ਚਾਹੁੰਦਾ ਹੈ? ਕਿਉਂਕਿ ਨੰਦ ਲਾਲ ਆਪ ਬੁਲੰਦ ਪਾਇਆ ਸ਼ਾਇਰ ਨੇ, ਕਵੀ ਨੇ। ਇੱਕ ਸੰਗੀਤਕਾਰ ਨੂੰ ਸੱਚੀ ਰੂਹਾਨੀ ਖੁਸ਼ੀ ਉਸ ਦਿਨ ਮਿਲਦੀ ਹੈ ਜਿਸ ਦਿਨ ਉਹਦੀ ਸੰਗੀਤ ਦੀ ਧੁਨ ਨੂੰ ਕੋਈ ਸੰਗੀਤਕਾਰ ਦਾਤ ਦੇਣ ਲੱਗ ਪਵੇ ਤੇ ਸਿਰ ਹਿਲਾ ਕੇ ਸੁਣਨ ਲੱਗ ਪਵੇ, ਮਸਤ ਹੋ ਜਾਏ। ਸੰਗੀਤਕਾਰ ਨੂੰ ਰੂਹਾਨੀ ਖੁਸ਼ੀ ਮਿਲਦੀ ਹੈ। ਆਮ ਬੰਦਿਆਂ ਨੂੰ ਰਸ ਆ ਰਿਹਾ, ਸਿਰ ਹਿਲਾ ਰਹੇ, ਠੀਕ ਹੈ, ਸਵਾਦ ਤੇ ਹੈ ਸੰਗੀਤ ਦਾ ਰਸ। ਪਰ ਜਦ ਕੋਈ ਚੋਟੀ ਦਾ ਸੰਗੀਤਕਾਰ ਕਿਸੇ ਦੀ ਸੰਗੀਤ ਦੀ ਧੁਨ ਨੂੰ ਦਾਤ ਦਿੰਦਾ, ਗਾਇਕ ਨੂੰ ਸੱਚੀ ਰੂਹਾਨੀ ਖੁਸ਼ੀ ਮਿਲ ਜਾਂਦੀ। ਕੋਈ ਮਹਾਨ ਕਵੀ ਕਿਸੇ ਕਵੀ ਦੀ ਰਚਨਾ ਨੂੰ ਜਦ ਦਾਤ ਦਿੰਦਾ ਹੈ ਤਾਂ ਕਵੀ ਨੂੰ ਰੂਹਾਨੀ ਖੁਸ਼ੀ ਮਿਲਦੀ ਹੈ। ਆਮ ਬੰਦੇ ਸਿਰ ਹਿਲਾ ਕੇ ਸੁਣ ਰਹੇ ਨੇ, ਠੀਕ, ਰਸਤੇ ਆਏਗਾ ਕਵਿਤਾ ਚ। ਪਰ ਜਦ ਕੋਈ ਕਵੀ ਵੀ ਰਸ ਲੈਣ ਲੱਗ ਪਵੇ ਕਵਿਤਾ ਨੂੰ ਸੁਣ ਕੇ ਤੇ ਦਾਦ ਵੀ ਦੇਵੇ, ਫਿਰ ਕਵੀ ਨੂੰ ਰੂਹਾਨੀ ਖੁਸ਼ੀ ਮਿਲਦੀ, ਕਿਉਂਕਿ ਇੱਕ ਜਾਣਕਾਰ ਮਨੁੱਖ ਨੇ ਦਾਦ ਦਿੱਤੀ ਹੈ। ਜੋ ਸੰਗੀਤ ਨੂੰ ਸਮਝਦਾ ਉਹ ਦਾਦ ਦੇ ਰਿਹਾ, ਜੋ ਇਲਮੇ ਸ਼ਾਇਰੀ ਦਾ ਮਾਹਿਰੀਨ ਹੈ ਉਹ ਦਾਦ ਦੇ ਰਿਹਾ। ਇਹ ਸ਼ਾਇਰ ਇਸ ਵਾਸਤੇ ਨੰਦ ਲਾਲ ਕੋਲ ਆਇਆ ਕਿਉਂਕਿ ਨੰਦ ਲਾਲ ਸ਼ਾਇਰ ਨੇ, ਕਵੀ ਹੈ। ਭਾਈ ਸਾਹਿਬ ਨੂੰ ਕਹਿੰਦੇ ਨੇ ਇੱਕ ਇੱਕ ਨਜ਼ਮ ਤੁਹਾਨੂੰ ਸਰਵਣ ਕਰਾਣੀ, ਪਹਿਲੇ ਮਜਨੂੰ ਦੇ ਸੰਬੰਧ ਵਿੱਚ, ਫਿਰ ਇੱਕ ਨਜ਼ਮ ਲੈਲਾ ਦੇ ਸੰਬੰਧ। ਪੂਰੀ ਵੱਡੀ ਕਿਤਾਬ ਲਿਖੀ ਸੀ, ਪਰ ਸਿਆਣੇ ਮਨੁੱਖ ਜਿਵੇਂ ਇੱਕ ਚਾਵਲ ਦੇ ਦਾਣੇ ਨੂੰ ਦੇਖ ਕੇ ਸਾਰੀ ਦੇਗਚੀ ਦਾ ਅੰਦਾਜ਼ਾ ਲਾ ਲੈਂਦੇ ਨੇ, ਉਹ ਵੀ ਸੁਣਾਉਣ ਵਾਲਾ ਵੀ ਸਿਆਣਾ ਸੀ। ਇੱਕ ਇੱਕ ਨਜ਼ਮ ਸੁਣਾਉਣ ਦਾ ਉਸਨੇ ਕਿਹਾ, ਭਾਈ ਸਾਹਿਬ ਸੁਣਨ ਨੂੰ ਰਾਜ਼ੀ ਹੋ। ਪਹਿਲੀ ਨਜ਼ਮ ਵਿੱਚ ਉਹਨੇ ਦੱਸਿਆ ਮਜਨੂੰ ਕਿੱਥੋਂ ਆਇਆ ਤੇ ਕਿਸ ਤਰ੍ਹਾਂ ਪ੍ਰੇਮ ਵਿੱਚ ਪੈ ਗਿਆ। ਇਸ ਨਜ਼ਮ ਨੂੰ ਉਸਨੇ ਤਰੰਨੁਮ ਵਿੱਚ ਸੁਣਾਇਆ, ਗਾ ਕੇ ਲੈਬੱਧ ਹੋ ਕੇ। ਭਾਈ ਸਾਹਿਬ ਜੁੜ ਗਏ। ਫਿਰ ਉਹ ਸ਼ਾਇਰ ਕਹਿੰਦਾ, ਹੁਣ ਮੈਂ ਤੁਹਾਨੂੰ ਲੈਲਾ ਦੇ ਸੰਬੰਧ ਵਿੱਚ ਇੱਕ ਨਜ਼ਮ ਸੁਣਾਉਣ ਲੱਗਾ। ਹੁਣ ਭਾਈ ਸਾਹਿਬ ਹੱਥ ਨਾਲ ਰੋਕਦੇ ਨੇ, ਗਲਾ ਭਰੇ ਹੋਇਆ, ਜ਼ਬਾਨ ਨਾਲ ਉਸਨੂੰ ਨਹੀਂ ਰੋਕ ਸਕਦੇ, ਹੱਥ ਨਾਲ ਰੋਕਦੇ ਨੇ। ਬਾਅਦ ਵਿੱਚ ਜੋ ਕੁਛ ਭਾਈ ਸਾਹਿਬ ਨੇ ਲਿਖਿਆ ਹੈ ਉਹ ਤੁਸੀਂ ਸੁਣ ਲਓ। ਭਾਈ ਸਾਹਿਬ ਕਹਿੰਦੇ ਨੇ, ਮਗੋ ਅਜ਼ਹਾਲ ਲੈਲੀ ਬਾਅਦ ਲੈ ਸ਼ੌਰੀ ਦਾ ਐ ਗੋਇਆ, ਨੰਦ ਲਾਲ ਦੇ ਪਾਗਲ ਦਿਲ ਨੂੰ ਲੈਲਾ ਦਾ ਕਿੱਸਾ ਨਾ ਸੁਣ, ਲੈਲਾ ਦੀ ਨਜ਼ਮ ਨਾ ਸੁਣ। ਮਗੋ ਅਜ਼ਹਾਲ ਲੈਲੀ ਬਾਅਦ ਲੈ ਸ਼ੌਰੀ ਦਾ ਐ ਗੋਇਆ, ਕਿ ਸ਼ਰਾਏ ਕਿੱਸਾ ਹੈ ਮਜਨੂੰ ਮਰਾ ਦੀਵਾਨਾ ਮੈਂ ਸਾਧ। ਮੈਂ ਤੇ ਮਜਨੂੰ ਦਾ ਕਿੱਸਾ ਸੁਣ ਕੇ ਆਪਣੇ ਹੋਸ਼ ਗਵਾ ਬੈਠਾ, ਪਰ ਜੇ ਹੁਣ ਤੂੰ ਲੈਲਾ ਦਾ ਕਿੱਸਾ ਸੁਣਾਇਆ ਮੈਂ ਆਪਣੇ ਪ੍ਰਾਣ ਗਵਾ ਬੈਠਾ। ਨਾ ਸੁਣਾ, ਮੈਂ ਨਹੀਂ ਸੁਣ ਸਕਦਾ, ਮੇਰੇ ਕੋਲ ਤਾਬ ਨਹੀਂ ਹੈ, ਮੇਰੇ ਕੋਲ ਸਮਰੱਥਾ ਨਹੀਂ ਹੈ, ਮੈਂ ਨਹੀਂ ਸੁਣ ਸਕਦਾ, ਮੈਂ ਤੇ ਆਪਣੇ ਹੋਸ਼ ਗਵਾ ਬੈਠਾ। ਐਸਾ ਤਿਆਰ ਕਿੱਸਾ ਤੇ ਉਸਨੇ ਨਜ਼ਮ ਤੇ ਮਜਨੂੰ ਦੇ ਸੰਬੰਧ ਦੇ ਸੁਣਾਈ, ਸੁਰਤ ਜੁੜ ਗਈ ਪਰਮਾਤਮਾ ਨਾਲ। ਭਾਈ ਸਾਹਿਬ ਭਾਈ ਨੰਦ ਲਾਲ, ਪ੍ਰੇਮ ਦੀ ਗੱਲ ਚਾਹੇ ਕਿਸੇ ਦੇ ਸੰਬੰਧ ਵਿੱਚ ਵੀ ਕੋਈ ਸੁਣਾਵੇ, ਪਰ ਸੁਣਨ ਵਾਲੇ ਦਾ ਉਸਦੇ ਨਾਲ ਜੁੜਨਾ ਹੋ ਜਾਂਦਾ ਜਿਸ ਨਾਲ ਉਸਦਾ ਪ੍ਰੇਮ ਹੋਵੇ। ਭਾਵੇਂ ਉਸਨੇ ਤੇ ਮਜਨੂੰ ਦੀ ਗੱਲ ਸੁਣਾਈ, ਭਾਈ ਸਾਹਿਬ ਜੁੜ ਗਏ ਪ੍ਰਭੂ ਨਾਲ। ਔਰ ਕਹਿੰਦੇ ਨੇ ਮਗੋ ਅਜ਼ਹਾਲੇ ਲੈ ਲਈ ਨਾ ਸੁਣਾ, ਕਿਤਨਾ ਕੋਮਲ ਹਿਰਦਾ ਹੋਵੇਗਾ, ਕਿਤਨਾ ਪ੍ਰੇਮ ਨਾਲ ਭੇਜਿਆ ਹੋਇਆ ਹਿਰਦਾ ਹੋਵੇਗਾ। ਗੱਲ ਮਜਨੂੰ ਦੀ ਸੁਣੀ ਹੈ, ਜੁੜ ਗਏ ਪਰਮਾਤਮਾ ਨਾਲ। ਪਰਮਾਤਮਾ ਦੀ ਬਾਣੀ ਸੁਣ ਕੇ ਵੀ ਮਨੁੱਖ ਪਰਮਾਤਮਾ ਨਾਲ ਨਾ ਜੁੜੇ ਤਾਂ ਹਿਰਦੇ ਕੋਰੇ ਨਹੀਂ ਤੇ ਹੋਰ ਕੀ ਨੇ, ਕੁਛ ਵੀ ਨਹੀਂ, ਕੁਛ ਵੀ ਨਹੀਂ। ਗੁਰੂ ਦੀ ਗੱਲ ਸੁਣ ਕੇ ਵੀ ਬੰਦਾ ਗੁਰੂ ਨਾਲ ਨਾ ਜੁੜੇ, ਗੁਰੂ ਦੀ ਬਾਣੀ ਸੁਣ ਕੇ ਵੀ ਮਨੁੱਖ ਪ੍ਰਭੂ ਨਾਲ ਨਾ ਜੁੜੇ, ਅਜੇ ਹਿਰਦੇ ਕੋਰੇ ਨੇ। ਤੇ ਮੈਨੂੰ ਕਹਿਣ ਦੇਣਾ ਆਪਣੇ ਲੋਭ ਕੋ ਕੀ ਨੋ ਵੇ, ਇਹ ਗੁਰੂ ਕੁਝ ਸਾਡੀਆਂ ਕਾਮਨਾਵਾਂ ਨੇ ਤੂੰ ਪੂਰੀਆਂ ਕਰ ਸਕਦਾ, ਇਸ ਕਰਕੇ ਤੇਰੇ ਕੋਲ ਆਉਂਦੇ। ਹੋਰ ਤੇਰੇ ਨਾਲ ਕੀ ਮਤਲਬ, ਹੋਰ ਤੇਰੇ ਨਾਲ ਕੀ ਮਤਲਬ, ਆਪਣੇ ਲੋਭ ਕੋ ਕੀ ਨੋ ਵੇ, ਪ੍ਰੇਮ ਤੇਰਾ ਹੋਣਾ ਹੀ ਕਾਫੀ ਹੈ, ਤੂੰ ਜੀ ਬੜਾ ਪਿਆਰਾ ਲੱਗਦਾ, ਤੇਰਾ ਹੋਣਾ ਹੀ ਮਿਠਾਸ ਦਿੰਦਾ, ਤੇਰਾ ਹੋਣਾ ਹੀ ਰਸ ਦਿੰਦਾ, ਤੇਰਾ ਹੋਣਾ ਹੀ ਜੀਵਨ ਵਿੱਚ ਆਨੰਦ ਬਰਪਾ ਕਰ ਦਿੰਦਾ, ਤੇਰਾ ਹੋਣਾ ਹੀ ਕਾਫੀ। ਤੈਥੋਂ ਸਦਕੇ ਜਾਂਦੇ ਹਾਂ, ਤੈਥੋਂ ਕੁਰਬਾਨ ਜਾਂਦੇ ਹਾਂ, ਇਹ ਪ੍ਰੇਮ ਹੈ। ਇਹ ਪ੍ਰੇਮ ਪਸ਼ੂ ਨੂੰ ਵੀ ਮਨੁੱਖ ਬਣਾ ਦਿੰਦਾ, ਮਨੁੱਖ ਤੇ ਮਨੁੱਖ ਬਣੇਗਾ। ਇਹ ਦੂਜਾ ਸੰਬੰਧ ਹੈ, ਪਹਿਲਾ ਸੰਬੰਧ ਲੋਭ ਦਾ। ਹੁਣੇ ਮੈਂ ਅਰਜ਼ ਕੀਤੀ ਸੀ ਰਿਸ਼ਤੇ ਦੀਆਂ ਸੰਬੰਧਾਂ ਦੀਆਂ ਤਿੰਨ ਪ੍ਰਣਾਲੀਆਂ ਬਣੀਆਂ ਨੇ, ਦਾਦਕੇ ਨਾਨਕੇ ਸਹੁਰੇ। ਪਰ ਦਾਰਸ਼ਨਿਕ ਧਾਰਮਿਕ ਵਿਦਵਾਨ ਸੰਬੰਧਾਂ ਦੀਆਂ ਚਾਰ ਪ੍ਰਣਾਲੀਆਂ ਮੰਨਦੇ ਨੇ, ਪਹਿਲੀ ਲੋਭ, ਦੂਜੀ ਪ੍ਰੇਮ, ਤੀਜੀ ਪ੍ਰਣਾਲੀ ਮੰਨਦੇ ਨੇ ਸ਼ਰਧਾ। ਪ੍ਰੇਮ ਵਿੱਚ ਬਰਾਬਰੀ ਹੋ ਜਾਂਦੀ ਹੈ। ਇਹ ਵੀ ਮੈਂ ਅਰਜ਼ ਕਰਾਂ, ਅਗਰ ਪੁੱਤਰ ਦਾ ਪਿਤਾ ਨਾਲ ਪ੍ਰੇਮ ਹੈ ਤੇ ਪਿਤਾ ਦਾ ਪੁੱਤਰ ਨਾਲ ਪ੍ਰੇਮ ਹੈ, ਭਾਵੇਂ ਹੈ ਉਮਰ ਦਾ ਕਿਤਨਾ ਹੀ ਅੰਤਰਾ ਕਿਉਂ ਨਾ ਹੋਵੇ, ਬਰਾਬਰੀ ਹੋ ਜਾਏ। ਪ੍ਰੇਮ ਦੋਹਾਂ ਨੂੰ ਬਰਾਬਰ ਕਰ ਦਿੰਦਾ। ਗੁਰੂ ਦਾ ਸਿੱਖ ਨਾਲ ਪ੍ਰੇਮ ਹੈ, ਸਿੱਖ ਦਾ ਗੁਰੂ ਨਾਲ ਪ੍ਰੇਮ ਹੈ, ਬਰਾਬਰੀ ਹੋ ਜਾਏ। ਔਰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਦਮ ਕਦਮ ਤੇ ਬਰਾਬਰੀ ਦਿੱਤੀ ਹੈ, ਗੁਰੂ ਨਾਨਕ ਨੇ ਦਿੱਤੀ ਹੈ। ਇੱਕ ਨਿੱਕਾ ਜਿਹਾ ਨੁਕਤਾ ਤੁਹਾਡੇ ਸਾਹਮਣੇ ਰੱਖਾਂ, ਰੋਜ਼ ਭਾਈ ਲੈਣਾ ਗੁਰੂ ਨਾਨਕ ਦੀ ਪਰਿਕਰਮਾ ਕਰਦੇ ਹਨ, ਗੁਰੂ ਨਾਨਕ ਦੇ ਕਦਮਾਂ ਤੇ ਆਪਣਾ ਮਸਤਕ ਰੱਖਦੇ ਹਨ ਰੋਜ਼। ਇਹ ਰੋਜ਼ ਦੀ ਕਿਰਿਆ ਸੀ, ਸਵੇਰੇ ਸ਼ਾਮ ਪਰਿਕਰਮਾ ਕਰਨੀ ਤੇ ਆਪਣਾ ਮਸਤਕ ਗੁਰੂ ਨਾਨਕ ਦੇ ਕਦਮਾਂ ਤੇ ਰੱਖ ਦੇਣ। ਪਰ ਅੱਜ ਗੱਲ ਕੁਝ ਹੋਰ ਹੋ ਗਈ। ਸੱਤਾ ਬਰਵੰਡ ਲਿਖਦੇ ਨੇ, ਲੈਣੇ ਦੀ ਫਿਰਾਈ ਨਾਨਕਾ ਦੋਹੀ ਕੱਟੀ ਹੈ। ਅੱਜ ਗੁਰੂ ਨਾਨਕ ਲੈਣੇ ਦੀ ਪਰਿਕਰਮਾ ਪੇ ਕਰਦੇ ਹਨ ਔਰ ਆਪਣਾ ਮਸਤਕ ਲੈਣੇ ਦੇ ਕਦਮਾਂ ਤੇ ਰੱਖ। ਕੱਲ ਤੱਕ ਲੈਣਾ ਗੁਰੂ ਨਾਨਕ ਦੇ ਕਦਮਾਂ ਤੇ ਮਸਤਕ ਰੱਖਦਾ ਸੀ, ਅੱਜ ਗੁਰੂ ਨਾਨਕ ਨੇ ਆਪਣਾ ਮਸਤਕ ਲੈਣੇ ਦੇ ਕਦਮਾਂ ਤੇ ਰੱਖ। ਕੱਲ ਤੱਕ ਲੈਣਾ ਪਰਿਕਰਮਾ ਕਰਦਾ ਸੀ, ਅੱਜ ਗੁਰੂ ਨਾਨਕ ਪਏ ਪਰਿਕਰਮਾ ਕਰਦੇ ਨੇ, ਬਰਾਬਰੀ ਹੋ। ਪ੍ਰੇਮ ਬਰਾਬਰੀ ਦੇ ਦਿੰਦਾ ਔਰ ਗੁਰੂ ਦੇ ਜੋ ਬਰਾਬਰ ਹੋ ਗਿਆ ਗੁਰੂ ਹੋ ਗਿਆ। ਪ੍ਰੇਮ ਦੇ ਚ ਯਕੀਨ ਜਾਣੋ ਮਨੁੱਖ ਪਰਮਾਤਮਾ ਹੋ ਜਾਂਦਾ ਹੈ। ਪਰਮਾਤਮਾ ਵੀ ਵੱਡਾ ਛੋਟਾ ਨਹੀਂ ਰਹਿ ਜਾਂਦਾ, ਭਗਤ ਛੋਟਾ ਨਹੀਂ ਰਹਿ ਜਾਂਦਾ, प्रेमी छोटा नहीं रहेगा, परमात्मा वर्गा ही हो जाता है। प्रेम बराबर बराबर कर देता है। पहला संबंध लोभ का, दूजा संबंध प्रेम का, बराबरी का। लोभ के संबंध च लैण वाला चूंकि उसका हथ नीवा हुंदा छोटा बनया रहा, वो छोटा बना बनना उसनू अकड़दा भी है, इस वास्ते उसका सिर्फ लैण का ही संबंध हुंदा और कोई मतलब नहीं रखता। प्रेम दे च बराबरी हो जाती है, छोटा वड्डा नहीं रह जाता। फिर एक तीजा संबंध है, उसनू कहिंदे ने श्रद्धा का संबंध। हे गुरु, तू कितनी भी बराबरी देवे फिर भी तू महान उच्चा, पावे तो बराबरी देन है। जैसे कलगीधर पातशाह कहने ने, खालसा मेरो रूप है खास, खालसे मैं हूं करो निवास। किधरे किधरे ते बराबरी नहीं उच्चा भी कर देता है। इन ही की कृपा के सजे हम हैं, नहीं तो मोसे गरीब करोर परे। इतना दर्जा दे देता है। श्रद्धा इतने मनुख बिस्माद हो जाता है। नहीं गुरु, तू कितनी बराबरी देवे महान, तू कितना भी आखे तेरे मेरे च कोई अंतरा नहीं है अंतरा। तू ते सूरज है, मैं एक जर्रा। तू ते सागर है, मैं तो एक निक्की जी बूंद। मैं तेरे बराबर का कितने बिस्माद नाल भर जांदा है। श्रद्धा मनुख नू देवता बना देती है। प्रेम मनुख नू मनुख बनांदा है। लोभ ते मनुख नू पशु बना देता है। या इंज कह लईए, असी संबंध बनांदे हां पशु करके, मनुख करके, देवता करके। श्रद्धा मनुख नू मनुख नहीं रहन देती, देवता बना देंगी। बड़ा चानना प्रदान कर देंगी, बड़ी रोशनी दे देंगी, बड़ा प्रकाश हृदय च हो जाता है श्रद्धा करके, भावना करके। हुण मैं अर्ज करा, एक चौथा संबंध है। पहला संबंध लोभ का, जो मनुख नू भी पशु बना देंदा, पशु ते पशु है। दूजा संबंध प्रेम का, यह मानव दे अंदर मानवता नू जन्म देंदा। तीसरा संबंध है श्रद्धा का, यह मनुख नू देवता बना देंदा। चौथा संबंध है भगती का, यह मनुख नू परमात्मा बना देंदा, ईश्वर बना देंदा। भगती, भगत कहिंदा हे प्रभु ठीक है, मैं बूंद हां तू सागर है, मैं जर्रा हां तू सूरज है, ठीक है, लेकिन फिर भी मैं तेरी ही बूंद हां, किसी होर दी नहीं। मैं तेरी ही किरण हां ऐ सूरज, किसी होर दी नहीं। इस वास्ते ऐलानिया कह देंदा, तो ही मोही मोही तो ही अंतर कह, तेरे ते मेरे की अंतर है, बराबरी। प्रेम दे जद बराबरी आउंदी है मानव मानव बनता है। भक्ति दे जद बराबरी आउंदी है मनुख परमात्मा हो जाता, हर का भगत सो हर ही जे। प्रत्यक्ष रूप दे साकार रूप दे किधरे परमात्मा दे दर्शन करने, तो भगत दे दर्शन भगवान दे दर्शन। संत राम में भेद कछ नाही, एक जन कई मैं लाख करोड़ी। गुरु अर्जन देव जी महाराज कहते ने, संत ते राम विच कोई भेद नहीं, ये दोवें एको ही है। तो ही मोही मोही तो ही अंतर कैसा, भगत रविदास। कनक कटक जल तरंग जैसा, तू एक सोने की शिला है, मैं उसो बनया होया गहना। तू सागर है, मैं उसकी एक तरंग हां लहर हां, ठीक है मैं लहर हां पर मैं तेरी ही लहर हां, ठीक है मैं किरण हां पर मैं ऐ सूरज तेरी ही किरण हां, तेरे ते मेरे च की अंतर। इत्थे भगत अपने विच भगवान दे दर्शन करता है। भगत कबीर कहते ने बिगड़ियो कबीरा राम दोहाई, साच भयो अन कते न जाई, मनुख दा भविष्य है परमात्मा होना, ईश्वर होना, इस तो बिना इसकी तृप्ति नहीं होगी। भटकता भी रहेगा, जमदा ते मरदा भी रहेगा, दुखी भी रहेगा, संतापग्रस्त भी रहेगा, वक्ती तौर पर आनंद रस भी बनता रहेगा लेकिन कुरलांदा भी रहेगा, क्योंकि जितने चिर तक मंजिल की प्राप्ति नहीं आती। मंजिल की है मनुख का परमात्मा होना, मनुख हुक्मरान हो गया, धनवान हो गया, चोटी का साइंटिस्ट हो गया, बड़े तो बड़ा पंडित हो गया, विद्वान हो गया, ये जीवन का लक्ष्य नहीं। जीवन का लक्ष्य है मनुख का भगवान होना। समस्त अवरेज खुदा के अगों प्रार्थना करते हैं, मन तो सोदी तो मन सोदम, मन जान सोदी तो तन सोदम, ई कसना गोयद बाद रें मन दी गरम तो दी गरी। बड़ा एक महान फकीर होया ईरान विच, कहिंदा खुदा तू मैं हो जावे, मैं तू हो जावां, मैं तन हो जावां, तू जान हो जावे, फिर कोई ए ना आखे खुदा कोई हो रहे ते शब्द कबरेज कोई हो की कसना गोयद बाद अजी, मन दी गरम तो दी गरी, तू कुछ हो रहे मैं कोई हो रहा, ऐसा कोई ना आखे इस तरह आपा हो जाइए। ऊ ते मंग पिया करदा है मैं तन हो जावा तू जान हो जावे, मैं तू हो जावा तू मैं हो जावे, फिर कोई ये ना आखे कि असी अलग अलग हाँ दीगर। रविदास कहने ना अपा तो एक हो गए, तो ही मोही मोही तो ही अंतर कैसा। सच्ची तृप्ति उस दिन मिलती है मनुख नूं जद मनुख परमात्मा हो जाता है। जैसे परमात्मा दे जन्मना ते मरना नहीं है, ऐसे मनुख के अंदर जीवन की लालसा खत्म हो जाती है, मरण का भय भी खत्म हो जाता। मरने की चिंता नहीं, जीवन की नहीं आस, तू सर्व दियां प्रित पाले लेखे सास जरास। जीवन की आस उतने चिर तक बनी रहती है जितने चिर तक इस जीवन तो कोई उच्चा जीवन ना मिले। मरण का भय भी उतने चिर तक बनिया रहता है जितने चिर तक इस जिंदगी तो कोई उच्ची जिंदगी नहीं मिलती। मौत का भय है, इस गल का सबूत है, अजे इसनों जीवन प्राप्त नहीं होता। जीवन की लालसा इस गल का सबूत है, अजे उसनों जीवन मिलिया ही नहीं जिन्हों परम जीवन कहते। जिंदगी लोभ दे बतीत हो रही है, पै दे बतीत हो रही है। और मैं अर्ज करा मनुख किधरे झुकदा भी है या ते लोभ करके झुकदा या पै करके झुकदा है। लोभ करके झुकदा इस तो कुछ मिल सकता है, बह करके झुकदा इस वास्ते झुकदा कुछ खो सकता है, खोवे ना तो झुक जाइए, सजदा पिया करदा खोवे ना, या तो डर का मारा झुकदा या लोभ का मारा जो है झुकदा। झुकन दे ए दो ही कारण होंदे ने। इस जीवन तो जब उच्चा जीवन मिल जाता है जीवन की लालसा नहीं रह जाती, मरण का भय नहीं रहे। लोभ ते भय दोवें समाप्त होंदिया ही मनुख परमात्मा का रूप हो जाता है, ईश्वर का रूप हो जाता है। ये चार तरह के संबंध ने, किस तरह के संबंध में असी जी रहे हैं। शेख सादी साहब कहते हैं तू खुद ब मुनसब शुद्ध, अपना मुनसब आप बन, अपना फैसला आप कर। तू पशुआं वाले संबंध जोड़े ने, मनुखां वाले जोड़े ने, देवत्या वाले जोड़े ने कि रब वाले जोड़े ने। तू किस तल पर जी रहे हैं, पशु के तल पर जी रहे हैं, मानव के तल पर जी रहे हैं, देवते के तल पर, फरिश्ते के तल पर जी रहे हैं कि प्रभु के तल पर जी रहे हैं। ਇਹ ਫੈਸਲਾ ਦੂਸਰਾ ਨਹੀਂ ਕਰ ਸਕਦਾ, ਕਿਉਂਕਿ ਦੂਸਰਾ ਸਾਡੇ ਮਨ ਦੇ ਝਾਤ ਨਹੀਂ ਮਾਰ ਸਕਦਾ। ਤੋ ਖੁਦ ਬਾ ਮਨਸਬ, ਆਪਣਾ ਮਨਸਬ ਆਪ ਬਣ। ਜਿਤਨੇ ਚਿਰ ਤੱਕ ਮਨੁੱਖ ਕੋ ਰੱਬ ਵਾਲਾ ਜੀਵਨ ਪ੍ਰਾਪਤ ਨਹੀਂ ਹੋਇਆ, ਇਹ ਜੰਮਦਾ ਵੀ ਰਹੇਗਾ, ਮਰਦਾ ਵੀ ਰਹੇਗਾ, ਦੁਖੀ ਵੀ ਰਹੇਗਾ, ਸੰਤਾਪ ਗ੍ਰਸਤ ਵੀ ਰਹੇਗਾ। ਬੋਝ ਦਾ ਸਾਗਰ ਹੋ ਜਾਣਾ, ਤੋਹੀ ਮੋਹੀ ਮੋਹੀ ਤੋਹੀ, ਅੰਤਰ ਕੈਸਾ, ਇਹ ਬੂੰਦ ਦਾ ਭਵਿਸ਼ ਹੈ ਸਾਗਰ ਹੋ ਜਾਣਾ, ਇਹ ਕਿਰਨ ਦਾ ਭਵਿਸ਼ ਹੈ ਸੂਰਜ ਹੋ ਜਾਣਾ, ਇਹ ਮਨੁੱਖ ਦਾ ਭਵਿਸ਼ ਹੈ ਪਰਮਾਤਮਾ ਹੋ ਜਾਣਾ। ਮਨ ਤੋ ਸੋਦੇਹੀ ਤੋ ਮਨ ਸੋਧ, ਮਨ ਜਾਂ ਸੋਦੇਹੀ ਤੋ ਤਨ ਸੋਧਮ, ਈ ਕਸ ਨਾ ਗੋਇਦ ਬਾਦ ਦੇ, ਮਨ ਦੇ ਗਰਮ ਤੋ ਦੇ ਗਰੀ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਮਹਿਰਾਮਤ ਕਰਨ, ਬਖਸ਼ਿਸ਼ ਕਰਨ, ਇਸ ਤਰ੍ਹਾਂ ਦੀ ਪਿਆਸ, ਇਸ ਤਰ੍ਹਾਂ ਦੀ ਤੜਪ ਅੰਦਰ ਪੈਦਾ ਹੋਵੇ ਕਿ ਪਰਮਾਤਮਾ ਹੋਣ। ਕਬੀਰ ਤੇ ਕਹਿੰਦੇ ਮੈਂ ਹੋ ਗਿਆ, ਬਿਗੜਿਓ ਕਬੀਰਾ ਰਾਮ ਦੁਆਈ, ਸਾਚ ਭਇਓ ਅਨ ਕਤੇ ਨਾ ਜਾਏ। ਮੈਂ ਤੇ ਸੱਚ ਹੋ ਗਿਆ, ਹੁਣ ਸੱਚ ਤੇ ਪਰਮਾਤਮਾ। ਕਬੀਰ ਕਹਿੰਦੇ ਆਪਾਂ ਸੱਚ ਹੋ ਗਏ, ਹੁਣ ਮਿੱਥਿਆ ਨਹੀਂ ਰਹੇ, ਹੁਣ ਮਿੱਟ ਨਹੀਂ ਸਕਦੇ, ਆਪਾਂ ਸੱਚ ਹੋ ਗਏ, ਸੱਚ ਦਾ ਰੂਪ ਹੋ ਗਏ। ਇਸ ਵਾਸਤੇ ਕਬੀਰ ਤੇ ਐਲਾਨੀਆਂ ਕਹਿੰਦੇ ਨੇ, ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਸਤਿਗੁਰ ਰਹਿਮਤ ਕਰਨ, ਇਹ ਸਵਾਦ ਇਸੇ ਜੀਵਨ ਦੇ ਸਾਨੂੰ ਪ੍ਰਾਪਤ ਹੋਵੇ, ਤਾਂ ਕਿ ਬਾਰ ਬਾਰ ਜਨਮ ਮਰਨ ਤੋਂ ਛੁਟਕਾਰਾ ਮਿਲੇ। ਕਿਤਨੀ ਸੇਵਾ ਇਸ ਵਕਤ ਪ੍ਰਵਾਨ ਕਰਨੀ, ਕੱਲ੍ਹ ਦੀ ਹਾਜ਼ਰੀ ਭਰ ਕੇ ਆਪ ਤੋਂ ਫਿਰ ਛੁੱਟੀਆਂ ਲਵਾਂਗੇ। ਅਗਲਾ ਪ੍ਰੋਗਰਾਮ ਦਸਾਂ ਦਾ, ਦੋ ਦਿਨ ਦਾ ਝਾਂਸੀ, ਇੱਕ ਦਿਨ ਦਾ ਗਵਾਲੀਅਰ ਹੈ, ਇੱਕ ਦਿਨ ਦਾ ਹਿਸਾਬ ਹੈ, ਅਤੇ ਦੋ ਦਿਨ ਕਲਕੱਤੇ ਤੋਂ ਬਾਅਦ ਫਿਰ ਸਾਰਾ ਟੂਰ ਪੰਜਾਬ ਦਾ ਹੈ। ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਸੰਬੰਧ ਵਿੱਚ ਪ੍ਰੋਗਰਾਮ ਚੱਲੇ ਨੇ, ਨਾਮਵਰ ਜਥੇ ਬੈਠੇ ਹੋਏ ਨੇ, ਬੜੇ ਸੋਹਣੇ ਸੋਹਣੇ ਵਿਚਾਰਕ ਬੈਠੇ ਹੋਏ ਨੇ। ਬੜੇ ਚਰਨਾਂ 'ਚ ਬੇਨਤੀ ਹੈ ਸਾਰਿਆਂ ਨੂੰ ਸਰਵਨ ਕਰਕੇ ਜੋ ਹੈ ਜਾਇਓ, ਔਰ ਸਾਰੇ ਖਿੜੇ ਹੋਏ ਫੁੱਲ ਨੇ ਆਪਣੀ ਆਪਣੀ ਮਹਿਕ ਲੈ ਕੇ ਆਏ ਨੇ, ਜ਼ਰੂਰ ਬੈਠ ਕੇ ਇਹਨਾਂ ਨੂੰ ਸਰਵਨ ਕਰਨਾ, ਕੋਈ ਬਹੁਤ ਜ਼ਿਆਦਾ ਸਮਾਂ ਨਹੀਂ ਹੋਇਆ। ਸਾਰਿਆਂ ਦਾ ਵਾਰ ਵਾਰ ਧੰਨਵਾਦ, ਬੁੱਲ ਚੁਗਦੀ ਸ਼ਮਾ, ਵਾਹਿਗੁਰੂ ਜੀ ਕਾ ਖਾਲਸਾ।
1: ਯੂਅਰ ਲਿਸਨਿੰਗ ਟੂ KRPI 1550 ਰੇਡੀਓ, ਫਰਨਡੇਲ, ਵਾਸ਼ਿੰਗਟਨ।
2: ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕੈਨਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕੈਨਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 28 ਅਗਸਤ ਤੋਂ 2 ਸਪਟੈਂਬਰ ਤੱਕ। 4 ਪਾਉਂਡ ਇੰਡੀਕਨ ਮਸਰ ਅਤੇ ਸਾਬਤ ਲਾਲ ਮਸਰ ਜੋ ਕੈਨੇਡਾ ਵਿੱਚ ਉਗਾਈ ਗਈ ਹੈ, ਲਵੋ 2.99 ਨੂੰ ਬੈਗ, ਅਤੇ ਵੱਡਾ ਜੰਬੋ ਸਾਈਜ਼ ਗੋਭੀ ਦਾ ਫੁੱਲ 2.98 ਦਾ ਇੱਕ।
3: Need help navigating our ever-changing real estate market? Grudale Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Grudale Baud, your realtor for life. Call Dale at 604-303-7653 or go online at grudalebaudgroup.com.

0: ਸਰੀਰ ਦੇ ਮਰਨ ਨੂੰ ਮੌਤ ਨਹੀਂ ਗਿਣਦਾ, ਸਰੀਰ ਦੇ ਮਰਨ ਨੂੰ ਮੌਤ, ਜ਼ਮੀਰ ਦੇ ਮਰਨ ਨੂੰ ਮੌਤ ਗਿਣਦਾ, ਜ਼ਮੀਰ ਦੇ ਮਰਨ ਨੂੰ ਮੌਤ ਗਿਣਦਾ।
1: ਬੇਡਰ ਤੋਰਾ ਨੀਲਾ ਚੋਲਾ, 6 ਫੁੱਟ ਜੁਸਾ ਲਸ਼ਕੇ, ਹੱਥ ਚ ਤੀਰ ਤੇ ਵਾਂਗ ਗਾਤਰੇ।

0: ਰੇਡੀਓ ਸਟੇਸ਼ਨ 1550 AM ਗੁਰਬਾਣੀ ਸੈਗਮੈਂਟ ਤੁਹਾਡੇ ਤੱਕ। ਸਵਰਗਵਾਸੀ ਸਰਦਾਰ ਅਜੀਤ ਸਿੰਘ ਦੀ ਬਾਅਦ ਸਵਰਗਵਾਸੀ ਮਾਤਾ ਸੁਰਿੰਦਰ ਕੌਰ ਬਾਦ ਦੀ ਯਾਦ ਦੇ ਵਿੱਚ 1550 AM ਤੋਂ ਗੁਰਬਾਣੀ ਪ੍ਰਚਾਰ ਕੀਤਾ ਜਾਂਦਾ ਹੈ। 1550 ਰੇਡੀਓ ਦੇ ਉੱਤੇ ਗੁਰਬਾਣੀ ਦੇ ਕਿਸੇ ਵੀ ਪ੍ਰੋਗਰਾਮ ਨੂੰ ਸਪੌਂਸਰ ਕਰਨ ਵਾਸਤੇ 604-961-7790 604-961-7790 1550 AM। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 28 ਅਗਸਤ ਤੋਂ 2 ਸਪਟੈਂਬਰ ਤੱਕ। ਲਾਲ ਗੰਡੇ 25 ਪਾਉਣ ਦਾ ਬੈਗ 17.98 ਦਾ, ਪੀਲੇ ਗੰਡੇ 50 ਪਾਉਣ ਦਾ ਬੈਗ 17.98 ਦਾ, ਅਤੇ BC ਦੇਸੀ ਬੈਂਗਣ 99 ਸੈਂਸ ਨੂੰ ਪਾਉਂਡ।
2: Family Care Pharmacy
3: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1।
2: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ, ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
3: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ, ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
2: ਹੁਣ ਮੋਬਿਲਿਟੀ ਐਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
3: ਫ੍ਰੀ ਬਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
4: 3 locations ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
2: ਜਾਂ ਕਾਲ ਕਿਰਨ ਐਟ 604-581-1900।
0: ਪੰਜਾਬ ਫੋਰੈਕਸ, ਗਗਨ ਸਿੰਘ। ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ, ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ। 604-349-1313 ਯੂਨਿਟ 103-8140-120 ਸਟਰੀਟ ਸਰੀ, 604-349-1313 604-349-1313 ਗਗਨ ਸਿੰਘ, ਪੰਜਾਬ ਫੋਰੈਕਸ, ਦਾਵਾ ਤੇ ਵਾਅਦਾ ਪੱਕਾ।
5: Need help navigating our ever-changing real estate market? Gurdale Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Gurdale Baud, your realtor for life. Call Dale at 604-303-7653 or go online at GurdaleBaudGroup.com.

0: You're listening to KRPI 1550 Radio, Ferndale, Washington.
1: ਸੁਣ ਦਿਓ ਜੀ।
2: ਹਾਂਜੀ
1: ਦੱਸੋ ਜੀ ਕੀ ਪਕਾਈਏ?
2: ਆਪਣੇ ਗਵਾਂਢ ਵਾਲੇ ਫੁੱਟੀ ਕੇ ਨਾ ਜਾਈਏ। ਆਲੂ ਜੀ ਦੇ ਵਧੀਆ, ਬੈਂਗਣ ਅਨਮੋਲ ਨੇ, ਗੋਭੀ ਉੱਥੇ ਤਾਜ਼ੀ, ਕਰੇਲੇ ਦੇ ਮਾਹੌਲ ਨੇ।

0: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 28 ਅਗਸਤ ਤੋਂ 2 ਸਪਟੈਂਬਰ ਤੱਕ। 4 ਪਾਉਂਡ ਧੋਤੀ ਹੋਈ ਉਰਦ ਦਾਲ ਅਤੇ ਮੂੰਗ ਦਾਲ ਲਵੋ 4.99 ਦਾ ਬੈਗ, ਅਤੇ ਗ੍ਰੀਨ, ਰੈੱਡ ਜਾਂ ਔਰੇਂਜ ਸ਼ਿਮਲਾ ਮਿਰਚ ਲਵੋ 98 ਸੈਂਟਸ ਨੂੰ ਪਾਉਂਡ।
2: ਤੁਹਾਡਾ ਘਰ ਤੁਹਾਡੀ ਸਭ ਤੋਂ ਵੱਡੀ ਇਨਵੈਸਟਮੈਂਟ, ਤੁਹਾਡਾ ਸਭ ਤੋਂ ਵੱਡਾ ਐਸੈਟ ਹੁੰਦਾ ਹੈ।
3: ਇਸ ਨੂੰ ਖਰੀਦਣ ਜਾਂ ਵੇਚਣ ਲਈ ਤੁਹਾਨੂੰ ਚਾਹੀਦਾ ਹੈ ਇੱਕ ਅਜਿਹਾ ਰੀਅਲਟਰ ਜੋ ਤੁਹਾਡੇ ਲਈ ਕੰਮ ਕਰੇ, ਜਿਸ ਤੇ ਤੁਸੀਂ ਭਰੋਸਾ ਕਰ ਸਕੋ, ਜੋ ਤਜਰਬੇਕਾਰ ਹੋਵੇ। ਅਜਿਹੇ ਹੀ ਇੱਕ ਰੀਅਲਟਰ ਹਨ ਗੁਰਦਿਆਲ ਸਿੰਘ ਬਾਦ, ਜੋ ਆਪਣੇ 35 ਸਾਲਾਂ ਤੋਂ ਵੱਧ ਦੇ ਤਜਰਬੇ ਨਾਲ ਰੀਮੈਕਸ ਦੇ ਟਾਪ ਪ੍ਰੋਡਿਊਸਿੰਗ ਰੀਅਲਟਰਸ ਵਿੱਚ ਸ਼ਾਮਿਲ ਹਨ।
2: ਮਾਰਕੀਟ ਦੀ ਪੂਰੀ ਸਮਝ ਅਤੇ ਤੁਹਾਡੇ ਭਰੋਸੇ ਤੇ ਪੂਰੇ ਉਤਰਨਗੇ ਗੁਰਦਿਆਲ ਸਿੰਘ ਬਾਦ।
3: ਸੋ ਹਰ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਇੰਡਸਟਰੀਅਲ, ਫਾਰਮ ਅਤੇ ਇਨਵੈਸਟਮੈਂਟ ਪ੍ਰਾਪਰਟੀ ਸੰਬੰਧੀ ਸਹੀ ਸਲਾਹ ਲਈ ਅੱਜ ਹੀ ਗੁਰਦਿਆਲ ਸਿੰਘ ਬਾਦ ਨੂੰ
2: 604-351-5111 ਤੇ ਕਾਲ ਕਰੋ। 604-351-5111 ਗੁਰਦਿਆਲ ਸਿੰਘ ਬਾਦ।
4: The Surrey Crime Prevention Society is looking for new volunteers. Report suspicious activities in your neighborhood with the Citizens Community Safety Watch program, or take part in community safety tours by observing local malls, parks, transit hubs, rec centers, and libraries. Help keep our roads safe with the Speed Watch program, or adopt a street and help our neighborhoods become anti-graffiti communities. The Surrey Crime Prevention Society also needs volunteers for the office, special events, youth mentors, and students. PreventCrime.ca, an initiative of Pulse FM Cares.